ਆਹੀ ਆਪ ਜੀ ਭੋਗ ਲਾਉ ਲੱਗਿਆ ਭੋਗ ਸਿੰਘ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ੍ਰੀ ਵਾਹ ਵਾਹਿਗੁਰੂ ਜਪੇ ਜੀ ਸੁਭਾਈ ਮਾਣ ਮੁਖਾਰ ਬਿੰਦ ਤੋਂ ਮੁੱਖ ਬਾਗ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਮੁੱਖ ਬਾਗ ਉੱਪਰ ਚੱਲਣ ਦੀ ਬਾਲ ਬੁੱਧੀ ਸਮਰੱਥਾ ਬਖਸ਼ੋ ਉਪਰੰਤ ਸੰਧਿਆ ਸਮੇਂ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੋਹਰ ਆਗਿਆ ਪਹੀ ਅਕਾਲ ਕੀ ਸਭ ਸਿੱਖਣ ਕਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਆ

ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਡੰਡਾਵਤ ਬੰਦਨ ਅਨੇਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰੱਖ ਪ੍ਰਭੂ, ਨਾਨਕ ਦੇ ਕਰ ਹੱਥ। ਸੁੱਕਾ ਟਲ ਗੁਰ ਸੇਵੀਆ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ

ਨੂਰ ਅਰਸੋਂ ਪੁਰਸੋਂ ਚੱਟੀ ਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਭਰੋਸਾ ਆਇਆ ਕਿਰਪਾ ਆਇਆ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਜੀ ਔਰ ਨਿਵਾਜੀ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਸਤਿਗੁਰਾਂ ਜੀ ਦੀ ਪਾਵਨ ਹਜ਼ੂਰੀ ਅੰਦਰ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੇ ਅਮੋਘ ਦਰਸ਼ਨ ਦੀਦਾਰ ਸ੍ਰੀ ਰਹਿਰਾਜ ਸਾਹਿਬ ਦੇ ਪਾਠ ਸੁਣ ਕਰਕੇ ਮਹਾਨ ਲਾਹ ਪ੍ਰਾਪਤ ਕੀਤਾ ਹੈ, ਜੋ ਹਫ਼ਤਾਵਾਰੀ ਯੂਥ ਦਰਬਾਰ ਸਜ ਰਹੇ ਹਨ। ਗੁਰੂ ਘਰ ਦੇ ਗੁਰਮਤਿ ਵਿਦਿਆਲਾ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ ਯਾਦਗਾਰੀ ਗੁਰਮਤਿ ਸਕੂਲ ਦੇ ਬੱਚੇ, ਜੋ ਹਰ ਐਤਵਾਰ ਸੰਧਿਆ ਦੇ ਸਮੇਂ ਸਮੁੱਚੀਆਂ ਹੀ ਸੇਵਾਵਾਂ, ਗੁਰਬਾਣੀ ਦਾ ਕੀਰਤਨ, ਸੋਦਰ ਦੀ ਚੌਂਕੀ, ਰਹਿਰਾਜ ਸਾਹਿਬ ਦੇ ਪਾਠ, ਅਰਦਾਸ, ਹੁਕਮਨਾਮਾ, ਆਰਤੀ ਆਰਤਾ ਦੀਆਂ ਸੇਵਾਵਾਂ ਨਿਭਾਉਂਦੇ ਹਨ। ਸੋ ਸਾਧ ਸੰਗਤ ਜੀ, ਹੁਣ ਸ਼ਬਦ ਕੀਰਤਨ ਆਰਤੀ ਆਰਤਾ ਸੁਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਗੁਰੂ ਘਰ ਦੇ ਗੁਰਮਤਿ ਵਿਦਿਆਲੇ ਦੇ ਵਿਦਿਆਰਥੀ ਜਨ, ਜਿਨ੍ਹਾਂ ਨੇ ਆਪ ਸੰਗਤ ਨੂੰ ਸੰਧਿਆ ਸਮੇਂ ਸਮੁੱਚੀਆਂ ਹੀ ਸੇਵਾਵਾਂ, ਸ਼ਬਦ ਕੀਰਤਨ ਉਪਰੰਤ ਸੋਦਰ ਦੀ ਚੌਂਕੀ, ਰਿਆ ਰਾਜ ਸਾਹਿਬ ਦੇ ਪਾਠ, ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਮੁੱਖ ਵਾਗ ਉਪਰੰਤ ਸੰਧਿਆ ਸਮੇਂ ਆਰਤੀ ਆਰਤਾ ਸ਼ਬਦ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਜੀ ਬੱਚਿਆਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਗੁਰਸਿੱਖੀ ਨਾਲ ਜੁੜੇ ਨੇ ਹੋਰ ਮਹਾਰਾਜ, ਇਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ। ਦਰੋਂ ਕਰੋਂ ਗੁਰਸਿੱਖੀ ਗੁਰਬਾਣੀ ਕੀਰਤਨ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਕੇ ਆਪਣੇ ਦਰਕਰ ਦੇ ਨਾਲ ਜੋੜ ਕੇ ਰੱਖਣ। ਇਹੋ ਸਾਧ ਸੰਗਤ ਦੀ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਇਸ ਸਮੇਂ ਦੇ ਵਿੱਚ, ਇਸ ਦੇਸ਼ ਦੇ ਵਿੱਚ, ਕਿ ਜੇ ਸਾਧ ਸੰਗਤ ਜੀ ਸਾਡੇ ਜਿਹੜੀ ਆਉਣ ਵਾਲੀ ਪੀੜ੍ਹੀ ਬੱਚੇ ਨੇ ਉਹ ਗੁਰਮੁਖੀ ਦੇ ਨਾਲ, ਗੁਰਸਿੱਖੀ ਦੇ ਨਾਲ, ਗੁਰਬਾਣੀ ਦੇ ਨਾਲ ਜੋੜ ਸਕਣ। ਕਿਉਂਕਿ ਸਾਧ ਸੰਗਤ ਜੀ ਬਾਕੀ ਪਦਾਰਥ ਤਾਂ ਸਾਰਿਆਂ ਪਾਸ ਹੈ ਹੀ ਹੈ, ਇਸ ਨਾਲ ਵੱਧ ਅਤੇ ਕਿਸੇ ਕੋਲੋਂ ਘੱਟ, ਪਰ ਜਿਹੜੀ ਗੁਰਸਿੱਖੀ ਆ, ਜਿਸ ਘਰ ਦੇ ਵਿੱਚ ਬਾਣੀ ਹੈ, ਕੇਸ ਹੈ, ਕੀਰਤਨ ਹੈ, ਉਹ ਤਾਂ ਕੋਈ ਵਿਰਲਾ ਵਾਂਝਾ ਹੀ ਹੈ ਨਾ, ਬਹੁਤੇ ਨਹੀਂ ਹਨ। ਸੋ ਸਾਧ ਸੰਗਤ ਜੀ ਇਹ ਸਾਨੂੰ ਵੀ ਯਤਨ ਕਰਨਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਆਪਾਂ ਆਉਣ ਵਾਲੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜੀਏ। ਇਹ ਮਾਂ ਪਿਓ ਦਾ ਹੀ ਸਾਧ ਸੰਗਤ ਜੀ ਉਹ ਜਿਹੜਾ ਫਰਜ਼ ਹੁੰਦਾ ਹੈ। ਸੋ ਬੇਨਤੀ ਪ੍ਰਵਾਨ ਕਰਨੀ, ਬਹੁਤ ਸੋਹਣਾ ਲੱਗਦਾ ਹੈ ਕਿ ਜਦੋਂ ਬੱਚੇ ਗੁਰਬਾਣੀ ਦਾ ਕੀਰਤਨ, ਰਿਆ ਰਾਜ ਸਾਹਿਬ ਦਾ ਪਾਠ, ਆਰਤੀ ਆਰਤੀਆਂ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦੇ ਹਨ। ਗੁਰੂ ਘਰ ਵਿਖੇ ਗੁਰਬਾਣੀ ਦੀ ਸੰਥਿਆ ਵੀ, ਗੁਰਬਾਣੀ ਦਾ ਕੀਰਤਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਸੋ ਸਾਧ ਸੰਗਤ ਦੀ ਨਿਸ਼ਕਾਮ ਸੇਵਾ ਹੈ ਸਾਰੀ। ਸੋ ਆਪ ਜੀ ਨੂੰ ਬੇਨਤੀ ਜ਼ਰੂਰ, ਦਫ਼ਤਰ ਦੇ ਨਾਲ ਆਪ ਸੰਪਰਕ ਕਰ ਸਕੇ, ਬੱਚਿਆਂ ਨੂੰ ਇਸ ਕਲਾਸਾਂ ਦੇ ਵਿੱਚ ਦਾਖਲਾ ਕਰਾਈਏ। ਆਓ ਹੁਣ ਸਾਧ ਸੰਗਤ ਦੀ ਬਹੁਤ ਹੀ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮ ਟਕਸਾਲ ਵਾਲੇ ਆਪ ਸੰਗਤ ਨੂੰ ਗੁਰ ਇਤਿਹਾਸ ਦੀ ਕਥਾ ਵਿਚਾਰ ਦੁਆਰਾ ਨਿਹਾਲ ਕਰਨਗੇ। ਆਉਣ ਵਾਲੇ ਦਿਨਾਂ ਵਿੱਚ ਗੁਰਬਾਣੀ ਪਾਠ ਬੋਧ ਸਮਾਗਮਾਂ ਦੇ ਜਿਹੜੇ ਸਮਾਗਮ ਨੇ ਉਹ ਆਰੰਭ ਹੋ ਚੁੱਕੇ ਨੇ। 25 ਤਰੀਕ ਤੋਂ ਲੈ ਕੇ 30 ਤਰੀਕ ਤੱਕ ਬਾਹਰ ਖੁੱਲ੍ਹੇ ਪੰਡਾਲਾਂ ਵਿੱਚ ਦੀਵਾਨ ਸਜਣਗੇ। ਸ਼ਾਮ ਰਾਤ 8 ਤੋਂ 9 ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਗੁਰਬਾਣੀ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਗਿਆਨੀ ਦਲਜੀਤ ਸਿੰਘ ਜੀ ਦਮਦਮ ਟਕਸਾਲ USA ਵਾਲੇ ਉਹ ਵੀ ਕਥਾ ਵਿਚਾਰ ਦੀਆਂ ਹਾਜ਼ਰੀਆਂ ਭਰਨਗੇ। 30 ਤਰੀਕ ਨੂੰ ਸਾਧ ਸੰਗਤ ਜੀ ਸਾਰਾ ਦਿਨ ਹੀ ਜੋ ਵਿਸ਼ੇਸ਼ ਦੀਵਾਨ ਸਜਣੇ ਹਨ, ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਆਓ ਹੁਣ ਕਥਾ ਵਿਚਾਰ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੀ ਫਤਿਹ ਗੁਰੂ ਕੀ ਸੱਜ ਨਿਵਾਜੀ ਗੁਰੂ ਪਿਆਰੀ ਸੰਗਤ ਵੱਡੇ ਭਾਗ ਸਤਿਸੰਗ ਦਾ ਲਾਹਾ ਲੈ ਰਹੇ ਹਾਂ ਕੁਛ ਸਮਾਂ ਹੋਰ ਲਾਹਾ ਪ੍ਰਾਪਤ ਕਰੀਏ ਗੁਰ ਇਤਿਹਾਸ ਦੀ ਕਥਾ ਨਾਲ ਜੁੜਾਂਗੇ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਬਰਾਜੇ ਹਨ ਭਾਈ ਗੁਰਦਾਸ ਜੀ ਆਗਰੇ ਤੋਂ ਆਏ ਹਨ ਪ੍ਰਸ਼ਾਦੇ ਮਿੱਸੇ ਵੇਖ ਕੇ ਪੁੱਛਿਆ ਤਾਂ ਭੈਣ ਜੀ ਦੱਸ ਰਹੇ ਨੇ ਕੀ ਕਾਰਨ ਹੈ ਇਹ ਕਥਾ ਆਵੇਗੀ ਸੋ ਪਿਆਰ ਨਾਲ ਸ਼ਰਵਣ ਕਰੀਏ ਜੀ
1: ਯਾਂਤੇ ਧੰਨ ਧੰਨ ਲੱਗ ਸੁਤਕੋ
0: ਇਸ ਵਾਸਤੇ ਬੀਬੀ ਭਾਨੀ ਜੀ ਕਹਿੰਦੇ ਛੋਟੇ ਪੁੱਤਰ ਨੂੰ ਧੰਨ ਹੈ
1: ਕੀਓ ਪ੍ਰਸੰਨ ਸੇਵ ਕਰ ਪਿਤਕੋ
0: ਗੁਰੂ ਪਿਤਾ ਜੀ ਦੀ ਸੇਵਾ ਕਰਕੇ ਤੇ ਸੋ ਪ੍ਰਸੰਨ ਕਰ ਲਿਆ ਪਿਤਾ ਜੀ ਨੂੰ
1: ਜਾਨ ਨਾ ਦਈ ਕਹੂੰ ਗੁਰੇ ਆਈ
0: ਘਰ ਚੋ ਗੁਰ ਤੱਕ ਦੀ ਕਿਤੇ ਜਾਣ ਦਿੱਤੀ ਇਹਨਾਂ ਨੇ
1: ਰਾਖੀ ਆਪਣੇ ਸਦਨ ਟਿਕਾਈ
0: ਆਪਣੇ ਘਰ ਹੀ ਟਿਕਾ ਕੇ ਰੱਖੀ ਹੈ
1: ਅਬ ਚਿਤ ਸ਼ਾਂਤ ਬੈਠ ਇਹ ਰਹੇ
0: ਹੁਣ ਸ਼ਾਂਤ ਚਿਤ ਬੈਠੇ ਹਨ ਇਹ
1: ਉਦਮ ਕਰਹਿ ਨਾ ਸੁਣਹਿ ਨਾ ਕਹੈ
0: ਕੋਈ ਉਦਮ ਨੀ ਕਰਦੇ ਨਾ ਕਿਸੇ ਦੀ ਗੱਲ ਸੁਣਦੇ ਤੇ ਨਾ ਕਹਿੰਦੇ ਹਨ
1: ਸੋ ਮਮ ਸੁਤ ਦੋਨੋਂ ਬਹੁ ਫਿਰਕੈ
0: ਦੂਸਰੇ ਦੋਨੋਂ ਪੁੱਤਰ ਉਹ ਫਿਰ ਕੇ ਇਧਰ ਉਧਰ ਸੰਗਤਾਂ ਦੇ ਵਿਚ
1: ਸੰਗਤ ਤੇ ਲੇਵ ਹੈ ਧਨ ਹਿਰਕੈ
0: ਸੰਗਤਾਂ ਕੋਲ ਪੈਸਾ ਜਿਹੜਾ ਹੈ ਇਹ ਖੋਈ ਜਾਂਦੇ ਹਨ ਮਤਲਬ ਸੁਭਾਅ ਹੁੰਦਾ ਪਿਆਰਿਓ ਕਈ ਸੁਭਾਅ ਘੱਟ ਵਿਚਰਦੇ ਨੇ ਕਈਆਂ ਦਾ ਸੁਭਾਅ ਐਵੇਂ ਇਧਰ ਉਧਰ ਕਿਸੇ ਨਾ ਕਿਸੇ ਨੇ ਫਤਿਹ ਸਾਂਝੀ ਕਰ ਲਓ ਸ਼ਾਇਦ ਕੁਛ ਨਾ ਕੁਛ ਗੱਲ ਬਣ ਜਾਏ ਸੁਭਾਅ ਹੁੰਦਾ ਆਪੋ ਆਪਣਾ ਸੋ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਚੁੱਪ ਕੀਤੇ ਨੇ ਉਹ ਦੋਨੋਂ ਭੱਜੇ ਫਿਰਦੇ ਕਿਸੇ ਨਾ ਕਿਸੇ ਸੰਗ ਤੋਂ ਕੁਛ ਨਾ ਕੁਛ ਮਿਲ ਜਾਏ
1: ਨਿਜ ਨਰ ਪਠ ਹੈ ਸੰਗਤਾ ਘੇਰ ਹੈ
0: ਆਪਣੇ ਏਜੰਟ ਭੇਜਦੇ ਤੇ ਸੰਗਤਾਂ ਨੂੰ ਘੇਰ ਲੈਂਦੇ ਹਨ
1: ਕਰਹਿ ਜਤਨ ਜਬ ਆਵਤ ਹੇਰ ਹੈ
0: ਜੋ ਸੰਗਤ ਨੇੜੇ ਆਉਂਦੀ ਦੀਦੀ ਹੈ ਉਦੋਂ ਯਤਨ ਕਰਦੇ ਹਨ ਦੋਨੋਂ
1: ਵੱਡੇ ਪੁੱਤਰ ਹਮ ਗੁਰ ਅਬ ਭਏ
0: ਕਹਿੰਦੇ ਹਨ ਅਸੀਂ ਵੱਡੇ ਪੁੱਤਰਾਂ ਅਸੀਂ ਗੁਰੂ ਬਣ ਗਏ
1: ਇਮ ਕਹਿ ਸਰਬ ਦਰਬ ਨਿਤ ਲਏ
0: ਏਦਾਂ ਸੰਗਤਾਂ ਕੋਲ ਕਹਿ ਕੇ ਸਾਰਾ ਪੈਸਾ ਹਥਿਆ ਲੈਂਦੇ ਹਨ
1: ਪਹੁੰਚਣ ਦੇਤ ਨਹੀਂ ਢਿੱਗ ਅਰਜਨ
0: ਬੀਬੀ ਭਾਨੀ ਜੀ ਕਹਿੰਦੇ ਨੇ ਕਿ ਸਪੁੱਤਰ ਗੁਰੂ ਅਰਜਨ ਦੇਵ ਜੀ ਦੇ ਕੋਲ ਇਹ ਆਉਣ ਨਹੀਂ ਦਿੰਦੇ ਵੱਡੇ
1: ਲੇਤ ਵਹਿਰ ਤੇ ਹਿਤ ਕਹਿ ਤਰਜਨ
0: ਸਾਰਾ ਸੰਗਤਾਂ ਕੋਲੋਂ ਕਹਿ ਕੇ ਤਾੜਨਾ ਕਰਕੇ ਤੇ ਲੈ ਲੈਂਦੇ ਹਨ
1: ਸਦਨ ਰਹਿ ਬੈਠਿਓ ਹਰ ਭਜੈ
0: ਪਰ ਛੋਟੇ ਗੁਰੂ ਅਰਜਨ ਦੇਵ ਜੀ ਘਰ ਦੇ ਵਿਚ ਭਜਨ ਕਰਦੇ ਵਾਹਿਗੁਰੂ ਦਾ
1: ਕੋ ਇਕ ਸਿੱਖ ਆਨ ਕਰ ਜਜੈ
0: ਕੋਈ ਵਿਰਲਾ ਕੋਈ ਸਿੱਖ ਆ ਕੇ ਮੱਥਾ ਟੇਕ ਦਿੰਦਾ ਹੈ
1: ਕਿਉਂ ਦੇਤ ਨਾ ਦੋਨੋਂ ਭਾਈ
0: ਤੇ ਬਾਕੀ ਕੋਈ ਪੈਸਾ ਵੀ ਦੋਨੋਂ ਭਰਾ ਨਹੀਂ ਦਿੰਦੇ
1: ਬਲ ਛਲ ਤੇ ਰੁਕ ਹੈ ਚਹੁੰਕਾਰੀ
0: ਚਾਰ ਸਿਰੇ ਨਾਕੇ ਲਾਏ ਹੋਏ ਜਿੰਨੇ ਵੀ ਰਸਤੇ ਆ ਰਹੇ ਹਨ ਅੰਮ੍ਰਿਤਸਰ ਨੂੰ
1: ਆਪਣੇ ਸਮ ਭੀ ਨਹਿ ਇਸ ਜਨ ਹੈ
0: ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਣੇ ਬਰਾਬਰ ਨੀ ਸਮਝਦੇ ਕਹਿੰਦੇ ਅਸੀਂ ਵੱਡੇ ਹਾਂ
1: ਨਹੀਂ ਬਾਂਟ ਧਨ ਦੇ ਹਿਤ ਖਨ ਹੈ
0: ਜਿਹੜਾ ਪੈਸਾ ਸੰਗਤ ਦਾ ਆ ਰਿਹਾ ਵੰਡ ਕੇ ਨਹੀਂ ਸਕਦੇ
1: ਯਾਂਤੇ ਅਸਨ ਬਸਨ ਕੀ ਚਾਹੂ
0: ਇਸ ਵਾਸਤੇ ਭਰਾ ਜੀ ਘਰ ਦੇ ਵਿਚ ਅਸਨ ਬਸਨ ਕੱਪੜਾ ਲੀੜਾ ਤੇ ਅੰਨ ਦੀ ਥੋੜ ਹੈ
1: ਰਹਿਤ ਸਦਾ ਹਮਰੇ ਘਰ ਮਾਹੂ
0: ਸਾਡੇ ਘਰ ਸਦਾ ਰਹਿੰਦੀ ਇਹਦਾ ਕਾਰਨ ਸਤਸੰਗੀ ਹੋ ਕੇ ਸੰਗਤ ਕੋਲ ਪੈਸੇ ਲੈ ਲੈਂਦੇ ਤੇ ਸ਼ਗਨ ਨੂੰ ਲੰਗਰ ਗੁਰੂ ਕੇ ਲੰਗਰ ਚ ਭੇਜ ਦਿੰਦੇ ਹਨ ਸੰਗਤ ਨੂੰ
1: ਤੁਝ ਤੇ ਪਿਆਰੋ ਹਮ ਕੋ ਕੌਣ
0: ਬੀਬੀ ਭਾਨੀ ਕਹਿੰਦੇ ਭਾਈ ਗੁਰਦਾਸ ਜੀ ਨੂੰ ਤੁਹਾਡੇ ਤੋਂ ਪਿਆਰਾ ਕੌਣ ਸਾਨੂੰ
1: ਬਹੁ ਦਿਨ ਤੇ ਚੱਲ ਆਏ ਹੋ ਭਾਨ
0: ਬਹੁਤ ਚਿਰ ਪਿੱਛੋ ਤੁਸੀਂ ਘਰ ਆਏ ਹੋ
1: ਘਰ ਮਹਿ ਹੋਏ ਤਾਂ ਬਨਹਿ ਅਹਾਰਾ
0: ਵੀਰ ਜੀ ਜੇ ਘਰ ਚ ਕੁਛ ਹੁੰਦਾ ਤੇ ਤੈਨੂੰ ਰੋਟੀ ਪਾਣੀ ਚੰਗਾ ਛਕਾਉਂਦੇ
1: ਇਹ ਖਰਚ

0: ਸਾਰੀ ਗੱਲ ਕਰਦੀ ਤੈਨੂੰ ਦੱਸੀ ਹੈ।
1: ਦੋਹਰਾ ਭਾਨੀ ਭਗਨੀ ਤੇ ਸੁਣੀ ਸਰਬ ਬਾਰਤਾ ਜੋਏ।
0: ਭਾਈ ਗੁਰਦਾਸ ਜੀ ਨੇ ਆਪਣੇ ਭੈਣ ਜੀ ਬੀਬੀ ਭਾਨੀ ਜਦੋਂ ਸਾਰੀ ਘਰ ਦੀ ਗੱਲ ਸੁਣੀ,
1: ਚਿਤ ਮਹਿ ਤਰਕਤ ਬਹੁਤ ਹੀ ਅਤ ਅਯੋਗ ਇਹੋ ਹੋਏ।
0: ਭਾਈ ਗੁਰਦਾਸ ਸਾਹਿਬ ਜੀ ਚਿਤ ਚ ਕਈ ਤਰ੍ਹਾਂ ਸੋਚਦੇ ਨੇ ਕਿ ਬੜੀ ਅਯੋਗ ਗੱਲ ਹੋ ਰਹੀ, ਗਲਤ ਹੋ ਰਿਹਾ ਜੋ ਹੋ ਰਿਹਾ ਹੈ।
1: ਚੌਪਈ ਸ਼ਾਂਤ ਰੂਪ ਸ਼੍ਰੀ ਅਰਜਨ ਹੈ,
0: ਸ੍ਰੀ ਗੁਰੂ ਅਰਜਨ ਦੇਵ ਸ਼ਾਂਤ ਸਰੂਪ ਹਨ।
1: ਕਾਹੂ ਸੰਗ ਨਾ ਕੈਸੇ ਕਹੈ।
2: You're listening to KRPI 1550 Radio, Ferndale, Washington.
3: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫ੍ਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਆਪਣੇ ਵੱਲ ਖਿੱਚੀ ਜਾਂਦੇ ਹਨ।
1: ਜਬ ਗੁਰਤਾ ਕੋ ਕਾਰਜ ਹੋਏ,
0: ਜਦੋਂ ਗੁਰਤਾ ਗੱਦੀ ਦਾ ਇਹ ਕਾਰਜ ਹੋਇਆ ਸੀ,
1: ਸਿੱਖਣ ਕੀ ਸਹਾਇਤਾ ਜੋਏ।
0: ਸੋ ਸਿੱਖਾਂ ਦੀ ਸਹਾਇਤਾ ਜਿਹੜੀ ਹੈ ਇਹ ਚਾਹੁੰਦੇ ਹਨ।
1: ਪੂਰਬ ਤੋ ਇਸ ਲੋਕ ਮਜਾਰੀ,
0: ਪਹਿਲਾਂ ਤਾਂ ਇਸ ਸੰਸਾਰ ਦੇ ਵਿੱਚ
1: ਸੰਕਟ ਪਰ ਹੈ ਆਨ ਕਿਤ ਭਾਰੀ,
0: ਇਹੋ ਜਿਹੇ ਲੋਕਾਂ ਨੂੰ ਬੜਾ ਭਾਰੀ ਮੁਸੀਬਤ ਪੈਂਦੀ ਆ ਕੇ।
1: ਸੁੱਤ ਬਿਤ ਕੋ ਬਾਂਛਤ ਹੈ ਕੋਈ,
0: ਸੋ ਜਿਹੜੀ ਆ ਸੰਗਤਾਂ ਧਨ ਤੇ ਪੁੱਤਰ ਆਦਿਕ ਦੀ ਕਾਮਨਾ ਲੈ ਕੇ ਆਉਂਦੀਆਂ ਹਨ,
1: ਤਬ ਇਨ ਤੇ ਬਣ ਸਕੈ ਨਾ ਹੋਈ।
0: ਉਦੋਂ ਕੀ ਕਰਨਗੇ, ਮਤਲਬ ਕਿ ਸੰਗਤਾਂ ਦੇ ਕੋਲ ਪੈਸੇ ਤੇ ਲੈ ਲੈਂਦੇ ਆ। ਹੁਣ ਸੰਗਤਾਂ ਨੇ ਕੋਈ ਦੁੱਖ ਕੋਈ ਸੁੱਖ ਕੋਈ ਇਸ ਤਰ੍ਹਾਂ ਦੁੱਧ ਕੋਈ ਪੁੱਤ ਮੰਗਣਾ, ਉਦੋਂ ਕਿੱਥੋਂ ਦੇਣਗੇ ਦੋਨੋਂ।
1: ਸਿੱਖਣ ਬਿਖੈ ਅਸ਼ਰਧਾ ਹੋਏ,
0: ਜਦੋਂ ਸਿੱਖਾਂ ਦੀ ਕਾਮਨਾ ਪੂਰੀ ਨਾ ਹੋਈ ਤੇ ਸਿੱਖ ਅਸ਼ਰਧ ਹੋ ਜਾਣਗੇ ਕਿ ਗੁਰੂ ਘਰ ਚ ਸ਼ਕਤੀ ਨਹੀਂ ਹੈ।
1: ਪੂਜਨ ਤੇ ਹਟ ਹੈ ਸਭ ਕੋਈ,
0: ਜਦੋਂ ਸੰਗਤਾਂ ਦੀ ਸ਼ਰਧਾ ਟੁੱਟ ਗਈ ਤੇ ਸੰਗਤ ਜਿਹੜੀ ਹੈ ਗੁਰੂ ਘਰ ਮੱਥਾ ਟੇਕਣ ਵੜ ਜੇਗੀ।
1: ਇਮ ਗੁਰਤਾ ਸਿੱਖੀ ਮਹਿ ਘਾਟਾ,
0: ਇਸ ਤਰ੍ਹਾਂ ਗੁਰਤਾ ਗੱਦੀ ਤੇ ਸਿੱਖੀ ਦੇ ਵਿਚ ਘਾਟਾ ਪਵੇਗਾ।
1: ਨਿਭੈ ਨਾ ਇਹੋ ਪ੍ਰਪੰਚ ਜੋ ਠਾਟਾ।
0: ਸੋ ਭਾਈ ਗੁਰਦਾਸ ਜੀ ਸੋਚ ਜਿਹੜੇ ਪਖੰਡ ਕਰ ਰਹੇ ਨੇ ਵੱਡੇ ਦੋਨੋਂ, ਤੇ ਇਹ ਪਖੰਡ ਨਿਭੇਗਾ ਨੀ ਬਹੁਤਾ ਚਿਰ।
1: ਗੁਰੂ ਗੁਪਤ ਰਹੇ ਲਖੈ ਨਾ ਕੋਈ,
0: ਸੱਚੇ ਪਾਤਸ਼ਾਹ ਜੀ ਗੁਪਤ ਨੇ ਤੇ ਕਿਸੇ ਨੂੰ ਪਤਾ ਨਹੀਂ ਹੈ।
1: ਬਿਨਾ ਮਿਲੇ ਤੇ ਕਿਉਂ ਸੁਧ ਹੋਈ,
0: ਜਿੰਨਾ ਚਿਰ ਦੱਸਾਂਗੇ ਨਾ ਪ੍ਰਚਾਰ ਨਾ ਕਰੇਗਾ ਕਿਸੇ ਨੂੰ ਕੀ ਪਤਾ ਲੱਗਣਾ ਹੈ।
1: ਏਵ ਵਿਚਾਰਤ ਚਿਤ ਗੁਰਦਾਸ,
0: ਇਸ ਤਰ੍ਹਾਂ ਭਾਈ ਗੁਰਦਾਸ ਜੀ ਚਾਹੁੰਦੇ ਹਨ ਚਿਤ ਚ
1: ਗੁਰ ਕੇ ਚੱਕ ਰਹੇ ਹੋ ਗੁਰ ਪਾਸ।
0: ਸਤਸੰਗੀ ਉਹ ਗੁਰੂ ਮਹਾਰਾਜ ਦੇ ਕੋਲ ਗਏ,
1: ਦੋਨੋਂ ਭਰਾਤਨ ਕੀ ਖੁਟਿਆਈ,
0: ਦੋਨਾਂ ਭਰਾਵਾਂ ਦੀ ਜੋ ਖੋਟ ਹੈ ਮਨ ਦੀ।
1: ਦੇਖਤ ਭਇਓ ਕਰਤ ਅਧਿਕਾਈ,
0: ਭਾਈ ਗੁਰਦਾਸ ਸਾਹਿਬ ਜੀ ਸਾਰਾ ਕੁਛ ਵੇਖਣ ਲੱਗੇ।
1: ਜਰੀ ਨਾ ਜਾਏ ਹਿਰਦੈ ਮਹਿ ਸੋਈ,
0: ਹੁਣ ਸਤਸੰਗੀ ਉਹ ਸਿੱਖੀ ਨੂੰ ਘਾਟਾ ਪੈ ਰਿਹਾ ਹੋਵੇ, ਸਿੱਖੀ ਦੇ ਵਿੱਚ ਪਤਤ ਪੁਣਾ ਆਉਂਦਾ ਜਾਂਦਾ ਹੋਵੇ, ਸਤਸੰਗੀ ਨਸ਼ਿਆਂ ਦਾ ਰੁਝਾਨ ਹੋ ਜਾਵੇ, ਸਿੱਖ ਬਾਣੀ ਨਾਲ ਟੁੱਟਣ ਤੇ ਚਿੰਤਾ ਹੁੰਦੀ ਹੈ, ਕਿਸਾਨ ਫਸਲ ਨੂੰ ਫੇਰਾ ਮਾਰਦਾ ਘਾਟ ਵਾਦ ਕੋਈ ਦਵਾਈ ਪਾਉਂਦਾ ਖਾਦ ਪਾਉਂਦਾ ਹੈ, ਏਦਾਂ ਹੀ ਸਿੱਖੀ ਦੇ ਵਿੱਚ ਜਦੋਂ ਖੜੋਤ ਆਉਂਦੀ ਹੈ ਚਿੰਤਾ ਹੁੰਦੀ ਹੈ।
1: ਦਰਬ ਹੈ ਸੰਗਤ ਤੇ ਦੋਈ,
0: ਇਹ ਦੋਨੋਂ ਹੀ ਸੰਗਤ ਕੋਲੋਂ ਪੈਸਾ ਲੈ ਲੈਂਦੇ ਹਨ।
1: ਸ਼੍ਰੀ ਅਰਜਨ ਸੋ ਇੱਕ ਦਿਨ ਕਹਿਓ,
0: ਇੱਕ ਦਿਨ ਦਾ ਜ਼ਿਕਰ ਹੈ, ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ,
1: ਗੁਰ ਆਈ ਪਦ ਤੁਮ ਨੈ ਲਹਿਓ,
0: ਸੱਚੇ ਪਾਤਸ਼ਾਹ ਗੁਰਤਾ ਗੱਦੀ ਮਹਾਰਾਜ ਤੁਹਾਨੂੰ ਬਖਸ਼ੇ ਗਏ ਹਨ।
1: ਪੂਜਾ ਸੋ ਕਰਵਾਵਤ ਰਹੇ,
0: ਪਰ ਦੋਨੋਂ ਵੱਡੇ ਪੂਜਾ ਆਪਣੀ ਕਰਾਈ ਜਾ ਰਹੇ ਹਨ।
1: ਨਿਭੈ ਕਿਵੇਂ ਤੁਮ ਕਛ ਨਹਿ ਕਹੇ,
0: ਸੱਚੇ ਪਾਤਸ਼ਾਹ ਜੀ ਤੁਸੀਂ ਕੁਛ ਨਹੀਂ ਕਹਿ ਰਹੇ।
1: ਜਾਗਤ ਜੋਤ ਗੁਰੂ ਜਿਮ ਪਾਛੇ,
0: ਜਾਗਤ ਜੋਤ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿੱਛੋਂ,
1: ਤੁਮ ਭੀ ਬਿਦਤਹੋ ਤਿੰਨ ਸਮ ਆਛੇ,
0: ਸੱਚੇ ਪਾਤਸ਼ਾਹ ਤੁਸੀਂ ਵੀ ਉਹਨਾਂ ਵਾਂਗ ਭਾਵ ਉਦਮ ਕਰੋ ਦੋਨਾਂ ਵੱਡਿਆਂ ਵਾਂਗ।
1: ਛਪਨ ਉਚਿਤ ਇਹੋ ਪਦਵੀ ਰਾਹੀ,
0: ਸੋ ਸੱਚੇ ਪਾਤਸ਼ਾਹ ਜੀ ਦੋਨੋਂ ਗੁਰਤਾ ਗੱਦੀ ਦੀ ਪਦਵੀ ਦੇ ਲਾਇਕ ਨਹੀਂ ਹਨ।
1: ਸਿੱਖੀ ਵਿਸਤਾਰ ਹੋ ਜਗ ਮਾਹੀ,
0: ਇਸ ਵਾਸਤੇ ਮਾਰੇ ਕਰੋ ਕਿਰਪਾ, ਸਿੱਖੀ ਦਾ ਆਪਾਂ ਵਿਸਥਾਰ ਕਰੀਏ ਜਗਤ ਵਿਚ।
1: ਅਜ਼ਮਤ ਕੇ ਬਲ ਲੇਹੋ ਅਕੋਰ,
0: ਸੱਚੇ ਪਾਤਸ਼ਾਹ ਜੀ ਆਪਣੀ ਸ਼ਕਤੀ ਗੁਰੂ ਨਾਨਕ ਦੇਵ ਦੀ ਜੋਤ ਦੀ ਸ਼ਕਤੀ ਦਾ ਪ੍ਰਕਾਸ਼ ਕਰੋ ਤੇ ਭੇਟਾਵਾਂ ਆਉਣ।
1: ਗੁਰ ਸੰਗਤ ਅਨਗਨ ਚਾਹੋ ਔਰ,
0: ਚਾਰ ਸਿਰ ਸੰਗਤਾਂ ਆਉਣਗੀਆਂ ਫਿਰ,
1: ਮੁਝ ਮਨ ਮਹਿ ਸੰਸਾ ਇੱਕ ਔਰ।
0: ਭਾਈ ਗੁਰਦਾਸ ਜੀ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਮਨ ਚ ਇੱਕ ਹੋਰ ਸ਼ੰਕਾ ਹੈ,
1: ਰਹਿ ਭਰਾਤ ਤ੍ਰੈ ਇਮ ਇਸ ਠੌਰ,
0: ਸੱਚੇ ਪਾਤਸ਼ਾਹ ਜੀ ਤਿੰਨ ਭਰਾ ਹੁਣ ਇਸ ਥਾਂ ਤੇ ਨਹੀਂ ਹਨ।
1: ਨਹੀਂ ਦਰਬ ਢਿੱਗ ਆਏ ਤੁਮਾਰੇ,
0: ਪੈਸਾ ਮਾਰੇ ਤੁਹਾਡੇ ਕੋਲ ਨਹੀਂ ਆ ਰਿਹਾ।
1: ਦਾਰਦ ਬਰਤ ਹੈ ਸਦਨ ਮਜਾਰੇ,
0: ਗੁਰੂ ਘਰ ਦੀ ਦਲਿੱਦਰ ਪਿਆ ਹੋਇਆ ਹੈ।
1: ਸ਼੍ਰੀ ਗੁਰੂ ਰਾਮਦਾਸ ਭਗਵੰਤ
0: ਭਗਵਾਨ ਸਰੂਪ ਗੁਰੂ ਰਾਮਦਾਸ ਜੀ ਮਹਾਰਾਜ
1: ਤੁਮ ਕੋ ਕਹਿਓ ਸਮੇਂ ਜਬ ਅੰਤ
0: ਅੰਤਲੇ ਸਮੇਂ ਤੁਹਾਨੂੰ ਉਪਦੇਸ਼ ਦੇ ਕੇ ਗਏ ਹਨ ਚੌਥੇ ਪਾਤਸ਼ਾਹ ਜੀ
1: ਸ਼੍ਰੀ ਅੰਮ੍ਰਿਤਸਰ ਕਾਰ ਕਰਾਵਹੋ
0: ਕਿਹਾ ਹੈ ਗੁਰੂ ਜੀ ਨੇ ਕਿ ਅੰਮ੍ਰਿਤਸਰ ਸਾਹਿਬ ਸਰੋਵਰ ਡੂੰਘੇ ਕਰਾਉਣੇ ਪੱਕੇ ਕਰਾਉਣੇ ਹਰਿਮੰਦਰ ਸਾਹਿਬ ਦੀ ਰਚਨਾ ਕਰਨੀ ਹੈ
1: ਖਨ ਕੈ ਪੌੜੀ ਪੱਕਵ ਬਣਾਵਹੋ
0: ਸਰੋਵਰ ਨੂੰ ਪੁੱਟਣਾ ਪੌੜੀਆਂ ਬਣਾਉਣੀਆਂ
1: ਇਵੇਂ ਜੇ ਬ੍ਰਿਤ ਆਪਣੀ ਰੱਖੋ
0: ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਨਾਲ ਜੇ ਆਪਾਂ ਰੱਖਾਂਗੇ
1: ਤਾਲ ਬਣਾਵਨ ਕਿਵ ਅਭਿਲਾਖੋ
0: ਸੱਚੇ ਪਾਤਸ਼ਾਹ ਤਾਲ ਕਿਵੇਂ ਬਣੇਗਾ ਜੇ ਆਪਾਂ ਹੱਥ ਤੇ ਹੱਥ ਰੱਖੀ ਬੈਠੇ ਰਹੇ
1: ਦਰਬ ਹਜ਼ਾਰੋ ਲੱਗ ਹੈ ਜਹਾਂ
0: ਸੱਚੇ ਪਾਤਸ਼ਾਹ ਇਹ ਮਾਇਆ ਦਾ ਕੰਮ ਹੈ ਬੜੇ ਬੜੇ ਗੁਰੂ ਘਰ ਦੇ ਸਿਲਸਿਲੇ
1: ਕੈਸੇ ਹੋਏ ਸਕਹਿ ਗੋ ਮਹਾਂ
0: ਸੱਚੇ ਪਾਤਸ਼ਾਹ ਕਾਰਜ ਕਿਵੇਂ ਹੋਣਗੇ
1: ਉਦਮ ਕਰ ਬਿਦਤ ਹੋ ਜਗ ਮਾਹੀ
0: ਸੱਚੇ ਪਾਤਸ਼ਾਹ ਹਰੇਕ ਨੂੰ ਉਦਮ ਕਰਨਾ ਪੈਂਦਾ ਜਗਤ ਵਿਚ
1: ਜਿਸ ਤੇ ਸਮ ਭਰਾਤਾ ਹੋਏ ਨਾਹੀ
0: ਇਸ ਵਾਸਤੇ ਸੱਚੇ ਪਾਤਸ਼ਾਹ ਜੀ ਇਹ ਭਰਾਵਾਂ ਮੰਗਣਾ ਹੋਵੇ ਪਦ ਪਾਵ ਕੇ ਮਹਾਰਾਜ ਜੇ ਆਪਾਂ ਉਹਨਾਂ ਦੇ ਬਰਾਬਰ ਹੋਣਾ ਤੇ ਕੁਛ ਉਦਮ ਕਰਨਾ ਪਏਗਾ
1: ਸ਼੍ਰੀ ਅਰਜਨ ਸੁਣ ਬੋਲੇ ਬਾਣੀ
0: ਭਾਈ ਗੁਰਦਾਸ ਜੀ ਦੀ ਬੇਨਤੀ ਸੁਣੀ ਤੇ ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ
1: ਤ੍ਰਿਸ਼ਨਾ ਅਧਿਕ ਦੋਹਨ ਮਨ ਠਾਨੀ
0: ਕਹਿਣ ਲੱਗੇ ਭਾਈ ਗੁਰਦਾਸ ਜੀ ਇਹਨਾਂ ਦੋਨਾਂ ਦੇ ਮਨ ਚ ਸ਼ੁਰੂ ਤੋਂ ਲਾਲਸਾ ਸੀ ਧਨ ਦੀ
1: ਦੌਰ ਦੌਰ ਰੋਕ ਧਨ ਜਾਏ
0: ਇਸੇ ਬਾਤ ਭੱਜ ਭੱਜ ਜਾਂਦੇ ਹਨ ਜਿਧਰੋਂ ਕੋਈ ਮਾਇਆ ਦਿਸਦੀ ਹੈ ਨਾ ਉਧਰ ਹੀ ਭੱਜਦੇ ਹਨ ਇਹ
1: ਕਿਮ ਸੰਤੋਖ ਤੈਨੂੰ ਕੇ ਆਏ
0: ਇਸ ਤਰ੍ਹਾਂ ਦੋਨਾਂ ਦੇ ਮਨ ਚ ਸੰਤੋਖ ਨਹੀਂ ਹੈ
1: ਤਨਹਿ ਕੂੜ ਛਾਲ ਬਾਲ ਕੋ ਠਾਨੈ
0: ਛਾਲ ਬਾਲ ਕਰਕੇ ਧੋਖੇ ਨਾਲ ਸੰਗਤ ਤੋਂ ਮਾਇਆ ਛਾਈ ਜਾਂਦੇ ਹਨ
1: ਨਿਸ ਬਾਸੁਰ ਦੁਆਸ਼ਨ ਲਪਟਾਨੈ
0: ਦਿਨੇ ਰਾਤ ਵਾਸ਼ਨ ਚ ਲਪਟੇ ਪਏ ਨਾ ਕੋਈ ਸਿਮਰਨ ਨਾ ਕੋਈ ਭਜਨ ਨਾ ਬੰਦਗੀ ਸਿਰੇ ਉੱਠਦਿਆਂ ਹੀ ਸਕੀਮਾਂ ਲਾਉਣੀਆਂ ਅੱਜ ਕਿਧਰੋਂ ਮਾਰਨਾ ਹੱਥ
1: ਗੁਰਤਾ ਕਾਠ ਧਨ ਹਿਤ ਨਹਿਲੀਨੀ
0: ਕਹਿਣ ਲੱਗੇ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਜਿਹੜੀ ਗੁਰਤਾ ਗੱਦੀ ਲਈ ਹੈ ਮੱਥੇ ਟਿਕਾਉਣ ਨੂੰ ਨਹੀਂ ਲਈ ਪ੍ਰਿਥੀ ਚੰਦ ਤੇ ਸੋਚਦਾ ਸੀ ਮੱਥੇ ਟਿਕਾਉਣ ਦੀ ਚੀਜ਼ ਇਹ
1: ਤ੍ਰਿਸ਼ਨਾ ਕਰੀ ਚਹੀ ਮਨ ਹੀਨੀ
0: ਤੇ ਸੋ ਇਸ ਪ੍ਰਕਾਰ ਜਿਹੜੀ ਤ੍ਰਿਸ਼ਨਾ ਕਰਨੀ ਹੈ ਨਾ ਚੰਗੀ ਨੀ ਮਨ ਲਈ
1: ਸਰਬ ਵਿਕਾਰਨ ਕੇਰ ਵਿਨਾਸ਼
0: ਸੋ ਸਾਰੇ ਵਿਕਾਰਾਂ ਦਾ ਤੇ ਅਸੀਂ ਭਾਈ ਨਾਸ ਕਰਨਾ ਹੈ
1: ਕਿਉਂ ਹਮ ਕਰਹਿ ਦਰਬ ਕੀ ਆਸ
0: ਇਸ ਵਾਸਤੇ ਅਸੀਂ ਪੈਸੇ ਦੀ ਲਾਲਸਾ ਕਿਉਂ ਕਰੀਏ
1: ਸਿੱਖਣ ਕੇ ਵਿਕਾਰ ਔਰ ਹਰਨੇ
0: ਗੁਰੂ ਦਾ ਕਰਮ ਹੈ ਸਿੱਖਾਂ ਦੇ ਮਨਾਂ ਵਿੱਚ ਪਾਪ ਵਿਕਾਰ ਦੂਰ ਕਰਨੇ
1: ਹੋਏ ਵਿਪਰੀਤ ਜੋ ਹਮ ਸੋ ਧਰਨੇ
0: ਸੋ ਇਸ ਪ੍ਰਕਾਰ ਜਿਹੜੇ ਹਨ ਕਿ ਜਿਹੜੇ ਵਿਕਾਰ ਆਦਿਕ ਹਨ ਇਹ ਵਿਪਰੀਤ ਹੋਣੇ ਪਾਪ ਕੇ ਆਪ ਅਸੀਂ ਕੁਛ ਕਰੀਏ ਸੰਗਤ ਨੂੰ ਕੁਛ ਕਹੀਏ ਆਪ ਅਸੀਂ ਧਨ ਦਾ ਲਾਲਚ ਕਰੀ ਜਾਈਏ ਭੱਜੇ ਫਿਰੀਏ ਇੱਧਰ ਵੀ ਉੱਧਰ ਹੀ ਹੱਥ ਮਾਰੀ ਜਾਈਏ ਤੇ ਸੰਗਤ ਨੂੰ ਕਹੀਏ ਕਿ ਸੰਤੋਖ ਰੱਖੋ
1: ਤਾਲ ਆਦਿ ਦੇ ਕਾਰਜ ਸਾਰੇ
0: ਸੋ ਜਿੰਨੇ ਵੀ ਕਾਰਜ ਹਨ ਇਹ ਗੁਰੂ ਘਰਾਂ ਦੇ
1: ਸ਼੍ਰੀ ਨਾਨਕ ਸੋ ਨਿਸ ਦਿਨ ਸਾਰੇ
0: ਸੱਚੇ ਪਾਤਸ਼ਾਹ ਨੂੰ ਚਿੰਤਾ ਹੈ ਗੁਰੂ ਨਾਨਕ ਦੇਵ ਦੀ ਗੁਰਤਾ ਗੱਦੀ ਹੈ ਗੁਰੂ ਨਾਨਕ ਦੇਵ ਦਾ ਕਾਰ ਹੈ ਜਿਸ ਕਾ ਕਾਰਜ ਤੇ ਨਹੀਂ ਕੀ ਆ ਮਾਨਸ ਕਿਆ ਵਿਚਾਰ ਆਰਾਮ ਇਹ ਗੁਰੂ ਨਾਨਕ ਦੇਵ ਦੇ ਕਾਰਜ ਹਨ ਸੱਚੇ ਪਾਤਸ਼ਾਹ ਕਿਰਪਾ ਕਰਨਗੇ
1: ਜੇ ਤੂੰ ਤਹਿਤ ਕਰਨ ਉਪਕਾਰ
0: ਭਾਈ ਗੁਰਦਾਸ ਜੀ ਜੇ ਤੂੰ ਫਿਰ ਵੀ ਉਪਕਾਰ ਕਰਨਾ ਚਾਹੁੰਦਾ ਹੈ
1: ਸਰ ਲਗਬੇ ਤੇ ਨਰਨ ਉਧਾਰ
0: ਤੇ ਕਹਿਣ ਲੱਗੇ ਕਿ ਇੰਜ ਕਰਨਾ ਚਾਹੀਦਾ ਆਪਾਂ ਨੂੰ ਕਿ ਜੀਆਂ ਦੇ ਕਲਿਆਣ ਵਾਸਤੇ ਉਦਮ ਕਰਨਾ ਚਾਹੀਦਾ ਹੈ ਗੁਰਮਤਿ ਦਾ ਪ੍ਰਚਾਰ ਕਰੀਏ ਘਰ ਘਰ ਬਾਣੀ ਪਹੁੰਚੇ ਘਰ ਘਰ ਸੰਗਤਾਂ ਕੀਰਤਨ ਕਰਨ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ ਸਦਾ ਵਾਤ ਕੀਰਤਨ ਘਰ ਘਰ ਦੇ ਵਿੱਚ ਹੋਵੇ
1: ਤਾਂ ਉਦਮ ਕਰ ਹੋਏ ਸਵਧਾਨ
0: ਤਾਂ ਭਾਈ ਗੁਰਦਾਸ ਜੀ ਸਾਵਧਾਨ ਹੋ ਕੇ ਉਦਮ ਕਰੋ ਪ੍ਰਚਾਰ ਕਰੋ ਵੱਧ ਤੋਂ ਵੱਧ ਸਿੱਖੀ ਦਾ
1: ਬਨਹਿ ਸਹਾਇਕ ਗੁਰ ਭਗਵਾਨ
0: ਸੋ ਸੱਚੇ ਪਾਤਸ਼ਾਹ ਕਾਲ ਪੁਰਖ ਵੈਰੂ ਗੁਰੂ ਨਾਨਕ ਦੇਵ ਜੀ ਸਹਾਇਕ ਹੋਣਗੇ
1: ਸੁਣ ਸਗਰੀ ਗੁਰਦਾਸ ਵਿਚਾਰੀ
0: ਸੋ ਭਾਈ ਗੁਰਦਾਸ ਸਾਹਿਬ ਜੀ ਤੋਂ ਸਾਰੀ ਇਹ ਗੱਲ ਸੁਣੀ ਤੇ ਗੁਰੂ ਅਰਜਨ ਦੇਵ ਜੀ ਨੇ ਵਿਚਾਰ ਕੀਤੀ ਤੇ ਭਾਈ ਗੁਰਦਾਸ ਜੀ ਨੇ ਵੀ ਗੁਰੂ ਦੇ ਬਚਨਾਂ ਦੀ ਵਿਚਾਰ ਕੀਤੀ
1: ਗਿਰਾ ਜਥਾਰਥ ਇਨਹੋ ਉਚਾਰੀ
0: ਸੋ ਭਾਈ ਗੁਰਦਾਸ ਜੀ ਕਹਿੰਦੇ ਬੜਾ ਸੋਹਣਾ ਜਥਾਰਥ ਪਾਵੇ ਸੱਚਾ ਬਚਨ ਕਿਹਾ ਗੁਰੂ ਜੀ ਨੇ
1: ਤਿਨਕੇ ਸਮ ਕ੍ਰਿਤ ਇਨਹੋ ਨਾ ਬਨਹਿ
0: ਸੋ ਬਾਕੀ ਦੋਵਾਂ ਵੱਡਿਆਂ ਵਾਂਗ ਇਹਨਾਂ ਨੂੰ ਨੀ ਬਣਾਉਂਦਾ ਪਾਪ ਕੇ ਜਿਵੇਂ ਪ੍ਰਿਥੀ ਚੰਦ ਤੇ ਮਹਾਂਦੇਵ ਜੀ ਭੱਜੇ ਫਿਰਦੇ ਹਨ ਮਾਇਆ ਦੇ ਲਾਲਚ ਵਿੱਚ ਇਹ ਗੁਰਤਾ ਗੱਦੀ ਦੇ ਮਾਲਕ ਨੇ ਦੂਸਰਾ ਇਹ ਸ਼ਾਂਤੀ ਦੇ ਮੁਜੱਸਮੇ ਨੇ ਇਹਨਾਂ ਨੂੰ ਨਹੀਂ ਬਾਣਾਉਂਦਾ, ਭਾਵ ਇਹ ਉਹਨਾਂ ਵਾਂਗ ਨਹੀਂ ਕਰਨਗੇ।
1: ਸਿੱਖਣ ਕੇ ਵਿਕਾਰ ਗਨ ਹਨ ਹੈ,
0: ਇਹਨਾਂ ਤੇ ਸਿੱਖਾਂ ਦੇ ਵਿਕਾਰ ਹਰਨੇ ਨੇ ਦਰਸ਼ਨ ਦੇ ਕੇ ਗੁਰਮਤਿ ਦਾ ਪ੍ਰਚਾਰ, ਸੋ ਗੁਰਮਤਿ ਨਾਲ ਜੋੜ ਕੇ।
1: ਤ੍ਰਿਸ਼ਨਕ ਏਮ ਇਹੋ ਕੈਸੇ ਧਾਵ ਹੈ,
0: ਸੋ ਤ੍ਰਿਸ਼ਨਾ ਦੇ ਪਿੱਛੇ ਕਿਵੇਂ ਭੱਜ ਸਕਦੇ ਨੇ, ਨਹੀਂ ਇਹ ਤਾਂ ਆਪ ਸ਼ਾਂਤ ਸਰੂਪ ਹਨ, ਜੀਆਂ ਦਾ ਭਲਾ ਕਰਨਾ ਇਹਨਾਂ ਨੇ।
1: ਸਿੱਖਣ ਕੋ ਗੁਰ ਹਿਤ ਬਣ ਆਵ ਹੈ,
0: ਸੋ ਸਿੱਖਾਂ ਨੂੰ ਹੀ ਸਿਆਣਪ ਚਾਹੀਦੀ ਹੈ, ਸਿੱਖ ਵੀ ਥੋੜਾ ਸਿਆਣਪ ਕਰਨ ਕੇ ਜਿਹੜੀ ਗੁਰਤਾ ਗੱਦੀ ਹੈ ਉੱਥੇ ਜਾ ਕੇ ਮਾਰੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ।
1: ਜਾਂ ਤੇ ਮੈਂ ਉਦਮ ਅਬ ਧਰਾਂ,
0: ਭਾਈ ਗੁਰਦਾਸ ਜੀ ਕਹਿੰਦੇ ਸਾਨੂੰ ਉਦਮ ਕਰਨਾ ਚਾਹੀਦਾ ਹੈ, ਦਿਨੇ ਰਾਤ ਯਤਨਸ਼ੀਲ ਰਹਿਣਾ ਚਾਹੀਦਾ ਹੈ।
1: ਇਹ ਉਪਕਾਰ ਜਗਤ ਪਰ ਕਰਾਂ,
0: ਇਹ ਹੁਣ ਜਿਹੜਾ ਉਪਕਾਰ ਹੈ ਨਾ ਜਗਤ ਉੱਤੇ ਕਰੀਏ, ਸੱਚ ਦਾ ਪ੍ਰਚਾਰ ਕਰੀਏ।
1: ਸਭ ਹਿਨ ਕਹੋ ਉਪਦੇਸ਼ ਬਤਾਵਾਂ,
0: ਸਾਰੀ ਸੰਗਤ ਨੂੰ ਦੱਸੀਏ ਕਿ ਗੁਰੂ ਕੌਣ ਅਸਲੀ,
1: ਨੀਕੀ ਰੀਤ ਗੁਰੂ ਬਿਦਤਾਵਾਂ,
0: ਸੋ ਚੰਗੇ ਸੋਹਣੇ ਤਰੀਕੇ ਨਾਲ ਮੈਂ ਗੁਰੂ ਪ੍ਰਗਟ ਕਰਾਂਗਾ।
1: ਚਿਤਵਤ ਇਮ ਚਿਤ ਮਹਿ ਗੁਰਦਾਸ,
0: ਇਸ ਤਰ੍ਹਾਂ ਭਾਈ ਗੁਰਦਾਸ ਹੈ ਜੀ ਆਪਣੇ ਮਨ ਚ ਸੋਚਦੇ ਹਨ,
1: ਕਰਿਓ ਬਾਸ ਸ਼੍ਰੀ ਅਰਜਨ ਪਾਸ,
0: ਸੋ ਭਾਈ ਗੁਰਦਾਸ ਸਾਹਿਬ ਜੀ ਗੁਰੂ ਅਰਜਨ ਦੇਵ ਜੀ ਦੇ ਕੋਲ ਰਹਿਣ ਲੱਗ ਗਏ।
1: ਕੇਤਿਕ ਦਿਵਸ ਬਤੀਤੇ ਜਬੈ,
0: ਕੁਝ ਕੁ ਦਿਨ ਲੰਘੇ ਹਨ,
1: ਬਿਖਤ ਲੇਤ ਦੋਨੋਂ ਧਨ ਸਬੈ,
0: ਸੋ ਸਤਸੰਗ ਜੀ ਉਧਰ ਦੋਨੋਂ ਹੀ ਵੱਡੇ ਪ੍ਰਸੀ ਚੰਦ ਤੇ ਮਹਾਦੇਵ ਜੀ ਇਹ ਪੈਸਾ ਲੁੱਟੀ ਜਾ ਰਹੇ ਹਨ।
1: ਇੱਕ ਦਿਨ ਸੁਣਿਓ ਸਿੱਖ ਤੇ ਕਾਨ,
0: ਇੱਕ ਦਿਨ ਭਾਈ ਗੁਰਦਾਸ ਸਾਹਿਬ ਨੂੰ ਪਤਾ ਲੱਗਿਆ ਹੈ,
1: ਸੰਗਤ ਆਵਤ ਚੱਲੀ ਮਹਾਨ,
0: ਬਹੁਤ ਵੱਡਾ ਜਥਾ ਸੰਗਤਾਂ ਦਾ ਵਿਦੇਸ਼ਾਂ ਵਿੱਚੋਂ ਇਕੱਠਾ ਹੋ ਕੇ ਆ ਰਿਹਾ।

0: ਭਾਈ ਗੁਰਦਾਸ ਸਾਹਿਬ ਨੇ ਚੰਗੇ ਗੁਰਸਿੱਖ ਸਿਆਣੇ ਦੋ ਤਿੰਨ ਨਾਲ ਲਏ,
1: ਟਿਊਸ਼ਨ ਹੀ ਗਮਨਿਓ ਗੁਰਦਾਸ
0: ਚੁੱਪ ਚਾਪ, ਕਿਉਂਕਿ ਏਜੰਟ ਰੱਖੇ ਹੁੰਦੇ ਪਿਆਰੇ ਇਹਨਾਂ ਨੇ, ਪਿਰਥੀ ਚੰਦ ਵਰਗੇ ਨੇ, ਸੰਗਤਾਂ ਦੇ ਵਿੱਚ ਹੀ ਆਪਣੇ ਬੰਦੇ ਵਾੜੇ ਹੁੰਦੇ ਆ। ਸੋ ਇੱਧਰੋਂ ਗੱਲ ਸੁਣ ਕੇ ਇੱਧਰ ਦੱਸੀ ਜਾਣੀ, ਉੱਧਰਲੀ ਗੱਲ ਸੁਣ ਕੇ ਇੱਧਰ ਦੱਸੀ ਜਾਣੀ ਕਿ ਐਸਾ ਸਿਲਸਿਲਾ ਚਲਾਇਆ ਹੋਇਆ ਇਹ ਸਤਸੰਗੀਓ। ਹੁਣ ਭਾਈ ਗੁਰਦਾਸ ਜੀ ਨੂੰ ਪਤਾ ਜੇ ਤੀਸਰੇ ਚੌਥੇ ਕੰਨ 'ਚ ਗੱਲ ਚੱਲ ਗਈ ਤਾਂ ਪਿਰਥੀ ਚੰਦ ਕੋਲ ਚਲੀ ਜਾਣੀ ਹੈ, ਏਜੰਟ ਵਿੱਚ ਬੈਠੇ ਨੇ। ਇਸ ਲਈ ਚੁੱਪ ਚਾਪ ਭਾਈ ਗੁਰਦਾਸ ਜੀ ਚਲੇ ਗਏ,
1: ਰਾਮਦਾਸ ਚੱਕ ਤੇ ਚੱਲ ਗਏ।
0: ਸੋ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਚੱਕ ਤੋਂ ਭਾਵ ਅੰਮ੍ਰਿਤਸਰ ਤੋਂ ਭਾਈ ਗੁਰਦਾਸ ਜੀ ਤੁਰ ਪਏ,
1: ਪੰਜ ਕੋਸ ਪਰ ਸਥਿਤ ਭਇਓ,
0: ਪੰਜ ਕੋਹ ਤੇ ਭਾਈ ਗੁਰਦਾਸ ਜੀ ਚਲੇ ਗਏ।
1: ਤਹਾਂ ਚੌਧਰਾ ਕੀਨ ਬਣਾਏ,
0: ਸਤਸੰਗੀਓ ਖਾਲਸਾ ਕਾਲਜ ਜਿਹੜਾ ਸਤਸੰਗੀਓ ਛਿਆਰਟਾ ਜਿਹੜੀ ਸਰਾਂ ਖਾਲਸਾ ਰੋਡ ਹੈ ਮੇਨ ਵੱਡੀ, ਉੱਥੇ ਗੁਰਦੁਆਰਾ ਸਾਹਿਬ ਹੈ ਪਿਪਲੀ ਸਾਹਿਬ, ਹੁਣ ਸ਼ਹਿਰ 'ਚ ਆ ਗਿਆ, ਉਦੋਂ ਬਾਹਰ ਸੀ ਸ਼ਹਿਰ ਤੋਂ, ਸ਼ਹਿਰ ਬਹੁਤ ਛੋਟਾ ਜਿਹਾ ਸੀ। ਭਾਈ ਗੁਰਦਾਸ ਜੀ ਚਲੇ ਗਏ, ਪੰਜ ਕੋਹ ਤੇ ਜਾ ਕੇ ਇੱਕ ਚੌਂਤਰਾ ਥੜਾ ਬਣਾਇਆ ਜੀ,
1: ਸੇਤ ਬਸਤਰ ਕੋ ਭਲੇ ਬਿਛਾਏ,
0: ਉਹਦੇ ਉੱਤੇ ਇੱਕ ਸੋਹਣਾ ਜਿਹਾ ਬਸਤਰ ਚਿੱਟਾ ਵਿਛਾ ਦਿੱਤਾ,
1: ਪੂਜਨ ਥਾਨ ਬਣਾਏ ਉਹ ਐਸਾ,
0: ਇੱਕ ਸਤਸੰਗੀਓ ਚੌਰ ਮੁੱਠਾ ਰੱਖ ਦਿੱਤਾ, ਮਾਂ ਭਾਵ ਕੇ ਚੌਰਾਂ ਦੇ ਖੰਭ ਦਾ ਇੱਕ ਮੁੱਠਾ ਰੱਖ ਦਿੱਤਾ ਤੇ ਪੂਜਾ ਦਾ ਥਾਨ ਬਣਾ ਦਿੱਤਾ ਉਹ,
1: ਤਿਸ ਕੇ ਤੀਰ ਤਰੇ ਹੋਏ ਬੈਸਾ,
0: ਤੇ ਉਹਦੇ ਲਾਗੇ ਬੈਠ ਗਏ ਭਾਈ ਗੁਰਦਾਸ ਸਾਹਿਬ। ਉਹੀ ਮੇਨ ਰੋਡ ਸੀ, ਉਹੀ ਸਸੇ ਮੇਨ ਰਸਤਾ ਆ ਰਿਹਾ ਸੀ ਜਿਹਨੂੰ ਸ਼ੇਰ ਸ਼ਾਹ ਸੂਰੀ ਰੋਡ ਕਹਿੰਦੇ ਹਨ।
1: ਮੋਰ ਪੰਖ ਕਾ ਮੁੱਠਾ ਧਰਿਓ,
0: ਮੋਰ ਪੰਖ ਮੋਰ ਦੇ ਖੰਭਾਂ ਦਾ ਇੱਕ ਉੱਥੇ ਮੁੱਠਾ ਰੱਖ ਦਿੱਤਾ ਚੌਰ ਸਾਹਿਬ ਕਰ ਲਈ, ਪਿੱਛੇ ਇਹੀ ਹੁੰਦਾ ਸੀ।
1: ਗੁਰਤਾ ਚਿੰਨ ਉੱਪਰ ਕੁਛ ਕਰਿਓ,
0: ਤੇ ਗੁਰਤਾ ਗੱਦੀ ਦੇ ਕੁਝ ਹੋਰ ਚਿੰਨ ਰੱਖ ਦਿੱਤੇ, ਪਾਉ ਥੋੜੀ ਜਿਹੀ ਮਾਇਆ ਰੱਖ ਦਿੱਤੀ ਸਤਸੰਗੀ, ਉਹ ਮੁੱਠਾ ਰੱਖ ਦਿੱਤਾ ਚੌਰ ਦਾ।
1: ਇਹਨੇ ਮਹਿ ਸੰਗਤ ਗਨ ਆਈ,
0: ਇਹਨੇ ਚਿਰ ਨੂੰ ਬੇਅੰਤ ਸੰਗਤਾਂ ਦਾ ਵੱਡਾ ਜਥਾ ਆ ਗਿਆ ਜੀ,
1: ਦੂਜਨ ਲੱਗੇ ਕਹਾਂ ਇਸ ਥਾਈ,
0: ਤੇ ਉਹ ਸੰਗਤਾਂ ਪੁੱਛਣ ਲੱਗੀਆਂ ਉਸ ਵੇਲੇ,
1: ਸੁਣ ਕੇ ਤਿੰਨ ਤੇ ਤਬ ਗੁਰਦਾਸ,
0: ਭਾਈ ਗੁਰਦਾਸ ਸਾਹਿਬ ਨੂੰ ਪਤਾ ਲੱਗਿਆ, ਉੱਠੇ ਸਾਰੀ ਸੰਗਤ ਨੂੰ ਨਮਸਕਾਰ ਕੀਤੀ, ਸਤਿ ਸ੍ਰੀ ਅਕਾਲ ਬੁਲਾਈ,
1: ਸਾਦਰ ਕਰੇ ਬਿਠਾਵਨ ਪਾਸ,
0: ਸਾਰੀ ਸੰਗਤ ਨੂੰ ਕਿਹਾ ਕਿ ਭਾਈ ਆਰਾਮ ਨਾਲ ਸਤ ਸੰਗਤ ਜੀ ਬੈਠੋ, ਕੁਛ ਵਿਸ਼ਰਾਮ ਕਰੋ,
1: ਵਿਸ਼ਰਾਮ ਹੋ ਸੰਗਤ ਇਸ ਥਾਈ,
0: ਸਾਧ ਸੰਗਤ ਜੀ ਵਿਸ਼ਰਾਮ ਕਰੋ, ਕੁਝ ਪਾਣੀ ਦਾ ਪ੍ਰਬੰਧ ਕੀਤਾ, ਜਲ ਛਕਾਇਆ ਸੰਗਤ ਨੂੰ,
1: ਜਬ ਇਕੱਠੀ ਹੋਈ ਸਮੁਦਾਈ,
0: ਜਦੋਂ ਸੰਗਤਾਂ ਸਾਰੀਆਂ ਸਤਸੰਗੀ ਉਹ ਜਿੰਨੇ ਜਥੇ ਆ ਰਹੇ ਸੀ ਇਕੱਠੇ ਹੋ ਗਏ,
1: ਸਭ ਤੋਂ ਮਧੁਰ ਗਿਰਾ ਕੇ ਸਾਥ,
0: ਭਾਈ ਗੁਰਦਾਸ ਜੀ ਨੇ ਬੜੇ ਮਿੱਠੇ ਪਿਆਰੇ ਬਚਨਾਂ ਦੇ ਨਾਲ
1: ਕਹਿਤ ਭਇਓ ਆਇਸ ਗੁਰਨਾਥ,
0: ਕਹਿਣ ਲੱਗੇ ਸਾਧ ਸੰਗਤ ਜੀ ਗੁਰੂ ਮਾਲਕ ਦੀ ਆਗਿਆ ਹੈ,
1: ਜੋ ਗੁਰੂ ਹੇਤ ਉਪਾਇਨ ਲਿਆਇਓ,
0: ਭਾਈ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਲਈ ਤੁਸੀਂ ਭੇਟਾਵਾਂ ਲੈ ਕੇ ਆਏ ਹੋ,
1: ਔਰ ਸ਼ਰਧਾ ਧਾਰ ਦਰਸ਼ਨ ਆਇਓ,
0: ਤੇ ਮਨ ਚ ਸ਼ਰਧਾ ਲੈ ਕੇ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਆਏ ਹੋ ਤੁਸੀਂ,
1: ਸੋ ਇਸ ਥਲ ਅਰਪਹੋ ਸਮੁਦਾਇ,
0: ਭਾਈ ਜੇ ਤਾਂ ਤੁਸੀਂ ਸਹੀ ਥਾਂ ਤੇ ਮਾਇਆ ਭੇਜਣੀ, ਸਹੀ ਥਾਂ ਤੇ ਕਿਸੇ ਗਲਤ ਦੇ ਹੱਥਾਂ ਚ ਨਾ ਆਵੇ, ਕਿਸੇ ਗਲਤ ਥਾਂ ਤੇ ਨਾ ਵਰਤੀ ਜਾਵੇ, ਜੇ ਤੁਸੀਂ ਸਹੀ ਥਾਂ ਤੇ ਮੱਥਾ ਟੇਕਣਾ ਚਾਹੁੰਦੇ ਹੋ,
1: ਪੁਨ ਗੁਰ ਢਿਗ ਚੱਲੀਐ ਹਰ ਖਾਏ,
0: ਤੇ ਇੱਥੇ ਰੱਖ ਦਿਓ ਸਾਰੀ ਮਾਇਆ, ਜਿਹੜਾ ਵਿਛਾਇਆ ਸੀ ਨਾ ਬਸਤਰ ਥੜਾ ਬਣਾ ਕੇ ਪੂਜਾ ਦਾ ਸਥਾਨ ਬਣਾ ਕੇ, ਭਾਈ ਇੱਥੇ ਰੱਖੋ,
1: ਇਸ ਮਹਿ ਕਾਰਨ ਸੋ ਸੁਣ ਲੀਜ ਹੈ,
0: ਤੇ ਹੁਣ ਦੱਸ ਸੁਣਿਓ ਧਿਆਨ ਨਾਲ ਚ ਕਾਰਨ ਕੀ ਹੈ, ਅਸੀਂ ਕਿਉਂ ਤੁਹਾਨੂੰ ਕਹਿ ਰਹੇ ਹਾਂ,
1: ਪੁਨ ਮਨ ਬਾਂਠਤ ਪੁਰਨ ਕੀਜ ਹੈ,
0: ਕਹਿਣ ਲੱਗੇ ਕਿ ਤੁਸੀਂ ਭਾਈ ਸੱਚੇ ਥਾਂ ਤੇ ਸਹੀ ਥਾਂ ਤੇ ਮਾਇਆ ਜਾਏਗੀ ਤੇ ਤੁਹਾਡੀ ਮਨੋਕਾਮਨਾ ਪੂਰੀ ਹੋਏਗੀ,
1: ਸ੍ਰੀ ਗੁਰੂ ਰਾਮਦਾਸ ਸੁੱਤ ਤੀਨ,
0: ਸਾਧ ਸੰਗਤ ਜੀ ਬਚਨ ਏਦਾਂ ਹੈ ਕਿ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਚੌਥੇ ਪਾਤਸ਼ਾਹ ਮਹਾਰਾਜ,
1: ਗੁਰਤਾ ਗਾਦੀ ਲਗੂ ਅਸੀਨ,
0: ਉਹ ਸੱਚਖੰਡ ਚਲੇ ਗਏ ਨੇ ਤੇ ਆਪਣੇ ਛੋਟੇ ਸਾਹਿਬਜ਼ਾਦੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਅਸੀਨ ਕਰ ਗਏ, ਗੁਰਤਾ ਗੱਦੀ ਤੇ ਬਿਠਾ ਗਏ ਹਨ,
1: ਸ਼ਾਂਤ ਰੂਪ ਸੋ ਬੈਠੇ ਰਹੇ,
0: ਕਹਿਣ ਲੱਗੇ ਸ਼ਾਂਤ ਚੇਤ ਨੇ, ਉਹ ਬਿਲਕੁਲ ਸ਼ਾਂਤ ਰਹਿੰਦੇ ਨੇ, ਭਜਨ ਸਿਮਰਨ ਵਿੱਚ ਰਹਿੰਦੇ, ਚੁੱਪ ਕੀਤੇ ਰਹਿੰਦੇ ਹਨ,
1: ਨਹਿ ਕਿਸੇ ਸੋ ਕੈਸੇ ਬਚਕ ਹੈ,
0: ਭਜਨ ਅੱਠ ਨਹੀਂ ਕਰਦੇ ਕਿਸੇ ਨੂੰ ਜੀ, ਆ ਜੀ ਆਓ ਜੀ ਆਓ ਜੀ ਸੰਗਤ ਜੀ ਜੀ ਆਇਆਂ ਨੂੰ ਜੀ, ਏਦਾਂ ਨਹੀਂ ਕਰਦੇ ਹੋ,
1: ਵੱਡੇ ਭਰਾਤ ਦੁਆ ਬਾਲ ਛਲ ਕਰੈ,
0: ਵੱਡੇ ਦੋਨੋਂ ਭਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਉਹ ਬਲ ਛਲ ਕਰਦੇ ਨੇ, ਬਲ ਦਾ ਭਾਵ ਤਾਕਤ ਵੀ ਵਰਤੇ, ਜਿਹੜਾ ਨਹੀਂ ਸੱਸੀ ਮੱਥਾ ਟੇਕਦਾ ਤੇ ਉਹਨੂੰ ਡਰਾਉਂਦੇ ਨੇ, ਤੇ ਸੋ ਇਸ ਲਈ ਛਾਲ ਕਪਟ ਵੀ ਕਰਦੇ ਹਨ।
1: ਸੰਗਤ ਤੇ ਸਗਰੋ ਧਨ ਹਿਰੈ,
0: ਸਾਧ ਸੰਗਤ ਜੀ ਦੋਨੋਂ ਵੱਡੇ ਭਰਾ ਗੁਰੂ ਅਰਜਨ ਦੇਵ ਦੀ ਸੰਗਤ ਤੋਂ ਪੈਸਾ ਲੁੱਟ ਲੈਂਦੇ ਹਨ।
1: ਤਹਾਂ ਪਹੁੰਚ ਜੇ ਤਿੰਨ ਨਹਿ ਦੇਵਹੋ,
0: ਇਸ ਪ੍ਰਕਾਰ ਕਹਿੰਦੇ ਨੇ ਕਿ ਇਹ ਜਿਹੜਾ ਪੈਸਾ ਹੈ ਤੁਹਾਡਾ,
1: ਗਾਰੀ ਬਕੈ ਸਰਾਪ ਕੋ ਲੇਵਹੋ,
0: ਕਹਿਣ ਲੱਗੇ ਜੇਕਰ ਕੋਈ ਪੈਸਾ ਨਹੀਂ ਦਿੰਦਾ ਤੇ ਗਾਲੀਆਂ ਦੇਣ ਲੱਗ ਪੈਂਦੇ ਨੇ, ਸਰਾਪ ਦੇਣ ਲੱਗ ਪੈਂਦੇ, ਤੁਹਾਨੂੰ ਸਰਾਪ ਦੇ ਦਿਆਂਗੇ ਜੇ ਤੁਸੀਂ ਮਾਇਆ ਨਾ ਦਿੱਤੀ।
1: ਕਹਿ ਤੁਮ ਤੇ ਸੋ ਲੈ ਹੈ ਛੀਨ,
0: ਇਸ ਪ੍ਰਕਾਰ ਕਹਿੰਦੇ ਇਸ ਤਰੀਕੇ ਨਾਲ ਖੋਹ ਲੈਂਦੇ ਹਨ ਮਾਇਆ ਸੰਗਤ ਕੋਲੋਂ।
1: ਕਰਹਿ ਰਾਰ ਲੋਭੀ ਦੁੱਖ ਭੀਨ,
0: ਤੇ ਦੋਨੋਂ ਹੀ ਲੋਭ ਵਿੱਚ ਭਿੱਜੇ ਨੇ ਤੇ ਲਾਲਚ ਕਰਦੇ ਹਨ।
1: ਗੁਰ ਕੇ ਨਿਕਟ ਨਾ ਪਹੁੰਚਣ ਦੈ ਹੈ,
0: ਇਹ ਜਿਹੜੀ ਮਾਇਆ ਹੈ ਅਸਲੀ ਥਾਂ ਤੇ ਨਹੀਂ ਪਹੁੰਚਣ ਦਿੰਦੇ। ਇਹਨਾਂ ਨੇ ਜੰਟ ਰੱਖੇ ਹੋਏ ਨੇ, ਜੰਟਾਂ ਦੇ ਰਾਹੀਂ ਸੰਗਤਾਂ ਨੂੰ ਪ੍ਰੇਰ ਕੇ ਗਲਤ ਥਾਂ ਤੇ ਲਿਜਾਂਦੇ ਹਨ।
1: ਘਾਤ ਅਨੇਕਨ ਬਾਤ ਬਣੈ ਹੈ,
0: ਤੇ ਕਹਿਣ ਲੱਗੇ ਇਸ ਪ੍ਰਕਾਰ ਜਿਹੜਾ ਹੈ ਇਹ ਗੱਲ ਚੰਗੀ ਨੀ ਗੀ, ਇਹ ਦਾਅ ਲਾਉਂਦੇ ਹਨ।
1: ਯਾ ਤੇ ਮੈਂ ਤੁਮ ਕੋ ਸ਼ੁਭ ਕਹਾਂ,
0: ਇਸ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਭਾਈ ਮੈਂ ਤੁਹਾਡੇ ਭਲੇ ਵਾਸਤੇ ਇਹ ਬਚਨ ਕਹਿੰਦਾ ਹਾਂ,
1: ਪਰ ਉਪਕਾਰ ਹੇਤ ਮੈਂ ਚਾਹਾਂ,
0: ਮੈਂ ਤਾਂ ਭਾਈ ਪਰ ਉਪਕਾਰ ਕਰਨਾ, ਮੈਨੂੰ ਇਸ ਮਾਇਆ ਨਾਲ ਕੋਈ ਵਾਸਤਾ ਨੀ, ਮੈਂ ਤਾਂ ਗੁਰੂ ਚਰਨਾਂ ਚ ਭੇਟ ਕਰਾਂਗਾ ਜਾ ਕੇ।
1: ਸੁਣ ਸੰਗਤ ਕੇ ਨਿਸ਼ਚੈ ਭਯੋ,
0: ਸੰਗਤ ਨੇ ਸਾਰਾ ਬਚਨ ਸੁਣਿਆ ਸੱਚ ਤੇ ਸੰਗਤ ਨੂੰ ਵਿਸ਼ਵਾਸ ਹੋ ਆਇਆ।
1: ਬਾਕ ਜਥਾਰਥ ਇਨ ਕਹਿ ਦਯੋ,
0: ਤੇ ਕਹਿਣ ਲੱਗੇ ਕਿ ਇਸ ਪ੍ਰਕਾਰ ਸੰਗਤ ਨੇ ਇਹ ਬਚਨ ਸੁਣ ਕੇ
1: ਸਭ ਹਿਨ ਮਿਲ ਕੇ ਆਛੋ ਮਾਨਾ,
0: ਸਾਰੀ ਸੰਗਤ ਨੇ ਮਿਲ ਕੇ ਭਾਈ ਗੁਰਦਾਸ ਜੀ ਦੇ ਬਚਨ ਨੂੰ ਸੱਚ ਮੰਨਿਆ। ਪਿਆਰੇ ਸੱਚ ਦੱਸਣਾ ਸਾਡਾ ਫਰਜ਼ ਹੈ, ਸੋ ਸੱਚ ਨਾਲ ਜੁੜਨਾ ਚਾਹੀਦਾ ਹੈ।
1: ਦਯੋ ਦਰਬ ਜੇਤ ਇੱਕ ਜਨਮ ਆਨਾ,
0: ਇਸ ਤਰੀਕੇ ਨਾਲ ਸਤਸੰਗੀ ਉਹ ਸੰਗਤਾਂ ਨੂੰ ਪ੍ਰੇਰਨ ਲੱਗੇ ਭਾਈ ਗੁਰਦਾਸ ਜੀ।
1: ਸਗਰੀ ਸੰਗਤ ਦਈ ਉਪਾਇਨ,
0: ਜਿੰਨੀ ਸੰਗਤ ਆਈ ਸੀ ਸਾਰੀਆਂ ਨੇ ਜਿਹੜੇ ਸੀ ਬਚਨ ਚੰਗੇ ਲੱਗੇ ਉਹਨਾਂ ਨੂੰ, ਸਾਰੀ ਉਹਨਾਂ ਨੇ ਜਿੰਨੀ ਵੀ ਭੇਟਾ ਲਿਆਂਦੀ ਸੀ ਸਾਰੀ ਉੱਥੇ ਰੱਖ ਦਿੱਤੀ।
1: ਬੁਨ ਦੇਖਿਓ ਚਾਹੇ ਸਤਿਗੁਰ ਪਾਇਨ,
0: ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹੁਣ ਦਰਸ਼ਨ ਕਰਾਂਗੇ ਸਤਸੰਗ ਜੀ, ਚੱਲੀਏ।
1: ਸਭ ਕੋ ਧੀਰਜ ਦੇ ਗੁਰਦਾਸ,
0: ਭਾਈ ਗੁਰਦਾਸ ਜੀ ਨੇ ਸਾਰੀ ਸੰਗਤ ਨੂੰ ਧੀਰਜ ਦਿੱਤਾ ਹੈ।
1: ਦਰਬ ਬਟੋਰ ਲੀਨ ਨਿਜ ਪਾਸ,
0: ਸੋ ਜਿੰਨਾ ਪੈਸਾ ਸੀ ਆਪਣੇ ਸੇਵਕਾਂ ਨੂੰ ਕਹੇ ਕਿ ਭਾਈ ਗੁਰਦਾਸ ਜੀ ਨੇ ਉਹ ਇਕੱਠਾ ਕਰਵਾ ਲਿਆ ਜੀ।
1: ਸਭ ਤੇ ਆਗੂ ਹੋਏ ਚੱਲ ਪਰਿਓ,
0: ਭਾਈ ਗੁਰਦਾਸ ਸਾਹਿਬ ਜੀ ਨੇ ਸਤਸੰਗੀ ਉਹ ਮਾਇਆ ਲਈ ਤੇ ਸਭ ਤੋਂ ਅੱਗੇ ਲਾ ਕੇ ਤੁਰ ਪਏ, ਚਲੋ ਸਤਸੰਗ ਜੀ ਗੁਰੂ ਦੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੀਏ, ਨਾਲੇ ਲੰਗਰ ਛਕੀਏ।
1: ਸੰਗਤ ਸੰਗ ਲੀਨ ਹਿਤ ਧਰਿਓ,
0: ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਸੰਗਤ ਨੂੰ ਨਾਲ ਲਿਆ ਤੇ ਤੁਰ ਪਏ।
1: ਸਨੈ ਸਨੈ ਚੱਲ ਕੇ ਪੁਰ ਆਇਓ,
0: ਸਜੇ ਸਜੇ ਚੱਲਦੇ ਆ ਅੰਮ੍ਰਿਤਸਰ ਸਾਹਿਬ ਪਹੁੰਚੇ।
1: ਸ੍ਰੀ ਅਰਜਨ ਢਿੱਗ ਦਰਸ਼ਨ ਪਾਇਓ,
0: ਸਾਰੀ ਸੰਗਤ ਨੂੰ ਪ੍ਰੇਰ ਕੇ ਭਾਈ ਗੁਰਦਾਸ ਸਾਹਿਬ ਜੀ ਗੁਰੂ ਅਰਜਨ ਦੇਵ ਦੇ ਕੋਲ ਲਿਆ, ਚਰਨੀ ਪਵਾਇਆ।
1: ਧਰਿਓ ਪੰਚ ਸਹਿ ਦਰਬ ਅਗਾਰੀ,
0: 500 ਰੁਪਈਆ ਸਤਸੰਗ ਉਹਨਾਂ ਸਮਿਆਂ ਚ ਭਾਈ ਗੁਰਦਾਸ ਸਾਹਿਬ ਜੀ ਨੇ ਸੰਗਤਾਂ ਨੂੰ ਪ੍ਰੇਰ ਕੇ ਲਿਆ ਕੇ ਗੁਰੂ ਘਰ ਵਿੱਚ ਭੇਟ ਕੀਤਾ।
1: ਇਹੋ ਲੀਜ ਹੈ ਸਭ ਆਪਣਕਾਰੀ,
0: ਸੱਚੇ ਪਾਤਸ਼ਾਹ ਜੀ ਆ ਤੁਹਾਡੀ ਸੱਚੀ ਸੁੱਚੀ ਸੰਗਤ ਦੀ ਕਿਰਤ ਤੇ ਤੁਹਾਡੇ ਚਰਨਾਂ ਤੇ ਅਰਪਣ ਹੋਈ ਹੈ।
1: ਸੰਗਤ ਹੇਰ ਪ੍ਰਿਥੀ ਮਲਦਾਸ,
0: ਸੱਚੇ ਪਾਤਸ਼ਾਹ ਜੀ ਇਹ ਸੰਗਤ ਹੈ ਤੇ ਮੈਂ ਮਹਾਰਾਜ ਦਾਸ ਹਾਂ ਤੁਹਾਡਾ।
1: ਭੇਜੇ ਘੇਰ ਆਨੀ ਹੈ ਪਾਸ,
0: ਸੋ ਇਸ ਪ੍ਰਕਾਰ ਦੇ ਨਾਲ ਜਿਹੜਾ ਸੰਗਤ ਨੂੰ ਪ੍ਰੇਰ ਕੇ ਤੇ ਇੱਧਰ ਲਿਆਉਣਾ ਕਰਾਂਗੇ।
1: ਸਿੱਖ ਅਣਜਾਣ ਮੋੜ ਸਭ ਲੀਜੈ,
0: ਕਹਿੰਦੇ ਜਿਹੜੇ ਅਣਜਾਣ ਸਿੱਖ ਹਨ ਉਹਨਾਂ ਸਾਰਿਆਂ ਨੂੰ ਮੋੜ ਕੇ ਲਿਆਵਾਂਗੇ।
1: ਗੁਰ ਸੁਤ ਬੜ ਕੋ ਚੱਲ ਦਰਸੀਜੈ,
0: ਸੰਗਤ ਨੂੰ ਪ੍ਰੇਰਾਂਗੇ ਕਿ ਜਾ ਕੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰੋ।
1: ਉਤ ਤੇ ਮਹਾਦੇਵ ਨੇ ਪਠੇ,
0: ਉਧਰ ਸਤਸੰਗਿਓ ਹੁਣ ਮਹਾਦੇਵ ਉਹਨਾਂ ਨੂੰ ਪਤਾ ਲੱਗਿਆ ਹੋਣਾ ਉਹਨਾਂ ਦੇ ਏਜੰਟਾਂ ਰਾਹੀਂ ਕਿ ਆ ਰਹੀ ਸੰਗਤ, ਤੇ ਉਹਨਾਂ ਨੇ ਵੀ ਆਪਣੇ ਬੰਦੇ ਭੇਜੇ।
1: ਮੁਝ ਢਿੱਗ ਆਨਹੋ ਕਰ ਇਹ ਇਕੱਠੇ,
0: ਤੇ ਕਹਿਣ ਲੱਗੇ ਕਿ ਜਾਓ ਭਾਈ, ਜੰਟਾਂ ਆਪਣਿਆਂ ਨੂੰ ਕਿਹਾ ਪ੍ਰਿਥੀ ਚੰਦ ਨੇ ਮਹਾਂਦੇਵ ਨੇ ਕਿ ਜਾਓ ਤੁਸੀਂ ਤੇ ਜਾ ਕੇ ਸੰਗਤ ਆ ਰਹੀ ਤੇ ਉਤੋਂ ਮਾਇਆ ਲੈ ਕੇ ਆਓ।
1: ਸੰਗਤ ਘੇਰ ਖਰੀ ਕਰ ਲੀਨ,
0: ਸੋ ਸਤਸੰਗੀਓ ਸੰਗਤ ਨੂੰ ਘੇਰਨ ਦੇ ਯਤਨ ਕੀਤੇ।
1: ਨਹਿ ਆਗੇ ਕੋ ਚਲਨਨ ਦੀਨ,
0: ਕਿਸੇ ਸੰਗਤ ਨੂੰ ਅੱਗੇ ਜਾਣ ਨੀ ਦਿੰਦੇ।
1: ਚਾਹੋ ਦਿਸ਼ਕੇ ਦਾਸਨ ਤੇ ਸੁਣ ਕੇ,
0: ਚਾਰ ਸਿਰੇ ਆਪਣੇ ਦਾਸਾਂ ਤੋਂ ਸੁਣ ਕੇ,
1: ਗਨ ਸਿੱਖਣ ਸਮਝਾਏ ਭਨ ਕੈ,
0: ਸੋ ਸਾਰੇ ਸਿੱਖਾਂ ਨੂੰ ਸਮਝਾਉਣਾ ਕੀਤਾ ਭਾਈ ਗੁਰਦਾਸ ਜੀ ਨੇ, ਉਹ ਵੀ ਪ੍ਰੇਰਦੇ ਨੇ ਤੇ ਭਾਈ ਗੁਰਦਾਸ ਜੀ ਸੱਚ ਦੱਸਦੇ ਹਨ।
1: ਜਿਤਕ ਕਾਰ ਗੁਰ ਕੀ ਹਮ ਪਾਸ,
0: ਜਿੰਨੀ ਕੁ ਕਾਰ ਭੇਟਾ ਸਾਡੇ ਕੋਲ ਗੁਰੂ ਮਹਾਰਾਜ ਜੀ ਦੀ ਹੈ,
1: ਲੈ ਸਭ ਗਯੋ ਅਬ ਹੈ ਗੁਰਦਾਸ,
0: ਹੁਣ ਸੰਗਤ ਆ ਰਹੀ ਹੈ, ਇਹਨਾਂ ਦੇ ਜੰਟਾਂ ਨੂੰ ਪਤਾ ਲੱਗਿਆ ਕਿ ਸੰਗਤ ਆ ਰਹੀ ਹੈ ਤੇ ਉਹਨਾਂ ਨੂੰ ਜਾ ਕੇ ਘੇਰ ਲਿਆ, ਭਾਈ ਮਾਇਆ ਦਿਓ ਉਹ ਕਹਿਣ ਲੱਗੇ ਸਾਰੀ ਮਾਇਆ ਜਿਹੜੀ ਹੈ ਉਹ ਤੇ ਭਾਈ ਗੁਰਦਾਸ ਜੀ ਲੈ ਗਏ ਹਨ,
1: ਦਰਸ਼ਨ ਮਾਤਰ ਕਰਨ ਅਬ ਰਹੇ ਹੋ,
0: ਹੁਣ ਤੇ ਅਸੀਂ ਕੇਵਲ ਗੁਰੂ ਜੀ ਦੇ ਦਰਸ਼ਨ ਕਰਨੇ ਹਨ,
1: ਸੋ ਹਮ ਕਰਹਿ ਗੁਰੂ ਜਿਮ ਲਹਿਓ,
0: ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾਂਗੇ ਜਿਵੇਂ ਗੁਰੂ ਕਿਰਪਾ ਕਰਨਗੇ, ਫਿਰ
1: ਸੁਣ ਸੰਗਤ ਕੋ ਤਾੜਤ ਭਏ,
0: ਜੋ ਸਤਸੰਗੀ ਸੰਗਤ ਦੇ ਕੋਲੋਂ ਇਹ ਸੁਣਿਆ

0: ਤੇ ਗੁਰਤਾ ਗੱਦੀ ਤੇ ਵੱਡਾ ਪੁੱਤਰ ਸੰਗਤ ਨੂੰ ਕਹਿਣ ਲੱਗੇ ਹਨ ਏਜੰਟ ਜਿਹੜੇ ਸੀ ਕਿ ਨਹੀਂ ਨਹੀਂ ਸਾਧ ਸੰਗਤ ਜੀ ਵੱਡਾ ਪੁੱਤ ਪ੍ਰਿਥੀ ਚੰਦ ਹੈ ਗੁਰੂ
1: ਪੂਜਨੀਯ ਸੋ ਸੰਗਤ ਕੇਰੋ
0: ਤੇ ਇਸ ਤਰ੍ਹਾਂ ਜਿਹੜਾ ਪ੍ਰਿਥੀ ਚੰਦ ਹੈ ਉਹੀ ਪੂਜਨੀਕ ਹੈ ਇਹ ਏਜੰਟ ਜਿਹੜੇ ਇਹਨਾਂ ਨੇ ਇਹਨਾਂ ਦੋਨਾਂ ਦੇ ਮਹਾਂਦੇਵ ਜੀ ਵੀ ਰਲ ਗਏ ਸੀ ਨਾਲ ਹੀ ਇਸ ਪ੍ਰਕਾਰ ਪ੍ਰਿਥੀ ਚੰਦ ਨੇ ਆਪਣੇ ਨਾਲ ਹੀ ਰਲਾ ਲਿਆ ਸੀ ਇਹ ਦੋਨੋਂ ਹੀ ਇਸ ਪ੍ਰਕਾਰ ਚਲਾ ਲਏ ਨੇ ਰਲ ਮਿਲ ਕੇ ਤੇ ਏਜੰਟ ਕਹਿਣ ਲੱਗੇ ਨਹੀਂ ਜੀ ਨਹੀਂ ਵੇਖੋ ਅਸਲੀ ਗੁਰੂ ਜਿਹੜਾ ਇਹ ਪ੍ਰਿਥੀ ਚੰਦ ਹੈ
1: ਨਹਿ ਪਰ ਹੈ ਗੁਰ ਕੇ ਪਰਵਾਨ
0: ਤੇ ਸੋ ਕਹਿਣ ਲੱਗੇ ਕਿ ਜਿਹੜੀ ਇਸ ਪ੍ਰਕਾਰ ਜੇ ਤਾਂ ਤੁਸਾਂ ਮਾਇਆ ਬਾਬਾ ਪ੍ਰਿਥੀ ਚੰਦ ਨੂੰ ਮੱਥਾ ਨਾ ਟੇਕਿਆ ਤੇ ਤੁਹਾਡੀ ਮਾਇਆ ਪ੍ਰਮਾਣ ਨਹੀਂ ਹੋਣੀ
1: ਤਜ ਕਰ ਵੱਡੋ ਦਈ ਲਘੂ ਥਾਨ
0: ਕਹਿੰਦੇ ਤਜ ਕਰ ਵੱਡੋ ਵੱਡੇ ਨੂੰ ਛੱਡ ਕੇ ਤੇ ਗੁਰਤਾ ਗੱਦੀ ਨਿੱਕੇ ਨੂੰ ਦੇ ਦਿੱਤੀ ਗਲਤ ਹੈ
1: ਅਬ ਜੋ ਭਈ ਬੀਤ ਸੋ ਗਈ
0: ਕਹਿਣ ਲੱਗੇ ਜੋ ਹੁਣ ਹੋ ਗਿਆ
1: ਨਹੀਂ ਆਗੇ ਕਰੀ ਇਹ ਮਤ ਨਹੀਂ
0: ਕਹਿਣ ਲੱਗੇ ਸੰਗਤ ਨੂੰ ਕਿ ਹੁਣ ਜੋ ਮਾਇਆ ਤੁਸਾਂ ਦੇ ਦਿੱਤੀ ਹੈ ਨਾ ਉਧਰ ਗੁਰਦਾਸ ਨੂੰ ਚਲੋ ਗਲਤੀ ਹੋ ਗਈ ਤੁਹਾਡੇ ਤੋਂ ਗਾਂਹ ਤੋਂ ਨਾ ਇੱਦਾਂ ਕਰਿਓ
1: ਪ੍ਰਿਥੀ ਚੰਦ ਕੇ ਘਰ ਚੱਲ ਆਈਏ
0: ਤੇ ਕਹਿਣ ਲੱਗੇ ਜਦੋਂ ਵੀ ਆਉਣਾ ਹੈ ਤੇ ਬਾਬਾ ਪ੍ਰਿਥੀ ਚੰਦ ਦੇ ਘਰ ਹੀ ਆਉਣਾ ਇਹ ਏਜੰਟ ਕਹਿ ਰਹੇ ਹਨ ਇਹਨਾਂ ਦੇ
1: ਕਹਿਓ ਕਿਸੂ ਕੋ ਮਨ ਨਹਿ ਲਿਆਈਏ
0: ਕਹਿਣ ਲੱਗੇ ਅਗਾਂਹ ਤੋਂ ਜੋ ਮਰਜ਼ੀ ਤੁਹਾਨੂੰ ਕੋਈ ਕਹਿੰਦਾ ਰਹੇ ਕਿ ਗੁਰੂ ਅਰਜਨ ਦੇਵ ਜੀ ਗੁਰੂ ਹਨ ਗੁਰੂ ਅਰਜਨ ਦੇਵ ਜੀ ਗੁਰੂ ਹਨ ਤੁਸੀਂ ਕਿਸੇ ਦੀ ਸੁਣਿਓ ਨਾ
1: ਇੱਥੇ ਆਦਿਕ ਸਮਝਾਏ ਘਨੇਰੇ
0: ਇੱਥੇ ਆਦਿਕ ਸਤਸੰਗਿਓ ਜਿਹੜੇ ਏਜੰਟ ਸੀ ਇਹ ਸੰਗਤ ਨੂੰ ਸਮਝਾਉਣ ਲੱਗੇ
1: ਆਪਣੀ ਉਸਤਤ ਕਰਤ ਬਡੇਰੇ
0: ਸੋ ਆਪਣੇ ਸੁਭਾਵੇ ਦੀ ਬੜੀ ਉਸਤਤ ਕਰਨ ਲੱਗੇ ਏਜੰਟ
1: ਛੂਠੇ ਸਿੱਖ ਜਾਨ ਜਬ ਲਏ
0: ਹੁਣ ਵੇਖਿਆ ਕਿ ਸਿੱਖ ਤਾਂ ਖਾਲੀ ਹੱਥ ਨੇ ਮਾਇਆ ਤੇ ਭਾਈ ਗੁਰਦਾਸ ਜੀ ਲੈ ਗਏ
1: ਘੇਰੋ ਕਰਿਓ ਛੋਰ ਸਭ ਦਏ
0: ਜਿਹੜੀ ਸੰਗਤ ਘੇਰੀ ਸੀ ਇਹਨਾਂ ਦੇ ਜੰਟਾਂ ਨੇ ਇਹਨਾਂ ਦੇ ਬੰਦਿਆਂ ਨੇ ਸੰਗਤ ਨੂੰ ਛੱਡ ਦਿੱਤਾ ਜਾਓ ਭਾਈ ਹੁਣ
1: ਸ੍ਰੀ ਅਰਜਨ ਕੇ ਢਿੱਗ ਪੁਣ ਆਏ
0: ਹੁਣ ਸੰਗਤ ਚੱਲਦਿਆਂ ਚੱਲਦਿਆਂ ਸਤਸੰਗੀ ਗੁਰੂ ਅਰਜਨ ਦੇਵ ਜੀ ਦੇ ਕੋਲ ਆਈ
1: ਕਰ ਦਰਸ਼ਨ ਮਨ ਆਨੰਦ ਪਾਏ
0: ਸਤਿਗੁਰੂ ਜੀ ਦੇ ਦਰਸ਼ਨ ਕੀਤੇ ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ ਗੁਰੂ ਜੀ ਦੇ ਦਰਸ਼ਨ ਕੀਤੇ ਆਨੰਦ ਆ ਗਿਆ
1: ਭਾਈ ਕਾਮਨਾ ਪੂਰਨ ਉਰ ਕੀ
0: ਜੋ ਜੋ ਮਨ ਚ ਇੱਛਾ ਸੀ ਪੂਰੀ ਹੋ ਗਈ
1: ਮਹਿਮਾ ਜਾਨੀ ਸ੍ਰੀ ਸਤਿਗੁਰ ਕੀ
0: ਹੁਣ ਸੰਗਤ ਨੂੰ ਪਤਾ ਲੱਗਿਆ ਅਸਲੀ ਤੇ ਨਕਲੀ ਦਾ ਕੀ ਫਰਕ ਹੁੰਦਾ ਪਿਆਰਿਓ ਹੀਰਾ ਤੇ ਇਹ ਜਿਹੜਾ ਫਟਕ ਬਲੌਰ ਇੱਕੋ ਹੀ ਹੁੰਦੇ ਨੇ ਪਰ ਉਹਦੇ ਚ ਗੁਣ ਜਿਹੜੇ ਨੇ ਉਹਨਾਂ ਗੁਣਾਂ ਕਰਕੇ ਸਤਸੰਗੀ ਹੀਰਾ ਕੀਮਤੀ ਹੁੰਦਾ ਸੋ ਇਸ ਲਈ ਅੱਜ ਪਤਾ ਲੱਗਿਆ ਕਿ ਉਹ ਤਾਂ ਫਟਕ ਬਲੌਰ ਹੀ ਸੀ ਕਾਚੀ ਸੀ ਹੀਰਾ ਤੇ ਇੱਧਰ ਹੈ
1: ਨਿਰਵਿਕਾਰ ਮਨ ਸ਼ਾਂਤ ਸਰੂਪ
0: ਨਿਰਵਿਕਾਰ ਹਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਸ਼ਾਂਤ ਸਰੂਪ ਹਨ
1: ਦੀਪਤ ਮਸਤਕ ਜੋਤ ਅਨੂਪ
0: ਮੱਥੇ ਦੀ ਜੋਤ ਜਗਮਗਾ ਰਹੀ ਹੈ ਚਮਕ ਰਹੀ ਹੈ
1: ਬਦਨ ਅਧੀਨ ਦੀਨ ਗਨ ਦਾਨੀ
0: ਸੋ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਹਨ
1: ਸੁੰਦਰ ਮਧੁਰ ਸੁਧਾ ਸਮ ਬਾਣੀ
0: ਸੋ ਸੱਚੇ ਪਾਤਸ਼ਾਹ ਜੀ ਦੇ ਬੜੇ ਪਿਆਰੇ ਮਿੱਠੇ ਬਚਨ ਹਨ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੌਰਾ
1: ਤ੍ਰਿਸ਼ਨਾ ਆਦਿ ਨਾ ਲੇਸ਼ ਕਲੇਸ਼
0: ਜਿਨ੍ਹਾਂ ਦੇ ਕੋਲ ਭਾਵ ਗੁਰੂ ਅਰਜਨ ਦੇਵ ਦੇ ਕੋਲ ਤ੍ਰਿਸ਼ਨਾ ਦੀ ਬਿਲਕੁਲ ਲੇਸ ਵੀ ਨਹੀਂ ਰੰਚਕ ਮਾਤਰ ਤ੍ਰਿਸ਼ਨਾ ਨਹੀਂ ਇਹਨਾਂ ਦੇ ਮਨ ਚ
1: ਸ਼੍ਰੇਯ ਦੇਤ ਜਿਨ ਕੋ ਉਪਦੇਸ਼
0: ਜਿਨ੍ਹਾਂ ਦਾ ਉਪਦੇਸ਼ ਮੁਕਤੀ ਬਖਸ਼ਦਾ ਹੈ ਭਾਵ ਗੁਰੂ ਅਰਜਨ ਦੇਵ ਜੀ ਦੇ ਬਚਨ ਮੁਕਤੀ ਦਾਤੇ ਹਨ
1: ਨਿਸ਼ਚੈ ਕਰਿਓ ਗੁਰੂ ਇਹੋ ਹੈ
0: ਹੁਣ ਸਾਰੀ ਸੰਗਤ ਨੂੰ ਭਰੋਸਾ ਹੋ ਗਿਆ ਕਿ ਗੁਰੂ ਰਾਮਦਾਸ ਜੀ ਨੇ ਨਿਸ਼ਚਿਤ ਤੌਰ ਤੇ ਇਹਨਾਂ ਨੂੰ ਹੀ ਗੁਰੂ ਬਣਾਇਆ ਹੈ
1: ਲੋਭੀ ਅਪਰ ਦਰਬ ਕੋਚ ਹੈ
0: ਤੇ ਸੋ ਜਿਹੜੇ ਲੋਭੀ ਨੇ ਦੂਜੇ ਦੋਨੋਂ ਉਹਦੇ ਪੈਸਾ ਹੀ ਪੈਸਾ ਕਰੀ ਜਾਂਦੇ ਹਨ
1: ਸਤਿਗੁਰ ਰਾਮਦਾਸ ਨਿਜ ਥਾਨ
0: ਸੋ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਆਪਣੇ ਥਾਂ ਤੇ
1: ਇਹੀ ਬਿਠਾਏ ਕਿਰਪਾ ਨਿਧਾਨ
0: ਸੰਗਤ ਨੂੰ ਵਿਸ਼ਵਾਸ ਹੋ ਗਿਆ ਕਿ ਇਹੀ ਕਿਰਪਾ ਦੇ ਨਿਧਾਨ ਗੁਰੂ ਅਰਜਨ ਦੇਵ ਜੀ ਹੀ ਗੁਰਤਾ ਗੱਦੀ ਤੇ ਬਿਠਾਏ ਹਨ
1: ਭੋਲੇ ਸਿੱਖਣ ਸੋ ਬਿਰਮਾਵੈ
0: ਸੋ ਭੋਲੇ ਭਾਲੇ ਸਿੱਖਾਂ ਨੂੰ ਸੋ ਇਹ ਦੋਨੋਂ ਪ੍ਰਿਥੀ ਚੰਦ ਤੇ ਮਹਾਂਦੇਵ ਜੀ ਭਰਮਾਉਂਦੇ ਹਨ
1: ਧਨ ਹਿਤ ਲੈ ਨਿਜ ਘਰ ਜਾਵੇ
0: ਸੋ ਧਨ ਹਿਤ ਪੈਸਿਆਂ ਦੇ ਲਈ ਸੰਗਤਾਂ ਨੂੰ ਪ੍ਰੇਰ ਕੇ ਆਪਣੇ ਘਰ ਲਈ ਜਾਂਦੇ ਹਨ
1: ਕੋਈ ਨਾ ਗੁਣ ਕਿਮ ਕਰ ਹੈ ਸ਼੍ਰੇਯ
0: ਇਹਨਾਂ ਦੇ ਗੁਣ ਹੀ ਕੋਈ ਨੀ ਨਾ ਕੋਈ ਭਜਨ ਨਾ ਕੋਈ ਸਿਮਰਨ ਤੇ ਸਿੱਖਾਂ ਦੀ ਕਲਿਆਣ ਕਿਵੇਂ ਕਰਨਗੇ ਭਲਾ ਇਹ
1: ਜਿਉਂ ਕਿਉਂ ਸਿੱਖਣ ਤੇ ਧਨ ਲੇ
0: ਜਿਵੇਂ ਕਿਵੇਂ ਛਾਲ ਫਰੇਬ ਕਰਕੇ ਸਿੱਖਾਂ ਤੋਂ ਪੈਸਾ ਹਥਿਆਈ ਜਾਂਦੇ ਹਨ
1: ਇਨ ਮਹਿ ਤਿੰਨ ਸਮ ਨਹੀਂ ਬੇਕਾਰ
0: ਪਰ ਇਹਨਾਂ ਵਿੱਚ ਭਾਵ ਸੰਗਤ ਸੋਚਦੀ ਹੈ ਕਿ ਇਹਨਾਂ ਵਿੱਚ ਭਾਵ ਗੁਰੂ ਅਰਜਨ ਦੇਵ ਜੀ ਦੇ ਵਿੱਚ ਪ੍ਰਿਥੀ ਚੰਦ ਵਾਂਗ ਤੇ ਮਹਾਂਦੇਵ ਜੀ ਵਾਂਗ ਵਕਾਰ ਨਹੀਂ ਹਨ ਇਹਨਾਂ ਚ ਲੋਭ ਤੇ ਲਾਲਚ ਨਹੀਂ ਹੈ
1: ਮੂਰਤ ਸ਼੍ਰੀ ਸਤਿ ਗੁਰੂ ਉਦਾਰ
0: ਸੋ ਇਹ ਹਨ ਸੱਚੀ ਮੂਰਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, ਗੁਰੂ ਅਰਜਨ ਦੇਵ ਜੀ
1: ਜਥਾ ਯੋਗ ਸ਼੍ਰੀ ਅਰਜਨ ਤਬੈ।
0: ਸੋ ਗੁਰੂ ਅਰਜਨ ਦੇਵ ਜੀ ਨੇ ਜਥਾ ਯੋਗ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ ਹੈ।
1: ਸਾਦਰ ਕੀਨ ਮਿਲੇ ਸਿੱਖ ਸਭੈ,
0: ਸਾਰੀ ਸੰਗਤ ਬੜੇ ਪਿਆਰ ਨਾਲ ਆਪਸ ਵਿੱਚ ਮਿਲੀ। ਦੂਰ ਦੁਰਾਡੇ ਸੰਗਤ ਆਈਆਂ ਸੀ, ਕੋਈ ਉੱਤਰ ਕੋਈ ਦੱਖਣ ਵੱਲੋਂ, ਬੜੇ ਪਿਆਰ ਨਾਲ ਸੰਗਤਾਂ ਮਿਲੀਆਂ ਹਨ।
1: ਮੋਲ ਅੰਨ ਸਮੁਦਾਇ ਅਨਾਏ।
0: ਸੋ ਸਤਸੰਗੀਓ, ਹੁਣ ਜਿਹੜੀ ਮਾਇਆ ਆਈ ਹੈ, ਗੁਰੂ ਜੀ ਨੇ ਛੇਤੀ ਦੇ ਨਾਲ ਭੇਜਿਆ ਆਪਣੇ ਸੇਵਾਦਾਰਾਂ ਨੂੰ, ਅੰਨ ਆਦਿਕ ਮੰਗਵਾਇਆ ਹੈ।
1: ਕਰ ਲੰਗਰ ਦੀਨਸ ਵਰਤਾਏ।
0: ਸਤਸੰਗੀਓ, ਦਾਲ ਫੁਲਕਾ ਬਣਾ ਕੇ ਤੇ ਸੰਗਤਾਂ ਨੂੰ ਵਰਤਾਇਆ ਗਿਆ।
1: ਕਰੀ ਸਕਲ ਗੁਰਤਾ ਕੀ ਰੀਤ।
0: ਇਸ ਤਰ੍ਹਾਂ ਜਿਹੜੀ ਗੁਰੂ ਘਰ ਦੀ ਮਰਿਆਦਾ ਹੈ ਨਾ, ਇਹ ਸਤਿਗੁਰੂ ਸਾਹਿਬ ਜੀ ਨੇ ਕੀਤੀ ਹੈ।
1: ਸਿਰੋ ਪਾਓ ਲੇ ਸਿੱਖ ਸਹਿ ਪ੍ਰੀਤ।
0: ਸਤਸੰਗੀਓ, ਹੁਣ ਸਿਰੋ ਪਾਓ ਆਦਿਕ ਜਿਹੜੇ ਮੇਨ ਮੇਨ ਸਿੱਖ ਸੰਗਤ ਨੂੰ ਪ੍ਰੇਰ ਕੇ ਲਿਆਏ ਨੇ, ਉਹਨਾਂ ਨੂੰ ਸਿਰੋ ਪਾਓ ਆਦਿਕ ਦੇਣੇ, ਇਹ ਗੁਰੂ ਘਰ ਦੀ ਮਰਿਆਦਾ ਹੈ। ਸੋ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਸਿੱਖ ਉੱਦਮ ਦੇ ਨਾਲ ਸੰਗਤਾਂ ਨੂੰ ਪਿੰਡਾਂ 'ਚੋਂ ਪ੍ਰੇਰ ਕੇ ਲਿਆਏ ਨੇ, ਕਾਰਪੇਟ ਉਗਰਾਹ ਕੇ ਲਿਆਏ ਨੇ, ਉਹਨਾਂ ਨੂੰ ਸਿਰੋ ਪਾਓ ਦਿੱਤੇ ਗਏ।
1: ਦਰਸ਼ਨ ਕਰ ਗਮਨੇ ਨਿਜ ਦੇਸ਼।
0: ਸੋ ਸਾਰੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਕੇ, ਬਖਸ਼ਿਸ਼ਾਂ ਲੈ ਕੇ, ਝੋਲੀਆਂ ਭਰ ਕੇ ਆਪਣੇ ਇਲਾਕਿਆਂ ਨੂੰ ਚਲੀਆਂ ਗਈਆਂ।
1: ਕੀਰਤ ਕਰਤ ਸੁਣਾਏ ਅਸ਼ੇਸ਼।
0: ਹੁਣ ਸਤਸੰਗੀਓ, ਸੰਗਤਾਂ ਗੁਰੂ ਜੀ ਦੀ ਕੀਰਤੀ ਕਰਦੀਆਂ ਹਨ। ਭਾਈ ਪ੍ਰਿਥੀ ਚੰਦ ਦੇ ਵੀ ਆਪਾਂ ਦਰਸ਼ਨ ਕੀਤੇ ਸੀ, ਪਰ ਮਨ ਨੂੰ ਸ਼ਾਂਤੀ ਨਹੀਂ ਸੀ ਆਉਂਦੀ, ਮਨ ਦੇ ਵਿੱਚ ਆਨੰਦ ਨਹੀਂ ਸੀ ਆਉਂਦਾ। ਅੱਜ ਗੁਰੂ ਅਰਜਨ ਦੇਵ ਦੇ ਦਰਸ਼ਨ ਕੀਤੇ ਹੈ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਈਏ। ਜਿਹਦੇ ਦਰਸ਼ਨ ਕਰਨ ਦੇ ਨਾਲ ਹੀ ਮਨ ਨੂੰ ਸ਼ਾਂਤੀ ਆ ਜਾਂਦੀ ਹੈ, ਇਹ ਹਨ ਅਸਲੀ ਗੁਰੂ ਸਤਸੰਗੀਓ। ਸੋ 68 ਤੀਰਥ ਮੱਜਣਾ ਗੁਰਦਰਸ ਪ੍ਰਾਪਤ ਹੋਏ। ਗੁਰੂ ਜੀ ਦੇ ਦਰਸ਼ਨ ਕੀਤਿਆਂ ਹੀ 68 ਤੀਰਥਾਂ ਦੇ ਪਰਬਾਂ ਦੇ ਇਸ਼ਨਾਨ ਦਾ ਫਲ ਮਿਲਦਾ ਹੈ ਭਾਈ।
1: ਸਿੱਖ ਸੰਗਤ ਜਹੈ ਕਹਿ ਮਿਲ ਜਾਏ।
0: ਹੁਣ ਸਿੱਖ ਸੰਗਤਾਂ ਗੁਰੂ ਦੇ ਦਰਸ਼ਨ ਕਰਕੇ, ਸੇਵਾ ਕਰਕੇ, ਗੁਰੂ ਜੀ ਦਾ ਉਪਦੇਸ਼ ਕਰਕੇ ਲੈ ਕੇ, ਆਪਣੀ ਮਾਇਆ ਨੂੰ ਸਫਲ ਕਰਕੇ, ਜਿਸ ਜਿਸ ਇਲਾਕੇ ਵਿੱਚ ਸੰਗਤਾਂ ਆਈਆਂ ਹਨ, ਉਹਨਾਂ ਉਹਨਾਂ ਇਲਾਕਿਆਂ 'ਚ ਜਾ ਕੇ ਕੀਰਤੀ ਕਰਦੀਆਂ। ਭਾਈ, ਅੱਜ ਅਸੀਂ ਗੁਰੂ ਕੇ ਦਰਸ਼ਨ ਕਰਕੇ ਆਏ ਹਾਂ, ਆਨੰਦ ਆ ਗਿਆ, ਮਨ ਦੀ ਇੱਛਾ ਪੂਰੀ ਹੋ ਗਈ ਔਰ ਮਨ ਨੂੰ ਸ਼ਾਂਤੀ ਆ ਗਈ, ਇਹ ਹੈ ਪੂਰੇ ਗੁਰੂ ਕੀ ਨਿਸ਼ਾਨੀ।
1: ਗੁਰ ਸ਼੍ਰੀ ਅਰਜਨ ਕਹਿ ਸੁਣਾਏ।
0: ਹੁਣ ਸੰਗਤਾਂ ਪ੍ਰਚਾਰ ਕਰਨ ਲੱਗ ਪਈਆਂ, ਇੱਕ ਤੋਂ ਦੋ, ਦੋ 'ਚੋਂ ਦਸ, ਵੀਹ ਗਾਂਹ ਸੰਗਤਾਂ ਪ੍ਰਚਾਰ ਕਰਨ ਲੱਗ ਪਈਆਂ, ਭਾਈ ਅਸਲੀ ਗੁਰੂ ਗੁਰੂ ਅਰਜਨ

0: ਸੰਗਤਾਂ ਨੇ ਜਾ ਕੇ ਪ੍ਰੇਰਨਾ ਸ਼ੁਰੂ ਕੀਤਾ। ਸੰਗਤਾਂ ਗਾਂ ਤੋਂ ਦੂਜੇ ਤੋਂ ਤੀਜੇ ਕੋਲ ਖਬਰ ਜਾਂਦਿਆਂ ਜਾਂਦਿਆਂ ਇਸ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਮਹਿਮਾ ਫੈਲ ਗਈ।
1: ਸਭ ਸੰਗਤ ਆਵਤ ਗੁਰ ਪਾਸ,
0: ਹੁਣ ਸਾਰੀ ਸੰਗਤ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਕੋਲ ਆਉਂਦੀ ਹੈ।
1: ਹੱਥ ਜੋੜ ਠਾਨਤ ਅਰਦਾਸ,
0: ਹੁਣ ਸੰਗਤਾਂ ਆਉਂਦੀਆਂ ਹਨ ਆ ਕੇ ਸਤਸੰਗੀਓ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਦਰਸ਼ਨ ਦੀਦਾਰ ਕਰਦੀਆਂ, ਅਰਦਾਸਾਂ ਕਰਦੀਆਂ, ਮਨੋਕਾਮਨਾ ਪੂਰੀ ਹੁੰਦੀਆਂ। ਦੋਇ ਕਰ ਜੋੜ ਕਰੋ ਅਰਦਾਸ, ਤੁਧ ਭਾਵਹਿ ਤਾਂ ਆਣ ਹੈ ਰਾਸ, ਇੱਕ ਨਾਨਕੀ ਅਰਦਾਸ ਜੇ ਤੁਧ ਭਾਵ ਸੀ, ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ। ਸੋ ਸਤਸੰਗੀ ਇਸ ਤਰੀਕੇ ਨਾਲ ਭਾਈ ਗੁਰਦਾਸ ਜੀ ਦੇ ਉਦਮ ਦਾ ਸਦਕਾ ਇਹ ਗੁਰੂ ਘਰ 'ਚ ਰੌਣਕਾਂ ਪਰਤ ਆਈਆਂ, ਕਿਉਂਕਿ ਬਾਬਾ ਪ੍ਰਿਥੀ ਚੰਦ ਅਤੇ ਮਹਾਂਦੇਵ, ਖਾਸ ਤੌਰ 'ਤੇ ਪ੍ਰਿਥੀ ਚੰਦ, ਇਹਦੀ ਸ਼ੁਰੂ ਤੋਂ ਹੀ ਪਦਾਰਥਵਾਦੀ ਸੋਚ ਰਹੀ ਹੈ, ਲਾਲਚੀ ਸੋਚ ਰਹੀ ਸਤਸੰਗੀਓ। ਇਹ ਹਮੇਸ਼ਾ ਹੀ ਵੇਂਹਦਾ ਸੀ ਆਪਣੇ ਨਾਨਾ ਜੀ ਦੇ ਚਰਨਾਂ 'ਚ ਮਾਇਆ ਚੜ੍ਹਦੀ ਮੱਥੇ ਟੇਕਦੇ, ਆਪਣੇ ਪਿਤਾ ਜੀ ਦੇ ਚਰਨਾਂ 'ਚ ਮਾਇਆ ਚੜ੍ਹਦੀ ਮੱਥੇ ਟੇਕਦੇ। ਇਹ ਇਹੀ ਸੋਚਦਾ ਸੀ ਗੁਰਤਾ ਗੱਦੀ ਮੱਥਾ ਟੇਕਣ ਨੂੰ ਹੀ ਅਖਰੇ, ਕਿ ਮਾਇਆ ਆਈ ਜਾਵੇ ਸੰਗਤ ਮੱਥੇ ਟੇਕੀ ਜਾਵੇ। ਨਹੀਂ ਪਿਆਰਿਓ, ਇਹ ਪੂਜਾ ਦੀ ਚੀਜ਼ ਨਹੀਂ ਗੁਰਤਾ ਗੱਦੀ, ਇਹ ਤਾਂ ਬਾਣੀ ਸਿਮਰਨ ਨਾਮ ਦੇ ਨਾਲ ਜੋੜ ਕੇ ਪਰਉਪਕਾਰ ਕਰਕੇ। ਸੋ ਇਸ ਤਰੀਕੇ ਨਾਲ ਸਿੱਖਾਂ ਦਾ ਭਲਾ ਕਰਨਾ, ਜਨਮ ਮਰਨ ਤੋਂ ਛਡਾਉਣਾ, ਆਵਾਗਮਨ ਦੇ ਚੱਕਰ ਤੋਂ ਬਚਾਉਣਾ ਸਤਸੰਗੀਓ। ਸੋ ਇੱਥੇ ਹੀ ਇਹ ਪੰਜਵੀਂ ਜਿਲਦ ਜਿਹੜੀ ਪੋਥੀ ਹੈ ਇਹ ਸਮਾਪਤ ਹੋ ਗਈ ਸਤਸੰਗੀਓ। ਅਗਲੀ ਪੋਥੀ ਕੱਲ੍ਹ ਤੋਂ ਆਪਾਂ ਆਰੰਭਤਾ ਕਰਾਂਗੇ। ਤਾਂ ਥੋੜ੍ਹਾ ਜਿਹਾ ਅੱਜ ਜਿਹੜੀ ਕਥਾ ਸੀ ਇਹ ਥੋੜ੍ਹਾ ਜਿਹਾ ਕੇਵਲ ਅੱਖਰੀ ਹੱਥ ਕੀਤੇ ਤਾਂ ਹੀ, ਤਾਂ ਕਿ ਜਿਹੜੀ ਪੋਥੀ ਅੱਜ ਸਮਾਪਤ ਹੋ ਕੇ ਅਤੇ ਦੂਸਰੀ ਪੋਥੀ ਆਪਾਂ ਕੱਲ੍ਹ ਨੂੰ ਸੋ ਲਵਾਂਗੇ। ਇੰਨੀ ਸੇਵਾ ਪ੍ਰਵਾਨ ਕਰੇ ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ, ਗੁਰੂ ਰਹਿਮਤ ਕਰਨ ਸਰਬੱਤ ਸਿੰਘ ਦੀ ਝੋਲੀ ਰਹਿਮਤ ਨਾਲ ਭਰ, ਨਾਮ ਦਾਨ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਸਤਸੰਗੀਓ। ਅਗਲਾ ਪ੍ਰੋਗਰਾਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਤਿੰਨਾਂ ਦੇ ਪਾਸੋਂ ਸ਼੍ਰਵਣ ਕਰਾਂਗੇ। ਅਗਲੇ ਜਥੇ ਨੂੰ ਜੀਓ ਆਇਆਂ, ਆਓ ਜੀ ਪਿਆਰ ਨਾਲ ਸਮਾਪਤੀ ਦੀਆਂ ਪੰਕਤੀਆਂ ਗਾਈਏ ਜੀ।

0: ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ, ਦਮਦਮੀ ਟਕਸਾਲ, ਜਿਨ੍ਹਾਂ ਨੇ ਆਪ ਸੰਗਤ ਨੂੰ ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਦੇ ਦੁਆਰਾ ਨਿਹਾਲ ਕੀਤਾ ਹੈ। ਹੁਣ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਬੀਰ ਸਿੰਘ ਜੀ ਬਿਹਾਰੀਪੁਰ ਤਨਹਾਂ ਦਾ ਢਾਡੀ ਜਥਾ ਗੁਰ ਇਤਿਹਾਸ ਦੀਆਂ ਹਾਜ਼ਰੀਆਂ ਭਰਨਗੇ। ਸਾਧ ਸੰਗਤ ਜੀ, ਉਹ ਜੋ ਗੁਰੂ ਘਰ ਵਿਖੇ 3 ਮਈ ਤੋਂ ਗੁਰਬਾਣੀ ਦੇ ਪਾਠ ਬੋਧ ਸਮਾਗਮ ਪ੍ਰਾਰੰਭ ਹੋਏ ਸਨ, ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਜੋ ਸੰਪੂਰਨਤਾ ਦੇ ਨੇੜੇ ਗੁਰਬਾਣੀ ਦੇ ਪਾਠ ਬੋਧ ਸਮਾਗਮ ਪਹੁੰਚ ਚੁੱਕੇ ਨੇ। 1363 ਅੰਗ ਦੇ ਉੱਪਰ 25 ਤਰੀਕ ਤੋਂ ਲੈ ਕੇ 30 ਤਰੀਕ ਤੱਕ ਵਿਸ਼ੇਸ਼ ਜਿਹੜੇ ਗੁਰਮਤਿ ਸਮਾਗਮ ਨੇ ਸਜਣਗੇ। ਰੋਜ਼ਾਨਾ ਸ਼ਾਮ ਰਾਤ 8 ਤੋਂ 9 ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਗੁਰਬਾਣੀ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ। ਗਿਆਨੀ ਦਲਜੀਤ ਸਿੰਘ ਜੀ USA ਵਾਲੇ ਕਥਾ ਵਿਚਾਰ ਦੀਆਂ ਹਾਜ਼ਰੀਆਂ ਭਰਨਗੇ। 30 ਤਰੀਕ ਨੂੰ ਸਾਰਾ ਹੀ ਦਿਨ ਵਿਸ਼ੇਸ਼ ਤੌਰ ਦੇ ਉੱਪਰ ਦੀਵਾਨ ਸਜਣਗੇ ਅਤੇ ਸ਼ਾਮ ਨੂੰ 5 ਵਜੇ ਜੋ ਸਮਾਪਤੀ ਦੇ ਸਮਾਗਮ ਨੇ ਉਹ ਰਾਤ 9 ਵਜੇ ਤੱਕ ਸਜਣਗੇ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸਾਰੇ ਹੀ ਸਮਾਗਮਾਂ ਵਿੱਚ ਚੜ੍ਹਦੀ ਕਲਾ ਦੇ ਨਾਲ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਸਾਧ ਸੰਗਤ ਜੀ ਉਹ ਢਾਡੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ। ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਮੌਜੂਦਾ ਗੁਰਗੱਦੀ ਦੇ ਮਾਲਕ ਹਾਜ਼ਰਾ ਹਜ਼ੂਰ ਜੈ ਰਾਜਹੂਰ ਸਰਬ ਕਲਾ ਭਰਪੂਰ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਸ਼ਾਂਤੀ ਦੇ ਮੁਜੱਸਮੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਅੱਜ ਵੀਕੈਂਡ 'ਤੇ ਸੰਗਤਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ। ਸੋ ਗੁਰੂ ਮਹਾਰਾਜ ਕਿਰਪਾ ਕਰਨ ਤੁਹਾਡੇ ਅੰਦਰ ਇਹ ਪਿਆਰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਬਣਿਆ ਰਹੇ। ਗਾਏ ਬਗਾਏ ਜਦੋਂ ਵਕਤ ਲੱਗਦਾ ਹੈ ਗੁਰੂ ਪਿਆਰਿਓ ਆਸੇ ਪਾਸੇ ਹੋਰ ਗੱਲਾਂ ਬਾਤਾਂ ਕਰਨ ਕੇ ਆਪਣੀ ਜ਼ਿੰਦਗੀ ਦੇ ਇਸ ਮਨੋਰਥ ਨੂੰ ਗਵਾਉਣਾ ਨਹੀਂ, ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਆਪਾਂ ਲੇਖੇ ਵਿੱਚ ਲਾ ਦੇਣਾ ਜਿੱਦਾਂ ਤੁਸੀਂ ਲਾ ਰਹੇ ਹੋ। ਬਸ ਆਹ ਚੰਗੇ ਗੁਰਸਿੱਖਾਂ ਦੀ ਪ੍ਰੀਤ ਹੈ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ, ਜਿਸ ਪ੍ਰੀਤ ਨੂੰ ਤੁਸੀਂ ਨਿਭਾਉਣ ਦਾ ਯਤਨ ਕਰ ਰਹੇ ਹੋ। ਸਤਿਗੁਰ ਕਿਰਪਾ ਕਰਨ, ਸਭ ਦੀ ਹਾਜ਼ਰੀ ਸ਼ਹਿਨਸ਼ਾਹ ਆਪਣੇ ਚਰਨਾਂ 'ਚ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਭੁਚੋਲੀਆਂ ਭਰ ਦੇਣ। ਇਹੀ ਅਰਦਾਸਾਂ ਬੇਨਤੀਆਂ ਆਪਾਂ ਕਰਨ ਵਾਸਤੇ ਆਉਂਦੇ ਹਾਂ। ਦਾਤਾ ਜੀ ਕਿਰਪਾ ਕਰਿਓ, ਇਹੀ ਆ ਕੇ ਕਰੀਦੇ ਆ ਬੇਨਤੀ ਹਨ ਵੀ ਦਾਤਾ ਜੀ ਕਿਰਪਾ ਕਰਿਓ, ਸਾਡੇ ਪਰਿਵਾਰ ਦੇ ਵਿੱਚ ਚੜ੍ਹਦੀ ਕਲਾ ਹੋਵੇ ਔਰ ਸਾਡੇ ਕਾਰੋਬਾਰ ਵਿੱਚ ਚੜ੍ਹਦੀ ਕਲਾ ਹੋਵੇ।

ਦੇਖਦੇ ਆ ਕਿ ਦੋ ਬੋਲ ਲੱਗੇ ਹੋਏ, ਬੋਲ ਸਾਡੇ ਬਜ਼ੁਰਗ ਅਨਾਜ ਦੇ ਢੇਰਾਂ ਨੂੰ ਬੋਲ ਕਹਿੰਦੇ ਹੁੰਦੇ ਸੀ, ਚਾਹੇ ਉਹ ਮੂੰਗਫਲੀ ਦਾ ਬੋਲ ਹੋਵੇ, ਚਾਹੇ ਕਣਕ ਦਾ ਬੋਲ ਹੋਵੇ, ਚਾਹੇ ਮੱਕੀ ਦਾ ਹੋਵੇ, ਉਹਨੂੰ ਬੋਲ ਕਹਿੰਦੇ ਸੀ, ਵੱਡਾ ਢੇਰ ਜਿਹੜਾ ਹੁੰਦਾ ਸੀ। ਔਰ ਸਤਿਗੁਰ ਕੀ ਦੇਖਦੇ ਨੇ, ਭਾਈ ਮਰਦਾਨਾ ਜੀ ਖਾਸ ਕਰਕੇ ਬੜੇ ਗੌਰ ਨਾਲ ਦੇਖਦਾ ਉਹਦੇ ਵੱਲ ਕਿ ਇੱਕ ਜਾਣਾ, ਇੱਕ ਦੋ ਬੋਲ ਲੱਗੇ ਆ, ਇੱਕ ਸੱਜਣ ਇੱਕ ਬੋਲ ਤੋਂ ਚੱਕ ਕੇ ਦੂਜੇ ਬੋਲ ਦੇ ਉੱਤੇ ਦਾਣੇ ਸਿੱਟੀ ਜਾ ਰਿਹਾ। ਅਤੇ ਸੱਚੇ ਸਤਿਗੁਰੂ ਭਾਈ ਮਰਦਾਨਾ ਜੀ ਨਾਲ, ਅਤੇ ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਆਖਣ ਲੱਗੇ, ਦੇਖੋ ਮਹਾਰਾਜ ਉਹ ਬੰਦਾ ਕੀ ਕਰਦਾ, ਧੱਕਾ ਕਰ ਰਿਹਾ, ਬੇਈਮਾਨੀ ਕਰ ਰਿਹਾ, ਔਰ ਇੱਕ ਬੋਲ ਤੋਂ ਚੱਕ ਕੇ ਅਤੇ ਦੂਜੇ ਬੋਲ ਦੇ ਉੱਤੇ ਸਿੱਟ ਰਿਹਾ। ਅਤੇ ਦੇਖਣ ਨੂੰ ਇਹੀ ਹੈ ਨਾ ਵੀ ਇਹ ਦੂਸਰੇ ਦੇ ਬੋਲ ਤੋਂ ਆਪਣੇ ਬੋਲ 'ਤੇ ਸਿੱਟ ਰਿਹਾ, ਇਹੀ ਇਹ ਸੋਚ ਹੁੰਦੀ ਹੈ ਨਾ ਬੰਦੇ ਦੀ, ਇਹੀ ਸੋਚੇਗਾ ਵੀ ਇਹ ਬੰਦਾ ਬੇਈਮਾਨੀ ਕਰ ਰਿਹਾ। ਗੁਰੂ ਪਿਆਰਿਓ, ਉਹ ਬੰਦਾ ਚਲੇ ਜਾਂਦਾ ਇੱਦਾਂ ਕਰਕੇ, ਅਤੇ ਦੂਸਰਾ ਬੰਦਾ ਆਉਂਦਾ ਹੈ, ਉਹ ਦੂਸਰੇ ਬੋਲ ਤੋਂ ਚੱਕ ਕੇ ਦੂਸਰੇ ਬੋਲ 'ਤੇ ਸਿੱਟਣ ਲੱਗ ਪੈਂਦਾ। ਅਤੇ ਭਾਈ ਮਰਦਾਨਾ ਜੀ ਕਹਿੰਦੇ, ਮਹਾਰਾਜ ਆਹ ਕੀ ਹੋ ਰਿਹਾ, ਪਹਿਲਾਂ ਇੱਕ ਜਣਾ ਬੇਈਮਾਨੀ ਕਰ ਰਿਹਾ ਸੀ, ਹੁਣ ਦੂਜਾ ਆਇਆ, ਦੂਜਾ ਬੇਈਮਾਨੀ ਕਰ ਰਿਹਾ। ਅਤੇ ਸੱਚੇ ਸਤਿਗੁਰ ਕਹਿੰਦੇ, ਮਰਦਾਨੇ ਆਪਾਂ ਕਰਦੇ ਹਾਂ ਗੱਲ, ਉਸ ਸੱਜਣ ਨੂੰ ਪੁੱਛਿਆ, ਭਾਈ ਇਹ ਤੁਹਾਡਾ ਬੋਲ ਆ? ਕਹਿੰਦੇ ਹਾਂਜੀ, ਇੱਕ ਮੇਰਾ ਇੱਕ ਮੇਰੇ ਭਰਾ ਦਾ। ਕਹਿੰਦੇ ਤੂੰ ਭਰਾ ਨੂੰ ਮਿਲਾ ਸਕਦਾ, ਭਰਾ ਨੂੰ ਵੀ ਸੱਦ ਸਕਦਾ? ਕਹਿੰਦੇ ਹਾਂਜੀ, ਮੈਂ ਸੱਦ ਸਕਦਾ, ਕੋਈ ਗੱਲ ਨਹੀਂ। ਅਤੇ ਗੁਰੂ ਪਿਆਰਿਓ, ਇਹ ਦੋਵਾਂ ਜਾਣਿਆਂ ਨੂੰ ਸੱਦ ਲਿਆ ਗਿਆ। ਅਤੇ ਗੁਰੂ ਮਹਾਰਾਜ ਆਖਣ ਲੱਗੇ, ਕਹਿੰਦੇ ਸੱਜਣੋ, ਅਸੀਂ ਤੁਹਾਨੂੰ ਦੇਖਿਆ, ਇੱਕ ਜਾਣਾ ਤੁਸੀਂ ਇੱਕ ਬੋਲ ਤੋਂ ਦੂਜੇ ਦੇ ਉੱਤੇ ਸਿੱਟ ਰਿਹਾ ਸੀ ਦਾਣੇ, ਅਤੇ ਦੂਜਾ ਆਇਆ, ਦੂਜੇ ਨੇ ਦੂਜੇ ਤੋਂ ਸਿੱਟਣੇ ਸ਼ੁਰੂ ਕਰਤੇ, ਇਹ ਕੀ ਕਰ ਰਿਹਾ, ਕੀ ਮਾਜਰਾ ਕੀ ਹੈ? ਅਤੇ ਭਾਈ ਮਰਦਾਨਾ ਜੀ ਦੇ ਮਨ ਵਿੱਚ ਇਹੀ ਸੀ ਵੀ ਇਹ ਦੱਸਣਗੇ ਵੀ ਮੈਂ ਨਹੀਂ ਮਹਾਰਾਜ, ਇਹ ਝੂਠ ਬੋਲਣਗੇ, ਨਹੀਂ ਨਹੀਂ ਮਹਾਰਾਜ ਜੀ ਅਸੀਂ ਨਹੀਂ ਇੱਦਾਂ ਕਰਦੇ ਸੀ, ਨਹੀਂ ਸੀ ਇੱਦਾਂ। ਉਹ ਜੋ ਭਾਈ ਮਰਦਾਨਾ ਜੀ ਸੋਚ ਰਹੇ ਸੀ ਬਿਲਕੁਲ ਉਹਦੇ ਉਲਟ ਹੋਇਆ। ਹੋਇਆ ਕੀ ਹੈ, ਇੱਕ ਭਰਾ ਜਿਹੜਾ ਪਹਿਲਾਂ ਇੱਕ ਬੋਲ ਤੋਂ ਦਾਣੇ ਸਿੱਟ ਰਿਹਾ ਸੀ ਨਾ, ਉਹ ਛੋਟਾ ਸੀ। ਉਹਨੇ ਹੱਥ ਜੋੜ ਕੇ ਆਖਿਆ, ਸੱਚੇ ਸਤਿਗੁਰੂ, ਇਹ ਮੇਰਾ ਭਰਾ ਵੱਡਾ, ਇਹਦਾ ਪਰਿਵਾਰ ਮੇਰੇ ਤੋਂ ਜ਼ਿਆਦਾ ਵੱਡਾ, ਇਹ ਜ਼ਿਆਦਾ ਖਾਣ ਵਾਲੇ ਨੇ। ਔਰ ਮਹਾਰਾਜ, ਐਤਕੀ ਮੈਨੂੰ ਜਾਪਿਆ ਸੀ ਕਿ ਇਹਦੇ ਦਾਣੇ ਮੇਰੇ ਨਾਲੋਂ ਘੱਟ ਹੋਏ ਆ, ਅਤੇ ਮੈਂ ਇਹਨੂੰ ਦੱਸਣ ਤੋਂ ਬਗੈਰ ਮੈਂ ਆਪਣੇ ਬੋਲ ਤੋਂ ਇਹਦੇ ਵੱਲ ਬੋਲ ਨੂੰ ਸਿੱਟ ਦਿੱਤਾ ਸੀ। ਜੇ ਮੈਂ ਭਰਾ ਨੂੰ ਦੱਸ ਕੇ ਦਿੰਦਾ, ਇਹਨੇ ਲੈਣੇ ਨਹੀਂ ਸੀ, ਮੈਨੂੰ ਪਤਾ ਮੇਰੇ ਭਰਾ ਦੀ ਆਦਤ ਦਾ, ਇਹਨੇ ਮੈਥੋਂ ਲੈਣੇ ਨਹੀਂ ਸੀ। ਕਹਿੰਦੇ ਵਾਹ, ਭਾਈ ਮਰਦਾਨਾ ਜੀ ਹੈਰਾਨ ਹੋ ਗਏ। ਅਤੇ ਦੂਜੇ ਨੂੰ ਪੁੱਛਿਆ, ਭਾਈ ਤੂੰ ਕੀ ਕਰ ਰਿਹਾ ਸੀ? ਕਹਿੰਦੇ ਮਹਾਰਾਜ, ਇਹ ਮੇਰਾ ਛੋਟਾ ਵੀਰ ਹੈ, ਇਹ ਬਹੁਤ ਪਿਆਰ ਹੈ ਮੇਰਾ ਇਹਦੇ ਨਾਲ, ਔਰ ਮੈਂ ਇਹਨੂੰ ਆਪਣੇ ਬੱਚਿਆਂ ਵਰਗਾ ਸਮਝ ਰਿਹਾ, ਇਹਦੇ ਬੱਚੇ ਛੋਟੇ ਛੋਟੇ ਪੜ੍ਹਦੇ ਆ, ਇਹਦਾ ਵੀ ਖਰਚਾ ਬਹੁਤ ਹੁੰਦਾ ਹੈ, ਔਰ ਮੈਂ ਆਪਣੇ ਬੋਲ ਤੋਂ ਦਾਣੇ ਇਹਦੇ ਬੋਲ ਦੇ ਵਿੱਚ ਸਿੱਟ ਰਿਹਾ ਸੀ, ਉਹ ਵੀ ਆਖਣ ਲੱਗਾ। ਕਹਿੰਦਾ ਜੇ ਮੈਂ ਦਿੰਦਾ, ਇਹਨੇ ਲੈਣਾ ਨਹੀਂ ਸੀ। ਗੁਰੂ ਪਿਆਰਿਓ, ਆਹ ਹੈ ਪਿਆਰ, ਇਹੋ ਜਿਹਾ ਪਿਆਰ ਕਿਤੇ ਸਾਡੀ ਕੌਮ ਵਿੱਚ। ਸਤਸੰਗ ਜੀ, ਅੱਜ ਕੀ ਦੇਖ ਰਿਹਾ, ਭਰਾ ਭਰਾ ਦੇ ਸਿਰ ਪਾੜਦਾ, ਉਹ ਕਾਰਨ ਕੀ ਹੈ ਕਿ ਇੱਕ ਦੂਜੇ ਨਾਲ ਬੇਈਮਾਨੀਆਂ। ਹੁਣ ਭਰਾ ਦੋਨੇ ਗੁਰੂ ਦਰਬਾਰ ਦੇ ਵਿੱਚ ਆਉਂਦੇ ਆ, ਦਾਨ ਵੀ ਕਰਦੇ ਹੋਣਗੇ, ਔਰ ਜਿੱਥੇ ਕਿਤੇ ਗਰੀਬ ਨੂੰ ਲੋੜ ਆ ਉੱਥੇ ਵੱਡਾ ਆਪਣਾ ਨਾਂ ਬੋਰਡ ਦੇ ਉੱਤੇ ਲਿਖਵਾਉਣ ਵਾਸਤੇ, ਨਾਂ ਵੀ ਲਿਖਵਾਉਣ ਦਾ ਅਤੇ ਦਾਨ ਵੀ ਕਰਦੇ ਹੋਣਗੇ, ਪਰ ਜਿੱਥੇ ਭਰਾ ਦਾ ਮਸਲਾ ਹੋ ਜਾਂਦਾ, ਗੁਰੂ ਪਿਆਰਿਓ, ਜਦੋਂ ਭਰਾ ਭਰਾ ਨਾਲ ਠੱਗੀ ਮਾਰਦਾ ਨਾ, ਉਦੋਂ ਸਿੱਖੀ ਤੋਂ ਅਸੀਂ ਕੋਹਾਂ ਦੂਰ ਹੁੰਦੇ ਹਾਂ। ਹੁਣ ਸਾਨੂੰ ਸਤਿਗੁਰਾਂ ਨੇ ਸੰਦੇਸ਼ ਕੀ ਦਿੱਤਾ ਕਿ ਘਾਲ ਖਾਏ ਕਿਸ ਹੱਥੋਂ ਦੇ, ਇਹ ਹੈ ਸਿੱਖੀ ਦਾ ਸਿਧਾਂਤ। ਅਤੇ ਗੁਰੂ ਪਿਆਰਿਓ, ਸਾਡੀ ਕੌਮ ਵਰਗੀ ਕੋਈ ਕੌਮ ਹੈ ਕਿਤੇ ਦੁਨੀਆਂ ਦੇ ਉੱਤੇ ਵੀ ਆਪਣੀ ਦਸਾਂ ਨੋਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਲੋੜਵੰਦਾਂ ਨੂੰ ਅਨਾਜ ਦਿੰਦੀ ਹੈ, ਪੈਸੇ ਦਿੰਦੀ ਹੈ, ਫੰਡ ਦਿੰਦੀ ਹੈ? ਹੁਣ ਥਾਂ ਥਾਂ ਗੁਰਦੁਆਰਿਆਂ ਦੇ, ਗੁਰੂ ਘਰ ਦੇ ਵਿੱਚ ਡੋਨੇਸ਼ਨ ਫੰਡ ਦਾ ਇੱਕ ਵੱਖਰੀ ਗੋਲਕ ਲੱਗੀ ਹੈ। ਇਸ ਸਾਡੇ ਦਾਨੀ ਸੁਭਾਅ ਹੈ ਵੀ ਆਪਣੀ ਦਸਾਂ ਨੋਹਾਂ ਦੀ ਕਿਰਤ ਦੇ ਵਿੱਚੋਂ ਅਸੀਂ ਦੂਜੇ ਨੂੰ ਵੀ ਦਾਨ ਦਿੰਦੇ ਹਾਂ। ਬੜਾ ਦਾਨ ਦਿੱਤਾ ਸਾਡੀ ਕੌਮ ਨੇ, ਜਿੱਥੇ ਨਹੀਂ ਲੋੜ ਉੱਥੇ ਵੀ ਦਿੱਤਾ। ਪਰ ਪਿਆਰਿਓ, 1984 ਵਿੱਚ ਜਦੋਂ ਦਿੱਲੀ ਦੇ ਵਿੱਚ ਘਟਨਾ ਵਾਪਰੀਆਂ ਨਾ, ਉਹ ਹਜੇ ਤੱਕ ਵੀ ਹਿਰਦਾ ਵਲੂੰਦਰਦੇ ਹੈ ਕਿ ਅਜੇ ਤੱਕ ਵੀ ਦਿੱਲੀ ਦੇ ਵਿੱਚ ਇੱਕ ਵਿਧਵਾ ਕਲੋਨੀ ਬਣੀ ਹੈ। ਉਹ ਸਾਡੀ ਸਿੱਖ ਕੌਮ ਦੀਆਂ ਬੀਬੀਆਂ ਜਿਹੜੀਆਂ ਵਿਧਵਾ ਹੋ ਚੁੱਕੀਆਂ ਸੀ, ਅਜੇ ਵੀ ਉਹ ਵਿਧਵਾ ਕਲੋਨੀ ਬੋਲਦੀ ਹੈ। ਅਸੀਂ ਦੂਜਿਆਂ ਨੂੰ ਕਰੋੜਾਂ ਅਰਬਾਂ ਰੁਪਈਏ ਦਾਨ ਕਰ ਸਕਦੇ ਹਾਂ, ਪਰ ਆਪਣੀ ਕੌਮ ਵੱਲ ਅਸੀਂ ਘੱਟ ਧਿਆਨ ਦਿੰਦੇ ਹਾਂ। ਦੂਜਿਆਂ ਨੂੰ ਖੁਸ਼ ਕਰਨ ਲਈ ਵੀ ਹਾਂ ਬੱਲੇ ਬੱਲੇ ਆਹ ਕੌਮ ਬੜਾ ਦਾਨ ਕਰਦੀ ਹੈ। ਗੁਰੂ ਪਿਆਰਿਓ, ਉਹ ਸਾਡੀਆਂ ਕੌਮ ਦੀਆਂ ਬੀਬੀਆਂ ਸੀ। ਸ਼ਾਇਦ ਸਾਡਾ ਇਸ ਧਿਆਨ ਇਸ ਪਾਸੇ ਸਾਡੀ ਕੌਮ ਦੇ ਉਹਨਾਂ ਸੱਜਣਾਂ ਦਾ, ਦਾਨੀ ਸੱਜਣਾਂ ਦਾ ਧਿਆਨ ਨਹੀਂ ਗਿਆ, ਔਰ ਉਹ ਬੀਬੀਆਂ ਹਜੇ ਵੀ ਉੱਥੇ ਗੁਰੂ ਪਿਆਰਿਓ ਆਪਣਾ ਜੀਵਨ ਬਸਰ ਕਰੀਆਂ। ਦੁਨੀਆਂ ਦੇ ਉੱਤੇ ਇੱਕ ਵਿਧਵਾ ਕਲੋਨੀ ਹੈ, ਉਹ ਹੈ ਸਾਡੀ ਸਿੱਖ ਕੌਮ ਦੀਆਂ ਬੀਬੀਆਂ ਦੀ।
गुरु महाराज समात्मा सानू दान

0: ਦੇਣ ਦੀ
1: ਯੁਗਤੀ ਆ ਜਾਵੇ, ਅਸੀਂ ਦਾਨ ਕਿੱਥੇ ਦੇਣਾ, ਦਾਨ ਦੀ ਦਿਸ਼ਾ ਤੇ ਦਸ਼ਾ ਇਹ ਦੋਨੇ ਚੀਜ਼ਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਵੀ ਕਿਸ ਦਿਸ਼ਾ ਦੇ ਵਿੱਚ ਦਾਨ ਦੇਣਾ ਤੇ ਦਸ਼ਾ ਕਿਹੜੀ ਦੇ ਵਿੱਚ ਦਾਨ ਦੇਣਾ। ਗੁਰੂ ਮਹਾਰਾਜ ਕਿਰਪਾ ਕਰਨ, ਅਸੀਂ ਦੂਜਿਆਂ ਦੇ ਢਿੱਡ ਭਰਨ ਵਾਲੇ ਹਾਂ, ਅਸੀਂ ਆਪਣੀ ਕੌਮ ਦਾ ਵੀ ਖਿਆਲ ਰੱਖੀਏ। ਮੈਂ ਇਹ ਨਹੀਂ ਕਹਿੰਦਾ ਤੁਸੀਂ ਰੱਖਦੇ ਨਹੀਂ, ਤੁਸੀਂ ਰੱਖਦੇ ਨਹੀਂ, ਬਹੁਤ ਰੱਖਦੇ ਹੋ, ਗੁਰੂ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੈ। ਤੁਹਾਡੇ ਇੱਥੋਂ ਫੰਡ ਜਿਹੜੇ ਹਨ ਤੁਸੀਂ ਇਕੱਠੇ ਕਰਦੇ ਹੋ ਅਤੇ ਸੱਚ ਜਾਣਿਓ ਉਹਨਾਂ ਵਿਚਾਰਿਆਂ ਗਰੀਬਾਂ ਤੱਕ ਪਹੁੰਚਦਿਆਂ, ਹੁਣ ਗੁਰੂ ਘਰਾਂ ਦੀਆਂ ਡਿਊਟੀਆਂ ਲੱਗੀਆਂ, ਇਮਾਨਦਾਰੀ ਨਾਲ ਨਿਭਾ ਰਹੇ ਹੋ, ਤੁਸੀਂ ਸਾਰੇ ਇਮਾਨਦਾਰੀ ਨਾਲ ਨਿਭਾ ਰਹੇ ਹੋ, ਤੁਸੀਂ ਦਾਨ ਦੇਣ ਵੱਲੋਂ ਕੋਈ ਕਸਰ ਨਹੀਂ ਛੱਡਦੇ। ਅਤੇ ਲੇਕਿਨ ਗੁਰੂ ਪਿਆਰਿਓ ਪਤਾ ਨਹੀਂ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਉਹਨਾਂ ਲੋੜਵੰਦਾਂ ਤੱਕ ਉਹ ਪਹੁੰਚਦਿਆਂ ਅੱਧੇ ਵੀ ਨਹੀਂ ਰਹਿ ਜਾਂਦੇ। ਔਰ ਬਹੁਤ ਸਾਰੇ ਯੂਟਿਊਬਰ ਹੈ ਪੰਜਾਬ ਦੇ ਵਿੱਚ ਬੈਠੇ ਹੋਏ ਔਰ ਉਹਨਾਂ ਨੇ ਚੈਨਲ ਬਣਾਏ ਹੋਏ ਆ ਅਤੇ ਸਤਸੰਗਤ ਜੀ ਡੋਨੇਸ਼ਨਾਂ ਇਕੱਠੀਆਂ ਕਰ ਰਹੇ ਆ ਅਤੇ ਵਾਹਿਗੁਰੂ ਕਿਰਪਾ ਕਰੇ ਤੁਸੀਂ ਕਿਤੇ ਨਾ ਆਪਣੇ ਹੱਥੀਂ ਕਿਤੇ ਪੰਜਾਬ ਜਾਂਦੇ ਹੋ ਜਾਂ ਕਿਸੇ ਰਿਸ਼ਤੇਦਾਰ ਦੇ ਰਾਹੀਂ ਇਹੋ ਜਿਹਾ ਲੋੜਵੰਦ ਪਰਿਵਾਰਾਂ ਨੂੰ ਆਪਣੇ ਹੱਥੀਂ ਦੇ ਦਿਆ ਕਰੋ ਅਤੇ ਬਹੁਤ ਚੰਗੀ ਗੱਲ ਹੈ। ਗੁਰੂ ਮਹਾਰਾਜ ਕਿਰਪਾ ਕਰਨ, ਆਓ ਆਪਾਂ ਇਤਿਹਾਸ ਦੀ ਲੜੀ ਤੁਹਾਡੇ ਨਾਲ ਸਾਂਝੀ ਕਰੀਏ ਜਿੱਥੋਂ ਆਪਾਂ ਕੱਲ੍ਹ ਛੱਡੀ ਸੀ। ਧੰਨ ਗੁਰੂ ਨਾਨਕ ਮਹਾਰਾਜ ਇਸ ਜਗਤ ਜਲੰਧਰ ਨੂੰ ਉਤਾਰਦੇ ਹੋਏ ਮੱਕੇ ਦੀ ਧਰਤੀ ਦੇ ਉੱਤੇ ਗਏ ਸਨ। ਮੱਕਾ, ਮੱਕੇ ਦੇ ਵਿੱਚ ਕਾਬਾ ਮੁਸਲਮਾਨਾਂ ਦਾ ਪਾਕ ਪਵਿੱਤਰ ਉਹ ਅਸਥਾਨ ਹੈ, ਮੁਬਾਰਕ, ਉਹ ਮੁਸਲਮਾਨ ਉੱਥੇ ਸਜਦਾ ਕਰਦੇ ਨੇ, ਮੁਬਾਰਕ ਉਹਨਾਂ ਦਾ ਧਰਮ ਹੈ। ਪਰ ਗੁਰੂ ਮਹਾਰਾਜ ਜੀ ਦੇ ਜਾਣ ਦਾ ਕਾਰਨ ਕਿ ਉਸ ਵੇਲੇ ਇਸਲਾਮ ਵਾਲਿਆਂ ਨੇ ਇਹ ਇੱਕੋ ਗੱਲ ਉਹਨਾਂ ਦੇ ਮਨ ਵਿੱਚ ਭਰਮ ਕਰ ਚੁੱਕੀ ਸੀ ਕਿ ਜੇ ਖੁਦਾ ਦਾ ਘਰ ਹੈ, ਜੇ ਕਿਤੇ ਖੁਦਾ ਵੱਸਦਾ ਤਾਂ ਇਸ ਸਾਡੇ ਕਾਬੇ ਵਿੱਚ ਵੱਸਦਾ, ਹੋਰ ਨਹੀਂ ਕਿਤੇ ਵੀ। ਅਤੇ ਸੱਚੇ ਸਤਿਗੁਰਾਂ ਨੇ ਇਹਨਾਂ ਦਾ ਭਰਮ ਦੂਰ ਕੀਤਾ ਸੀ। ਕਹਿੰਦੇ ਨਹੀਂ ਸੱਜਣੋ, ਉਹ ਵਾਹਿਗੁਰੂ ਖੁਦਾ ਜਰੇ ਜਰੇ ਦੇ ਵਿੱਚ, ਰੱਬ ਜਰੇ ਜਰੇ ਦੇ ਵਿੱਚ ਵਸਿਆ ਹੋਇਆ, ਜਿੱਥੇ ਕੁਛ ਵੀ ਨਹੀਂ ਰੱਬ ਉੱਥੇ ਵੀ ਹੈ, ਜਿੱਥੇ ਕੁਛ ਵੀ ਨਜ਼ਰ ਨਹੀਂ ਆਉਂਦਾ ਨਾ, ਜਿੱਥੇ ਕੋਈ ਅੱਜ ਤੱਕ ਨਹੀਂ ਪਹੁੰਚਿਆ ਰੱਬ ਉੱਥੇ ਵੀ ਪਹੁੰਚਿਆ ਹੋਇਆ ਹੈ। ਸੋ ਵਾਹਿਗੁਰੂ ਕਿਰਪਾ ਕਰਨ, ਔਰ ਉਹਨਾਂ ਨੂੰ ਗੁਰੂ ਮਹਾਰਾਜ ਜੀ ਨੇ ਸੰਦੇਸ਼ ਦਿੱਤਾ ਅਤੇ ਤੁਰਨ ਲੱਗਿਆਂ ਨੇ ਉਹਨਾਂ ਨੇ ਪੁੱਛਿਆ ਮਹਾਰਾਜ ਕੋਈ ਸਾਨੂੰ ਨਿਸ਼ਾਨੀ ਦੇ ਦਿਉ, ਅਸੀਂ ਯਾਦ ਕਰ ਲਿਆ ਕਰਾਂਗੇ ਜਦੋਂ ਤੁਹਾਡੀ ਯਾਦ ਆਵੇ। ਹੁਣ ਮਹਾਰਾਜ ਜੀ ਨੇ ਜਦੋਂ ਸੱਚ ਦਾ ਉਪਦੇਸ਼ ਦਿੱਤਾ ਅਤੇ ਵੱਡੇ ਵੱਡੇ ਕਾਜੀ ਮੁਲਾਣੇ ਸਤਿਗੁਰਾਂ ਦੇ ਝਰਨਾਂ ਦੇ ਉੱਤੇ ਚੁੱਕ ਗਏ ਅਤੇ ਭਾਈ ਗੁਰਦਾਸ ਜੀ ਕਹਿੰਦੇ ਗੁਰੂ ਮਹਾਰਾਜ ਜੀ ਨੇ ਫਿਰ ਆਪਣੀ ਇੱਕ ਖੜਾਂਵ ਦਿੱਤੀ। ਖੜਾਂਵ ਪੈਰਾਂ ਵਿੱਚ ਪਾਉਣ ਵਾਲੇ ਲੱਕੜ ਦੇ ਜੋੜੇ ਨੂੰ ਸਾਡੇ ਬਜ਼ੁਰਗ ਜਾਂ ਅਸੀਂ ਖੜਾਂਵ ਕਹਿੰਦੇ ਹਾਂ। ਭਾਈ ਗੁਰਦਾਸ ਜੀ ਕੀ ਕਹਿੰਦੇ, ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਹੁਣ ਪਤਾ ਨਹੀਂ ਮੱਕੇ ਵਿੱਚ ਹੈਗੀ ਆ ਕਿ ਨਹੀਂ ਭਾਈ, ਪਰ ਭਾਈ ਗੁਰਦਾਸ ਜੀ ਦੀ ਰਚਨਾ ਹੈ ਕਿ ਮੱਕੇ ਦੇ ਅੰਦਰ ਉਹਨਾਂ ਨੇ ਉਸ ਖੜਾਂਵ ਨੂੰ ਰੱਖ ਕੇ ਉਹਦੀ ਪੂਜਾ ਕੀਤੀ, ਭਾਵ ਸਤਿਗੁਰਾਂ ਨੂੰ ਯਾਦ ਕਰਿਆ ਕਰਦੇ ਸਨ, ਸਤਿਗੁਰ ਕਿਰਪਾ ਕਰਨ। ਇਸ ਤੋਂ ਅੱਗੇ ਸੱਚੇ ਸਤਿਗੁਰ ਮਦੀਨੇ ਵੀ ਜਾਂਦੇ ਨੇ। ਹੁਣ ਇੱਥੇ ਇਹਨਾਂ ਨੂੰ ਤਾਰ ਕੇ ਸੱਚ ਦਾ ਉਪਦੇਸ਼ ਦੇ ਕੇ ਅਤੇ ਆਪ ਗੁਰੂ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਮਦੀਨੇ ਵੀ ਜਾਂਦੇ ਆ, ਕਿਉਂਕਿ ਉੱਥੇ ਹਜ਼ਰਤ ਮੁਹੰਮਦ ਸਾਹਿਬ ਦੀ ਵਫਾਤ ਹੋਈ ਸੀ, ਉੱਥੇ ਉਹ ਪੂਰੇ ਹੋਏ ਸਨ, ਉਹਨਾਂ ਦੀ ਮੌਤ ਉੱਥੇ ਹੋਈ ਸੀ ਔਰ ਉਹਨਾਂ ਦੀ ਉੱਥੇ ਜਗ੍ਹਾ ਬਣੀ ਹੋਈ ਸੀ। ਮਰਦਾਨਾ ਜੀ ਨੇ ਆਖਿਆ, ਕਹਿੰਦੇ ਸਤਿਗੁਰੂ ਉਹ ਵੀ ਦੇਖ ਚੱਲੀਏ ਸਬੱਬ ਦੇ ਨਾਲ, ਔਰ ਉੱਥੋਂ 300 ਮੀਲਾਂ ਦੀ ਦੂਰੀ ਦੇ ਉੱਤੇ ਸੀ ਔਰ ਗੁਰੂ ਮਹਾਰਾਜ ਪੈਦਲ ਉਸ ਵੇਲੇ ਜਿਹੜੇ ਹਾਜੀ ਲੋਕ ਜਾਂਦੇ ਸਨ ਕਾਫਲਿਆਂ ਦੇ ਰੂਪ ਦੇ ਵਿੱਚ ਅਤੇ ਗੁਰਦੇਵ ਪਾਤਸ਼ਾਹ ਉਹਨਾਂ ਦੇ ਨਾਲ ਉੱਥੇ ਵੀ ਜਾਂਦੇ। ਹੁਣ ਗੁਰੂ ਮਹਾਰਾਜ ਇਸ ਤੋਂ ਅੱਗੇ ਬਗਦਾਦ ਜਾਂਦੇ ਨੇ। ਬਗਦਾਦ ਇਰਾਕ ਦੇ ਵਿੱਚ ਹੈ ਅਤੇ ਗੁਰੂ ਪਿਆਰਿਓ ਉਸ ਜਗ੍ਹਾ ਦੇ ਉੱਤੇ ਬਹੁਤ ਵੱਡੇ ਹਾਜੀਆਂ ਅਤੇ ਕਾਜੀਆਂ ਦਾ ਉੱਥੇ ਗੜ੍ਹ ਸੀ ਅਤੇ ਗੁਰਦੇਵ ਪਾਤਸ਼ਾਹ ਦਾ ਇੱਥੇ ਜਾਣ ਦਾ, ਹੁਣ ਸਤਸੰਗ ਜੀ ਕਿਤੇ ਗੁਰੂ ਮਹਾਰਾਜ ਐਵੇਂ ਥੋੜ੍ਹੇ ਤੁਰੇ ਫਿਰਦੇ ਸੀ? ਆਖਰ ਜਿੱਥੇ ਵੀ ਜਾਂਦੇ ਸੀ ਕੋਈ ਨਾ ਕੋਈ ਕਾਰਨ ਹੁੰਦਾ ਸੀ ਔਰ ਕਿਸੇ ਨਾ ਕਿਸੇ ਭੁੱਲੀ ਭਟਕੀ ਲੁਕਾਈ ਨੂੰ ਸਿੱਧੇ ਰਸਤੇ ਦੇ ਉੱਤੇ ਪਾਉਣਾ ਸੀ ਅਤੇ ਗੁਰਦੇਵ ਪਾਤਸ਼ਾਹ ਉੱਥੇ ਜਾਇਆ ਕਰਦਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਫਸਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਕਹਿੰਦੇ ਬਾਹਰ ਕਬਰਾਂ ਦੇ ਵਿੱਚ ਸੱਚੇ ਸਤਿਗੁਰਾਂ ਨੇ ਉੱਥੇ ਜਾ ਕੇ ਆਪਣਾ ਡੇਰਾ ਕੀਤਾ, ਅੰਮ੍ਰਿਤ ਵੇਲਾ ਹੋਇਆ ਔਰ ਮੁਸਲਮਾਨ ਲੋਕ ਜਦੋਂ ਬਾਂਗ ਦਿੰਦੇ ਆ ਨਾ ਤੇ ਸੱਚੇ ਸਤਿਗੁਰਾਂ ਨੇ ਆਖਿਆ, ਭਾਈ ਮਰਦਾਨੇ ਜੀ ਨੂੰ ਆਖਿਆ, ਮਰਦਾਨਿਆਂ ਰਬਾਬ ਛੇੜ, ਬਾਣੀ ਆਈ ਹੈ। ਤੇ ਗੁਰੂ ਪਿਆਰਿਓ ਭਾਈ ਮਰਦਾਨਾ ਜੀ ਦੇ ਆਪਣੇ ਰਬਾਬ ਦੀਆਂ ਤਾਰਾਂ ਨੂੰ ਛੋਹਿਆ, ਤੰਦੀ ਨੂੰ ਸੈੱਟ ਕਰਕੇ ਉੱਤੋਂ ਦੀ ਗੱਜ ਫੇਰਿਆ, ਇੱਕ ਟਿਕੀ ਹੋਈ ਉਸ ਰਾਤ ਦੇ ਅੰਮ੍ਰਿਤ ਵੇਲੇ ਦੂਰ ਤੱਕ ਇਸ ਰਾਗ ਦੀ ਜਿਹੜੀ ਹੈ ਨਾ ਆਵਾਜ਼ ਚਲੀ ਗਈ ਅਤੇ ਗੁਰੂ ਬਾਬੇ ਨਾਨਕ ਨੇ ਉਸ ਰਬਾਬ ਦੀਆਂ ਤਾਰਾਂ ਦੇ ਨਾਲ ਆਪਣੀ ਸੁਰ ਨੂੰ ਮਿਲਾ ਕੇ ਉੱਚੀ ਉੱਚੀ ਅਕਾਲ ਅਕਾਲ ਆਖਿਆ। ਅਤੇ ਗੁਰੂ ਪਿਆਰਿਓ ਇਹ ਬਾਂਗ ਦੇਣ ਵਾਲੇ ਇਹਨਾਂ ਮੁਸਲਮਾਨਾਂ ਦੇ ਮਨਾਂ, ਉੱਧਰ ਅੰਮ੍ਰਿਤ ਵੇਲਾ ਹੋ ਚੁੱਕਿਆ ਸੀ, ਉਹ ਬਾਂਗ ਦੇਣ ਵਾਸਤੇ ਸਾਰੇ ਉੱਠ ਖੜੋਤੇ ਸਨ ਤੇ ਅਸਲਾਮ ਦੇ ਵਿੱਚ ਰਾਗ ਦੀ ਮਨਾਹੀ ਹੈ। ਹੁਣ ਗੁਰੂ ਮਹਾਰਾਜ ਪਤਾ ਇੱਥੇ ਕਿਉਂ ਗਏ, ਉੱਥੇ ਰਾਗ ਦੀ ਮਨਾਹੀ ਹੈ ਤੇ ਜਿਹੜਾ ਕੋਈ ਰਾਗ ਗਾਉਂਦਾ ਔਰ ਉਹਨੂੰ ਮਾਰਨ ਦੇ ਵਿੱਚ ਗੁਰੇਜ਼ ਨਹੀਂ ਕਰਦੇ। ਔਰ ਗੁਰੂ ਮਹਾਰਾਜ ਜੀ ਨੇ ਉੱਥੇ ਰਬਾਬ ਵੀ ਵਜਾ ਦਿੱਤੀ ਤੇ ਰਬਾਬ ਦੇ ਗਾਉਂਦੇ ਸੀ ਉਹ ਲੋਕ, ਇਹ ਨਹੀਂ ਵੀ ਗਾਉਂਦੇ ਨਹੀਂ ਸੀ, ਪਰ ਰਬਾਬ ਦੇ ਨਾਲ ਸਾਜਾਂ ਦੇ ਨਾਲ ਨਹੀਂ ਸੀ ਗਾਉਂਦੇ, ਰਾਗ ਦੀ ਮਨਾਈ ਸੀ ਉੱਥੇ। ਹੁਣ ਗੁਰੂ ਮਹਾਰਾਜ ਉੱਥੇ ਅਕਾਲ ਅਕਾਲ ਕਹਿੰਦੇ ਨੇ, ਗੁਰਬਾਣੀ ਦਾ ਸ਼ਬਦ ਪੜ੍ਹਦੇ ਨੇ ਤੇ ਸਤਸੰਗ ਜੀ ਉਹ ਲੋਕ ਭੱਜੇ ਆਏ, ਕਹਿੰਦੇ ਇਹ ਕੌਣ ਕਾਫਰ ਸਾਡੇ ਇਸਲਾਮ ਦੇ ਦੇਸ਼ਾਂ ਦੇ ਵਿੱਚ, ਇਹ ਕੌਣ ਰਾਗ ਵਜਾ ਰਿਹਾ। ਔਰ ਬਹੁਤ ਸਾਰੇ ਲੋਕ ਕਹਿੰਦੇ ਵੱਟੇ, ਹੁਣ ਜਿਹੜੇ ਇੱਥੇ ਦਾ ਹਾਜੀ ਸੀ ਬਹਿਲੋਲ, ਉਹਨੇ ਹੁਕਮ ਕਰਤਾ, ਕਹਿੰਦਾ ਇਹ ਦੇਖੋ ਫੜ ਕੇ ਮਾਰ ਦਿਓ ਜਿਹੜਾ ਵੀ ਤੁਹਾਨੂੰ ਨਜ਼ਰ ਆਉਂਦਾ। ਹੁਣ ਇਹਨੂੰ ਪਤਾ ਤਾਂ ਨਹੀਂ ਦੇਖਿਆ ਤੇ ਐਂ ਨਹੀਂ ਸੀ, ਉੱਦਾਂ ਹੀ ਆਖਦੇ ਮਾਰ ਦਿਓ ਜਿਹੜਾ ਤੁਹਾਡੇ ਨਜ਼ਰ ਆਉਂਦਾ। ਔਰ ਇਹ ਕੌਣ ਹੈ, ਇਹ ਕੌਣ ਕਾਫਰ ਜਿਹੜਾ ਇੱਥੇ ਸਾਡੇ ਦੇਸ਼ਾਂ ਦੇ ਵਿੱਚ ਆ ਕੇ ਰਾਗ ਗਾ ਰਿਹਾ। ਲੋਕ ਭੱਜੇ ਆ ਰਹੇ ਸਿਵਿਆਂ ਵੱਲ ਨੂੰ, ਕਬਰਾਂ ਵੱਲ ਨੂੰ, ਔਰ ਹੱਥਾਂ ਦੇ ਵਿੱਚ ਵੱਟੇ ਫੜੇ ਹੋਏ ਆ, ਪੱਥਰ ਮੜੇ ਹੋਏ ਆ, ਕਿਉਂਕਿ ਉਹਨਾਂ ਦੇ ਵੱਡੇ ਕਾਜੀ ਨੇ ਆਖ ਜੋ ਦਿੱਤਾ ਸੀ ਨਾ ਵੀ ਮਾਰ ਦਿਓ ਜਿਹੜਾ ਕਹਿੰਦਾ ਨਜ਼ਰੀਆ ਆ। ਹੁਣ ਸੱਚੇ ਸਤਿਗੁਰਾਂ ਦੇ ਸਾਹਮਣੇ ਆਉਂਦੇ ਆ, ਵੱਟੇ ਮਾਰ ਲਈ ਬਾਹਾਂ ਉੱਚੀਆਂ ਚੱਕਦੇ ਆ, ਸੱਚੇ ਸਤਿਗੁਰਾਂ ਦਾ ਉਹ ਨਿਰਾਨੀ ਚਿਹਰਾ ਜਦੋਂ ਇਹਨਾਂ ਦੇ ਨਜ਼ਰੀ ਪੈ ਗਿਆ ਤੇ ਗੁਰੂ ਪਿਆਰਿਓ ਜਿਹੜੇ ਹੱਥ ਉੱਪਰ ਨੂੰ ਚੱਕੇ ਸੀ ਉੱਥੇ ਰੁਕ ਗਏ, ਹਿੰਮਤ ਨਾ ਪਈ ਸਤਿਗੁਰਾਂ ਦੇ ਵੱਟਾ ਮਾਰਨ ਵਾਸਤੇ। ਪੱਥਰ ਮਾਰਨ ਵਾਸਤੇ ਆਏ ਸੀ, ਗੁਰਦੇਵ ਪਾਤਸ਼ਾਹ ਤੇ ਹਮਲਾਵਰ ਹੋ ਕੇ ਆਏ, ਮਾਰ ਦੇਣਾ, ਖਤਮ ਕਰ ਦੇਣਾ ਇਹ ਜਿਹੜਾ ਕੋਈ ਰਾਗੀ ਆਇਆ ਸਾਡੇ ਦੇਸ਼ ਦੇ ਵਿੱਚ। ਤੇ ਗੁਰੂ ਪਿਆਰਿਓ ਐਸੀ ਸਤਿਗੁਰਾਂ ਦੀ ਬਖਸ਼ਿਸ਼ ਹੋਈ, ਇਹਨਾਂ ਦੇ ਹੱਥ ਉੱਪਰ ਦੇ ਉੱਪਰ ਰਹਿ ਗਏ, ਜਿਹਦੇ ਥੱਲੇ ਸੀ ਥੱਲੇ ਰਹਿ ਗਏ, ਇੰਨੀ ਹਿੰਮਤ ਨਾ ਹੋਈ ਗੁਰਦੇਵ ਪਾਤਸ਼ਾਹ ਦੇ ਵੱਟਾ ਮਾਰ ਸਕੀਏ, ਉਹਨਾਂ ਨੂੰ ਰੱਬ ਨਜ਼ਰ ਆਇਆ। ਇਹ ਕਹਿੰਦੇ ਕੋਈ ਆਮ ਆਦਮੀ ਨਹੀਂ ਹੋ ਸਕਦਾ। ਗੁਰੂ ਪਿਆਰਿਓ ਉਹਨਾਂ ਨੇ ਰੱਬ ਪਹਿਚਾਣ ਲਿਆ, ਉਹਨਾਂ ਨੇ ਮਾਫ਼ੀ ਮੰਗੀ, ਭੁੱਲ ਮੰਗੀ ਹੈ। ਗੁਰਦੇਵ ਪਾਤਸ਼ਾਹ ਇਹਨਾਂ ਨੂੰ ਸੱਚ ਦਾ ਉਪਦੇਸ਼ ਦਿੰਦੇ ਨੇ, ਨਹੀਂ ਭਾਈ ਰਾਗ ਮਾੜਾ ਨਹੀਂ। ਤੁਸੀਂ ਸੋਚਣਾ ਰਾਗ ਦੇ ਵਿੱਚ ਗੰਦੇ ਗੀਤ ਗਾਏ ਜਾ ਰਹੇ ਹੋ ਤੇ ਜਾਂ ਰੱਬ ਦੀ ਉਸਤਤ ਹੋਈ ਹੈ, ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ। ਇਹ ਰਾਗ ਮਾੜਾ ਨਹੀਂ, ਇਹ ਰਾਗ ਉਸ ਰੱਬ ਨਾਲ ਵੀ ਜੋੜਦਾ ਤੇ ਰੱਬ ਇਹ ਰਾਗ ਜਿਹੜਾ ਇਹ ਅਸ਼ਲੀਲਤਾ ਦੇ ਨਾਲ ਵੀ ਜੋੜਦਾ, ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਹੁਣ ਇਹ ਰਾਗ ਹੈ ਨਾ, ਇਸ ਰਾਗ ਦੇ ਨਾਲ ਸਾਜਾਂ ਦੇ ਨਾਲ ਅਸੀਂ ਧੁਰਕੀ ਬਾਣੀ ਦਾ ਕੀਰਤਨ ਵੀ ਕਰ ਸਕਦੇ ਹਾਂ ਤੇ ਇਹਨਾਂ ਸਾਜਾਂ ਦੇ ਨਾਲ ਅਸੀਂ ਗੰਦੇ ਲੱਚਰਤਾ ਫੈਲਾਉਣ ਵਾਲੇ ਸਮਾਜ ਦੇ ਵਿੱਚ ਗੀਤ ਵੀ ਗਾ ਸਕਦੇ ਹਾਂ। ਤੇ ਸਤਿਗੁਰਾਂ ਨੇ ਸੱਚ ਦਾ ਉਪਦੇਸ਼ ਦਿੱਤਾ। ਹੁਣ ਗੁਰੂ ਮਹਾਰਾਜ ਇਹਨਾਂ ਨੂੰ ਇੱਥੋਂ ਤਾਰ ਕੇ ਫਿਰ ਵਾਪਸ ਅਫਗਾਨਿਸਤਾਨ ਵੱਲ ਨੂੰ ਆਉਂਦੇ ਨੇ ਔਰ ਇੱਥੇ ਜਲਾਲਾਬਾਦ ਦੇ ਵਿੱਚ ਦੀ ਹੁੰਦੇ ਹੋਏ ਗੁਰਦੇਵ ਪਾਤਸ਼ਾਹ ਇਸ ਵੇਲੇ ਜਿਹੜਾ ਪਾਕਿਸਤਾਨ ਹੈ ਨਾ, ਇਸ ਧਰਤੀ ਦੇ ਵਿੱਚ ਦੀ ਆਖਰ ਹੁੰਦੇ ਹੁੰਦੇ ਹੁੰਦੇ ਇੱਧਰ ਪੰਜਾਬ ਦੇ ਵੱਲ ਨੂੰ ਆਉਣਾ ਸੀ ਤੇ ਗੁਰੂ ਮਹਾਰਾਜ ਰਸਤੇ ਦੇ ਵਿੱਚ ਅਟਕਦੇ ਨੇ। ਹੁਣ ਉਹ ਜਿੱਥੇ ਅਟ ਗਿਆ ਉਹ ਹੈ ਹਸਨ ਅਬਦਾਲ, ਉਹ ਸ਼ਹਿਰ ਦਾ ਨਾਂ ਹੈ ਹਸਨ ਅਬਦਾਲ। ਹੁਣ ਸਤਸੰਗ ਜੀ ਤੁਸੀਂ ਕਿਤੇ ਤੁਹਾਡੇ ਵਿੱਚੋਂ ਕੋਈ ਵੀ, ਕਿਉਂਕਿ ਤੁਹਾਨੂੰ ਇੱਥੋਂ ਜਿਹੜੇ ਵਿਦੇਸ਼ਾਂ 'ਚ ਵੱਸਦੇ ਹੋ ਨਾ, ਤੁਹਾਨੂੰ ਪਾਕਿਸਤਾਨ ਜਾਣਾ ਬਹੁਤ ਈਜ਼ੀ ਹੈ, ਇੰਡੀਆ ਤੋਂ ਜਾਣਾ ਬਹੁਤ, ਪੰਜਾਬ ਤੋਂ ਜਾਣਾ ਬਹੁਤ ਔਖਾ ਹੈ, ਕਿਉਂਕਿ ਉੱਥੇ ਵੀਜ਼ਾ ਨਹੀਂ ਮਿਲਦਾ ਅਤੇ ਜੇ ਮਿਲਦਾ ਵੀ ਹੈ ਤਾਂ ਐਨ ਜਿੱਦਾਂ ਚੋਰਾਂ ਨੂੰ ਫੜ ਕੇ ਲਈ ਜਾਂਦੇ ਹੁੰਦੇ ਇੱਦਾਂ ਉਹ ਲੈ ਕੇ ਜਾਂਦੇ। ਸਿਰਫ ਜੇ ਇਸ ਗੁਰਦੁਆਰੇ ਦਾ ਜਿੱਥੇ ਕੋਈ ਸਮਾਗਮ ਹੈ, ਜੇ ਪੰਜਾ ਆਪਣੇ ਗਏ ਆ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ 'ਤੇ ਅਤੇ ਨਨਕਾਣਾ ਸਾਹਿਬ ਤੋਂ ਤੁਹਾਨੂੰ ਦੂਸਰੀ ਜਗ੍ਹਾ ਉਹ ਜਾਣ ਨਹੀਂ ਦੇਣਗੇ, ਆਪਣੀ ਮਰਜ਼ੀ ਨਾਲ ਜਾਵੋਗੇ ਤਾਂ ਉਹ ਤੁਹਾਨੂੰ ਜੇਲ੍ਹ ਕਰ ਦੇਣਗੇ। ਪਰ ਇੱਥੇ ਤੁਹਾਨੂੰ ਸਹੂਲਤ ਹੈ, ਇਹਨਾਂ ਦੇਸ਼ਾਂ ਦੇ ਵਿੱਚੋਂ ਤੁਸੀਂ ਜਾ ਸਕਦੇ ਹੋ, ਉਹਨਾਂ ਦੇਸ਼ਾਂ ਦੇ ਵਿੱਚ ਖੁੱਲ੍ਹ ਮਖੁੱਲ੍ਹੇ ਦਰਸ਼ਨ ਕਰ ਸਕਦੇ ਹੋ ਜੇ ਤੁਹਾਡੇ ਵਿੱਚੋਂ ਕਿਸੇ ਨੇ ਕੀਤੇ ਹੋਣ ਹਸਨ ਅਬਦਾਲ। ਹੁਣ ਇਸ ਜਗ੍ਹਾ ਦੇ ਉੱਤੇ ਗੁਰਦੇਵ ਪਾਤਸ਼ਾਹ ਪਹੁੰਚਦੇ ਆ, ਇੱਥੇ ਪਹੁੰਚਣ ਦਾ ਕਾਰਨ ਵੀ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ। ਹੁਣ ਇਸ ਜਗ੍ਹਾ ਦੇ ਉੱਤੇ ਜਦੋਂ ਪਹੁੰਚੇ, ਹੁਣ ਔਰ ਮਾਰੂ ਥਲ ਜਿਹਾ ਇਲਾਕਾ ਸੀ, ਪਾਣੀ ਇੱਥੇ ਬਹੁਤ ਦੂਰ ਦੂਰ ਤੱਕ ਨਹੀਂ ਸਨ ਤੇ ਰਸਤੇ ਦੇ ਵਿੱਚ ਵੀ ਭਾਈ ਮਰਦਾਨਾ ਜੀ ਦੋ ਕੁ ਵਾਰ ਸਤਿਗੁਰਾਂ ਨੂੰ ਆਖਦਾ ਹੈ, ਕਹਿੰਦਾ ਭਾਈ ਕਹਿੰਦਾ ਸਤਿਗੁਰੂ ਜੀ ਪਿਆਸ ਬੜੀ ਲੱਗੀ ਆ, ਜੇ ਕਿਤੇ ਪਾਣੀ ਦੀਆਂ ਦੋ ਘੁੱਟਾਂ ਮਿਲ ਜਾਣ ਤਾਂ ਬੜਾ ਚੰਗਾ। ਅਤੇ ਸੱਚੇ ਸਤਿਗੁਰੂ ਆਪਣੇ ਸੁਭਾਅ ਮੁਤਾਬਕ ਕਹਿੰਦੇ ਮਰਦਾਨੇ ਅੱਗੇ ਚੱਲ, ਥੋੜ੍ਹਾ ਜਿਹਾ ਅੱਗੇ ਚੱਲ ਕੇ ਸ਼ਾਇਦ ਕਿਤੇ ਪਾਣੀ ਮਿਲ ਜਾਏਗਾ। ਅੱਗੇ ਗਏ, 5-7 ਮੀਲ ਹੋਰ ਪਿੰਡਾਂ ਤੈਅ ਕਰ ਲਿਆ ਅਤੇ ਫਿਰ ਭਾਈ ਮਰਦਾਨਾ ਜੀ ਪੁੱਛਦੇ, ਸਤਿਗੁਰੂ ਤੁਸੀਂ ਕਹਿੰਦੇ ਸੀ ਵੀ ਥੋੜ੍ਹਾ ਜਿਹਾ ਅੱਗੇ ਜਾ ਕੇ ਪਾਣੀ ਮਿਲ ਜਾਣਾ, ਅਤੇ ਹੁਣ ਗੁਰੂ ਪਿਆਰਿਓ ਇੱਦਾਂ ਕਹਿੰਦੇ ਕਹਿੰਦੇ ਗੁਰਦੇਵ ਪਾਤਸ਼ਾਹ ਇਸ ਹਸਨ ਅਬਦਾਲ ਇੱਕ ਪਹਾੜੀ ਦੇ ਕੋਲ ਲਿਆ, ਇਹਨੂੰ ਇੱਕ ਉੱਚੀ ਸਾਰੀ ਪਹਾੜੀ ਹੈ ਉੱਥੇ, और उथे लिया का कारण इतने एक विगड़िया होया रब की बंदगी वाला बैठा सी, बस उन्होंने सीधे रास्ते पाना से कौन सी वह भी थोड़े न दसन का मैं यतन करा। हम गुरदेव पातशाह इस पहाड़ी के थले रोकते हैं तो भाई मरदाना जी फिर मंगता कहते पानी सतगुरु पानी, तो गुरु महाराज कहते मरदानिया रबाब वजा बाणी आई है। तो गुरु प्यारे कुदरती गल है भाई मरदाना जी विटर गए महाराज मैं तरले कर रहा थोड़े पानी चाहिए तो तुम मैनू रबाब वजाने वास्ते कहें हो तो सच्चे सतगुरु भाई मरदाने की कहें तो भाई मरदाना जी फिर की कहता वह भी दसन का यतन करा। तो सतगुरु रबाब वजाने वास्ते जिमें हुक्म करते ढाडी जद्दे पासों सत्रां इं सुनो।

ਬਹੁਤ ਬਹੁਤ ਧੰਨਵਾਦ ਜੀ, ਸਿੱਖ ਸੰਗਤਾਂ ਦਾ ਬੜਾ ਪਿਆਰ ਦਾ ਸਬੂਤ ਦਿੰਦੇ ਹੋ। ਗੁਰੂ ਮਹਾਰਾਜ ਕਿਰਪਾ ਕਰਨ, ਗੁਰੂ ਘਰ ਦੇ ਨਾਲ ਆਪਣਾ ਪਿਆਰ ਇਸੇ ਤਰ੍ਹਾਂ ਬਣਿਆ ਰਹੇ, ਆਪਾਂ ਇਸੇ ਤਰ੍ਹਾਂ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਆਪਣੇ ਨਤਮਸਤਕ ਹੋਣ ਵਾਸਤੇ ਆਉਂਦੇ ਰਹੀਏ ਅਤੇ ਗੁਰੂ ਮਹਾਰਾਜ ਜੀ ਦੇ ਕੋਲੋਂ ਰਹਿਮਤਾਂ ਦੀ ਭੀਖ ਮੰਗਦੇ ਰਹੀਏ, ਇਹੀ ਅਰਦਾਸਾਂ ਹੁੰਦੀਆਂ ਪਿਆਰਿਓ। ਧੰਨ ਗੁਰੂ ਨਾਨਕ ਮਹਾਰਾਜ ਔਰ ਭਾਈ ਮਰਦਾਨਾ, ਜਗਤ ਨੂੰ ਤਾਰਦੇ ਹੋਏ, ਦੁਨੀਆਂ ਦੇ ਚੱਕਰ ਲਾਉਂਦੇ ਹੋਏ ਇਸ ਜਗ੍ਹਾ ਦੇ ਉੱਤੇ ਹਸਨ ਅਬਦਾਲ ਦੇ ਵਿੱਚ ਪਹੁੰਚ ਜਾਂਦੇ ਆ ਅਤੇ ਸਤਿਗੁਰੂ ਆਪਣੇ ਸੁਭਾਅ ਮੁਤਾਬਕ ਕਹਿੰਦੇ, ਮਰਦਾਨਾ ਜੀ ਰਬਾਬ ਵਜਾਓ, ਕਾਂ ਬਾਣੀ ਆਈ ਆ, ਰੱਬ ਦੇ ਨਾਲ ਜੁੜੀਏ, ਖੁਦਾ ਦੇ ਨਾਲ ਗੱਲਾਂ ਬਾਤਾਂ ਕਰੀਏ। ਅਤੇ ਭਾਈ ਮਰਦਾਨਾ ਜੀ ਵਿਟਰ ਜਾਂਦੇ, ਕਹਿੰਦੇ ਬਾਬਾ ਜੀ ਦੇਖੋ ਕਦੋਂ ਦਾ ਮੈਂ ਪਾਣੀ ਮੰਗਦਾ ਆਇਆ ਅਤੇ ਹੁਣ ਤੁਸੀਂ ਰਬਾਬ ਵਜਾਉਣ ਵਾਸਤੇ, ਕਹਿੰਦਾ ਮੇਰੇ ਤੋਂ ਨਹੀਂ ਵੱਜਦੀ। ਗੁਰੂ ਪਿਆਰਿਓ, ਦਰਅਸਲ ਅਸੀਂ ਇਤਿਹਾਸਕਾਰਾਂ ਨੇ ਜਾਂ ਬੋਲਦਿਆਂ ਸਾਡੇ ਵਰਗੀਆਂ ਢਾਡੀਆਂ ਪ੍ਰਚਾਰਕਾਂ ਨੇ ਭਾਈ ਮਰਦਾਨਾ ਜੀ ਨੂੰ ਇੱਕ ਮਜ਼ਾਕ ਦੇ ਤੌਰ ਦੇ ਉੱਤੇ, ਮਜ਼ਾਕ ਦਾ ਪਾਤਰ ਜਿਹਾ ਬਣਾ ਕੇ ਪੇਸ਼ ਕਰਨ ਦਾ ਯਤਨ ਕੀਤਾ, ਪਰ ਇੱਦਾਂ ਦਾ ਨਹੀਂ ਸੀ ਜਿੱਦਾਂ ਦਾ ਅਸੀਂ ਦੱਸਣ ਦਾ ਯਤਨ ਕਰਦੇ ਹਾਂ। ਵੀ ਉਹਨੂੰ ਭੁੱਖ ਬਹੁਤ ਲੱਗਦੀ ਸੀ, ਉਹ ਧਿਆ ਬੜੀ ਲੱਗਦੀ ਸੀ, ਉਹ ਮਰੂੰ ਮਰੂੰ ਕਰਦਾ ਸੀ। ਨਹੀਂ ਪਿਆਰਿਓ, ਨਹੀਂ, ਪ੍ਰੀਤਮ ਦੇ ਨਾਲ 5 ਦਹਾਕੇ ਕਰੀਤੇ, ਤਕਰੀਬਨ 5 ਦਹਾਕੇ, 50 ਸਾਲਾਂ ਦੇ ਕਰੀਬ ਗੁਰੂ ਸ਼ਹਿਨਸ਼ਾਹ ਦੇ ਚਰਨਾਂ ਦੇ ਵਿੱਚ ਉਸਨੇ ਕੀਰਤਨ ਕੀਤਾ। ਕਈ ਵਾਰ ਰੁੱਸ ਵੀ ਪੈਣਾ, ਕਈ ਵਾਰ ਮੰਨ ਜਾਣਾ, ਗੁਰੂ ਪਿਆਰੇ ਆਪਸ ਵਿੱਚ ਮਿੱਤਰਤਾ ਹੀ ਇੰਨੀ, ਪਿਆਰ ਹੀ ਇੰਨਾ ਗੂੜਾ ਹੋ ਗਿਆ ਸੀ, ਭਰਾਵਾਂ ਵਾਂਗ ਰਹਿੰਦੇ ਸੀ। ਭਾਈ ਕਹਿੰਦੇ ਸੀ ਨਾ ਗੁਰਦੇਵ ਪਾਤਸ਼ਾਹ, ਵੱਡੇ ਸਨ ਭਾਈ ਮਰਦਾਨਾ ਜੀ, ਵੱਡੇ ਸਨ ਅਤੇ ਕਹਿੰਦੇ ਸੀ ਤੁਸੀਂ ਮੇਰੇ ਭਰਾ ਮਰਦਾਨਾ ਜੀ, ਦੁਨੀਆਂ ਦੇ ਭਾਵੇਂ ਦੁਨੀਆਂ ਦੀਆਂ ਨਜ਼ਰਾਂ 'ਚ ਤੁਸੀਂ ਭਾਵੇਂ ਕੁਝ ਹੋਵੋ, ਪਰ ਮੇਰੇ ਤੁਸੀਂ ਭਰਾ ਹੋ, ਮੇਰੇ ਭਾਈ ਹੋ। ਗੁਰੂ ਪਿਆਰਿਓ, ਐਡਾ ਰੁਤਬਾ ਕੋਈ ਦੇ ਸਕਦਾ ਦੁਨੀਆਂ ਦਾ ਰਹਿਬਰ ਆਪਣੇ ਕਿਸੇ ਚੇਲੇ ਨੂੰ ਵੀ ਭਰਾ ਬਣਾ ਲਵੇ? ਇਹ ਸ਼ਹਿਨਸ਼ਾਹ ਦੇ ਉੱਤੇ ਆਇਆ ਗੁਰੂ ਮਹਾਰਾਜ, ਜਿਹੜਾ ਆਪਣੇ ਸਿੱਖਾਂ ਨੂੰ ਆਪਣੇ ਵਰਗਾ ਬਣਾ ਲੈਂਦਾ। ਸੋ ਪਿਆਰਿਓ, ਭਾਈ ਮਰਦਾਨਾ ਜੀ ਸੱਚੇ ਸਤਿਗੁਰਾਂ ਦੇ ਉੱਤੇ ਇੰਨਾ ਵਿਸ਼ਵਾਸ ਰੱਖਦੇ ਸੀ ਨਾ ਵੀ ਸ਼ਹਿਨਸ਼ਾਹ ਦੇ ਰਸਨਾਂ ਦੇ ਵਿੱਚੋਂ ਹਰ ਗੱਲ ਜਿਹੜੀ ਨਿਕਲੀ ਉਹ ਪੂਰੀ ਹੋ ਜਾਂਦੀ ਹੈ, ਅਤੇ ਇੱਥੋਂ ਤੱਕ ਕਿ ਉਹ ਦਿਲਾਂ ਦੀਆਂ ਜਾਣਦਾ ਹੈ। ਮੈਂ ਇੱਕ ਛੋਟੀ ਜਿਹੀ ਘਟਨਾ ਤੁਹਾਨੂੰ ਸੁਣਾਉਣ ਦਾ ਯਤਨ ਕਰਾਂ। ਧੰਨ ਗੁਰੂ ਨਾਨਕ ਮਹਾਰਾਜ ਭਾਈ ਮਰਦਾਨਾ ਜੀ ਦੇ ਨਾਲ ਇੱਕ ਵਾਰ ਉਦਾਸੀਆਂ ਤੋਂ ਪਹਿਲੀ ਜਾਂ ਦੂਜੀ ਉਦਾਸੀ ਸਮਾਪਤ ਹੋਣ ਤੋਂ ਬਾਅਦ ਅਤੇ ਗੁਰਦੇਵ ਪਾਤਸ਼ਾਹ ਆਪਣੇ ਘਰ ਵੀ ਜਾਂਦੇ ਸੀ, ਨਨਕਾਣਾ ਸਾਹਿਬ ਆਪਣੇ ਮਾਤਾ ਪਿਤਾ ਨੂੰ ਮਿਲ ਕੇ ਆਇਆ ਕਰਦੇ ਸਨ, ਆਏ ਗਏ ਨਗਰ ਦੇ ਵਿੱਚ, ਗਏ ਕੁਝ ਦਿਨ ਉੱਥੇ ਰਹਿ, ਅਤੇ ਹੁਣ ਗੁਰਦੇਵ ਪਾਤਸ਼ਾਹ ਨੇ ਆਖ ਦਿੱਤਾ ਸੀ ਮਰਦਾਨਿਆਂ ਹੁਣ 1-2 ਦਿਨ ਆ, ਆਪਾਂ ਇੱਥੋਂ ਚਲੇ ਚੱਲਣਾ। ਅਤੇ ਸਤਸੰਗਤ ਜੀ, ਭਾਈ ਮਰਦਾਨਾ ਜੀ ਵੀ ਆਪਣੇ ਘਰੇ ਆਪਣੀ ਬੇਗਮ ਦੇ ਨਾਲ ਗੱਲਾਂ ਬਾਤਾਂ ਕਰਦੇ ਵੀ ਅਸੀਂ ਹੁਣ ਇੱਥੋਂ ਚਲੇ ਜਾਣਾ ਗੁਰਦੇਵ ਪਾਤਸ਼ਾਹ ਦਾ। ਧੰਨ ਗੁਰੂ ਮਹਾਰਾਜ ਕਹਿੰਦੇ ਨੇ ਵੀ ਮਰਦਾਨਿਆਂ ਥੋੜ੍ਹੇ ਜਿਹੇ ਦਿਨ ਆਪਾਂ ਹੁਣ ਚਲੇ ਜਾਣਾ। ਅਤੇ ਕੁਦਰਤੀ ਗੱਲ ਹੈ, ਗੁਰੂ ਪਿਆਰੋ, ਭਾਈ ਮਰਦਾਨਾ ਜੀ ਗ੍ਰਸਤੀ ਸਨ ਪੂਰਨ ਤੌਰ 'ਤੇ, ਉਹਨਾਂ ਦੇ ਘਰ ਦੇ ਵਿੱਚ ਉਹਨਾਂ ਦੀ ਵਾਈਫ ਸੀ, ਉਹਨਾਂ ਦੇ ਬੱਚੇ ਸਨ, ਉਹਨਾਂ ਦੇ ਮਾਤਾ ਪਿਤਾ ਸਨ, ਪਰ ਸਤਿਗੁਰਾਂ ਦੇ ਚਰਨਾਂ ਦੇ ਨਾਲ ਐਸੀ ਪ੍ਰੀਤ ਪਾ ਬੈਠਾ, ਦੁਨੀਆਦਾਰੀ ਭੁੱਲ ਜਾਂਦੀ ਹੈ, ਜੋ ਹੁਣ ਮੰਗਣਾ ਨਾ ਉਹ ਸ਼ਹਿਨਸ਼ਾਹ ਦੇ ਚਰਨਾਂ ਦੇ ਪਾਸੋਂ ਹੀ ਮੰਗਦਾ। ਹੁਣ ਇਹਦੀ ਬੇਗਮ ਆਖਣ ਲੱਗੀ ਹੈ ਆਪਣੇ ਘਰ ਵਾਲੇ ਨੂੰ, ਆਪਣੇ ਮਰਦਾਨਾ ਜੀ ਨੂੰ ਆਖਣ ਲੱਗੀ ਕਿ ਤੁਸੀਂ ਆਪਣੇ ਉਸ ਯਾਰ ਦੇ, ਆਪਣੇ ਪ੍ਰੀਤਮ ਦੇ ਗੁਰੂ ਨਾਨਕ ਦੇ ਗੁਣ ਗਾਉਂਦੇ ਰਹਿੰਦੇ ਹੋ, ਪਰ ਆਪਾਂ ਗਰੀਬ ਉਹਦੀਆਂ ਨਜ਼ਰਾਂ ਵਿੱਚ ਹੈਗੇ ਵੀ ਹਾਂ, ਉੱਦਾਂ ਹੀ ਤੁਰਬਾਬ ਚੱਕ ਕੇ ਤੁਰਿਆ ਫਿਰਦਾ ਕਿ ਆਪਾਂ ਉਹਨਾਂ ਦੀਆਂ ਨਜ਼ਰਾਂ ਵਿੱਚ ਹੈਗੇ ਵੀ ਹਾਂ ਕਿ ਨਹੀਂ। ਕਹਿੰਦੇ ਨਹੀਂ ਬੇਗਮ, ਤੂੰ ਕਿੱਦਾਂ ਦੀਆਂ ਗੱਲਾਂ ਕਰਦੀਆਂ, ਮੇਰਾ ਪ੍ਰੀਤਮ ਮੈਨੂੰ ਹਰ ਟਾਈਮ ਆਪਣੇ ਨਾਲ ਰੱਖਦਾ ਔਰ ਉਹਦੀ ਯਾਦ ਮੇਰੇ ਦਿਲ ਦੇ ਵਿੱਚ ਵਸੀ ਰਹਿੰਦੀ ਹੈ। ਔਰ ਆਖਣ ਲੱਗੀ, ਸੁਭਾਵ ਕਾਕ ਦਿੱਤਾ, ਕਹਿੰਦੀ ਸਵਾਮੀ ਪ੍ਰੀਤਮ ਮੈਂ ਤੈਨੂੰ ਤਾਂ ਮੰਨਾ, ਮੈਂ ਤਾਂ ਮੰਨਾ ਵੀ ਸੱਚੇ ਸਤਿਗੁਰ ਗੁਰੂ ਨਾਨਕ ਮਹਾਰਾਜ ਤੇਰੇ ਨਾਲ ਬਹੁਤ ਪਿਆਰ ਕਰਦੇ, ਮੈਂ ਤਾਂ ਮੰਨਾ, ਮੈਂ ਪ੍ਰਸ਼ਾਦਾ ਪਕਾਉਣੀ ਆ ਅਤੇ ਤੂੰ ਗੁਰੂ ਨਾਨਕ ਮਹਾਰਾਜ ਜੀ ਨੂੰ ਬੁਲਾ ਕੇ ਲੈ ਕੇ ਆ, ਵੀ ਦੇਖਦੇ ਹਾਂ ਵੀ ਐਵੇਂ ਲੋਕਾਂ ਨੂੰ ਕਿਤੇ ਕਹੀ ਗਈ ਜਾਂਦੇ ਹੋ ਵੀ ਉਹ ਗਰੀਬਾਂ ਦਾ ਯਾਰ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂਕਿਆ ਰੀਸ, ਮੈਂ ਦੇਖਦੀ ਮੈਂ ਪ੍ਰਸ਼ਾਦਾ ਬਣਾਉਣੀ ਆ ਅਤੇ ਤੁਸੀਂ ਗੁਰੂ ਮਹਾਰਾਜ ਜੀ ਨੂੰ ਬੁਲਾ ਕੇ ਲੈ ਕੇ ਆਓ, ਭਲਾ ਦੇਖਦੇ ਹਾਂ ਤੁਹਾਡੇ ਨਾਲ ਪ੍ਰਸ਼ਾਦਾ ਛਕਦੇ, ਆਪਣੇ ਗਰੀਬਾਂ ਦੇ ਘਰ ਪ੍ਰਸ਼ਾਦਾ ਛਕਦੇ ਆ ਕਿ ਨਹੀਂ ਵੀ ਛਕਦੇ, ਫੇਰ ਮੰਨਾਂਗੀ ਮੈਂ। ਹੁਣ ਭਾਈ ਮਰਦਾਨਾ ਜੀ ਦੇ ਸਾਹਮਣੇ ਬਹੁਤ ਵੱਡਾ ਪਰਚਾ ਪਾਤਾ ਉਹਦੇ ਘਰ ਵਾਲੀ ਨੇ, ਬੇਗਮ ਨੇ। ਹੁਣ
ਕਹਿੰਦੇ ਠੀਕ ਹੈ ਤੂੰ ਪਕਾ ਦੇਖ ਲੈਂਦੇ ਹਾਂ ਮੈਂ, ਜੇ ਉਹਨਾਂ ਨੇ ਕਿਤੇ ਸ਼ੱਕ ਨਾ ਲਈ ਹੋਏ। ਭਾਈ ਮਰਦਾਨਾ ਜੀ ਵੀ ਮਨ ਦੇ ਵਿੱਚ ਸੋਚਦੇ ਸੀ ਵੀ ਇੱਦਾਂ ਕਹਿ ਕੂ ਕੇ ਵੀ ਜੇ ਗੁਰਦੇਵ ਪਾਤਸ਼ਾਹ ਨਾ ਮੰਨੇ ਤਾਂ ਘੱਟੋ ਘੱਟ ਮੈਂ ਇਹ ਤਾਂ ਆਖ ਦੇਵਾਂਗਾ ਨਾ ਵੀ ਉਹ ਕਹਿੰਦੇ ਅਸੀਂ ਛੱਕ ਲਿਆ ਪ੍ਰਸ਼ਾਦਾ। ਇੱਦਾਂ ਦੀਆਂ ਗੱਲਾਂ ਕਰਦਾ ਆਪਣੀ ਘਰਵਾਲੀ ਦੇ ਨਾਲ ਵੀ ਬੇਗਮ ਸਾਹਿਬਾ, ਹੋ ਸਕਦਾ ਉਹਨਾਂ ਨੇ ਪ੍ਰਸ਼ਾਦਾ ਛੱਕ ਨਾ ਲਿਆ ਹੋਵੇ, ਨਹੀਂ ਤੀ ਜੇ ਛੱਕਣ ਵਾਲਾ ਹੋਇਆ ਤਾਂ ਉਹ ਜ਼ਰੂਰ ਮੇਰੇ ਨਾਲ ਆਉਣਗੇ, ਉਹ ਛੱਕਣਗੇ, ਤੂੰ ਬਣਾ ਸਹੀ ਪ੍ਰਸ਼ਾਦਾ। ਹੁਣ ਗੁਰੂ ਪਿਆਰਿਓ ਜੱਕਾਂ ਤੱਕਾਂ ਕਰਦੇ ਭਾਈ ਮਰਦਾਨਾ ਜੀ ਆਪਣੇ ਘਰ ਤੋਂ ਹਲੇ ਥੋੜ੍ਹਾ ਜਿਹਾ ਦੂਰ ਗਏ, 10-15 ਕਰਮਾਂ ਹਲੇ ਗਏ ਆਪਣੇ ਘਰ ਤੋਂ, ਅਤੇ ਅੱਗੋਂ ਦੁਨੀਆਂ ਦੇ ਪ੍ਰੀਤਮ ਧੰਨ ਗੁਰੂ ਨਾਨਕ ਮਹਾਰਾਜ ਜੀ ਭਾਈ ਮਰਦਾਨੇ ਵੱਲ ਨੂੰ ਤੁਰੇ ਆਉਂਦੇ ਆ। ਸਤਿਗੁਰ ਕਹਿੰਦੇ ਮਰਦਾਨਿਆਂ ਤੂੰ ਕਿੱਧਰ ਨੂੰ ਚੱਲਿਆ ਸੀ, ਅਸੀਂ ਤਾਂ ਤੇਰੇ ਘਰ ਨੂੰ ਚੱਲੇ ਸੀ। ਕਹਿੰਦੇ ਮਹਾਰਾਜ ਕਿਵੇਂ ਚੱਲੇ ਸੀ ਤੂੰ? ਹੁਣ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਤੁਸੀਂ ਮੇਰੇ ਘਰ ਵੱਲ ਨੂੰ ਕੀ ਲੈਣ ਜਾਣਾ ਸੀ, ਤੁਸੀਂ ਸਾਡੇ ਗਰੀਬਾਂ ਦੇ ਕੀ ਕਰਨ ਜਾਣਾ ਸੀ? ਅਤੇ ਸਤਿਗੁਰੂ ਉਹ ਦੀਨ ਦੁਨੀ ਦੇ ਮਾਲਕ ਆਖਣ ਲੱਗੇ, ਕਹਿੰਦੇ ਮਰਦਾਨਿਆਂ ਅੱਜ ਮੇਰਾ ਚਿੱਤ ਕੀਤਾ ਸੀ, ਅੱਜ ਪ੍ਰਸ਼ਾਦਾ ਤੇਰੇ ਘਰੋਂ ਛਕਦੇ ਹਾਂ, ਅੱਜ ਪ੍ਰਸ਼ਾਦਾ ਤੇਰੀ ਬੇਗਮ ਦੇ ਹੱਥਾਂ ਦਾ ਛਕਦੇ ਹਾਂ, ਇਸ ਕਰਕੇ ਮੈਂ ਤੁਹਾਡੇ ਵੱਲ ਨੂੰ ਚੱਲਿਆ ਸੀ। ਉਸੇ ਵੇਲੇ ਢਹਿ ਪਿਆ ਗੁਰਦੇਵ ਪਾਤਸ਼ਾਹ ਦੇ ਚਰਨਾਂ 'ਤੇ, ਉਹ ਦਾਤਿਆ ਗਰੀਬਾਂ ਦੀਆਂ ਲਾਜਾਂ ਰੱਖਣ ਵਾਲਿਆ, ਮੈਂ ਵਾਅਦਾ ਹੀ ਇਹ ਕਰਕੇ ਆਇਆ ਸੀ ਕਿ ਮੈਂ ਗੁਰੂ ਮਹਾਰਾਜ ਜੀ ਨੂੰ ਲੈ ਕੇ ਆਉਣਾ, ਉਹ ਮੇਰੇ ਘਰ ਪ੍ਰਸ਼ਾਦਾ ਚੱਕਣਗੇ। ਇੱਦਾਂ ਦਾ ਪਿਆਰ ਸੀ ਧੰਨ ਗੁਰੂ ਦੇਵ ਪਾਤਸ਼ਾਹ ਦਾ ਅਤੇ ਉਸ ਭਾਈ ਮਰਦਾਨਾ ਜੀ ਦਾ। ਅੱਜ ਭਾਈ ਮਰਦਾਨਾ ਜੀ ਕਹਿੰਦਾ ਮੈਨੂੰ ਧਿਆ ਲੱਗੀ, ਮੈਥੋਂ ਨਹੀਂ ਬਾਬਾ ਰਬਾਬ ਵੱਜਦੀ। ਅਤੇ ਸਤਿਗੁਰ ਕਹਿੰਦੇ ਸੱਜਣਾ ਇੱਥੇ ਪਾਣੀ ਬਹੁਤ ਮੁਸ਼ਕਲ ਮਿਲਣਾ, ਗੁਰੂ ਮਹਾਰਾਜ ਮਹਾਰਾਜ ਤੁਹਾਡੇ ਤੁਸੀਂ ਕੀ ਨਹੀਂ ਕਰ ਸਕਦੇ, ਤੁਸੀਂ ਕੋਧਰੇ ਦੀਆਂ ਰੋਟੀਆਂ ਦੇ ਵਿੱਚੋਂ ਸੁੱਕੀਆਂ ਰੋਟੀਆਂ ਦੇ ਵਿੱਚੋਂ ਦੁੱਧ ਵਗਾ ਸਕਦੇ ਹੋ, ਮਹਾਰਾਜ ਤੁਸੀਂ ਕੌੜਿਆਂ ਰੀਠਿਆਂ ਨੂੰ ਮਿੱਠਾ ਕਰ ਸਕਦੇ ਹੋ, ਤੁਸੀਂ ਪਾਣੀ ਨਹੀਂ ਇੱਥੇ ਪੈਦਾ ਕਰਦੇ, ਤੁਸੀਂ ਜਾਣ ਕੇ ਮੇਰੇ ਨਾਲ ਇੱਦਾਂ ਕਰਦੇ ਆ, ਤੁਸੀਂ ਸਭ ਕੁਝ ਕਰ ਸਕਦੇ ਹੋ। ਭਾਈ ਮਰਦਾਨਾ ਜੀ ਤਰਲਾ ਜਿਹਾ ਲੈ ਕੇ ਆਕਣ ਲੱਗਾ, ਜਿੱਦਾਂ ਦੋ ਪ੍ਰੀਤਮ ਜੋ ਮਿੱਤਰ ਆਪਸ ਵਿੱਚ ਗੱਲਾਂ ਕਰਦੇ ਆ ਨਾ, ਇੱਦਾਂ ਹੀ ਕਰਿਆ ਕਰਦੇ ਹੋਣਗੇ। ਹੁਣ ਸਤਸੰਗਤ ਜੀ, ਗੁਰਦੇਵ ਪਾਤਸ਼ਾਹ ਕਹਿੰਦੇ ਮਰਦਾਨਿਆਂ ਦਰਅਸਲ ਪਾਣੀ ਹੈਗਾ ਇੱਥੇ, ਤੈਨੂੰ ਦੱਸ ਦਿੰਦੇ ਹਾਂ ਪਾਣੀ ਹੈਗਾ ਇੱਥੇ, ਪਰ ਮਿਲਣਾ ਬੜਾ ਮੁਸ਼ਕਲ ਆ, ਬੜੀ ਦੂਰ ਜਾਣਾ ਪੈਣਾ। ਸਤਿਗੁਰੂ ਕਿੱਡੀ ਕੁ ਦੂਰ ਜਾਣਾ ਪੈਣਾ? ਕਹਿੰਦੇ ਆ ਪਹਾੜੀ ਦੇ ਉੱਤੇ ਜਾਣਾ ਪੈਣਾ, ਪਹਾੜੀ ਦੇ ਉੱਤੇ ਇੱਕ ਸੱਜਣ ਬੈਠਾ। ਹੁਣ ਗੁਰੂ ਪਿਆਰੇ ਉਹ ਦਰਅਸਲ ਇਹ ਜਿਹੜਾ ਸੱਜਣ ਸੀ ਨਾ, ਇਹ ਜਿਹੜਾ ਪ੍ਰੇਮੀ ਸੀ, ਇਹ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਗੁਰੂ ਮਹਾਰਾਜ ਗਏ ਹੀ ਇਹਦੇ ਕੋਲ ਸੀ, ਅਤੇ ਭਾਈ ਮਰਦਾਨਾ ਜੀ ਇੱਕ ਸਬੱਬ ਬਣਦੇ ਨੇ। ਹੁਣ ਕੀ ਆਖਿਆ, ਹੁਣ ਕੀ ਸੀ ਇਹ, ਇਹ ਕੌਣ ਸੀ, ਇਹ ਜਿਹੜੀ ਸਾਖਸ਼, ਇਹ ਕੌਣ ਸੀ? ਦਰਅਸਲ ਗੁਰੂ ਪਿਆਰਿਓ ਜ਼ਰੂਰੀ ਨਹੀਂ ਹੈ ਕਿ ਰੱਬ ਦਾ ਨਾਂ ਲੈਂਦਿਆਂ ਬੰਦੇ ਦਾ ਮਨ ਸ਼ਾਂਤ ਸੁਭਾਅ ਹੋ ਜਾਂਦਾ, ਕਈ ਵਾਰ ਹੰਕਾਰ ਵੀ ਆ ਜਾਂਦਾ ਹੈ, ਮੇਰੇ ਵਰਗਾ ਤਪੱਸਵੀ ਕੌਣ ਹੋ ਸਕਦਾ, ਆ ਇਹਨਾਂ ਲੋਕਾਂ ਨੂੰ ਕੀ ਪਤਾ ਰੱਬ ਦਾ ਨਾਮ ਕਿੱਦਾਂ ਲਈਦਾ, ਮੈਂ ਤੜਕੇ 1 ਵਜੇ ਉੱਠ ਕੇ ਇਸ਼ਨਾਨ ਕਰਦਾ, ਰੱਬ ਦੀ ਬੰਦਗੀ ਦੇ ਵਿੱਚ ਵੜਦਾ ਪਹੁੰਚਦਾ, ਮੈਂ ਬਾਣੀਆਂ ਪੜ੍ਹਦਾ, ਮੈਂ ਸਿਮਰਨ ਕਰਦਾ, ਜਾਂ ਮੈਂ ਨਮਾਜ਼ ਪੜ੍ਹਦਾ, ਇੱਕ ਕਿਸੇ ਵੀ ਧਰਮ ਦੇ ਬੰਦੇ ਦੀ ਗੱਲ ਕਰਦਾ, ਮੈਂ ਆਪਣੇ ਜ਼ਰੂਰੀ ਨਹੀਂ ਮੈਂ ਆਪਣੇ ਦੀ ਗੱਲ, ਕਿਸੇ ਵੀ ਧਰਮ ਦਾ ਬੰਦੇ ਦੇ ਵਿੱਚ ਕਿਤੇ ਵੀ ਹੰਕਾਰ ਆ ਸਕਦਾ, ਔਰ ਇਹ ਹੰਕਾਰ ਇੱਥੋਂ ਤੱਕ ਬੁਲੰਦੀਆਂ ਦੇ ਤੱਕ ਪਹੁੰਚਾ ਦਿੰਦਾ ਕਿ ਬੰਦੇ ਨੂੰ ਰੱਬ ਦਾ ਚੇਤਾ ਭੁੱਲ ਜਾਂਦਾ ਹੈ, ਕਈ ਵਾਰ ਆਪਣੇ ਆਪ ਦਾ ਸੋਹਣੇ ਹੋਣ ਦਾ ਹੰਕਾਰ ਹੋ ਸਕਦਾ ਹੈ, ਸਰਮਾਏਦਾਰ ਹੋਣ ਦਾ ਹੰਕਾਰ ਹੋ ਸਕਦਾ ਹੈ, ਆਪਣੀ ਉੱਚੀ ਵਿੱਦਿਆ ਦਾ ਹੰਕਾਰ ਹੋ ਸਕਦਾ ਹੈ, ਚਾਰ ਭਰਾਵਾਂ ਦਾ ਹੰਕਾਰ ਹੋ ਸਕਦਾ, ਆਪਣੀ ਜਾਇਦਾਦ ਦਾ ਹੰਕਾਰ ਹੋ ਸਕਦਾ, ਸਰਮਾਏਦਾਰੀ ਦਾ ਹੰਕਾਰ ਵੀ ਹੋ ਸਕਦਾ ਹੈ। ਅਤੇ ਗੁਰੂ ਪਿਆਰਿਓ ਜੇ ਨਾਮ ਜਪਦਿਆਂ ਕਰਾਮਾਤਾਂ ਕੁਝ ਆ ਜਾਣ, ਉਹ ਹੰਕਾਰ ਫਿਰ ਉਹ ਕਿੱਥੋਂ ਤਾਈਂ ਬੰਦੇ ਨੂੰ ਪਹੁੰਚਾ ਦਿੰਦਾ, ਬਸ ਆਹੀ ਸੀ ਇਹਦਾ ਨਾਂ ਸੀ ਵਲੀ ਕੰਧਾਰੀ, ਅਤੇ ਗੁਰਦੇਵ ਪਾਤਸ਼ਾਹ ਇਹਦੇ 'ਤੇ ਜਿਹੜੀ ਹੰਕਾਰ ਦੀ ਪਾਣ ਚੜੀ ਸੀ ਉਹੀ ਲਾਉਣ ਵਾਸਤੇ ਸੱਚੇ ਸਤਿਗੁਰ ਇੱਥੇ ਜਾਂਦੇ ਨੇ। ਅਤੇ ਗੁਰੂ ਮਹਾਰਾਜ ਕਹਿੰਦੇ ਸੱਜਣਾ ਭਾਈ ਮਰਦਾਨਿਆਂ ਪਾਣੀ ਮਿਲ ਸਕਦਾ, ਪਰ ਉਹ ਉੱਪਰ ਇੱਕ ਫਕੀਰ ਬੈਠਾ, ਪਾਣੀ ਉਹਦੇ ਕੋਲ ਹੈ, ਮਹਾਰਾਜ ਪਾਣੀ ਦੇ ਦੂਗਾ? ਕਹਿੰਦੇ ਹਾਂ ਬਿਲਕੁਲ, ਤੂੰ ਆਸ ਲੈ ਕੇ ਜਾ ਸਹੀ, ਪਾਣੀ ਦੇ ਦੇਗਾ। ਕਹਿੰਦੇ ਮਹਾਰਾਜ ਉਹਦੇ ਕੋਲ ਪਾਣੀ ਕਿੱਥੋਂ ਆਇਆ? ਭਾਈ ਮਰਦਾਨਾ ਜੀ ਸਵਾਲ ਕਰਦੇ, ਮਹਾਰਾਜ ਉਹਦੇ ਕੋਲ ਪਾਣੀ ਇੱਥੇ ਉੱਚੀ ਪਹਾੜੀ 'ਤੇ ਕਿੱਥੋਂ ਆ ਗਿਆ? ਅਤੇ ਸਤਿਗੁਰ ਕਹਿੰਦੇ ਮਰਦਾਨਿਆ ਉਹਦੇ ਕੋਲ ਇੱਕ ਚਬੱਚਾ ਹੈ, ਉਹਦੇ ਵਿੱਚ ਉਹ ਪਾਣੀ ਜਮ੍ਹਾਂ ਕਰ ਲੈਂਦਾ ਹੈ, ਅਤੇ ਉਹਦੇ ਵਿੱਚੋਂ ਜਿਹੜਾ ਕੋਈ ਪਾਣੀ ਮੰਗਦਾ ਹੈ ਨਾ, ਔਰ ਉਹ ਉੱਥੇ ਜਾ ਕੇ ਪਾਣੀ ਦੀ ਜਦੋਂ ਡਿਮਾਂਡ ਕਰਦਾ ਹੈ, ਮੰਗ ਕਰਦਾ ਹੈ, ਅਤੇ ਉਹ ਉੱਥੋਂ ਫਿਰ ਪਾਣੀ ਉਹਨੂੰ ਦੇ ਦਿੰਦਾ, ਔਰ ਕੋਈ ਉਹਦੀਆਂ ਸ਼ਰਤਾਂ ਹੋਣਗੀਆਂ ਮਾੜੀਆਂ ਮੋਟੀਆਂ, ਉਹ ਮਨਾ ਕੇ ਪਾਣੀ ਦੇ ਦਿੰਦਾ। ਹੁਣ ਗੁਰੂ ਪਿਆਰੇ ਉਹ ਲੋੜ ਦਾ ਮਾਰਿਆ ਭਾਈ ਮਰਦਾਨਾ ਜੀ ਜਿਹੜਾ ਕਹਿੰਦਾ ਸੀ ਸਤਿਗੁਰੂ ਮੇਰੇ ਤੋਂ ਰਬਾਬ ਨਹੀਂ ਵੱਜਦੀ, ਉਹ 3-4 ਮੀਲ ਤੁਰ ਕੇ ਪੈਂਡਾ ਪੱਗ ਡੰਡੀਆਂ ਦੇ ਵਿੱਚ ਦੀ ਇਹ ਲੋੜ ਮੁਤਾਬਕ ਗੁਰੂ ਪਿਆਰੇ ਉਸ ਜਾ ਕੇ ਉਸ ਵਲੀ ਕੰਧਾਰੀ ਦੇ ਕੋਲ ਪਹੁੰਚਦਾ, ਉਹਦੇ ਡੇਰੇ ਦੇ ਵਿੱਚ ਪਹੁੰਚਦਾ, ਅਤੇ ਜਾ ਕੇ ਭਾਈ ਮਰਦਾਨਾ ਜੀ ਜਿਵੇਂ ਪਾਣੀ ਦੀ ਮੰਗ ਕਰਦੇ ਆ ਉਸ ਵੇਲੇ ਦੀਆਂ ਸਤਰਾਂ ਨੂੰ ਢਾਡੀ ਜਤਾ ਕਿਉਂ ਕਹਿੰਦੇ।

0: ਗੁਰਦੇਵ ਪਾਤਸ਼ਾਹ ਨੇ ਦਰਅਸਲ ਭਾਈ ਮਰਦਾਨਾ ਜੀ ਨੂੰ ਜਿਸ ਇਸ ਫਕੀਰ ਦੇ ਕੋਲ ਭੇਜਿਆ ਸੀ ਨਾ, ਉਹ ਕੁਝ ਬੰਦਗੀ ਕਰਕੇ ਮਨ ਦੇ ਵਿੱਚ ਹੰਕਾਰ ਆ ਗਿਆ ਸੀ, ਰਿਧੀਆਂ ਸਿੱਧੀਆਂ ਕੁਝ ਇਹਨੇ ਪ੍ਰਾਪਤ ਕਰ ਲਈਆਂ ਸੀ ਤੇ ਇਹ ਰਿਧੀਆਂ ਸਿੱਧੀਆਂ ਦੇ ਜੋਰ ਦੇ ਨਾਲ ਇਲਾਕੇ ਦੇ ਲੋਕਾਂ ਦੇ ਕੋਲੋਂ ਆਪਣੀ ਪੂਜਾ ਕਰਾਉਂਦਾ ਸੀ ਤੇ ਸਾਡੇ ਤੁਹਾਡੇ ਵਰਗੇ ਮਜਬੂਰ ਲੋਕ ਜਿਨ੍ਹਾਂ ਨੂੰ ਦੁੱਧ ਤੇ ਪੁੱਤ ਦੀ ਲੋੜ ਹੁੰਦੀ ਆ ਉਹ ਇਹੋ ਜਿਹਾ ਪੀਰਾਂ ਦੀਆਂ ਮੰਨਤਾਂ ਕਰਨ ਲੱਗ ਪੈਂਦੇ ਸੀ। ਉਸ ਵੇਲੇ ਉਹ ਦੀਆਂ ਗੱਲਾਂ ਹੈ, ਅੱਜ ਵੀ ਇਹ ਕੁਝ ਚੱਲਦਾ ਹੈ। ਕਿਤੇ ਪਤਾ ਲੱਗ ਜਾਵੇ ਵੀ ਇਹ ਬਾਬਾ ਕੋਈ ਪਹੁੰਚਿਆ ਹੋਇਆ, ਉਹ ਦਰਅਸਲ ਉਹਦੇ ਚੇਲਿਆਂ ਵੱਲੋਂ ਇੱਦਾਂ ਦਾ ਭਰਮ ਫੈਲਾ ਦਿੱਤਾ ਜਾਵੇ ਨਾ ਵੀ ਇਹ ਬਾਬਾ ਪਹੁੰਚਿਆ ਹੋਇਆ ਬੜਾ। ਅਤੇ ਗੁਰੂ ਪਿਆਰਿਓ, ਸਾਡੇ ਪੜ੍ਹੇ ਲਿਖੇ ਲੋਕ ਵੀ ਉਦੋਂ ਤਾਂ ਮੰਨਦੇ ਆ ਵੀ ਲੋਕ ਅਨਪੜ੍ਹ ਹੋਣਗੇ, ਵੀ ਇਹਨਾਂ ਕਰਾਮਾਤਾਂ ਰਿਧੀਆਂ ਸਿੱਧੀਆਂ ਦੇ ਚੱਕਰਾਂ ਦੇ ਵਿੱਚ ਫਸ ਜਾਂਦੇ ਸੀ ਅਤੇ ਹੁਣ ਤਾਂ ਸਾਇੰਸ ਦਾ ਯੁੱਗ, ਇੰਨਾ ਪੜ੍ਹਿਆ ਲਿਖਿਆ ਮਨੁੱਖ ਵੀ ਗੁਰੂ ਪਿਆਰਿਓ ਇਹਨਾਂ ਚੀਜ਼ਾਂ ਵਿੱਚ ਫਸਿਆ ਹੋਇਆ। ਅਸੀਂ ਨਾਮ ਦੇ ਨਾਲੋਂ ਟੁੱਟ ਚੁੱਕੇ, ਸਿਮਰਨ ਦੇ ਨਾਲੋਂ, ਗੁਰਬਾਣੀ ਦੇ ਨਾਲੋਂ ਟੁੱਟ ਚੁੱਕੇ। ਸਤਿਗੁਰੂ ਕਹਿੰਦੇ ਹਨ ਕਿ ਪੜ੍ਹਿਆ ਮੂਰਖ ਆਖੀਏ ਜੇ ਮੰਨੇ ਨਾ ਹੀ ਨਾਉ, ਇੱਦਾਂ ਦੇ ਮੂਰਖ ਜਿਹੜੇ ਗੁਰੂ ਪਿਆਰਿਓ ਵਾਹਿਗੁਰੂ ਦੀ ਗੁਰਬਾਣੀ ਦੇ ਨਾਲੋਂ ਟੁੱਟ ਕੇ, ਨਾਮ ਦੇ ਨਾਲੋਂ ਟੁੱਟ ਕੇ ਅਤੇ ਭੇਖੀਆਂ ਅਤੇ ਪਖੰਡੀਆਂ ਦੇ ਜਾਲ ਵਿੱਚ ਫਸ ਜਾਂਦੇ ਹਨ, ਉਹ ਆਪਣਾ ਆਪ ਬਰਬਾਦ ਕਰਦੇ ਨੇ। ਜਿੱਥੇ ਆਪਣਾ ਆਪ ਬਰਬਾਦ ਕਰਦੇ ਉੱਥੇ ਜੋ ਘਰ ਵੀ ਉਹਨਾਂ ਦਾ ਉੱਜੜ ਜਾਂਦਾ। ਹੁਣ ਗੁਰੂ ਪਿਆਰਿਓ ਇਹ ਇੱਦਾਂ ਦਾ, ਇਹ ਇੱਕ ਫਕੀਰ ਸੀ, ਇਹਦਾ ਨਾਂ ਸੀ ਵਲੀ ਕੰਧਾਰੀ। ਇਹਦਾ ਨਾਂ ਦਰਅਸਲ ਹਜੇ ਤੱਕ ਗੁਰੂ ਪਿਆਰਿਓ ਬੜੀਆਂ ਕਿਤਾਬਾਂ ਖੋਜਣ ਦਾ ਅਸੀਂ ਲੱਭਣ ਦਾ ਯਤਨ ਕੀਤਾ ਵੀ ਇਹਦਾ ਅਸਲੀ ਸ਼ੁੱਧ ਨਾਂ ਕੀ ਹੋਵੇਗਾ। ਇਹ ਵਲੀ ਕੰਧਾਰੀ ਨਾਂ ਨਹੀਂ ਹੈ। ਵਲੀ, ਵਲੀ ਤੋਂ ਭਾਵ ਕੀ ਹੁੰਦਾ ਵੀ ਕੋਈ ਪੀਰ ਫਕੀਰ ਪਹੁੰਚੀ ਹੋਈ ਹਸਤੀ, ਅਤੇ ਕੰਧਾਰੀ ਤੋਂ ਭਾਵ ਉਹ ਕੰਧਾਰ ਦੇ ਰਹਿਣ ਵਾਲਾ ਸੀਗਾ। ਇਹ ਪੀਰ ਜਿਹੜਾ ਵਲੀ ਸੀ ਇਹ ਕੰਧਾਰ ਦੇ ਰਹਿਣ ਵਾਲਾ ਸੀਗਾ। ਅਤੇ ਸਤਸੰਗਤ ਜੀ, ਉਹਨਾਂ ਸਮਿਆਂ ਦੇ ਵਿੱਚ ਇਹ ਭਾਰਤ ਦੇ ਵਿੱਚ ਆਇਆ ਜਦੋਂ ਇਸਲਾਮ ਦੇ ਪ੍ਰਚਾਰ ਵਾਸਤੇ ਬਾਕੀ ਦੇਸ਼ਾਂ 'ਚੋਂ ਵੀਰ ਪਲੀ ਜਿਹੜੇ ਵਲੀ ਸੀ ਨਾ, ਜਿਹੜੇ ਕਰਾਮਾਤੀਏ ਜਾਂ ਪੀਰ ਫਕੀਰ ਇੱਧਰ ਇਸਲਾਮ ਦੇ ਪ੍ਰਚਾਰ ਵਾਸਤੇ ਆਇਆ ਕਰਦੇ ਸਨ, ਔਰ ਇਹ ਵੀ ਨਾਲ ਆਇਆ ਇੱਥੇ ਪ੍ਰਚਾਰ ਵਾਸਤੇ, ਅਤੇ ਗੁਰੂ ਪਿਆਰਿਓ ਇਹ ਕੰਧਾਰ ਦੇ ਰਹਿਣ ਵਾਲਾ ਸੀਗਾ। ਅਤੇ ਇਹਨੇ ਆ ਕੇ ਹਸਨ ਅਬਦਾਲ ਦੇ ਵਿੱਚ ਆਪਣਾ ਡੇਰਾ ਕੀਤਾ, ਬੰਦਗੀ ਕੀਤੀ ਹੈ, ਸਿਮਰਨ ਕੀਤਾ, ਬਹੁਤ ਸਾਰੇ ਹਿੰਦੂ ਲੋਕਾਂ ਨੂੰ ਇਹਨੇ ਆਪਣੇ ਇਸਲਾਮ ਦੇ ਜਾਲ ਦੇ ਵਿੱਚ ਲੈ ਕੇ ਆਉਂਦਾ, ਇਸਲਾਮ ਨੂੰ ਕਬੂਲ ਕਰਵਾਇਆ। ਅਤੇ ਇਸ ਇਲਾਕੇ ਦੇ ਵਿੱਚ, ਇਸ ਹਸਨ ਅਬਦਾਲ ਦੇ ਇਲਾਕੇ ਦੇ ਵਿੱਚ ਇਹਦੀ ਬੜੀ ਮਾਨਤਾ ਸੀ, ਲੋਕ ਇਹਦੀ ਬੜੀ ਪੂਜਾ ਕਰਿਆ ਕਰਦੇ ਸਨ। ਔਰ ਛੋਟੀਆਂ ਛੋਟੀਆਂ ਗੱਲਾਂ, ਇੱਕ ਸਭ ਤੋਂ ਵੱਡਾ ਇਹਦਾ ਪੂਜਾ ਕਰਨ ਦਾ ਕਾਰਨ ਵੀ ਇਹਦਾ ਪਾਣੀ ਦੇ ਉੱਤੇ ਕਬਜ਼ਾ ਕੀਤਾ ਸੀ। ਜੇ ਇਸ ਜਗ੍ਹਾ ਦੇ ਉੱਤੇ ਨਾ, ਜਿੱਥੋਂ ਹੁਣ ਗੁਰਦੇਵ ਪਾਤਸ਼ਾਹ ਇਹਦਾ ਭਰਮ ਦੂਰ ਕਰਨਾ ਚਾਹੁੰਦੇ ਆ, ਇਹ ਸਬੱਬ ਬਣਾਤਾ ਭਾਈ ਮਰਦਾਨਾ ਜੀ ਦਾ। ਸੋ ਗੁਰੂ ਪਿਆਰਿਓ, ਇਸ ਤੋਂ ਅੱਗੇ ਕਿਵੇਂ ਭਾਈ ਮਰਦਾਨਾ ਜੀ ਪਾਣੀ ਲੈਣ ਵਾਸਤੇ ਜਾਂਦੇ, ਪੀਣ ਵਾਸਤੇ ਮੰਗਦੇ ਆ, ਅਤੇ ਇਹ ਅੱਗਿਓਂ ਕੀ ਕਹਿੰਦਾ, ਆਉਣ ਵਾਲੇ ਵਕਤ ਦੇ ਵਿੱਚ ਇਹ ਆਪਾਂ ਕੱਲ੍ਹ ਦੇ ਉੱਤੇ ਵਿਚਾਰ ਛੱਡਦੇ ਜਾਂਦੇ ਹਾਂ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਕੇ ਸਾਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ। ਸੋ ਇਤਿਹਾਸ ਬਾਲਦਿਆਂ ਢਾਡੀ ਜਥੇ ਤੋਂ ਬੇਅੰਤ ਖਾਮੀਆਂ ਹੋ ਜਾਂਦੀਆਂ, ਭੁੱਲਾਂ ਗਲਤੀਆਂ ਹੋ ਜਾਂਦੀਆਂ, ਤੁਸੀਂ ਮਾਫ਼ ਕਰ ਦੇਣਾ। ਅਸੀਂ ਸਤਿਗੁਰਾਂ ਦੇ ਇਹ ਪਾਵਨ ਇਤਿਹਾਸ ਨੂੰ ਚੰਗੀ ਸਾਨੂੰ ਸਮੱਤ ਸਤਿਗੁਰ ਬਖਸ਼ ਦੇਣ, ਅਸੀਂ ਚੰਗੀ ਤਰ੍ਹਾਂ ਪੜ੍ਹ ਕੇ ਖੋਜ ਕੇ ਸਤਿਗੁਰਾਂ ਦਾ ਇਤਿਹਾਸ ਤੁਹਾਡੇ ਸਾਹਮਣੇ ਰੱਖਣ ਦਾ ਯਤਨ ਕਰਦੇ ਰਵਾਂਗੇ, ਔਰ ਗੁਰੂ ਮਹਾਰਾਜ ਸਮੱਤ ਬਖਸ਼ਣ ਅਸੀਂ ਕਰਦੇ ਰਹੀਏ। ਸੋ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਹੁਣੀ ਆਪ ਜੀ ਨੂੰ ਦੱਸਣਗੇ। ਢਾਡੀ ਜਥੇ ਨੂੰ ਬੁਲਾਓ, ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰਯੋਗ ਗਿਆਨੀ ਬਲਬੀਰ ਸਿੰਘ ਜੀ ਬਿਹਾਰੀਪੁਰ ਅਤੇ ਉਹਨਾਂ ਦੇ ਢਾਡੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਰੋਜ਼ਾਨਾ ਦੀ ਤਰ੍ਹਾਂ ਲੜੀਵਾਰ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਢਾਡੀ ਵਾਰਾਂ ਰਾਹੀਂ ਸੁਣਾ ਕਰਕੇ ਨਿਹਾਲ ਕੀਤਾ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਪੰਥ ਕੌਮ ਦੀ ਗੁਰਸਿੱਖੀ ਪ੍ਰਚਾਰ ਪ੍ਰਸਾਰ ਰਾਹੀਂ ਸੇਵਾ ਕਰਦੇ ਰਹਿਣ। ਹੁਣ ਸਮਾਂ ਹੋਇਆ ਹੈ ਗੁਰਬਾਣੀ ਦੇ ਪਾਠ ਬੋਧ ਸਮਾਗਮ ਦਾ। ਸਤਿਸੰਗ ਜੀਓ, 3 ਮਈ 2026 ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਇਹ ਜੋ ਭਾਰੀ ਉਪਰਾਲਾ ਸਮਾਗਮ ਪਾਠ ਬੋਧ ਪ੍ਰਾਰੰਭ ਹੋਏ ਸਨ, ਗੁਰੂ ਸਾਹਿਬ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਕੀਤੀ ਹੈ ਕਿ ਸਤਸੰਗ ਜੀ ਉਹ ਪਾਠ ਬੋਧ ਸਮਾਪਤੀ ਦੇ ਨੇੜੇ ਪਹੁੰਚ ਚੁੱਕਾ ਹੈ 1363 ਅੰਗ ਦੇ ਉੱਪਰ। ਸੰਗਤਾਂ ਨੇ ਜਿੱਥੇ ਦਰਬਾਰ ਹਾਲ ਦੇ ਵਿੱਚ ਹਾਜ਼ਰੀਆਂ ਭਰ ਕੇ ਇਸ ਸਮਾਗਮ ਤੋਂ ਲਾਹੇ ਪ੍ਰਾਪਤ ਕੀਤੇ ਨੇ, ਉੱਥੇ ਨਾਲ ਨਾਲ ਸਤਸੰਗ ਜੀ ਆਨਲਾਈਨ ਮੀਡੀਆ ਰਾਹੀਂ ਵੀ ਬੇਅੰਤ ਸੰਗਤਾਂ ਨੇ ਇਸ ਸਮਾਗਮ ਤੋਂ ਲਾਹੇ ਪ੍ਰਾਪਤ ਕੀਤੇ ਨੇ। ਕੋਟਾਨ ਕੋਟ ਸ਼ੁਕਰ ਹੈ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਇਹ ਜੋ ਸਮਾਗਮ ਨੇ ਸਮਾਪਤੀ ਦੇ ਨੇੜੇ ਪਹੁੰਚੇ ਨੇ। ਸੋ ਸੰਪੂਰਨਤਾ ਦੇ ਸਮਾਗਮ ਉੱਪਰ ਸਾਡੇ ਪਾਸ ਪੰਥ ਦੀਆਂ ਮਹਾਨ ਸ਼ਖਸੀਅਤਾਂ ਪਹੁੰਚੀਆਂ ਹੋਈਆਂ ਨੇ ਅਤੇ ਹੋਰ ਮਹਾਨ ਵਿਦਵਾਨ ਗਿਆਨੀ ਸਿੰਘ ਸਾਹਿਬਾਨ ਪਹੁੰਚ ਵੀ ਰਹੇ ਨੇ, ਜੋ ਅੱਜ ਬਹੁਤ ਹੀ ਸਤਿਕਾਰਯੋਗ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ ਮਨਟੀਕੇ ਤੋਂ ਅਤੇ ਬਹੁਤ ਹੀ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲ USA ਤੋਂ ਉਹ ਪਹੁੰਚੇ ਹੋਏ ਨੇ। ਗੁਰੂ ਘਰ ਦੇ ਪ੍ਰਬੰਧਕ ਸੇਵਾਦਾਰਾਂ ਵੱਲੋਂ ਗਿਆਨੀ ਸਿੰਘ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਰਨੈਲ ਸਿੰਘ ਜੀ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਮਨਟੀਕੇ ਤੇ ਉਹ ਵੀ ਪਹੁੰਚੇ ਹੋਏ ਨੇ। ਗਿਆਨੀ ਮਨਪ੍ਰੀਤ ਸਿੰਘ ਜੀ ਬੰਬੇ ਵਾਲੇ ਉਹ ਵੀ ਪਹੁੰਚੇ ਹੋਏ ਨੇ। ਸੋ ਜਿੰਨੇ ਵੀ ਵਿਦਵਾਨ ਜਨ ਸਤਸੰਗ ਜੀ ਪਹੁੰਚੇ ਨੇ ਸਾਰਿਆਂ ਦਾ ਜੀ ਆਇਆਂ ਮਹਾਰਾਜ ਕਿਰਪਾ ਕਰਨ। ਸਵਾਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇੱਕ ਹਫ਼ਤਾ ਬਾਕੀ ਰਹਿ ਚੁੱਕਾ ਹੈ, ਜੋ ਸੰਗਤਾਂ ਆਨਲਾਈਨ ਮਾਧਿਅਮ ਰਾਹੀਂ ਵੀ ਜੁੜੀ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਜ਼ਰੂਰ ਆਪ ਹਾਜ਼ਰੀਆਂ ਭਰ ਕੇ ਇਸ ਸਮਾਗਮ ਤੋਂ ਲਾਹਾ ਪ੍ਰਾਪਤ ਕਰੀਏ ਜੀ। ਸਤਸੰਗਤ ਜੋ ਸਾਡੇ ਵਿੱਚ ਵਿਦਵਾਨ ਮਹਾਂਪੁਰਸ਼ ਪਹੁੰਚੇ ਨੇ, ਇਹ ਸਾਡਾ ਬਹੁਤ ਸੁਭਾਗ ਸਮਾਂ ਹੈ ਕਿ ਸਾਨੂੰ ਇਹਨਾਂ ਨੂੰ ਦਰਸ਼ਨ ਕਰਨ ਦਾ ਸੁਣਨ ਦਾ ਮੌਕਾ ਪ੍ਰਾਪਤ ਹੋਣ ਜਾ ਰਿਹਾ ਹੈ। ਸੋ ਆਪਾਂ ਇਹ ਮੌਕਾ ਖੁੰਝਾਈਏ ਨਾ, ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਇਹਨਾਂ ਵਿਦਵਾਨ ਜਨਾਂ ਦੇ ਪਾਸੋਂ ਗੁਰਬਾਣੀ ਦੇ ਗੁੱਝੇ ਭੇਦ ਅਰਥ ਸੁਣ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ। ਸਤਸੰਗਤ ਜੀ ਉਹ 25 ਤਰੀਕ ਤੋਂ ਜਿਹੜੇ ਮੁੱਖ ਸਮਾਗਮ ਨੇ ਉਹ ਆਰੰਭ ਹੋ ਜਾਣਗੇ। ਉਹਨਾਂ ਵਿੱਚ ਸ਼ਾਮ ਰਾਤ 8 ਤੋਂ 9 ਵਿਸ਼ੇਸ਼ ਤੌਰ ਉੱਪਰ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਉਹ ਵੀ ਕੀਰਤਨ ਦੀਆਂ ਹਾਜ਼ਰੀਆਂ ਭਰਨਗੇ ਅਤੇ ਗਿਆਨੀ ਦਲਜੀਤ ਸਿੰਘ ਜੀ ਦਮਦਮੀ ਟਕਸਾਲਾ ਵਾਲੇ ਉਹ ਕਥਾ ਵਿਚਾਰ ਦੀਆਂ ਹਾਜ਼ਰੀਆਂ ਭਰਨਗੇ। ਅਤੇ ਜੋ ਸੰਪੂਰਨਤਾ ਦੇ ਸਮਾਗਮ 30 ਤਰੀਕ ਨੂੰ ਉਲੀਕੇ ਗਏ ਹਨ, ਜੋ ਸਵੇਰੇ 9 ਵਜੇ ਸਹਿਜ ਪਾਠ ਜੀ ਦੇ ਭੋਗ ਅਤੇ ਸ਼ਾਮ 4 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਸਤਸੰਗਤ ਜੀ ਇਹ ਸਮਾਗਮ ਚੱਲਣਗੇ। ਇਹਨਾਂ ਸਮਾਗਮਾਂ ਵਿੱਚ ਵਿਸ਼ੇਸ਼ ਤੌਰ ਦੇ ਉੱਪਰ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ, ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਮਾ ਸਮਾਂ ਗ੍ਰੰਥੀ ਸਿੰਘ ਸਾਹਿਬਾਨ ਦੀਆਂ ਸੇਵਾਵਾਂ ਨਿਭਾਈਆਂ ਨੇ, ਸਿੰਘ ਸਾਹਿਬ ਗਿਆਨੀ ਹਰਮਿੱਤਰ ਸਿੰਘ ਜੀ ਮੁੱਖ ਕਥਾ ਵਾਚਕ ਗੁਰਦੁਆਰਾ ਮੰਜੀ ਸਾਹਿਬ ਹਾਲ, ਸਿੰਘ ਸਾਹਿਬ ਗਿਆਨੀ ਗੁਰਚਰਨ ਸਿੰਘ ਜੀ ਅਰਦਾਸੀ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਰਾਗੀ ਭਾਈ ਬਲਜੀਤ ਸਿੰਘ ਜੀ, ਰਾਗੀ ਭਾਈ ਕੁਲਬੀਰ ਸਿੰਘ ਜੀ ਅਤੇ ਦਮਦਮੀ ਟਕਸਾਲ ਦੇ 13ਵੇਂ ਜਥੇਦਾਰ ਮਹਾਂਪੁਰਸ਼ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ, ਉਹਨਾਂ ਦੇ ਪੋਤਰੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਉਹਨਾਂ ਦੇ ਸਪੁੱਤਰ, ਬਹੁਤ ਹੀ ਸਤਿਕਾਰਯੋਗ ਭਾਈ ਤਰਲੋਚਨ ਸਿੰਘ ਜੀ ਉਹ ਵੀ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚ ਰਹੇ ਨੇ। ਸਵਾਬ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜ਼ਰੂਰ ਆਪ ਵੱਧ ਤੋਂ ਵੱਧ ਜੋ 30 ਤਰੀਕ ਤੱਕ ਹਾਜ਼ਰੀਆਂ ਭਰ ਕੇ ਸਮਾਗਮ ਤੋਂ ਲਾਹਾ ਪ੍ਰਾਪਤ ਕਰੀਏ ਜੀ। ਆਓ ਸਤਸੰਗ ਜੀ ਹੁਣ ਗੁਰਮੰਤਰ ਮੂਲ ਮੰਤਰ ਦਾ ਜਾਪ ਕਰੀਏ, ਉਪਰੰਤ ਗੁਰਬਾਣੀ ਪਾਠ ਬੋਲ ਦੇ ਨਾਲ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ

ਕਰੇਗਾ, ਤੂੰ ਆਪਣਾ ਬਚਾਅ ਕਰ ਅਤੇ ਇਹਨੂੰ ਇਹਨਾਂ ਨੂੰ 500 ਰੁਪਈਏ ਤੋਂ ਸਿੱਖਾਂ ਨੂੰ ਮੋੜ ਦੇ, ਤੇਰਾ ਕੀ ਕੁਝ ਵਿਗਾੜ ਨਹੀਂ ਸਕਦੇ। ਉਹਨੇ ਸੋਚਿਆ, ਕਹਿਣ ਲੱਗਾ ਨਹੀਂ ਯਾਰ ਇਹ ਗੱਲ ਗਲਤ ਹੈ। ਆਪਣੇ ਸ਼ਬਦਾਂ ਦੇ ਵਿੱਚ ਕਹਿੰਦਾ ਨਹੀਂ ਇਹ ਗਲਤ ਗੱਲ ਹੈ, ਮੈਂ ਉਹਨਾਂ ਦੇ ਪੈਸੇ ਦੇਣੇ ਨੇ, ਉਹਨਾਂ ਦੀ ਅਮਾਨਤ ਹੈ। ਕਹਿੰਦਾ ਜੇ ਤੂੰ ਉਹਨਾਂ ਦੀ ਅਮਾਨਤ ਉਹਨਾਂ ਨੂੰ ਦਿੱਤੀ ਤੇ ਚੰਦੂ ਨੇ ਤੈਨੂੰ ਬਖਸ਼ਣਾ ਨਹੀਂ। ਐਵੇਂ ਉਹਨੇ ਫਿਰ ਸੰਮਣ ਤੇ ਮੂਸਣ ਨੂੰ ਸਾਧ ਸੰਗਤ ਜੀ ਪੈਸੇ ਦੇਣ ਤੋਂ ਮੋੜ ਦਿੱਤਾ। ਉਧਰੋਂ ਅਗਲੇ ਦਿਨ ਗਰੀਬ ਨਿਵਾਜ ਮਹਾਰਾਜ ਜੀ ਨੇ ਜੇ ਪਹੁੰਚਣਾ ਸੀ, ਦੋਵੇਂ ਬਾਪ ਬੇਟਾ ਬੜੇ ਪਰੇਸ਼ਾਨ ਹਨ, ਪਰੇਸ਼ਾਨੀ ਦੇ ਵਿੱਚ ਸੋਚਦੇ ਨੇ ਹੁਣ ਕੀ ਕਰੀਏ। ਕੁਝ ਗੁਰਸਿੱਖਾਂ ਨੂੰ ਬੇਨਤੀ ਕਰਕੇ ਮਠਿਆਈਆਂ ਬਣਾਉਣ ਵਾਸਤੇ ਵੀ ਕਹਿ ਕੇ ਆਏ ਸਨ। ਸੰਮਣ ਪੁੱਤਰ ਹੈ ਅਤੇ ਮੂਸਣ ਪਿਤਾ ਹੈ। ਸੰਮਣ ਆਪਣੇ ਪਿਤਾ ਨੂੰ ਕਹਿਣ ਲੱਗਾ, ਪਿਤਾ ਅਸੀਂ ਕੋਈ ਚੋਰੀ ਨਹੀਂ ਕਰਨੀ, ਪਰ ਸਾਡੇ ਜਿਹੜੇ ਪੈਸੇ ਨੇ ਉਹ ਸ਼ਾਹੂਕਾਰ ਦੇ ਕੋਲ, ਆਪਾਂ ਕਿਉਂ ਨਾ ਕਰੀਏ ਉਹਦੀ ਦੁਕਾਨ ਦੇ ਵਿੱਚੋਂ ਰਾਤ ਨੂੰ ਕੱਢ ਲਿਆਈਏ। ਕਹਿਣ ਲੱਗਾ ਨਹੀਂ ਪੁੱਤਰ ਜੀ ਉਹ ਚੋਰੀ ਹੈ। ਕਹਿੰਦਾ ਨਹੀਂ ਪਿਤਾ ਆਪਾਂ ਉਹਦੇ ਪੈਸੇ ਨਹੀਂ ਛੇੜਨੇ, ਆਪਣੇ ਹੀ ਲੈ ਕੇ ਮੁੜ ਆਉਣਾ, ਆਪਾਂ ਨੂੰ ਜਾਣ ਦੀ ਜ਼ਰੂਰਤ ਹੈ। ਨਹੀਂ ਤਾਂ ਸਵੇਰ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਨਾਲ ਸੰਗਤਾਂ ਆਉਣਗੀਆਂ, ਸਾਡੇ ਘਰ ਕੁਝ ਖਾਣ ਵਾਸਤੇ ਨਾ ਹੋਇਆ ਤਾਂ ਉਹ ਸੰਗਤ ਦਾ ਅਤੇ ਗੁਰੂ ਦਾ ਸਤਿਕਾਰ ਸਾਡੇ ਕੋਲੋਂ ਨਹੀਂ ਹੋ ਪਾਉਣਾ। ਇਹ ਕੋਈ ਗੱਲ ਨਹੀਂ, ਗੁਰੂ ਸਾਹਿਬ ਅੱਗੇ ਵੀ ਬੇਨਤੀ ਕਰ ਲਵਾਂਗੇ। ਐਵੇਂ ਦੋਵੇਂ ਬਾਪ ਬੇਟਾ ਸਲਾਹ ਕਰਕੇ ਜਦੋਂ ਉੱਥੇ ਪੁੱਜੇ, ਪੁਰਾਣੇ ਜ਼ਮਾਨੇ ਦੇ ਲੋਕ ਜਾਣਦੇ ਨੇ, ਕੋਠੇ ਦੇ ਉੱਪਰ ਨਾ ਛੱਤ ਦੇ ਉੱਪਰ ਇੱਕ ਮੋਰਾ ਰੱਖਿਆ ਹੁੰਦਾ ਸੀ ਦਾਣੇ ਪਾਉਣ ਵਾਸਤੇ। ਘਰ ਦੇ ਭੇਤੀ ਹੋਣ ਕਰਕੇ ਸੰਮਣ ਉਸ ਜਿਹੜਾ ਸਾਧ ਸੰਗਤ ਜੀ ਮੋਰਾ ਸੀ ਉਹਦੇ ਥਾਣੀ ਅੰਦਰ ਵੜਿਆ, ਅੰਦਰ ਵੜ ਕੇ ਪੈਸੇ ਕੱਢੇ, ਜਿਹੜਾ ਆਪਣਾ 500 ਰੁਪਈਆ ਸੀ ਉਹ ਲੈ ਕੇ ਜਦੋਂ ਤਾਂ ਨੂੰ ਚੜ੍ਹਨ ਲੱਗਾ, ਕਿਉਂਕਿ ਉੱਪਰੋਂ ਵੜਨਾ ਸੌਖਾ ਸੀ, ਥੱਲਿਓਂ ਤਾਂ ਨੂੰ ਚੜ੍ਹਿਆ ਨਾ ਜਾਵੇ, ਸਰੀਰ ਫਸ ਜਾਵੇ ਵਿੱਚ, ਵਾਰ ਵਾਰ ਉਹਦਾ ਆਕਾਰ ਛੋਟਾ ਸੀ, ਉੱਪਰੋਂ ਥੱਲੇ ਨੂੰ ਜਾਣਾ ਸੌਖਾ ਸੀ। ਜਦੋਂ ਸਰੀਰ ਫਸ ਗਿਆ ਇੰਨੇ ਚਿਰ ਨੂੰ ਦਿਨ ਚੜ੍ਹਦਾ ਪ੍ਰਤੀਤ ਹੋਇਆ। ਸੰਮਣ ਆਪਣੇ ਬਾਪ ਨੂੰ ਕਹਿੰਦਾ, ਮੂਸਣ ਨੂੰ ਕਹਿੰਦਾ, ਪਿਤਾ ਜੇ ਹੁਣ ਮੈਂ ਇੱਥੇ ਰਹਿ ਗਿਆ, ਮੈਂ ਤੇਰੇ ਨਾਲ ਨਾ ਗਿਆ, ਫੜੇ ਗਏ ਆਪਾਂ, ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸਤਿਕਾਰ ਘਟੇਗਾ। ਲੋਕ ਕਹਿਣਗੇ ਗੁਰੂ ਦੇ ਸਿੱਖ ਚੋਰੀ ਕਰਦੇ ਫੜੇ ਗਏ, ਨਾ ਸਵੇਰੇ ਲੰਗਰ ਲਾਉਣਾ ਸੀ। ਮੇਰੇ ਪਿਤਾ ਤੂੰ 500 ਰੁਪਈਆ ਮੇਰੇ ਕੋਲ ਲੈ ਅਤੇ ਮੇਰਾ ਸਿਰ ਵੱਢ ਦੇਣਾ ਕਰ, ਮੇਰਾ ਸਿਰ ਵੱਢ ਕੇ ਲੈ ਜਾ, ਪਛਾਣ ਸਿਰ ਨਾਲ ਹੋਣੀ ਹੈ, ਮੇਰੇ ਧੜ ਦੀ ਪਛਾਣ ਤਾਂ ਹੋਣ ਨਹੀਂ ਲੱਗੀ। ਤੂੰ ਜੇ ਮੇਰਾ ਬਾਪ ਮੇਰਾ ਸਿਰ ਵੱਢ ਕੇ ਲੈ ਜਾਵੇਂ ਤਾਂ ਨਾਲੇ ਤਾਂ ਸਵੇਰੇ ਲੰਗਰ ਵਧੀਆ ਹੋ ਜਾਊਗਾ, ਨਾਲੇ ਜਿਹੜਾ ਹੈ ਉਹ ਬਦਨਾਮੀ ਤੋਂ ਵੀ ਬਚ ਜਾਵਾਂਗੇ। ਉਹਦਾ ਬਾਪ ਮਨਾ ਕਰਦਾ ਹੈ, ਭਾਈ ਮੂਸਣ ਭਾਈ ਸੰਮਣ ਵਾਰ ਵਾਰ ਕਹਿਣ 'ਤੇ ਫਿਰ ਹਾਰ ਕੇ ਭਾਈ ਮੂਸਣ ਨੇ ਆਪਣੀ ਕਿਰਪਾਨ ਦੇ ਨਾਲ ਆਪਣੇ ਕੋਲ ਜਿਹੜਾ ਸ਼ਸਤਰ ਸੀ ਉਹਦੇ ਨਾਲ ਆਪਣੇ ਪੁੱਤਰ ਦਾ ਸਿਰ ਵੱਢਿਆ। ਸਿਰ ਵੱਢ ਕੇ ਸਾਧ ਸੰਗਤ ਜੀ ਆਪਣੇ ਘਰ ਲੈ ਗਿਆ, ਜਾ ਕੇ ਪਿੱਛੇ ਇੱਕ ਕਮਰੇ ਦੇ ਵਿੱਚ ਉਹ ਮੰਜੇ 'ਤੇ ਰੱਖ ਕੇ ਉਸ ਦੇ ਉੱਪਰ ਇੱਕ ਚਾਦਰ ਪਾ ਦਿੱਤੀ। ਚਾਦਰ ਪਾ ਕੇ ਇਸੇ ਤਰ੍ਹਾਂ ਉਹ ਸਾਰਾ ਜੋ ਜੋ ਉਹਨੂੰ ਜ਼ਰੂਰਤਾਂ ਸੀ ਸਾਰੀਆਂ ਸੌਦਾ ਪੱਤਾ ਲਿਆਂਦਾ, ਪ੍ਰਸ਼ਾਦ ਪਾਣੀ ਤਿਆਰ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੂੰ ਬੇਨਤੀ ਕਰਕੇ ਭਾਈ ਮੂਸਣ ਆਇਆ। ਗੁਰੂ ਗਰੀਬ ਨਿਵਾਜ ਮਹਾਰਾਜ ਜਦੋਂ ਘਰ ਪਹੁੰਚੇ, ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਕਹਿੰਦੇ ਮੂਸਣ ਸੰਮਣ ਕਿੱਥੇ ਹੈ? ਕਹਿਣ ਲੱਗਾ ਸੱਚੇ ਪਾਤਸ਼ਾਹ ਮਹਾਰਾਜ ਉਹ ਸੁੱਤਾ ਹੋਇਆ। ਭਾਈ ਮੂਸਣ ਕਹਿੰਦਾ ਮਹਾਰਾਜ ਉਹ ਸੌਂ ਚੁੱਕਾ ਹੈ। ਮਹਾਰਾਜ ਕਹਿੰਦੇ ਭਾਈ ਮੂਸਣ ਉਹਨੂੰ ਆਵਾਜ਼ ਮਾਰ। ਭਾਈ ਮੂਸਣ ਕਹਿੰਦਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਉਹ ਬਹੁਤ ਗੂੜੀ ਨੀਂਦ ਸੁੱਤਾ ਹੋਇਆ, ਜਿੰਨੀ ਗੂੜੀ ਨੀਂਦ ਉਹ ਸੁੱਤਾ ਹੋਇਆ ਉਨੀ ਗੂੜੀ ਨੀਂਦ 'ਚ ਮੇਰੀ ਆਵਾਜ਼ ਨਾਲ ਨਹੀਂ ਉੱਠਣ ਵਾਲਾ। ਜੇ ਆਪ ਕਿਰਪਾ ਕਰੋ ਆਪ ਦੀ ਆਵਾਜ਼ ਮਾਰੋ, ਮਾਫ਼ ਕਰਨਾ। ਇਕੱਲਾ ਧਾੜੀ ਉਸ ਸਮੇਂ ਸੀ ਅਤੇ ਸਾਧ ਸੰਗਤ ਜੀ ਜਦੋਂ ਦਿਨ ਚੜ੍ਹਿਆ, ਸ਼ਾਹੂਕਾਰ ਨੇ ਕੀ ਕੀਤਾ ਕਿ ਸ਼ਾਹੂਕਾਰ ਨੇ ਦੁਕਾਨ ਖੋਲ੍ਹੀ, ਦੁਕਾਨ 'ਚ ਧੜ ਵੇਖ ਕੇ ਸ਼ਾਹੂਕਾਰ ਘਬਰਾਇਆ ਹੋਇਆ। ਉਹ ਮੂਸਣ ਦੇ ਕੋਲ ਜਾ ਕੇ ਕਹਿਣ ਲੱਗਾ, ਮੂਸਣ ਮੈਂ ਤੇਰੇ ਨਾਲ ਧੱਕਾ ਕੀਤਾ, ਤੁਹਾਡੇ ਪੈਸੇ ਨਹੀਂ ਦਿੱਤੇ, ਮੇਰੇ ਘਰ ਦੇ ਵਿੱਚ ਮੇਰੀ ਦੁਕਾਨ 'ਚ ਧੜ ਰਹਿ ਗਿਆ, ਕਿਸੇ ਦਾ ਰਾਤ ਧੜ ਡਿੱਗਾ, ਉਹਦਾ ਕੇਸ ਮੇਰੇ 'ਤੇ ਪੈ ਜਾਣਾ, ਤੂੰ 500 ਰੁਪਈਆ ਆਪਣਾ ਵੀ ਲੈ, 500 ਹੋਰ ਦੇਣਾ ਅਤੇ ਧੜ ਲੈ ਜਾ। ਭਾਈ ਮੂਸਣ ਧੜ ਵੀ ਨਾਲ ਲੈ ਕੇ ਆਇਆ ਅਤੇ ਲਿਆ ਕੇ ਸਿਰ ਦੇ ਨਾਲ ਜੋੜ ਕੇ ਰੱਖ ਦਿੱਤਾ। ਜਦੋਂ ਗੁਰੂ ਅਰਜਨ ਦੇਵ ਮਹਾਰਾਜ ਆਏ, ਧੜ ਅਤੇ ਸਿਰ ਇੱਕ ਥਾਂ ਜੁੜੇ ਪਏ ਸਨ। ਗਰੀਬ ਨਿਵਾਜ ਮਹਾਰਾਜ ਜੀ ਕਹਿੰਦੇ ਨੇ ਆਵਾਜ਼ ਮਾਰ ਮੂਸਣ ਸੰਮਣ ਨੂੰ। ਭਾਈ ਮੂਸਣ ਕਹਿੰਦਾ ਗਰੀਬ ਨਿਵਾਜ ਉਹਨੇ ਨਹੀਂ ਆਉਣਾ, ਮੇਰੇ ਆਖੇ ਨਹੀਂ ਆਉਣਾ, ਤੁਸੀਂ ਮਾਰੋ। ਸੱਚੇ ਪਾਤਸ਼ਾਹ ਜੀ ਦੀ ਬਰਕਤ ਭਰੀ ਆਵਾਜ਼ ਦੇ ਨਾਲ ਜਦੋਂ ਗਰੀਬ ਨਿਵਾਜ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਕਿਹਾ, ਸੰਮਣ ਅਸੀਂ ਤੇਰੇ ਘਰ ਆਏ ਹਾਂ, ਸਾਡੇ ਨਾਲ ਪ੍ਰਸ਼ਾਦਾ ਪਾਣੀ ਛਕਾਉਣ ਦੀ ਗੱਲ ਕਰਕੇ ਹੁਣ ਘਰ ਸੁੱਤਾ ਪਿਆ ਹੈ। ਸਤਿਗੁਰੂ ਗਰੀਬ ਨਿਵਾਜ ਮਹਾਰਾਜ ਜੀਆਂ ਦੇ ਜਦੋਂ ਐਸੇ ਬਚਨ ਹੋਏ, ਉਹ ਜਿਹੜਾ ਸਿਰ ਅਤੇ ਧੜ ਅਲੱਗ ਸੀ ਜੁੜ ਗਿਆ। ਗਰੀਬ ਨਿਵਾਜ ਮਹਾਰਾਜ ਜੀਆਂ ਦੀ ਬਰਕਤ ਹੋਈ ਅਤੇ ਸਾਧ ਸੰਗਤ ਜੀ ਸੰਮਣ ਉੱਠ ਕੇ ਬਾਹਰ ਆ ਗਿਆ। ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਐਸਾ ਕੌਤਕ ਵਰਤਾਇਆ। ਇਸੇ ਤਰ੍ਹਾਂ ਭਾਈ ਜਮਾਲੂ ਅਤੇ ਭਾਈ ਪਤੰਗ, ਭਾਈ ਜਮਾਲ ਅਤੇ ਪਤੰਗ ਵੀ, ਇਹ ਵੀ ਸਾਧ ਸੰਗਤ ਜੀ
ਦੋ ਸੱਚੇ ਪਾਤਸ਼ਾਹ

0: ਮਹਾਰਾਜੀਆਂ ਦੇ ਸਿੱਖ ਹੋਏ ਹਨ। ਭਾਈ ਜਿਹੜਾ ਜਮਾਲ ਹੈ ਉਹ ਸਾਧ ਸੰਗਤ ਜੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਘਰ ਨੂੰ ਨਹੀਂ ਜਾਣਦਾ, ਪਰ ਭਾਈ ਪਤੰਗ ਜਿਹੜਾ ਉਹ ਗੁਰੂ ਕਾ ਸਿੱਖ ਹੈ। ਭਾਈ ਪਤੰਗ ਬਹੁਤ ਵੱਡਾ ਸ਼ਾਹੂਕਾਰ ਸੀ, ਇੰਨਾ ਇਮਾਨਦਾਰ ਸੀ ਲਾਹੌਰ ਦਾ ਰਹਿਣ ਵਾਲਾ ਕਿ ਉਹਦੀ ਇਮਾਨਦਾਰੀ ਦੇ ਚਰਚੇ ਇੰਨੇ ਜ਼ਿਆਦਾ ਸਨ, ਜਿੱਧਰ ਜਿੱਧਰ ਲੋਕ ਸੁਣਦੇ ਕਹਿੰਦੇ ਜਿੱਥੇ ਪਤੰਗ ਗੱਲਬਾਤ ਕਰਦਾ ਹੈ, ਜ਼ੁਬਾਨ ਕਰ ਦਿੰਦਾ ਹੈ, ਆਪਣੀ ਜ਼ੁਬਾਨ ਤੋਂ ਨਹੀਂ ਮੁੱਕਰਦਾ, ਲੋਕ ਉਹਦੇ ਕੋਲ ਆਪਣਾ ਪੈਸੇ ਜਮ੍ਹਾਂ ਕਰਾ ਦਿੰਦੇ। ਹੁਣ ਜਿਵੇਂ ਬੈਂਕ ਹੈ, ਉਦੋਂ ਬੈਂਕ ਨਹੀਂ ਸ਼ਾਹੂਕਾਰਾਂ ਦੇ ਲੋਕ ਕੋਲ ਪੈਸੇ ਜਮ੍ਹਾਂ ਹੋਇਆ ਕਰਦੇ, ਸੋ ਪਤੰਗ ਦੇ ਕੋਲ ਲੋਕ ਪੈਸੇ ਜਮ੍ਹਾਂ ਕਰਾਇਆ ਕਰਦੇ। ਜਮਾਲ ਖਾਂ ਇੱਕ ਪਠਾਨ ਸੀ, ਉਸਨੇ ਆਪਣਾ 800 ਰੁਪਈਆ ਭਾਈ ਪਤੰਗ ਦੇ ਕੋਲ ਜਮ੍ਹਾਂ ਕਰਾਇਆ ਹੋਇਆ ਸੀ, 800 ਮੋਹਰ ਜਮ੍ਹਾਂ ਕਰਾਈ। ਸ਼ਾਮ ਦਾ ਵੇਲਾ ਸੀ ਜਦੋਂ ਜਮ੍ਹਾਂ ਕਰਾਉਣ ਗਿਆ, ਉਧਰੋਂ ਸਮਾਨ ਆਪਣਾ ਸਾਂਭ ਰਿਹਾ ਸੀ ਭਾਈ ਪਤੰਗ, ਅਤੇ ਜਮਾਲ ਕਹਿਣ ਲੱਗਾ ਕਿ ਆਹ 800 ਮੋਹਰ ਲੈ ਲਾ, ਰੱਖ ਲਾ ਅਤੇ ਇਹਨੂੰ ਆਪਣੀ ਡਾਇਰੀ 'ਤੇ ਆਪਣੀ ਵਹੀ 'ਤੇ ਚਾੜ੍ਹ ਲਈ। ਜਦੋਂ ਵਹੀ 'ਤੇ ਚਾੜ੍ਹਨ ਦੀ ਗੱਲ ਕੀਤੀ, ਉਧਰੋਂ ਹਨੇਰਾ ਹੋ ਚੁੱਕਾ ਸੀ, ਉਹਨੇ ਕਿਹਾ ਕੋਈ ਗੱਲ ਨਹੀਂ ਗੁਠਲੀ ਫੜਾ ਦੇ, ਉਹਦੇ ਕੋਲੋਂ ਗੁਠਲੀ ਲੈ ਕੇ ਰੱਖ ਲਈ। ਅਗਲੇ ਦਿਨ ਵੀ ਚੇਤਾ ਭੁੱਲ ਗਿਆ, ਆਪਣੀ ਡਾਇਰੀ 'ਤੇ ਆਪਣੀ ਉਸ ਵਹੀ 'ਤੇ ਨਾ ਚੜ੍ਹਾ ਸਕਿਆ। ਕੁਝ ਸਮੇਂ ਬਾਅਦ ਜਦੋਂ ਜਮਾਲ ਖਾਨ ਨੂੰ ਪੈਸਿਆਂ ਦੀ ਜ਼ਰੂਰਤ ਮੋਹਰਾਂ ਦੀ ਪਈ, ਉਹ ਆਣ ਕੇ ਭਾਈ ਪਤੰਗ ਨੂੰ ਕਹਿੰਦਾ ਵੀ ਲਿਆ ਮੇਰੀਆਂ ਮੋਹਰਾਂ 800। ਉਹ ਕਹਿੰਦਾ ਜੀ ਮੈਨੂੰ ਤੂੰ ਕਦੋਂ ਦਿੱਤੀਆਂ? ਭਾਈ ਪਤੰਗ ਨੂੰ ਉਸ ਵੇਲੇ ਨੂੰ ਭੁੱਲ ਚੁੱਕਾ ਸੀ, ਉਹ ਯਾਦ ਭੁੱਲਣ ਕਰਕੇ ਉਹ ਕਹਿੰਦਾ ਮੇਰੇ ਕੋਲ ਹੈ ਨਹੀਂ, ਆਪਸ ਦੇ ਵਿੱਚ ਬਹਿਸਾ ਬਹਿਸੀ ਹੋ ਗਈ। ਅਖੀਰ ਨੂੰ ਜਿਹੜਾ ਜਮਾਲ ਖਾਨ ਉਹ ਮੌਕੇ ਦਾ ਜਿਹੜਾ ਬਾਦਸ਼ਾਹ ਸੀ ਉਹਦੇ ਕੋਲ ਗਿਆ, ਉਹਨੇ ਜਾ ਕੇ ਕਿਹਾ ਕਿ ਪਤੰਗ ਨੇ ਮੇਰੇ ਨਾਲ ਆਹ ਕੀਤੀ ਹੈ। ਭਾਈ ਪਤੰਗ ਦੀ ਇੰਨਾ ਜ਼ਿਆਦਾ ਸਤਿਕਾਰ ਸੀ, ਉਸ ਸਮੇਂ ਦਾ ਚੌਧਰੀ ਵੀ ਕਹਿਣ ਲੱਗਾ ਕਹਿੰਦਾ ਨਹੀਂ ਉਹ ਤਾਂ ਉਹਦੀ ਬਦਨਾਮੀ ਹੈ, ਇਹ ਤੂੰ ਗਲਤ ਕਰ ਰਿਹਾ, ਉਹ ਇੱਦਾਂ ਦਾ ਬੰਦਾ ਨਹੀਂ, ਉਹਦੀ ਤਾਂ ਚਰਚਾ ਹੈ ਕਿ ਉਹ ਬੜਾ ਜ਼ਿਆਦਾ ਸੱਚਾ ਸੁੱਚਾ ਹੈ। ਕਹਿੰਦੇ ਫਿਰ ਇੱਦਾਂ ਕਰੀ ਜਾਵੇ ਵੀ ਸੱਚ ਦੀ ਗੱਲ ਨੂੰ ਪ੍ਰਗਟ ਕਰਨ ਵਾਸਤੇ ਤੇਲ ਤੱਤਾ ਕੀਤਾ ਜਾਵੇ, ਉਹਦੇ ਵਿੱਚ ਦੋਵਾਂ ਜਾਣਿਆਂ ਦੇ ਹੱਥ ਪਵਾ ਦਿੱਤੇ ਜਾਣ, ਜਿਹੜਾ ਸੱਚਾ ਹੋਇਆ ਉਹਦਾ ਹੱਥ ਬਾਜੂ, ਜਿਹਦਾ ਝੂਠਾ ਹੋਇਆ ਉਹਦਾ ਹੱਥ ਸੜ ਜੂ। ਐਵੇਂ ਦੋਵਾਂ ਨੂੰ ਬੁਲਾ ਕੇ ਭਾਈ ਜਮਾਲ ਅਤੇ ਪਤੰਗ ਉੱਥੇ ਸਾਧ ਸੰਗਤ ਜੀ ਪੁੱਜੇ, ਤੇਲ ਦੇ ਵਿੱਚ ਪੂਰੇ ਰਿੱਝਦੇ ਤੇਲ ਦੇ ਵਿੱਚ ਹੱਥ ਦੋਵਾਂ ਦੇ ਪਵਾਏ ਗਏ। ਜਦੋਂ ਦੋਵਾਂ ਦੇ ਹੱਥ ਤੇਲ ਰਿੱਝਦੇ ਦੇ ਵਿੱਚ ਪਵਾਏ ਗਏ, ਭਾਈ ਪਤੰਗ ਦਾ ਜਿਹੜਾ ਹੱਥ ਸੀ ਉਹ ਬਚ ਗਿਆ ਅਤੇ ਜਮਾਲ ਦਾ ਹੱਥ ਸੜ ਗਿਆ। ਸਾਰੇ ਲੋਕਾਂ ਦੇ ਵਿੱਚ ਜਮਾਲ ਖਾਨ ਦੀ ਬਦਨਾਮੀ ਹੋਈ ਭਰੀ ਸਭਾ ਦੇ ਵਿੱਚ ਵੀ ਤੂੰ ਝੂਠਾ ਸੈਂ, ਪੈਸੇ ਮੰਗਦਾ ਸੈਂ। ਜਦੋਂ ਇਸੇ ਤਰ੍ਹਾਂ ਉਹ ਸ਼ਰਮਸਾਰ ਹੋ ਕੇ ਆਪਣੇ ਘਰੇ ਚਲਿਆ ਗਿਆ, ਸੋਚਦਾ ਹੈ ਕਿ ਖੁਦਾ ਨੇ ਮੇਰੇ ਨਾਲ ਕੀ ਕੀਤਾ। ਇੰਨੇ ਚਿਰ ਨੂੰ ਘਰ ਦੇ ਵਿੱਚ ਗੁਠਲੀਆਂ ਗਠਲੀਆਂ ਫੋਲਦਿਆਂ ਹੋਇਆਂ ਪਤੰਗ ਨੇ ਵੀ ਸੋਚਿਆ ਵੀ ਗੱਲ ਇੱਦਾਂ ਹੈ ਵੀ ਸੜਦੇ ਤੇਲ ਦੇ ਵਿੱਚ ਕੋਈ ਹੱਥ ਕਿੱਦਾਂ ਪਾ ਸਕਦਾ ਹੈ 800 ਮੋਹਰ ਦੇ ਕਰਕੇ? ਇੰਨਾ ਜ਼ਿਆਦਾ ਕੋਈ ਲਾਲਚੀ ਨਹੀਂ ਹੋ ਸਕਦਾ। ਆਪਣੇ ਘਰ ਦੇ ਵਿੱਚ ਜਿੰਨਾ ਸਮਾਨ ਪਿਆ ਸੀ ਉਹਨੂੰ ਚੈੱਕ ਚੁੱਕ ਕੀਤਾ ਇੱਧਰੋਂ ਉੱਧਰੋਂ, ਅਤੇ ਉਹ ਜਿੰਨੇ ਉਹਨੇ ਕਹੇ ਸੀ 800 ਦੀ 800 ਮੋਹਰ ਨਿਕਲ ਆਈ। ਸੋਚਦਾ ਹੈ ਕਿ ਇਹ ਕੌਤਕ ਕੀ ਹੋਇਆ, ਇਹਦੀ ਪੈਸੇ ਮੇਰੇ ਕੋਲ ਸਨ, ਮੇਰੇ ਕੋਲ ਉਹ ਕਹਿੰਦਾ ਸੀ ਵੀ ਤੂੰ ਮੈਂ ਤੈਨੂੰ ਦੇ ਕੇ ਗਿਆ ਪਰ ਲਿਖੇ ਨਹੀਂ ਨਿਕਲੇ। ਉਹ ਘਰ ਚਲੇ ਗਿਆ ਜਮਾਲ ਖਾਨ ਦੇ, ਕਿਉਂਕਿ ਵਫ਼ਾਦਾਰ ਸੀ, ਮੁਕਰਨ ਵਾਲਾ ਹੁੰਦਾ ਤਾਂ ਮੁਕਰ ਜਾਂਦਾ, ਗੁਰਸਿੱਖੀ ਸੱਚੇ ਪਾਤਸ਼ਾਹ ਜੀਆਂ ਦੀ ਅੰਦਰ ਵਸੀ ਹੋਈ ਹੋਣ ਕਰਕੇ। ਭਾਈ ਪਤੰਗ ਜਾ ਕੇ ਉਹਨੂੰ ਕਹਿੰਦਾ ਚੱਕ ਆਪਣੀ ਮੋਹਰ, ਭਾਈ ਮੈਂ ਭੁੱਲ ਗਿਆ ਸੀ ਲਿਖਣਾ ਅਤੇ ਬਿਲਕੁਲ ਤੇਰੇ ਦੱਸੇ ਮੁਤਾਬਕ ਅੰਦਰੋਂ ਨਿਕਲ ਆਈ ਹੈ। ਕਹਿੰਦਾ ਮੈਂ ਹੁਣ ਨਹੀਂ ਲੈਣੀ, ਹੁਣ ਤਾਂ ਮੇਰੀ ਬਦਨਾਮੀ ਹੋ ਗਈ, ਭਰੀ ਸਭਾ 'ਚ ਮੇਰਾ ਹੱਥ ਸੜ ਗਿਆ, ਲੋਕ ਮੈਨੂੰ ਗਲਤ ਠੱਗ ਫਰੇਬ ਦੱਸ ਰਹੇ ਨੇ। ਇੱਦਾਂ ਗੱਲਾਂ ਕਰਦਿਆਂ ਫਿਰ ਜਮਾਲ ਖਾਨ ਕਹਿੰਦਾ ਇੱਕ ਗੱਲ ਦੱਸ, ਮੈਂ ਸੱਚਾ ਸੀ ਤੂੰ ਝੂਠਾ ਸੀ, ਮੇਰੇ ਸੱਚੇ ਹੁੰਦਿਆਂ ਹੋਇਆਂ ਵੀ ਮੇਰਾ ਹੱਥ ਸੜ ਗਿਆ, ਤੂੰ ਝੂਠਾ ਸੀ, ਇਸ ਤਰ੍ਹਾਂ ਕਿੱਦਾਂ ਹੋਇਆ? ਤੂੰ ਕਿਹਨੂੰ ਧਿਆਇਆ? ਕਿਹੜਾ ਤੇਰੇ ਪਿੱਛੇ ਐਡਾ ਬਲੀ ਹੈ ਜਿਹਨੇ ਤੇਰਾ ਹੱਥ ਨਹੀਂ ਸੜਨ ਦਿੱਤਾ? ਕਹਿਣ ਲੱਗਾ ਮੈਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਧਿਆਇਆ ਹੈ। ਕਹਿੰਦਾ ਐਸੇ ਗੁਰੂ ਦੇ ਕੋਲ ਭਾਈ ਜਮਾਲੂ ਕਹਿਣ ਲੱਗਾ ਮੈਨੂੰ ਲੈ ਕੇ ਚੱਲ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਸ਼ਰਨ ਲੈ ਕੇ ਆਉਂਦਾ ਭਾਈ ਪਤੰਗ ਨੇ ਜਮਾਲ ਨੂੰ, ਆਣ ਕੇ ਸਵਾਲ ਕੀਤਾ ਕਹਿੰਦਾ ਗੁਰੂ ਜੀ ਤੁਹਾਡਾ ਸਿੱਖ ਝੂਠਾ ਸੀ, ਮੈਂ ਸੱਚਾ ਸੀ, ਪਰ ਤੁਹਾਡੇ ਸਿੱਖ ਦਾ ਹੱਥ ਨਹੀਂ ਸੜਿਆ, ਮੇਰਾ ਹੱਥ ਸੜ ਗਿਆ, ਸੱਚੇ ਪਾਤਸ਼ਾਹ ਮਹਾਰਾਜ ਇਹ ਕੀ ਕੌਤਕ ਹੋਇਆ ਮੈਨੂੰ ਇਹਦੇ ਬਾਰੇ ਦੱਸੋ। ਗਰੀਬ ਨਿਵਾਜ ਮਹਾਰਾਜ ਕਹਿੰਦੇ ਨਾ ਤੂੰ ਝੂਠਾ ਸੀ ਅਤੇ ਨਾ ਪਤੰਗ ਝੂਠਾ ਸੀ, ਤੁਸੀਂ ਦੋਵੇਂ ਸੱਚੇ ਸੀ, ਕਿਉਂਕਿ ਉਹ ਦਿਲ ਦੇ ਵਿੱਚੋਂ ਇਮਾਨਦਾਰ ਹੋਣ ਕਰਕੇ ਜਿਹੜੀ ਗੱਲ ਭੁੱਲ ਗਿਆ, ਤੇਰੇ ਨਾਲ ਸਭਾ ਜਿੱਤਣ ਤੋਂ ਬਾਅਦ ਵਿੱਚ ਵੀ ਤੇਰੇ ਕੋਲ ਆਇਆ, ਉਹਦੇ ਦਿਲ ਦੀ ਇਮਾਨਦਾਰੀ ਇੱਕ ਗੁਰੂ 'ਤੇ ਟੇਕ ਰੱਖਣ ਦੇ ਨਾਲ, ਉਹਨੇ ਕੇਵਲ ਤੇ ਕੇਵਲ ਸਾਡੀ ਅਰਾਧਨਾ ਕੀਤੀ ਅਤੇ ਅਸੀਂ ਉਹਦਾ ਬਚਾਅ ਕੀਤਾ ਕਿਉਂਕਿ ਸਾਨੂੰ ਪਤਾ ਸੀ ਕਿ ਇਹ ਸੱਚਾ ਹੈ। ਮਹਾਰਾਜ ਕਹਿੰਦੇ ਇੱਕ ਤੇ ਤੂੰ ਟੇਕ ਇੱਕ ਤੇ ਨਹੀਂ ਰੱਖੀ, ਕਦੀ ਕਿਸੇ ਪੀਠ ਤੇ ਮੱਥਾ ਟੇਕਿਆ, ਕਦੀ ਕਿਸੇ ਨੂੰ ਆਪਣਾ ਸਿਰ ਝੁਕਾਇਆ, ਇੱਕ ਥਾਂ ਤੂੰ ਟੇਕ ਨਹੀਂ ਰੱਖੀ, ਤਾਂ ਕਰਕੇ ਤੇਰਾ ਹੱਥ ਸੜਿਆ ਹੈ ਔਰ ਪਤੰਗ ਵੀ ਸੱਚਾ ਹੋਣ ਕਰਕੇ ਇਹ ਜਿਹੜਾ ਕੌਤਕ ਵਰਤਿਆ ਹੈ। ਫਿਰ ਸਾਧ ਸੰਗਤ ਜੀ ਭਾਈ ਜਮਾਲੂ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਇਉਂ ਸਿੱਖ ਬਣ ਗਿਆ। ਇਹਨਾਂ ਚਾਰ ਸਿੱਖਾਂ ਦੀ ਆਪਸੀ ਗੱਲਬਾਤ ਔਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਉਪਦੇਸ਼, ਗਰੀਬ ਨਿਵਾਜ, ਸਤਿਗੁਰੂ ਸ੍ਰੀ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਨੇ ਸਾਨੂੰ ਇਸ ਬਾਣੀ ਦੇ ਵਿੱਚ ਬਖਸ਼ਿਸ਼ ਕੀਤਾ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਇਹ ਬਖਸ਼ਿਸ਼ ਸਾਡੇ ਤਾਂ ਹੋ ਰਹੀ ਹੈ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਬਿੰਦੀ ਆਵੇ ਉੱਥੇ ਬਿੰਦੀ ਦਾ ਉਚਾਰਨ ਜ਼ਰੂਰ ਕਰਨਾ, ਜਿਵੇਂ ਗਿਆਨੀ ਜੀ ਨੇ ਬਿੰਦੀ ਲਾ ਕੇ ਘਾਟੀ ਉਚਾਰਨ ਕੀਤਾ ਹੈ, ਇੱਥੇ ਬਿੰਦੀ ਸ਼ੁੱਧ ਹੈ। ਲੱਖ ਘਾਟੀ ਉੱਚੋ ਘਨੋ ਚੰਚਲ ਚੀਤ ਬਿਹਾਲ।

0: ਦਿਸਿਓ ਸੂਦ ਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋ ਮਹ ਨਾਨਕ ਆਦਮ ਪਤੰਗ।
1: ਆਦਮ ਪਾਠ ਹੀ ਕਰਨਾ ਹੋਰ ਕਿਸੇ ਢੰਗ ਦੇ ਨਾਲ ਨਹੀਂ। ਆਦਮ ਆਦਮ ਧੱਦਾ ਵੀ ਆਵਾਜ਼ ਦੇਣੀ, ਅਦਮ ਵੀ ਨਹੀਂ ਕਹਿਣਾ, ਧੱਦੇ ਦੇ ਨਾਲ ਹੀ ਉਚਾਰਨ ਕਰਨਾ।
0: ਸਲੋਕ ਭਗਤ ਕਬੀਰ ਜੀਓ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
1: ਸਾਧ ਸੰਗਤ ਜੀ, ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਜਿਹੜੇ ਸਲੋਕ ਪ੍ਰਾਰੰਭ ਹੋਣ ਜਾ ਰਹੇ ਹਨ, 243 ਸਲੋਕ ਆ ਰਹੇ ਨੇ, ਜਿਹੜੇ ਪੁਰਾਤਨ ਗੁਰਸਿੱਖ ਬੜੇ ਪਿਆਰ ਸਤਿਕਾਰ ਦੇ ਨਾਲ ਔਰ ਇੱਕ ਬੜੀ ਸੋਹਣੀ ਲੈਅ ਦੇ ਵਿੱਚ ਪੜ੍ਹਿਆ ਕਰਦੇ। ਆਪਾਂ ਜਦੋਂ ਦੇਸ਼ ਪੰਜਾਬ ਦੇ ਵਿੱਚ ਹੋਈਏ, ਉੱਥੇ ਆਪਾਂ ਨੂੰ ਪਤਾ ਹੈ ਕਿ ਜਦੋਂ
2: You're listening to KRPI 1550 Radio, Ferndale, Washington.
3: 1550 KRPI Radio ਤੇ ਚੱਲ ਰਿਹਾ ਹੈ Live from Guru Nanak Sikh Gurdwara Sahib, Scott Road, Surrey.
1: ਜਿਨ੍ਹਾਂ ਗੁਰਮੁਖਾਂ ਨੇ ਸੰਥਿਆ ਕੀਤੀ ਹੈ, ਉਹ ਇੱਕ ਚਾਲ ਤੇ ਇੱਕ ਲੈਅ ਦੇ ਨਾਲ ਪੜ੍ਹਦੇ ਹਨ, ਜਿਹੜੀ ਹਿਰਦੇ ਨੂੰ ਬੜੀ ਇਕਾਗਰਤਾ ਦਿੰਦੇ ਔਰ ਇੱਕ ਵਧੀਆ ਉਹ ਸਮਾਂ ਅੰਮ੍ਰਿਤ ਵੇਲੇ ਦੇ ਨਾਲ ਹੀ ਸਾਧ ਸੰਗਤ ਜੀ ਜਦੋਂ ਸ਼ੁਰੂ ਹੁੰਦਾ ਹੈ ਨਾ, ਉਹ ਬੜੀ ਇਕਾਗਰਤਾ ਵਾਲਾ ਉਹ ਮਾਹੌਲ ਇੱਕ ਵੱਖਰਾ ਹੁੰਦਾ ਹੈ। ਸੋ ਇਹਦੀ ਚਾਲ ਤੇ ਵੀ ਨਾਲ ਦੀ ਨਾਲ ਆਪ ਸੰਗਤ ਨੇ ਧਿਆਨ ਦੇਣਾ।
0: ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ।
1: ਕਬੀਰ ਪਾਠ ਤੇ ਤਕਰੀਬਨ ਜਿੱਥੇ ਵੀ ਜਿੰਨੀ ਵਾਰ ਭਗਤ ਜੀ ਦੇ ਸ਼ਬਦਾਂ ਦੇ ਵਿੱਚ ਕਬੀਰ ਪਦ ਆਵੇ, ਉੱਥੇ ਥੋੜਾ ਜਿਹਾ ਨਖੇੜ ਕੇ ਵਿਸ਼ੇਸ਼ਤਾ ਦੇ ਕੇ ਜਮਕ ਦੇ ਕੇ ਜਿਹੜਾ ਸਾਧ ਸੰਗਤ ਜੀ ਅੱਗੇ ਪੜ੍ਹਨਾ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ।

0: ਦਿਓ ਜਿਨ ਮਨ ਨਾਹੀ ਨਾਉ।
1: ਦੀਸਹਿ ਦਾਦੇ ਕਾਨ ਦਿਓ, ਕਾਨ ਪਾਠ ਹੀ ਕਰਨਾ, ਇੱਥੇ ਕਾਨ ਪਾਠ ਕਈ ਕਰ ਜਾਂਦੇ ਓਦਾਂ ਨਹੀਂ, ਪੋਲਾ ਹੀ ਉਚਾਰਨ ਕਰਨਾ। ਦੀਸਹਿ ਦਾਦੇ ਕਾਨ ਦਿਓ ਜੈਨ ਮਨ ਨਾਹੀ ਨਾਉ। ਜੈਨ ਪਾਠ ਭਾਰਾ ਕਰਨਾ, ਇੱਕ ਤੇ ਥੱਲੇ ਹਲੰਤ ਲੱਗੀ ਹੋਈ ਹੈ, ਜੈਨ ਮਨ

ਦੂਸਰਾ ਪਾਠ ਆਇਆ ਡੂਬੋ। ਸੋ ਸਾਧ ਸੰਗਤ ਜੀ, ਇਹ ਕਈ ਵਾਰ ਇੱਥੇ ਵੀ ਡੂਬਿਆ ਹੀ ਪੜ੍ਹੀ ਜਾਂਦੇ, ਡੂਬਿਆ ਨਹੀਂ ਪੜ੍ਹਨਾ, ਧਿਆਨ ਦੇ ਨਾਲ ਅੱਖਰਾਂ ਨੂੰ ਪਹਿਲਾਂ ਦਰਸ਼ਨ ਕਰਕੇ ਫਿਰ ਸ਼ਬਦ ਨੂੰ ਸਾਧ ਸੰਗਤ ਜੀ ਉਚਾਰਨਾ। ਕਬੀਰ ਬਾਂਸ ਬਡਾਈ ਬੁੱਢਿਆ ਇਉਂ ਮਤ ਡੂਬੋ ਕੋ।

0: ਝੁੰਗੀਆਂ ਤੇ ਜੇ ਦੀ ਟਿੱਪੀ ਦੇ ਸਹਿਤ ਜੇ ਝੁੱਗੀਆਂ ਕਵਾਂਗੇ ਫਿਰ ਟਿੱਪੀ ਨਹੀਂ ਲੱਗਦੀ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਕਬੀਰ ਸੰਤਨ ਕੀ ਝੁੰਗੀਆ ਭਲੀ ਪੱਠ ਪੱਠ ਪਾਠ ਵੀ ਭੱਬੇ ਤੇ ਅਦਕ ਦਾ ਪ੍ਰਭਾਵ ਦੇਣਾ, ਕੁਸੱਤੀ ਤੇ ਸੱਸੇ ਦੇ ਅਦਕ ਦਾ ਪ੍ਰਭਾਵ ਦੇਣਾ, ਪੱਠ ਕੁਸੱਤੀ ਗਾਉ
1: ਆਗ ਲੱਗਾ ਤੇ ਧੌਲ ਹਾਰ ਆਗ ਲੱਗਾ ਤੇ ਧੌਲ
2: ਹਾਰ ਵੱਖਰਾ ਨਾ ਕੀਤਾ ਜਾਏ ਇਹਦਾ, ਇਹ ਧੌਲਰ ਚਿੱਟੇ ਮਕਾਨਾਂ ਨੂੰ ਕਹਿੰਦੇ ਆ। ਆਗ ਲੱਗਾ ਤੇ ਧੌਲ ਹਾਰ

0: ਸਾਦਾ ਹੋ
1: ਝੁਕੋਲਣ ਸਾਧ ਸੰਗਤ ਜੀ ਕੱਕੇ ਦੀ ਆਵਾਜ਼ ਦੇ ਨਾਲ ਹੀ ਬੋਲਣਾ ਝੱਜਾ ਹੈ ਪਹਿਲਾਂ ਇਹਨੂੰ ਬਦਲ ਕੇ ਅਤੇ ਕੱਕੇ ਨੂੰ ਘੱਗਾ ਨਹੀਂ ਬਣਾ ਦੇਣਾ ਝਕੋਲਣ ਕੱਕੇ ਦੀ ਆਵਾਜ਼ ਆਉਣੀ ਚਾਹੀਦੀ ਝਕੋਲਣ ਕਹਾਂਗੇ ਅਤੇ ਫਿਰ ਘੱਗਾ ਲੱਗੇਗਾ ਝਕੋਲਣ ਹਾਰ ਹਾਂਜੀ ਨੰਨੇ ਦੇ ਨਾਲ ਹੀ ਝਕੋਲਣ ਹਾਰ ਹਾਂਜੀ
0: ਚਾਚਾ ਦੇ ਨਾਲ ਲੱਗੇ ਹਾਂਜੀ ਚਾਚੇ ਤੋਂ ਸ਼ੁਰੂ ਕਰਨਾ ਝਕੋਲਣ ਹਾਰ ਝਕੋਲਣ ਹਾਰ ਇਸ ਤਰ੍ਹਾਂ ਕੁਛ

0: ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਆਪ ਜੀ ਪੋਥੀਆਂ 'ਚ ਦਰਸ਼ਨ ਕਰ ਰਹੇ ਹੋ, ਐਸੇ ਹੀ ਪਾਠ ਸ਼ੁੱਧ ਹੈ ਜਿਨ੍ਹਾਂ ਨੂੰ ਕੰਠ ਹੋ ਜਾਂਦੀਆਂ ਪਾਣੀ ਦੀਆਂ ਪੰਕਤੀਆਂ ਸੁਣ ਸੁਣ ਕੇ, ਉਹ ਇੱਥੇ ਐਸੀ ਮਰਨੀ ਜਾਂ ਸਾਧ ਸੰਗਤ ਜੀ ਰਸਾਲਿਆਂ ਵਾਲਿਆਂ ਨੇ ਐਸੀ ਇੱਥੇ ਪਾਠ ਜਿਹੜਾ ਹੈ ਉਹ ਲਿਖ ਲਿਖ ਕੇ ਪ੍ਰਚਲਿਤ ਕਰ ਦਿੱਤਾ ਹੈ, ਪਰ ਐਸੇ ਪਾਠ ਹੀ ਸ਼ੁੱਧ ਹੈ। ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ।
1: ਕਬੀਰ ਮਾਨਸ ਜਨਮ ਦੁਲੰਬ ਹੈ, ਹੋਏ ਨਾ ਬਾਰੈ ਬਾਰ, ਜਿਉਂ ਬਾਨ ਫਲ ਪਾਕੇ ਭੋਏ ਗ੍ਰਹਿ।

0: ਨਿੱਗੋ ਸਾਏ ਇਕੱਠਾ ਨਹੀਂ ਪੜ੍ਹਨਾ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਨੰਨੇ ਦੀ ਸਿਹਾਰੀ ਨੂੰ ਅਗੇਤਰ ਲਾ ਕੇ ਨੇ ਗੋਸਾਏ
1: ਥਾਂਗੇ ਨਾਹੀ ਕੋਏ।
2: ਦੁਬਾਰਾ ਪੜ੍ਹ ਦੋ ਪੰਕਤੀ।

0: ਫਰਕ
1: ਹਾਂਜੀ ਫਰਕ ਤੇਜ਼ ਬੋਲਣਾ ਸਪੀਡ ਨਾਲ ਥੋੜ੍ਹਾ ਜਿਹਾ ਬੋਲਣਾ
0: ਤੌਰ ਜਬ ਦੇਖਿਓ ਬੇੜਾ ਜਰਜਰਾ ਤਬ ਉੱਤਰ ਪਰਿਓ ਹਉ ਫਰਕ ਕਬੀਰ ਪਾਪੀ ਭਗਤ ਨਾ ਭਾਵਈ ਹਰ ਪੂਜਾ ਨਾ ਸੁਹਾਏ ਮਾਖੀ ਚੰਦਨ ਪਰ ਹਰੈ

0: ਨਾਲ ਜਮਕ ਵੀ ਲਾਉਣੀ ਇਸ ਪੰਕਤੀ ਦੇ ਵਿੱਚ ਅਤੇ ਵਿਸ਼ਰਾਮ ਵੀ ਕਬੀਰ ਬੈਦ ਮੂਆ ਰੋਗੀ ਮੂਆ ਇੱਥੇ ਵਿਸ਼ਰਾਮ ਲਾਉਣਾ ਪਹਿਲਾ ਮੂਆ ਪਾਠ ਜਿਹੜਾ ਹੈ ਉੱਥੇ ਜਮਕ ਜ਼ਰੂਰ ਲਾਉਣੀ ਕਬੀਰ ਬੈਦ ਮੂਆ ਰੋਗੀ ਮੂਆ ਮੂਆ ਸਭ ਸੰਸਾਰ
1: ਏਕ ਕਬੀਰਾ ਨਾ ਮੂਆ ਜਿਹ ਨਾਹੀ ਰੋਵਨਹਾਰ ਕਬੀਰ ਰਾਮ ਨਾ ਧਿਆਇਓ।

0: ਭਿਅੰਗਮ ਪਾਠ ਹੀ ਕਰਨਾ, ਭਿਅੰਗਮ ਨਹੀਂ ਕਰਨਾ। ਜਿੱਦਾਂ ਉਚਾਰਨ ਕੀਤਾ, ਭੱਬੇ ਨੂੰ ਔਂਕੜ, ਈੜੀ ਨੂੰ ਸਿਆਰੀ, ਐੜੇ ਨੂੰ ਟਿੱਪੀ, ਗੱਗਾ ਮੰਮਾ, ਭਿਅੰਗਮ ਭਿਅੰਗਮ ਯਈਆ ਜਿਹੜਾ ਹੈ। ਸਾਧ ਸੰਗਤ ਦੀ ਪਿੱਛੇ ਵੀ ਬਹੁਤ ਵਾਰ ਬੇਨਤੀ ਕੀਤੀ, ਜਦੋਂ ਪਹਿਲੇ ਥਾਂ ਤੇ ਆਵੇ ਸ਼ਬਦ ਦੇ ਵਿੱਚ, ਪਹਿਲੀ ਥਾਂ ਤੇ ਜੱਜਾ ਯਈਆ ਆਵੇ, ਉਹਦਾ ਉਚਾਰਨ ਸ਼ੁੱਧ, ਤੇ ਬਾਅਦ ਵਿੱਚ ਜਦੋਂ ਆਵੇ ਉਹਦਾ ਮਾਤਰਾ ਦੇ ਹਿਸਾਬ ਦੇ ਨਾਲ ਉਚਾਰਨ ਹੁੰਦਾ ਹੈ। ਸੋ ਇਸੇ ਤਰ੍ਹਾਂ ਉਚਾਰਨ ਕਰਨਾ ਜੀ।
1: ਰਾਮ ਬਿਯੋਗੀ ਨਾ ਜੀਐ, ਜੀਐ ਤਾਂ ਬੌਰਾ ਹੋਏ, ਕਬੀਰ ਪਾਰਸ ਚੰਦਨੈ।
0: ਬੌਰਾ ਪਾਠ, ਬੌਰਾ ਹੀ ਕਰਨਾ, ਬੌਰਾ ਹੋ ਗਿਆ। ਹਾਂਜੀ, ਦੋਹਰੇ

0: ਇਹ ਪਾਠ ਸ਼ੁੱਧ ਹੈ ਹਾਹੇ ਦੀ ਔਂਕੜ ਤੋਂ ਬਿਨਾਂ। ਨਵੇਂ ਸਰੂਪਾਂ ਦੇ ਵਿੱਚ ਹਾਹੇ ਦੀ ਔਂਕੜ ਵਾਧੂ ਲਾਈ ਗਈ ਹੈ। ਸੋ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਕਬੀਰ ਐਸਾ ਕੋ ਨਹੀਂ ਇਹ ਤਨ ਦੇਵੈ ਫੂਕ।
1: ਅੰਧਾ ਲੋਗ ਨਾ ਜਾਣਈ ਰਹਿਓ ਕਬੀਰਾ ਕੂਕ, ਕਬੀਰ ਸਤੀ ਪੁਕਾਰੈ ਚਿਹ ਚੜੀ ਸੁਨਹੋ ਬੀਰ ਮਸਾਨ।
0: ਸਤੀ ਪਾਠ ਪੋਲਾ ਹੀ ਕਰਨਾ, ਸਤੀ ਨਾ ਪੜਿਆ ਜਾਵੇ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਇਸੇ ਤਰ੍ਹਾਂ ਜੀ। ਹਾਂਜੀ।
1: ਲੋਗ ਸਭਾਇਆ ਚੱਲ ਗਯੋ ਹਮ ਤੁਮ ਕਾਮ ਨਿਦਾਨ, ਕਬੀਰ ਮਨ ਪੰਖੀ ਪਯੋ ਉਡ ਉਡ।

0: ਭਾਰਾ ਕਰਨਾ, ਇਹਨੂੰ ਚਰੈ ਪੋਲਾ ਜਿਹਾ ਉਚਾਰਨੀ ਜਿਵੇਂ ਗਿਆਨੀ ਜੀ ਨੇ ਕੀਤਾ ਹੈ। ਕਬੀਰ ਭਾਰ ਪਰਾਈ ਸਿਰ ਚਰੈ, ਚੱਲਿਓ ਚਾਹੈ ਬਾਟ।
1: ਆਪਣੇ ਆਪਣੇ ਭਾਰ ਹੈ ਨਾ ਡਰੈ, ਆਗੈ ਔਕਟ ਘਾਟ। ਕਬੀਰ ਬਨ ਕੀ ਦਾਦੀ ਲੱਕਰੀ, ਠਾਡੀ ਕਰੈ ਪੁਕਾਰ।
0: ਠਾਡੀ ਹੀ ਉਚਾਰਨ ਕਰਨਾ, ਠਾਡੀ ਨਹੀਂ ਕਹਿਣਾ। ਠਾਡੀ ਦਾ ਅਰਥ ਹੁੰਦਾ ਹੈ ਖਲੋਣਾ, ਬਿੰਦੀ ਲੱਗ ਗਈ ਤੇ ਠਾਡੀ, ਠਾਡੀ ਦਾ ਮਤਲਬ ਹੁੰਦਾ ਠੰਡਾ। ਸੋ ਇਸ ਕਰਕੇ ਠਾਡੀ ਉਚਾਰਨ ਹੀ ਕਰਨਾ, ਬਿੰਦੀ ਦਾ ਉਚਾਰਨ ਬਿਲਕੁਲ ਨਹੀਂ ਕਰਨਾ।
1: ਮਾਤ

ਆਇਆ ਖੱਖੇ ਨੂੰ ਕੰਨਾ, ਈੜੀ ਨੂੰ ਸਿਹਾਰੀ, ਐੜੇ ਨੂੰ ਕੰਨਾ, ਇਸੇ ਤਰ੍ਹਾਂ ਉਚਾਰਨ ਕਰਨਾ। ਲਿਖਤੀ ਰੂਪ ਖੱਖੇ ਨੂੰ ਕੰਨਾ ਯਈਏ ਨੂੰ ਕੰਨਾ ਹੈ। ਯਈਏ ਦਾ ਉਚਾਰਨ ਈੜੀ ਨੂੰ ਸਿਹਾਰੀ ਐੜੇ ਨੂੰ ਕੰਨੇ ਦੇ ਨਾਲ ਹੋਵੇਗਾ। ਹਾਂਜੀ।

0: ਕੁਲ ਭਲੀ ਜਾ ਕੁਲ ਹਰ ਕੋ ਦਾਸ ਜਿਹ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ।
1: ਕੁਲ ਜਿੰਨੀ ਵਾਰ ਵੀ ਪਾਠ ਆਇਆ ਇਹਨਾਂ ਦੋ ਪੰਕਤੀਆਂ ਚ ਪੋਲਾ ਹੀ ਉਚਾਰਨ ਕਰਨਾ, ਕੁਲ ਨੀ ਕਹਿਣਾ। ਹਾਂਜੀ।
0: ਕਬੀਰ ਹੈ ਗਏ ਬਾਹਨ ਸਗਨ ਘਨ ਲਾਖ ਧਜਾ ਫਹਿਰਾਹੇ ਇਆ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੇ।
1: ਭਿਖਿਆ ਯਈਏ ਦਾ ਚਿੰਨ ਲੱਗਾ ਹੋਣ ਕਰਕੇ ਖੱਖੇ ਨੂੰ ਸਿਹਾਰੀ ਐੜੇ ਨੂੰ ਕੰਨੇ ਦੇ ਨਾਲ ਉਚਾਰਨ ਕਰਨ ਵੇਲੇ ਇੱਦਾਂ ਆਵਾਜ਼ ਆਵੇਗੀ, ਲਿਖਤੀ ਰੂਪ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਇਸੇ ਤਰ੍ਹਾਂ ਹੀ ਹੈ, ਪਰ ਖੱਖੇ ਨੂੰ ਸਿਹਾਰੀ ਐੜੇ ਨੂੰ ਕੰਨੇ ਦੇ ਨਾਲ ਉਚਾਰਨ ਹੋਵੇਗਾ। ਆ ਸੁਖ ਤੇ ਭਿਖਿਆ ਭਲੀ ਜੋ ਹਰ ਸਿਮਰਤ ਦਿਨ ਜਾਹੇ।
0: ਕਬੀਰ ਸਭ ਜਗ ਹਉ ਫਿਰਿਓ ਮਾਂਦਲ ਕੰਧ ਚੜਾਏ ਕੋਈ ਕਾਹੂ ਕੋ ਨਹੀਂ ਸਭ

0: ਇਹ ਜੈ ਹੈ ਪਾਠ ਸੰਬੰਧਕ ਦੇ ਰੂਪ ਦੇ ਵਿੱਚ ਕਰਨਾ, ਆਟਾਲੋਨ ਪਾਠ ਜਿਹੜਾ ਹੈ ਇੱਕ ਤੇ ਇਕੱਠਾ ਕਰਨਾ, ਸਰੂਪਾਂ ਦੇ ਵਿੱਚ ਅਲੱਗ ਅਲੱਗ ਛਾਪਿਆ ਗਿਆ ਹੈ। ਆਟਾ ਪਾਠ ਪੋਲਾ ਹੀ ਕਰਨਾ, ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਜੈ ਹੈ ਆਟਾਲੋਨ ਜਿਉ ਸੋਨ ਸਮਾਨ ਸਰੀਰ
1: ਕਬੀਰ ਹੰਸ।

ਭੀ ਚੁਗੈ ਚੁਗ ਚੁਗ ਚਿਤਾਰੇ। ਜੈਸੇ ਬਚ ਰਹਿ ਕੂੰਜ ਮਨ ਮਾਇਆ ਮਮਤਾਰੇ। ਕਬੀਰ।

ਬੋਲਾ ਹੀ ਕਰਨਾ ਜਿੱਦਾਂ ਉਚਾਰਨ ਕੀਤਾ ਗਿਆ ਹੈ, ਚੱਕਾ ਹੀ ਜ਼ਿਆਦਾ ਕੱਸ ਕੇ ਜਾਂ ਹੋਰ ਤਰੀਕੇ ਦੇ ਨਾਲ ਨਾ ਕੀਤਾ ਜਾਵੇ। ਕਬੀਰ ਚੱਕਾ ਹੀ ਜੋ ਨਿਸ ਬਿਛੁਰੈ ਆਏ ਮਿਲੈ ਪ੍ਰਭਾਤ।

ਜਿਵੇਂ ਸਾਧ ਸੰਗਤ ਦੀ ਮਜ਼ਹੂਰ ਪਾਠ ਹੈ, ਇਹ ਜੱਜਾ ਝੱਜਾ ਸਾਂਝਾ ਉਚਾਰਨ ਕਰਨਾ, ਮਸ਼ਹੂਰ ਨਹੀਂ ਕਰਨਾ। ਕਈ ਵਾਰ ਇੱਥੇ ਮਸ਼ਹੂਰ ਕਰ ਜਾਂਦੇ ਹਨ, ਜੱਜੇ ਝੱਜੇ ਦਾ ਸਾਂਝਾ ਉਚਾਰਨ ਕਰਕੇ ਦੁਲੈਂਕੜਾਂ ਦੇ ਨਾਲ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ, ਇਸੇ ਤਰ੍ਹਾਂ ਹੀ ਪਾਠ ਨੂੰ ਉਚਾਰਨ ਕਰਨਾ ਜੀ। ਹਾਂਜੀ।

0: ਉਠ ਪਾਠ ਤੇ ਠਮਕ ਜ਼ਰੂਰ ਲਾਉਣੀ, ਜਿਵੇਂ ਉਚਾਰਨ ਕੀਤਾ ਹੈ ਕਬੀਰ ਸੂਤਾ ਕਿਆ ਕਰਹਿ। ਉਠ ਉਠ ਬੋਲ ਕੇ ਥੋੜਾ ਜਿਹਾ ਰੁਕਣਾ, ਉਠ ਕੇ ਨਾ ਜਪ ਹੈ ਮੁਰਾਰ।
1: ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਪਸਾਰ।
2: ਗੋਡ ਉਚਾਰਨ ਕਰਨਾ, ਗੋਡ ਨੀ ਬਿੰਦੀ ਨਾ ਲੱਗਣ ਦੇਣੀ, ਗੋਡਿਆਂ ਦਾ ਵਾਚਕ ਹੈ। ਹਾਂਜੀ
1: ਕਬੀਰ।

0: ਪੁਨੀਤ ਪਾਠ ਕਰਨਾ, ਪਿੱਛੇ ਬਹੁਤ ਵਾਰ ਆਪਾਂ ਪੁਨੀਤ ਪਾਠ ਪੜ੍ਹ ਕੇ ਆਏ ਹਾਂ ਟਿੱਪੀ ਤੋਂ ਬਿਨਾਂ, ਪਰ ਇੱਥੇ ਪੁਨੀਤ ਤਾਂ ਬੋਲਿਆ ਗਿਆ ਹੈ ਕਿਉਂਕਿ ਪੱਬੇ ਦੀ ਉੱਪਰ ਟਿੱਪੀ ਦੀ ਆਵਾਜ਼ ਜ਼ਰੂਰ ਨਾਲ ਲੱਗੇਗੀ, ਸੋ ਇਸ ਕਰਕੇ ਪੁਨੀਤ ਹੀ ਉਚਾਰਨ ਕਰਨਾ ਜਿਵੇਂ ਗਿਆਨੀ ਜੀ ਨੇ ਕਰਿਆ ਹੈ।
1: ਕਬੀਰ।

0: ਚਰਨਾਂ ਦੇ ਵਿੱਚ ਵਾਵੇ ਨਾਲ ਆਪਾਂ ਦਰਸ਼ਨ ਕਰ ਰਹੇ ਹਾਂ, ਪਰ ਸੱਸੇ ਨੂੰ ਔਂਕੜ ਐੜੇ ਨੂੰ ਕੰਨਾਂ ਉੱਪਰ ਬਿੰਦੀ ਦੇ ਨਾਲ ਜਿਵੇਂ ਉਚਾਰਨ ਸਵਾਂਗ ਕੀਤਾ ਗਿਆ, ਸਵਾਂਗ ਨਹੀਂ ਕਰਨਾ। ਹਾਂਜੀ,
1: ਕਬੀਰ ਪਾਹਨ ਪਰਮੇਸ਼ੁਰ ਕੀਆ ਪੂਜੈ ਸਭ ਸੰਸਾਰ ਇਸ ਪਰਵਾਸ

ਸਾਧ ਸੰਗਤ ਜੀਓ, ਕਿਸੇ ਜਗਿਆਸੂ ਨੇ ਭਗਤ ਕਬੀਰ ਜੀ ਦੇ ਪਾਸ ਆ ਕੇ ਬੇਨਤੀ ਕੀਤੀ ਕਿ ਭਗਤ ਜੀਓ, ਕਿਰਪਾ ਕਰਕੇ ਦੱਸੋ ਕਿ ਪਰਮਾਤਮਾ ਵਾਹਿਗੁਰੂ ਜੀ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ। ਭਗਤ ਕਬੀਰ ਜੀ ਨੇ ਇਹਨਾਂ ਚਾਰ ਸਲੋਕਾਂ ਦੇ ਵਿੱਚ ਨਿਮਰਤਾ ਧਾਰਨ ਕਰਨ ਵਾਲਾ ਪਾਵਨ ਉਪਦੇਸ਼ ਬਖਸ਼ਿਆ ਅਤੇ ਨਾਲ ਪ੍ਰਕਿਰਤੀ ਦੇ ਵਿੱਚੋਂ ਹੀ ਇਹ ਪ੍ਰਮਾਣ ਦਿੱਤੇ ਹਨ। ਆਓ ਪਿਆਰ ਦੇ ਸਹਿਤ ਸੁਣੀਏ ਜੀ, ਇੱਕ ਸਲੋਕ ਆਪ ਜੀ ਨੇ ਸਰਵਣ ਕੀਤਾ, ਅੱਗੇ ਸਰਵਣ ਕਰੀਏ।

0: ਹੋਏ। ਊਚ ਭਵਨ ਕਨ ਕਾਮਨੀ ਸਿਖਰ ਧਜਾ ਫਹਿਰਾਏ, ਤਾਤੇ ਭਲੀ ਮਧੂਕਰੀ ਸੰਤ ਸੰਗ ਗੁਣ ਗਾਏ।
1: ਮਧੂਕਰੀ ਪਾਰਾ ਕਰਕੇ ਪੜ੍ਹੇ,
0: ਤਾਤੇ ਭਲੀ ਮਧੂਕਰੀ ਸੰਤ

0: ਤਾਂ ਕਿਆ ਪਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨ ਵਰ ਗਲੇ, ਮਾਨ ਸਭੈ ਕਉ ਖਾਏ।
1: ਗਲੇ ਪਾਠ ਪੁਲਾਈ ਕਰਨਾ, ਮਾਨ ਮੁਨੀ ਮੁਨਵਰ ਗਲੇ, ਮਾਨ ਸਭੈ ਕਉ ਖਾਏ।
0: ਕਬੀਰ।

0: ਸਮੂਹਾ ਪਾਠ ਹੀ ਕਰਨਾ, ਸਮੂਹਾ ਨਹੀਂ ਕੀਤਾ ਜਾਣਾ ਚਾਹੀਦਾ, ਸਮੂਹਾ ਜਿਵੇਂ ਉਚਾਰਨ ਕੀਤਾ ਗਿਆਨੀ ਜੀ ਨੇ।
1: ਭਾਗ ਵੱਡੇ ਤੈ ਪਾਇਓ, ਤੂੰ ਭਰ ਭਰ ਪੀਓ ਕਬੀਰ, ਕਬੀਰ ਪਰ ਭਾਤੇ ਤਾਰੇ ਖਿਸੈ, ਤਿਉ ਇਹੋ ਖਿਸੈ ਸਰੀਰ, ਇਹ ਦੋਏ ਅੱਖਰ ਨਾ ਖਿਸੈ,

0: ਸੋਧ ਕੈ ਹਰ ਚਰਨੀ ਚਿਤ ਲਾਏ। ਕਬੀਰ ਸੰਤ ਨਾ ਛਾਡੈ ਸੰਤਈ, ਜਾਉ ਕੋਟਕ ਮਿਲਹਿ ਅਸੰਤ। ਮਲਿਆਗਰ ਭੁਯੰਗਮ ਬੇਢਿਓ, ਤਾਂ ਸੀਤਲਤਾ ਨਾ ਤਜੰਤ।
1: ਬੇਢਿਓ ਢੱਡੇ ਦੇ ਨਾਲ ਬੇਢਿਓ, ਇੱਦਾਂ ਬੇਢਿਓ ਨਹੀਂ ਕਹਿਣਾ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ। ਮਲਿਆਗਰ ਪਾਠ ਥੋੜ੍ਹਾ ਜਿਹਾ ਕੱਸ ਕੇ, ਮਲਿਆਗਰ ਭੁਯੰਗਮ ਬੇਢਿਓ, ਤਾਂ ਸੀਤਲਤਾ ਨਾ ਤਜੰਤ।
0: ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਜਿਨ ਜੁਆਲਾ ਜਗ ਜਾ ਰਿਹਾ, ਸੋ ਜਾ

0: ਓਏ ਇਹਨੂੰ ਪਲਾ ਪਾਠ ਪੋਲਾ ਨਹੀਂ ਕਹਿਣਾ। ਹਾਂਜੀ
1: ਕਬੀਰ ਧਰਤੀ ਅਰ ਆਕਾਸ ਮਹਿ ਦੋਏ ਤੂੰ ਬਰੀ ਅਬੱਧ।
0: ਹਾਂਜੀ ਤੂੰ ਬਰੀ ਇੱਦਾਂ ਨਖੇੜ ਕੇ ਸੰਪਰਦਾ ਦੇ ਵਿੱਚ ਪੜ੍ਹਾਇਆ ਜਾਂਦਾ ਹੈ, ਪਰ ਹੁਣ ਤੂੰਬਰੀ ਪਾਠ ਵੀ ਸਰੂਪਾਂ ਦੇ ਵਿੱਚ ਲਿਖਿਆ ਨਵਿਆਂ ਦੇ ਵਿੱਚ ਮਿਲਦਾ ਹੈ, ਪਰ ਸੰਪਰਦਾ ਦੇ ਵਿੱਚ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਹੈ ਕਬੀਰ ਧਰਤੀ ਅਰ ਆਕਾਸ ਮਹਿ ਦੋਏ ਤੂੰ ਬਰੀ ਅਬੱਧ। ਬੱਬੇ ਤਾਂ ਥੋੜਾ ਜਿਹਾ ਜ਼ੋਰ ਦੇ ਕੇ ਅਬੱਧ। ਹਾਂਜੀ
1: ਖਾਟਦਾਰ

0: ਭਾਵਨੀ ਪ੍ਰਗਟ ਹੋਈ ਆਏ। ਕਬੀਰ ਟਾਲੇ ਟੋਲੇ ਦਿਨ ਗਿਆ, ਵਿਆਜ ਬਡੰਤੋ ਜਾਏ।
1: ਬਡੰਤੋ ਢੱਡੇ ਦੇ ਨਾਲ ਕਈ ਵਾਰ ਇੱਥੇ ਬਡੰਤੋ ਪਾਠ ਪੜਿਆ ਜਾਂਦਾ ਹੈ, ਜਿਵੇਂ ਉਚਾਰਨ ਕੀਤਾ ਭਾਰਾ ਕਰਕੇ, ਢੱਡੇ ਦੀ ਆਵਾਜ਼ ਟਿੱਪੀ ਦੀ ਵੀ ਆਉਣੀ ਚਾਹੀਦੀ, ਬਡੰਤੋ। ਹਾਂਜੀ ਨਾ।

0: ਧਰਤੀ ਭਾਰ ਨਾ ਵਿਆਪ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
3: ਗੁਰਮਤਿ ਦਾ ਜ਼ਮਾਨਾ ਆਇਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜ਼ਮਾਨਾ ਆਇਆ। ਆਪ ਨੇ ਸਾਫ ਕਹਿ ਦਿੱਤਾ, ਜਦ ਪ੍ਰਭੂ ਨੇ ਹੀ ਐਸਾ ਜੀਵਨ ਬਣਾਇਆ ਹੈ, ਕੁਛ ਬਾਹਰ ਹੈ ਕੁਛ ਅੰਦਰ ਹੈ, ਦੋਹਾਂ ਦੀ ਫਿਕਰ ਕਰੋ, ਦੋਵੇਂ ਪਾਸੇ ਦੀ ਫਿਕਰ ਕਰੋ। ਤਨ ਵੀ ਉਸਦਾ ਦਿੱਤਾ ਹੋਇਆ, ਮਨ ਵੀ ਉਸਦਾ ਦਿੱਤਾ ਹੋਇਆ, ਚੇਤਨਾ ਉਸੇ ਦੀ ਦਿੱਤੀ ਹੋਈ ਹੈ। ਬਾਹਰ ਦੀ ਵੀ ਫਿਕਰ ਕਰੋ, ਅੰਦਰ ਦੀ ਵੀ ਫਿਕਰ ਕਰੋ। ਕਿਰਤ ਤੇ ਕੀਰਤੀ ਦੋਹਾਂ ਤੇ ਗੁਰੂ ਨਾਨਕ ਨੇ ਜ਼ੋਰ ਦਿੱਤਾ। ਤੂੰ ਕਿਰਤ ਕਰ ਤਾਂ ਕਿ ਤਨ ਦੀ ਪਰਵਰਿਸ਼ ਚੱਲਦੀ ਰਹੇ, ਤੂੰ ਕੀਰਤੀ ਕਰ ਤਾਂ ਕਿ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਵੇ, ਪ੍ਰਭੂ ਦੀ ਪ੍ਰਾਪਤੀ ਹੋਵੇ। ਤੂੰ ਕਿਸੇ ਵਕਤ ਬਾਹਰ ਮੁਖੀ ਹੋ ਜਾ, ਫਿਰ ਅੰਤਰ ਮੁਖੀ ਹੋ ਜਾ। ਜੈਸੇ ਸਵਾਸ ਬਾਹਰ ਜਾਂਦਾ ਅੰਦਰ ਜਾਂਦਾ। ਲੇਕਿਨ ਗੁਰਮਤਿ ਦਾ ਵੀ ਇਹ ਸੰਦੇਸ਼, ਗੁਰੂ ਨਾਨਕ ਦੇਵ ਜੀ ਦੀ ਵੀ ਇਹ ਗੱਲ ਕੋਈ ਬਹੁਤ ਸਮਝ ਵਿੱਚ ਨਹੀਂ ਆਈ। ਕਿਸੇ ਅਵਤਾਰੀ ਪੁਰਸ਼ ਦੀ ਗੱਲ ਨੂੰ ਪੂਰਨ ਤੌਰ ਤੇ ਸਮਝਣਾ ਅੱਜ ਵੀ ਕਠਿਨ ਹੈ, ਅੱਜ ਵੀ ਕਠਿਨ ਹੈ। ਤੋ ਮੈਂ ਅਰਜ਼ ਕਰਾਂ, ਕੁਛ ਐਸੇ ਲੋਕ ਨੇ ਜੋ ਜੀਵਨ ਭਰ ਬਾਹਰ ਮੁਖੀ ਰਹਿੰਦੇ ਨੇ, ਅੰਦਰ ਦੀ ਫਿਕਰ ਨਹੀਂ ਕਰਦੇ। ਹੁਣ ਵਿਦਵਾਨ ਇੰਜ ਕਹਿੰਦੇ ਨੇ, ਬਾਹਰ ਦੀ ਯਾਤਰਾ ਹੰਕਾਰ ਦੀ ਯਾਤਰਾ ਹੈ। ਅਗਰ ਇਹ ਅੰਦਰ ਨਹੀਂ ਮੁੜਦਾ ਪਿਆ ਤਾਂ ਬਾਹਰ ਦੀ ਸਾਰੀ ਯਾਤਰਾ ਹੰਕਾਰ ਦੀ ਯਾਤਰਾ ਹੈ, ਅੰਦਰ ਦੀ ਯਾਤਰਾ ਨਿਰੰਕਾਰ ਦੀ ਯਾਤਰਾ ਹੈ। ਇੱਕ ਹੰਕਾਰ ਦੀ ਯਾਤਰਾ ਹੈ, ਇੱਕ ਨਿਰੰਕਾਰ ਦੀ ਯਾਤਰਾ ਹੈ। ਹੰਕਾਰੀ ਮਨੁੱਖ, ਪ੍ਰਬਲ ਹੰਕਾਰੀ ਮਨੁੱਖ, ਇੱਕ ਮਾਸੂਮ ਬੱਚੇ ਕੋਲੋਂ ਹੰਕਾਰ ਨਹੀਂ ਚੱਲਦਾ, ਕਿਉਂਕਿ ਉਹ ਸਮਝਦਾ ਹੀ ਨਹੀਂ, ਸਮਝਦਾ ਹੀ ਨਹੀਂ। ਇੱਕ ਮਾਸੂਮ 2-3 ਸਾਲ ਦੇ ਬੱਚੇ ਦੇ ਸਾਹਮਣੇ ਮਨੁੱਖ ਆਪਣੇ ਹੰਕਾਰ ਨੂੰ ਪ੍ਰਗਟ ਨਹੀਂ ਕਰ ਸਕਦਾ, ਚੱਲਦਾ ਹੀ ਨਹੀਂ, ਉਹ ਸਮਝਦਾ ਹੀ ਨਹੀਂ। ਪਰ ਇੱਕ ਸ਼ਕਤੀਸ਼ਾਲੀ ਏ, ਤਾਕਤਵਰ ਹੈ, ਉਹਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ, ਉੱਥੇ ਨਹੀਂ ਚੱਲਦਾ। ਇੱਕ ਮਾਸੂਮ ਬੱਚਾ ਹੰਕਾਰ ਨੂੰ ਸਮਝਦਾ ਨਹੀਂ, ਇੱਕ ਸ਼ਕਤੀਸ਼ਾਲੀ ਹੰਕਾਰ ਨੂੰ ਸਮਝਦਾ ਪਰ ਉੱਥੇ ਚੱਲਦਾ ਨਹੀਂ। ਇਸ ਵਾਸਤੇ ਅਕਸਰ ਹੰਕਾਰੀ ਮਨੁੱਖ ਆਪਣੇ ਤੋਂ ਛੋਟਿਆਂ ਨੂੰ ਲੱਭੇਗਾ, ਛੋਟਿਆਂ ਨੂੰ, ਉੱਥੇ ਉਸਦੀ ਤ੍ਰਿਪਤੀ ਆਉਂਦੀ ਹੈ। ਜਾਂ ਵੱਧ ਤੋਂ ਵੱਧ ਦੂਸਰਿਆਂ ਨੂੰ ਛੋਟਾ ਮੰਨੇਗਾ, ਮੰਨੇਗਾ, ਹਰ ਪੱਖ ਤੋਂ ਛੋਟਾ ਸਮਝੇਗਾ, ਮੰਨੇਗਾ। ਉਹਦੀ ਹੰਕਾਰ ਦੀ ਤ੍ਰਿਪਤੀ ਇਸੇ ਦੀ, ਬਾਹਰ ਦੀ ਯਾਤਰਾ ਹੰਕਾਰ ਦੀ ਯਾਤਰਾ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਮਨੁੱਖ ਦੀਆਂ ਲੋੜਾਂ ਕੋਈ ਬਹੁਤ ਜ਼ਿਆਦਾ ਨਹੀਂ ਨੇ, ਮਨੁੱਖ ਦਾ ਹੰਕਾਰ ਬਹੁਤ ਬੜਾ ਪ੍ਰਬਲ ਹੈ। ਮਨੁੱਖ ਬਹੁਤ ਕੁਛ ਆਪਣੇ ਹੰਕਾਰ ਦੀ ਖਾਤਰ ਕਰਦਾ, ਕਦੀ ਬਗੌਰ ਮੁਤਾਲਾ ਕਰ ਲੈਣਾ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਮੇਰੀਆਂ ਵੀ ਅੱਖਾਂ ਨੇ, ਸੰਸਾਰ ਦੀਆਂ ਵੀ ਅੱਖਾਂ ਨੇ, 90% ਕੰਮ ਤੇ ਮੈਂ ਲੋਕਾਂ ਦੀ ਅੱਖਾਂ ਵਾਸਤੇ ਕਰਦਾ, ਆਪਣੀ ਅੱਖਾਂ ਵਾਸਤੇ ਨਾ। ਕਿਵੇਂ ਮੈਂ ਲੋਕਾਂ ਦੀ ਨਜ਼ਰਾਂ ਤੋਂ ਉੱਚਾ ਉੱਠ ਜਾਵਾਂ ਤੇ ਲੋਕੀ ਸਿਰ ਉੱਚਾ ਕਰਕੇ ਮੈਨੂੰ ਵੇਖਣ। ਹੰਕਾਰ ਇਹ ਚਾਹੁੰਦਾ ਹੈ, ਨੌ ਖੰਡ ਪ੍ਰਿਥਵੀ ਦੇ ਵਿੱਚ ਮੈਂ ਜਾਣਿਆ ਜਾਵਾਂ। ਮਹਾਰਾਜ ਕਹਿੰਦੇ, ਨਵਾਂ ਖੰਡਾਂ ਵਿੱਚ ਜਾਣੀਏ, ਨਾਲ ਚਲੇ ਸਭ ਕੋਲ, ਸਿਰਫ ਇੱਕ ਸ਼ਹਿਰ ਦੇ ਲੋਕੀ ਹੀ ਮੈਨੂੰ ਨਾ ਮੰਨਣ, ਸਿਰਫ ਇੱਕ ਮੁਲਕ ਦੇ ਲੋਕੀ ਹੀ ਮੈਨੂੰ ਨਾ ਜਾਣਦੇ ਹੋਣ, ਸਾਰਾ ਸੰਸਾਰ ਜਾਣਦਾ ਹੋਵੇ ਤੇ ਸਾਰਾ ਸੰਸਾਰ ਝੁਕੇ ਵੀ। ਹੰਕਾਰ ਦੀ ਇਹ ਮੰਗ ਹੈ। ਇਹ ਗੱਲ ਵੱਖਰੀ ਹੈ, ਹੰਕਾਰ ਕਦੀ ਤ੍ਰਿਪਤ ਨਹੀਂ ਹੋ ਸਕਦਾ। ਸਦਾ ਹਮੇਸ਼ਾ ਕੋਈ ਨਾ ਕੋਈ ਉਸ ਤੋਂ ਅੱਗੇ ਹੋਵੇਗਾ। ਜੇ ਇਹ ਧਨ ਵਿੱਚ ਅੱਗੇ ਹੋਵੇਗਾ ਤੇ ਕੋਈ ਸਿਹਤ ਵਿੱਚ ਤੰਦਰੁਸਤੀ ਚ ਅੱਗੇ ਹੋਵੇਗਾ, ਤੇ ਜੇ ਤੰਦਰੁਸਤੀ ਵਿੱਚ ਅੱਗੇ ਹੈ ਇਹ ਕਲਾ ਵਿੱਚ ਗਿਆਨ ਵਿੱਚ ਪਿੱਛੇ ਹੋਵੇਗਾ, ਕੋਈ ਇਸ ਤੋਂ ਅੱਗੇ ਹੋਵੇਗਾ। ਤੇ ਜੇ ਇਹ ਕਲਾ ਤੇ ਗਿਆਨ ਵਿੱਚ ਅੱਗੇ ਤੇ ਕੋਈ ਸੁਪਨ ਵਿੱਚ ਇਸ ਤੋਂ ਅੱਗੇ ਹੋਵੇਗਾ, ਸੁੰਦਰਤਾ ਵਿੱਚ ਇਸ ਤੋਂ ਅੱਗੇ ਹੋਵੇਗਾ, ਕਿਸੇ ਨਾ ਕਿਸੇ ਪੱਖ ਵਿੱਚ ਹਰ ਮਨੁੱਖ ਦੇ ਕੋਲੋਂ ਕੋਈ ਨਾ ਕੋਈ ਅੱਗੇ ਹੋਵੇਗਾ। ਮਨੁੱਖ ਹਰ ਪਹਿਲੂ ਵਿੱਚ ਅੱਗੇ ਨਹੀਂ ਹੋ ਸਕਦਾ। ਅੱਜ ਤੱਕ ਕੋਈ ਇਸ ਤਰ੍ਹਾਂ ਦਾ ਮਨੁੱਖ ਹੋਇਆ ਹੀ ਨਹੀਂ ਜੋ ਹਰ ਪਹਿਲੂ ਵਿੱਚ ਅੱਗੇ ਹੋਵੇ। ਇਹ ਵੀ ਮੈਂ ਅਰਜ਼ ਕਰਦੇ, ਕਿਸੇ ਨਾ ਕਿਸੇ ਚ ਪਛੜਿਆ ਹੋਇਆ ਹੋਵੇਗਾ, ਕਲਾ ਵਿੱਚ ਅੱਗੇ ਹੋਵੇਗਾ, ਸਰੀਰਕ ਬਲ ਵਿੱਚ ਪਛੜਿਆ ਹੋਇਆ ਹੋਵੇਗਾ, ਤੰਦਰੁਸਤੀ ਵਿੱਚ ਪਛੜਿਆ ਹੋਵੇਗਾ, ਸਵਪਨ ਵਿੱਚ ਪਛੜਿਆ ਹੋਵੇਗਾ, ਤਾਕਤ ਬਾਹੂ ਬਲ ਰਾਜਨੀਤੀ ਵਿੱਚ ਜਾਂ ਧਨ ਸੰਪਦਾ ਵਿੱਚ ਪਛੜਿਆ ਹੋਇਆ ਹੋਵੇਗਾ। ਹਰ ਪੱਖ ਵਿੱਚ ਮਨੁੱਖ ਅੱਗੇ ਨਹੀਂ ਹੁੰਦਾ। ਹੰਕਾਰ ਹਰ ਪੱਖ ਵਿੱਚ ਅੱਗੇ ਹੋਣਾ ਚਾਹੁੰਦਾ ਹੈ। ਬੜੀ ਚੋਟ ਲੱਗਦੀ ਉਸਨੂੰ ਜਦ ਕਿਸੇ ਪਹਿਲੂ ਚ ਉਸ ਨਾਲੋਂ ਕੋਈ ਅੱਗੇ ਹੋਵੇ। ਹੰਕਾਰੀ ਦੁਖੀ ਹੋ ਜਾਂਦਾ, ਬਹੁਤ ਦੁਖੀ ਹੋ ਜਾਂਦਾ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਛੋਟੇ ਮਾਸੂਮ ਬੱਚੇ ਦੇ ਸਾਹਮਣੇ ਮਨੁੱਖ ਦਾ ਹੰਕਾਰ ਨਹੀਂ ਚੱਲਦਾ, ਕਿਉਂਕਿ ਸਮਝਦਾ ਹੀ ਨਹੀਂ ਹੰਕਾਰ ਕੀ ਹੁੰਦਾ। ਸਮਰੱਥ ਸ਼ਕਤੀਸ਼ਾਲੀ ਦੇ ਸਾਹਮਣੇ ਵੀ ਹੰਕਾਰ ਨਹੀਂ ਚੱਲਦਾ, ਕਿਉਂਕਿ ਮੰਨਦਾ ਨਹੀਂ, ਉੱਥੇ ਹੰਕਾਰ ਚੱਲਦਾ ਨਹੀਂ। ਇਸ ਵਾਸਤੇ ਹੰਕਾਰੀ ਅਕਸਰ ਆਪਣੇ ਤੇ ਛੋਟਿਆਂ ਨੂੰ ਲੱਭੇਗਾ ਜਾਂ ਦੂਸਰਿਆਂ ਨੂੰ ਛੋਟਾ ਸਮਝੇਗਾ। ਹੰਕਾਰ ਦੀ ਯਾਤਰਾ ਹੈ, ਨਿਰੰਕਾਰ ਦੀ ਯਾਤਰਾ, ਵਿਨਿਮਰਤਾ ਦੀ ਯਾਤਰਾ, ਨਿਰਮਾਣਤਾ ਦੀ ਯਾਤਰਾ ਹੈ। ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ, ਵਿਨਿਮਰਤਾ ਸਾਰੇ ਗੁਣਾਂ ਦਾ ਨਿਚੋੜ ਹੈ। ਗੁਰੂ ਨਾਨਕ ਇੰਜ ਕਹਿੰਦੇ, ਜਿਵੇਂ ਤਿਲ ਨੇ ਤੇ ਫਿਰ ਤਿਲਾਂ ਦਾ ਤੇਲ ਹੈ, ਬਦਾਮ ਨੇ ਤੇ ਫਿਰ ਬਦਾਮਾਂ ਦਾ ਰੋਗਨ ਹੈ, ਸਾਰੇ ਗੁਣ ਨੇ ਤੇ ਫਿਰ ਗੁਣਾਂ ਦਾ ਤੱਤ ਹੈ ਕਿ ਵਿਨਿਮਰਤਾ, ਨਿਰਮਾਣਤਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ। ਇੱਕ ਆਲਮ ਇੰਜ ਕਹਿੰਦਾ ਹੈ, ਜ਼ੁਬਾਂ ਖੋ ਲੇਂਗੇ ਮੁਝ ਪਰ ਬਦ ਜ਼ੁਬਾਂ ਕਿਆ ਬਦ ਸ਼ੁਆਰੀ ਸੇ, ਕਿ ਮੈਨੇ ਖਾਕ ਭਰ ਦੀ ਹੈ ਉਨਕੇ ਮੂੰਹ ਮੈਂ ਖਾਕ ਸਾਰੀ ਸੇ। ਮੈਂ ਤੇ ਸਾਰਿਆਂ ਦੀ ਖਾਕਸਾਰ ਹੋ ਗਿਆ, ਪੈਰਾਂ ਦੀ ਖਾਕ ਹੋ ਗਿਆ, ਹੁਣ ਹੋਰ ਮੈਨੂੰ ਕੀ ਪਛਾੜ ਹੋ ਗਏ, ਮੈਂ ਤੇ ਖੁਦ ਹੀ ਪਛੜਿਆ ਆ, ਮੈਂ ਤੇ ਸਭ ਦੇ ਪੈਰਾਂ ਦੀ ਖਾਕ। ਦੀ ਸਾਵਤ ਹੈ ਬਹੁਤ ਬਿਹਾਲਾ, ਗੁਰੂ ਅਰਜਨ ਦੇਵ ਜੀ ਮਹਾਰਾਜ, ਸਗਲ ਚਰਨ ਕੀ ਇਹੋ ਮਨ ਰਾਲਾ। ਹੇ ਪ੍ਰਭੂ, ਮੈਂ ਤੇ ਸਾਰਿਆਂ ਦੇ ਚਰਨਾਂ ਦੀ ਖਾਕ, ਸਾਰਿਆਂ ਦੇ ਚਰਨਾਂ ਦੀ ਥੋੜ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ ਸ਼ਬਦ ਹੈ ਤੇ ਲੰਗਰ ਆਗ ਦਾ ਪਰ ਹੈ ਪਰਸ਼ਿਨ ਵਿੱਚ ਸਾਰਾ। ਅਖੀਰਲੀਆਂ ਪੰਕਤੀਆਂ ਸਤਿਗੁਰੂ ਉੱਥੇ ਕਹਿੰਦੇ ਨੇ, ਬਦਬਖਤ ਹਮ ਚੋਂ ਬਖੀਲ ਗਾਫਲ, ਬੇਨਜ਼ਰ ਬੇਬਾਕ। ਹੇ ਪ੍ਰਭੂ, ਮੈਂ ਕੋਈ ਚੰਗੀ ਕਿਸਮਤ ਲੈ ਕੇ ਨਹੀਂ ਆਇਆ, ਮੇਰੀ ਪ੍ਰਾਲਬਧ ਚੰਗੀ ਨਹੀਂ ਹੈ, ਕਿਉਂ ਤੂੰ ਨਹੀਂ ਮਿਲਿਆ। ਕੀ ਹੋਇਆ ਜੇ ਬਹੁਤ ਕੁਛ ਮਿਲਿਆ, ਤੂੰ ਨਹੀਂ ਮਿਲਿਆ। ਬਦ ਵਖਤ ਹਮ ਚੋਂ ਬਖੀਲ, ਚੁਗਲਖੋਰ ਵੀ ਆ, ਨਿੰਦਾ ਵੀ ਕਰਦਾ। ਹੰਕਾਰੀ ਮਨੁੱਖ ਨੂੰ ਨਿੰਦਾ ਵਿੱਚ ਰਸ ਮਿਲਦਾ, ਜਿਹਨੂੰ ਉਂਝ ਛੋਟਾ ਨਹੀਂ ਕਰ ਸਕਦਾ, ਨਿੰਦਾ ਨਾਲ ਛੋਟਾ ਕਰਨ ਦੀ ਕੋਸ਼ਿਸ਼ ਕਰਦਾ। ਨਿੰਦਾ ਕੀ ਆਉਂਦੀ ਹੈ? ਗੱਲ ਨੂੰ ਘਟਾ ਕੇ ਬਿਆਨ ਕਰਨਾ, ਖੁਸ਼ਾਮਦ ਕੀ ਇਹ ਗੱਲ ਨੂੰ ਵਧਾ ਕੇ ਬਿਆਨ ਕਰਨਾ, ਦੋਵੇਂ ਝੂਠ ਨੇ, ਦੋਹਾਂ ਨਾਲ ਮਨ ਮੈਲਾ ਆਉਂਦਾ, ਦੋਹਾਂ ਨਾਲ ਮਨੁੱਖ ਪਰਮਾਤਮਾ ਤੋਂ ਦੂਰ ਆਉਂਦਾ। ਇਸ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰੋਕਦੇ ਨੇ, ਉਸਤਤ ਨਿੰਦਾ ਦੋ ਤੇ ਆ ਗਏ ਖੋਜੇ ਪਦ ਨਿਰਬਾਨਾ, ਪਰ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਣਾ। ਔਖੀ ਖੇਡ ਹੈ ਕਿ ਮਨੁੱਖ ਨਿੰਦਾ ਵੀ ਨਾ ਕਰੇ ਤੇ ਉਪਮਾ ਵੀ ਨਾ ਕਰੇ, ਜਾਂ ਮਨੁੱਖ ਘਟਾ ਕੇ ਗੱਲ ਕਰਦਾ ਹੈ ਜਾਂ ਵਧਾ ਕੇ ਕਰਦਾ ਹੈ। ਅਕਸਰ ਵੈਰੀ ਦੀ ਗੱਲ ਮਨੁੱਖ ਘਟਾ ਕੇ ਕਰਦਾ ਹੈ, ਅੰਦਰ ਈਰਖਾ ਹੈ, ਜਲਨ ਹੈ ਤੇ ਮਨੁੱਖ ਘਟਾ ਕੇ ਗੱਲ ਕਰਦਾ ਹੈ, ਨਿੰਦਾ ਕਰਦਾ ਹੈ। ਅੰਦਰ ਕੋਈ ਲਾਲਸਾ ਤੇ ਲੋਭ ਹੈ ਤੇ ਮਨੁੱਖ ਖੁਸ਼ਾਮਦ ਕਰਦਾ ਹੈ, ਵਧਾ ਕੇ ਗੱਲ ਕਰਦਾ ਹੈ। ਫੁੱਲ ਨੂੰ ਕੰਡਾ ਕਹਿ ਦੇਣਾ ਇਹ ਨਿੰਦਾ ਹੈ, ਗੱਲ ਘਟਾ ਕੇ ਬਿਆਨ ਕੀਤੀ ਗਈ ਹੈ। ਪਰ ਕੰਡੇ ਨੂੰ ਫੁੱਲ ਕਹਿ ਦੇਣਾ ਇਹ ਖੁਸ਼ਾਮਦ ਹੈ, ਗੱਲ ਵਧਾ ਕੇ ਬਿਆਨ ਕੀਤੀ ਗਈ ਹੈ। ਇਹਨਾਂ ਦੋਹਾਂ ਨਾਲ ਮਨ ਮੈਲਾ ਹੁੰਦਾ ਹੈ। ਫੁੱਲ ਨੂੰ ਭਾਵੇਂ ਕੰਡਾ ਕਹੀਏ ਭਾਵੇਂ ਕੰਡੇ ਨੂੰ ਫੁੱਲ ਕਹਿ ਦੇਈਏ। ਮੈਂ ਕਈ ਦਫਾ ਹੈਰਾਨ ਹੁੰਦਾ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਤਰ੍ਹਾਂ ਦੇ ਪੁਰਸ਼ ਨਿਰਪੱਖ ਆਉਂਦੇ ਨੇ, ਪਕਸ਼ਪਾਤੀ ਨਹੀਂ ਆਉਂਦੇ। ਭਾਈ ਗੁਰਦਾਸ ਜੀ ਨੇ ਇੱਕ ਲੰਬੀ ਚੌੜੀ ਪੌੜੀ ਵਿੱਚ ਇੱਕ ਵਾਰਤਾ ਲਿਖੀ, ਉਹਦਾ ਵੀ ਸੂਖਸ਼ਮ ਜਿਹਾ ਰੂਪ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਦੁਰਯੋਧਨ ਸ੍ਰੀ ਕ੍ਰਿਸ਼ਨ ਜੀ ਦੇ ਪਾਸ ਗਏ, ਕਹਿਣ ਲੱਗੇ ਭਗਵਾਨ ਜਿਤਨੇ ਤੁਸੀਂ ਸਖਾ ਅਰਜਨ ਦੇ ਹੋ ਮੇਰੇ ਵੀ ਹੋ, ਜਿਤਨਾ ਸੰਬੰਧ ਤੁਹਾਡਾ ਉਹਨਾਂ ਨਾਲ ਹੈ ਮੇਰੇ ਨਾਲ ਵੀ ਹੈ, ਸਾਡੀ ਮਦਦ ਕਰੋ ਤੁਸੀਂ, ਮੈਂ ਤੁਹਾਡੇ ਕੋਲ ਆਇਆ ਫਰਿਆਦ ਲੈ ਕੇ। ਇਸ ਕਥਾ ਨੂੰ ਭਾਈ ਗੁਰਦਾਸ ਜੀ ਨੇ ਆਪਣੇ ਢੰਗ ਨਾਲ ਬਿਆਨ ਕੀਤਾ ਹੈ। ਸ੍ਰੀ ਕ੍ਰਿਸ਼ਨ ਨੇ ਕਿਹਾ ਇੱਕ ਮੈਂ ਆ ਇੱਕ ਮੇਰੀ ਫੌਜ ਹੈ, ਤੂੰ ਦੋਹਾਂ ਵਿੱਚ ਇੱਕ ਨੂੰ ਚੁਣ ਸਕਦਾ, ਯਾਰ ਮੇਰੀ ਫੌਜ ਲੈ ਲੈ ਤੇਰੇ ਪੱਖ ਵਿੱਚ ਲੜੇਗੀ, ਜਾਂ ਤੂੰ ਮੈਨੂੰ ਲੈ ਲੈ ਮੈਂ ਤੇਰੇ ਪੱਖ ਵਿੱਚ ਖੜਾ ਹੋ ਜਾਵਾਂਗਾ। ਰਾਜਨੈਤਿਕ ਬੰਦਾ ਸੀ ਦੁਰਯੋਧਨ, ਧਾਰਮਿਕ ਤਾਂ ਹੈ ਨਹੀਂ ਸੀ, ਸੰਸਾਰੀ ਬਾਹਰ ਮੁਖੀ ਮਨੁੱਖ ਸੀ, ਬਾਹਰ ਮਨੁੱਖ ਜਿਸਦਾ ਸਭ ਕੁਛ ਬਾਹਰ ਹੈ, ਅੰਦਰ ਕੁਛ ਵੀ ਨਹੀਂ ਹੈ। ਅੰਦਰੋਂ ਸੋਚਦਾ ਹੈ ਮੌਕਾ ਮਿਲ ਗਿਆ, ਕੱਲੇ ਕ੍ਰਿਸ਼ਨ ਨੂੰ ਮੈਂ ਕੀ ਕਰਨਾ, ਮਹਾਰਾਜ ਫਿਰ ਫੌਜ ਹੀ ਦੇ ਦਿਓ ਮੈਨੂੰ। ਕ੍ਰਿਸ਼ਨ ਨੇ ਕਿਹਾ ਠੀਕ, ਮੇਰੀ ਫੌਜ ਤੇਰੇ ਪੱਖ ਵਿੱਚ ਖੜੀ ਹੋਵੇਗੀ। ਅਰਜਨ ਆਇਆ ਚਰਨਾਂ ਤੇ ਮੱਥਾ ਟੇਕਿਆ, ਸ੍ਰੀ ਕ੍ਰਿਸ਼ਨ ਕਹਿੰਦੇ ਨੇ ਤੂੰ ਦੇਰੀ ਨਾਲ ਆਇਆ, ਦੁਰਯੋਧਨ ਨੇ ਮੰਗ ਕੀਤੀ ਸੀ ਤੇ ਮੈਂ ਕਹਿ ਦਿੱਤਾ ਸੀ ਜਾਂ ਮੇਰੀ ਫੌਜ ਲੈ ਲੈ ਜਾਂ ਮੈਨੂੰ, ਫੌਜ ਤੇ ਉਸਨੇ ਮੰਗ ਲਈ ਹੈ, ਸਿਪਾਹੀ ਤੇ ਉਸਨੇ ਮੰਗ, ਸੈਨਾ ਤੇ ਉਸਨੇ ਮੰਗ ਲਈ ਹੈ, ਹੁਣ ਤੇ ਮੈਂ ਹੀ ਹਾਂ ਇਕੱਲਾ। ਅਰਜਨ ਹੱਥ ਜੋੜ ਕੇ ਕਹਿੰਦਾ ਭਗਵਾਨ ਜੇ ਇਹ ਅਵਸਰ ਮੈਨੂੰ ਪਹਿਲੇ ਮਿਲਦਾ ਮੰਗਣ ਦਾ ਤੇ ਮੈਂ ਉਦੋਂ ਵੀ ਤੁਹਾਨੂੰ ਹੀ ਮੰਗਣਾ ਸੀ, ਤੁਹਾਡੀ ਸੈਨਾ ਨੂੰ ਨਹੀਂ ਮੰਗਣਾ ਸੀ। ਤੁਸੀਂ ਮੇਰੇ ਪਕਸ਼ ਦੇ ਚ ਖੜੇ ਹੋ ਗਏ ਤੇ ਫਿਰ ਹਾਰ ਵੀ ਤੁਹਾਡੀ ਜਿੱਤ ਵੀ ਤੁਹਾਡੀ, ਆਪਣਾ ਤੇ ਕੁਛ ਵੀ ਨਹੀਂ ਨਿਸ਼ਚਿੰਤ, ਅਸੀਂ ਤੇ ਬੇਫਿਕਰ ਹੋ ਜਾਵਾਂਗੇ। ਸੰਸਾਰ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਪਹਿਲੀ ਦਫਾ ਹੋਇਆ ਹੈ ਕਿ ਕ੍ਰਿਸ਼ਨ ਜੀ ਦੀ ਸੈਨਾ ਦੁਰਯੋਧਨ ਦੇ ਪੱਖ ਚ ਖੜੀ ਹੈ, ਸਵੈਮ ਕ੍ਰਿਸ਼ਨ ਪਾਂਡੂਆਂ ਦੇ ਪੱਖ ਅਰਜਨ ਦੇ ਪੱਖ ਚ ਖੜੇ ਹਨ। ਇਸ ਤਰ੍ਹਾਂ ਦਾ ਫੈਸਲਾ ਕੋਈ ਨਿਰਪੱਖ ਮਨੁੱਖ ਕਰ ਸਕਦਾ ਹੈ, ਜੋ ਨਿਰਪੱਖ ਹੈ, ਜਿਹਨੂੰ ਲਗ ਲਪੇਟ ਨਹੀਂ ਹੈ, धन गुरु गोविंद सिंह जी महाराज ने जफरनामे च औरंगजेब दे कुछ गुण भी लिखे ने, हैरानगी है मैनू, जेदे हुक्म दे नाल धन गुरु तेग बहादुर साहब जी महाराज शहीद किए गए, जेदे राज पाठ दे च दो साहबजादियां नू दीवारां चिणिया गया, दो लड़ाई दे च शहीद होए, घर घाट तबाह होए, जिंदगी सारी संघर्ष दे च बतीत होई, उस पुरश दियां कुछ खूबियां भी लिखदे ने गुरु गोबिंद सिंह जी महाराज। जफरनामा पढ़ोगे तो दंग रह जाओगे। श्री मुखवाक पातशाही दसवीं जफरनामा, नामा कहते चिट्ठी नु, जफर जित नु, जित दी चिट्ठी, जित दियां चिट्ठियां, हैरानगी दी गल, जित दी चिट्ठी, पिता शहीद हो गया, बच्चे शहीद हो गए, परिवार बिछड़ गया, घर घाट तबाह हो गए, फिर भी सतगुरु कहंदे ना औरंगजेब मेरी जित हुई है, तेरी हार हुई है। जित दियां चिट्ठियां लिखियां ने, ये पहुंचाइया गईयां अहमदनगर, जिन्हों पढ़ के तड़पदा ही रहा औरंगजेब। मुख्तसर में अर्ज करें इस गल नूं, मैं बहुता लमकावां ना, सतगुरु ने खूबियां लिखियां ने, गुण लिखे ने, औरंगजेब तू अलल सुभा उठदा है, अमृत वेले उठदा है, ये तेरी बहुत वड्डी खूबी है, सूरज निकलण तो पहले पहले अमृत वेला आउंदा है, साधना नवा नवा जो मनुख इस मार्ग ते चले, ए रुत ए समा बहुत वड्डा सहायक है, मददगार है। महाराज दी बाणी चौथे पैरे सुबह के, सुरतियां उपजे चाओ तिन, तिन दरिया वास्यो दोस्ती, मन मुख सच्चा नाम, मन देच मुख देच, उस समय सच्चा नाम है जो रात दा चौथा पैरे, चौथे पैरे अमृत वेला, तू अलल सुबह उठदा है, अमृत वेले नू इस्लाम देच कहने अल्लाह दी सुबह, सनातन मत देच कहने ब्रह्म मुहूर्त, ब्रह्म दा मुहूर्त है, ब्रह्म दा चिंतन करना है, वो कम वो समा ब्रह्म दी याद वास्ते, प्रभु दी याद वास्ते, गुरमत देच इसनू अमृत वेला कहने। हां जिदी सुरत पक गई है उत किसी वक्त भी जप सकता है, उदे लिए हर वक्त अमृत वेला है, पर जितने चिर तक जिंदगी अमृतमयी नहीं हुई, अमृत वेले की मदद लेनी पेगी, लेनी पेगी, उस तो बिना गल नहीं बनेगी। ऐ औरंगजेब तो अलल सुबह उठदा है, दूसरा तू पंज वक्त दा पक्का नमाजी है, तू फजर दी नमाज भी पढ़दा, तू असर दी नमाज भी पढ़दा, तू जोहर दी नमाज भी पढ़दा, तू मगरब दी नमाज भी पढ़दा, और तू रात दे वक्त इशा दी नमाज भी पढ़दा, शाम दे वक्त तू पंजे नमाजा पढ़दा, तू दो वक्त कुरान दी तलावत भी करदा, ये भी तेरी खूबी है, पाठ भी करदा, तू सवेरे भी पाठ करदा, शामे भी करदा। औरंगजेब तेरी एक होर भी खूबी है, तू हाथ दे तस्बी रखदा है, माला और मणका फेरदा ही रहना है, अल्लाह हो अल्लाह हो, जे वेला बैठा हो ते करी जांदा है, ये भी तेरी खूबी है। जुम्मा रात नो भाव वीरवार दी रात नो जुम्मा रात कहंदे ने, तू जकात भी देना है, ए भी एक तेरी बहुत वड्डी खूबी है, ते रमजान दे महीने च तू पूरे 30 रोजे भी रखदा है, कुछ नहीं खांदा, तू रोजे भी रखदा है। ये खूबियां बयान करके फिर धन गुरु गोबिंद सिंह जी महाराज कहंदे ने, इतने गुणां दे होंदे होया, इतनियां खूबियां दे होंदे होया औरंगजेब फिर भी तू शैतान है, फरिश्ता नहीं है। फुल नो फुल कह देता है, कंडे नो कंडा। हुण कंडे नो कंडा कहना, फुल नो फुल कहना, यह सच्चाई है। कंडे नो फुल कह देना खुशामद है, फुल नो कंडा कह देना निंदा है। गल घटा के बयान करनी निंदा है, गल वधा के बयान करनी खुशामद है। कंडे नो कंडा कह देना, फुल नो फुल कह देना, यह सच है। अक्सर मनुख अधूरा सच बोलता है, जो झूठ नालों भी पैड़ा होता है। अधूरा ज्ञान नियम हकीम, ये जान नू खतरा होता है। अधूरा सच की फुल नू ते फुल आख देता है, हुण कंडे नू कंडा कहना औखा है। जे कंडे नू कंडा आखे ते चुभेगा, साडे ही कपड़े फाड़ेगा, साडा ही दामन चीरेगा। चलो की लेना सी, ये कदे कदाई कोई अवतारी पुरुष रूहे जमीन ते प्रगट आउंदे ने, जो ऐलानिया फुल नू फुल कह देंदे ने, कंडे नू कंडा कह देंदे। धन गुरु गोबिंद सिंह जी महाराज जफरनामे दी बाणी दे राही कहंदे ने, इतनी खूबियां दे होंदिया होया, इतने गुणा दे होंदिया होया, औरंगजेब तू शैतान है, फरिश्ता नहीं है। तो रामन नादानम के यजदा शनास, बरामद जतो का रहा दिल खराश। मैं तेन खुदा शनास नहीं मनदा, तेन खुदा दी कक समझ नहीं है। तू ओ कम कीते ने जेदे नाल लोगां दे दिलां नू चोट पहुंची है। रब नाल जुड़िया होया मनुख कदम कदम ते लोगां दे दिलां नू जोड़दा है, जोड़दा है। जफरनामे दी इक प्राचीन कहानी नू भी सतगुरु ने अगे कीता है। उदा एक छोटा जिहा भाग मैं थोड़े सामने रख ही दिया। मिडिल ईस्ट दे जिहड़े चार धर्म पैदा होए ना, पुराना सब तो यहूदी है, फिर ईसाई होए, फिर जरदरस्ती ते फिर इस्लाम। जिस तरह भारत दे सनातन मत सब तो पुराना है, फिर जैन मत, बौद्ध मत, फिर नवा धर्म सिख मत। चार ही धर्म भारत विच पैदा होए, चार ही धर्म मध्य पूर्व जो है मिडिल ईस्ट विच पैदा होए, बाकियां सारियां इन्हां अठां दियां शाखां ही ने। दुनिया विच मूल रूप विच ये अठ ही ने। यहूदियां दा रैबरी पुरुष जो 3,500 साल पहले अंदाजन होया है, कोह तूर कोह कहिंदे ने पहाड़ नूं, ते पहाड़ दा नां सी तूर। उस ते चढ़ के रोज इबादत करदा सी, बंदगी करदा सी। मुहम्मद साहब भी एक पहाड़ ते जांदे सन, गार अजे भी बनी हुई है। हुण उत्थे तक सऊदी अरब दी गवर्नमेंट ने बकायदा सड़क बना दिती है, टनल बना दिती है, सुरंग बना दिती है। 8-10 मील दी वाट करके यात्रियां नू जाना पैंदा सी, हाजियां नू। हुण सिर्फ 3 मील दा रस्ता रह गया, जिथे बैठ के मोहम्मद साहब बंदगी करदे सन, अल्लाह दा जप करदे सन। पहाड़ है। मैं हैरान हाँ, पछोखड़ जीवन दे धन गुरु गोबिंद सिंह जी महाराज ने भी हेमकुंड नू चुनिया, पहाड़। भारत दे चोटी दे ऋषि मुनि 90% पहाड़ां ते जप तप करदे रहे, जमीन तो थोड़ा जिहा बुलंद उठ के कुछ ना कुछ मदद मिलती होवेगी। खैर इस दी लमकाई ते मैं ना जावां। कोह तूर ते जांदा सी, एक दिन एक अयाली जिहदे कोल 100-150 भेड़ां सन, जंगल चरांदा सी, जंगल च रहिंदा सी, भेड़ां दा दुध वेच के उन वेच के अपना गुजारा करदा सी। रात नूं भी जंगल च ही रह जाणा है, बस कंडियां दी कवाड़ जिहा बनाई हुई सी चारों पासे, जिहदे च बेड़ां नूं वाल लैंदा सी, ਔਰ ਉੱਥੇ ਹੀ ਬਾਹਰ ਸੌਂ ਜਾਂਦਾ ਸੀ। ਇੱਕ ਦਿਨ ਖਿਆਲ ਆਇਆ ਸ਼ਹਿਰ ਤੇ ਦੇਖਾਂ, ਕਦੀ ਗਿਆ ਨਹੀਂ, ਸ਼ਹਿਰ ਦੇਖ ਲਵਾਂ। ਬਹੁਤ ਵੱਧ ਗਿਆ, ਵੱਡਾ ਹੋ ਗਿਆ, ਪਰ ਭੇਡਾਂ ਨੂੰ ਇਕੱਲਾ ਛੱਡਣ ਨੂੰ ਵੀ ਜੀ ਨਾ ਕਰੇ, ਤੂੰ ਭੇਡਾਂ ਨੂੰ ਵੀ ਨਾਲ ਲੈ ਗਿਆ। ਸ਼ਹਿਰ ਦੇ ਅੰਦਰ ਜੈਸੇ ਦਾਖਲ ਹੋਇਆ ਤਾਂ ਪਹਿਲੇ ਇੱਕ ਇਬਾਦਤ ਗਾ ਪੈਂਦੀ ਸੀ, ਉੱਥੇ ਇੱਕ ਵਾਇਜ਼ ਭਾਵ ਕਥਾ ਕਰਨ ਵਾਲਾ, ਰੱਬ ਦੀ ਗੱਲ ਕਰਨ ਵਾਲਾ ਲੋਕਾਂ ਨੂੰ ਸੁਣਾ ਰਿਹਾ ਸੀ, ਖੁਦਾ ਜਿਹੜਾ ਹੈ ਲਾ ਮਕਾਨ ਹੈ, ਲਾ ਸ਼ਰੀਕ ਹੈ, ਲਾ ਮੈਦੂਦ ਹੈ। ਇਹ ਖੜਾ ਹੋ ਕੇ ਸੁਣਨ ਲੱਗ ਪਿਆ, ਲਾ ਮਕਾਨ, ਉਹਦਾ ਕੋਈ ਨਿਸ਼ਚਿਤ ਥਾਂ ਟਿਕਾਣਾ ਨਹੀਂ। ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਅਨਾਮ ਹੈ ਅਠਾਮ ਹੈ, ਤੂੰ ਸਰਵਦੇਸੀ ਹੈ, ਵਿਆਪਕ ਹੈ, ਤੇਰਾ ਨਿਸ਼ਚਿਤ ਇੱਕ ਟਿਕਾਣਾ ਨਹੀਂ ਹੈ। ਇੱਕ ਟਿਕਾਣਾ ਉਸਦਾ ਹੋ ਸਕਦਾ ਜੋ ਇੱਕ ਜਗ੍ਹਾ ਹੈ ਤੇ ਦੂਜੀ ਜਗ੍ਹਾ ਨਹੀਂ ਹੈ। ਅਨਾਮ ਹੈ ਅਠਾਮ ਹੈ, ਤੇਰਾ ਕੋਈ ਨਿਸ਼ਚਿਤ ਨਾਮ ਨਹੀਂ ਹੈ, ਤੂੰ ਅਨਾਮ ਹੈ। ਹਰ ਚੀਜ਼ ਅਨਾਮ ਪੈਦਾ ਆਉਂਦੀ ਹੈ, ਅਸੀਂ ਵੀ ਅਨਾਮ ਪੈਦਾ ਹੋਇਆ, ਬਾਅਦ ਵਿੱਚ ਸਾਨੂੰ ਨਾਮ ਦਿੱਤਾ ਜਾਂਦਾ ਹੈ। ਫਿਰ ਮਨੁੱਖ ਨੇ ਸਾਰੀ ਚੀਜ਼ਾਂ ਨੂੰ ਨਾਮ ਦਿੱਤੇ ਨੇ, ਉਂਝ ਕੋਈ ਚੀਜ਼ ਨਾਮ ਲੈ ਕੇ ਜੰਮਦੀ ਨਹੀਂ। ਨਾਮ ਕੋਈ ਪਰਮਾਤਮਾ ਦਾ ਵੀ ਨਹੀਂ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਅਨਾਮ ਹੈ ਅਠਾਮ ਹੈ। ਜਾਪ ਸਾਹਿਬ ਇੱਕ ਐਸੀ ਅਗੰਮੀ ਬਾਣੀ ਹੈ, ਔਰ ਮੇਰੇ ਖਿਆਲ ਸਿਰਫ ਜਾਪ ਸਾਹਿਬ ਦਾ ਬੋਧ ਹੋ ਜਾਏ ਤੇ ਮਨੁੱਖ ਨੂੰ ਪੂਰਾ ਬ੍ਰਹਮ ਗਿਆਨ ਹੋ ਜਾਏ, ਪੂਰੀ ਸਮਝ ਪੈ ਜਾਏ। ਐਸੀ ਅਗੰਮੀ ਰਚਨਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ। ਅਨਾਮ ਹੈ ਅਠਾਮ ਹੈ, ਹੇ ਪ੍ਰਭੂ ਤੇਰਾ ਨਿਸ਼ਚਿਤ ਕੋਈ ਠਿੱਥਾਂ ਟਿਕਾਣਾ ਨਹੀਂ, ਤੇਰਾ ਕੋਈ ਨਾਮ ਨਹੀਂ। ਮਨੁੱਖ ਨੇ ਤੇਰੇ ਜਿਹੜੇ ਗੁਣ ਦੇਖੇ ਤੇ ਜਿਨ੍ਹਾਂ ਜਿਨ੍ਹਾਂ ਗੁਣਾਂ ਤੋਂ ਪ੍ਰਭਾਵਿਤ ਹੋਏ, ਨਾਮ ਦਿੰਦੇ ਗਏ, ਨਾਮ ਦਿੰਦੇ ਗਏ। ਕੋਈ ਕਿਸੇ ਗੁਣ ਤੋਂ ਪ੍ਰਭਾਵਿਤ ਹੋਇਆ, ਕਿਸੇ ਨੇ ਕੋਈ ਪਹਿਲੂ ਦੇਖਿਆ, ਕਿਸੇ ਨੇ ਕੋਈ ਪਹਿਲੂ ਦੇਖਿਆ, ਫਿਰ ਭਾਸ਼ਾ ਲੋਕਾਂ ਦੀ ਅਲੱਗ ਅਲੱਗ, ਤੋ ਭਾਸ਼ਾ ਨੂੰ ਆਧਾਰ ਬਣਾ ਕੇ, ਪਹਿਲੂਆਂ ਨੂੰ ਆਧਾਰ ਬਣਾ ਕੇ ਹਜ਼ਾਰਾਂ ਨਾਮ ਪਰਮਾਤਮਾ ਦੇ ਹੋ ਗਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ, ਸਦਕੇ ਜਾਂਦੇ ਹਾਂ ਜਿਤਨੇ ਵੀ ਤੇਰੇ ਨਾਮ ਹੈ ਗੁਰੂ ਨਾਨਕ। ਬਲਹਾਰੀ ਜਾਓ ਜੇਤੇ ਤੇਰੇ ਨਾਮ ਹੈ। ਮੈਂ ਹੈਰਾਨ ਹਾਂ, ਸੂਰਜ ਦੇ ਕਈ ਨਾਮ ਨੇ, ਸੂਰਜ ਨੂੰ ਸੂਰਜ ਕਹਿੰਦੇ ਨੇ, ਰਵੀ ਕਹਿੰਦੇ ਨੇ, ਬਾਨ ਕਹਿੰਦੇ ਨੇ, ਫਿਰ ਪਰਸ਼ੀਨ ਵਿੱਚ ਖੁਰਸ਼ੀਦ ਕਹਿੰਦੇ ਨੇ, ਆਫਤਾਬ ਕਹਿੰਦੇ ਨੇ, ਸਨ ਕਹਿੰਦੇ ਨੇ, ਇਸੇ ਇੱਕ ਸੂਰਜ ਨੂੰ। ਕੋਈ ਝਗੜਾ ਨਹੀਂ ਕਰਦਾ, ਆਫਤਾਬ ਆਖੋ ਖੁਰਸ਼ੀਦ ਕਿਉਂ ਕਹਿੰਦੇ ਆ, ਖੁਰਸ਼ੀਦ ਆਖੋ ਆਫਤਾਬ ਕਿਉਂ ਕਹਿੰਦੇ ਆ, ਸੂਰਜ ਆਖੋ ਰਵੀ ਕਿਉਂ ਕਹਿੰਦੇ ਹੋ, ਜਾਂ ਰਵੀ ਆਖੋ ਭਾਨ ਕਿਉਂ ਕਹਿੰਦੇ ਹੋ। ਪਰ ਜਿਹੜਾ ਮਹਾਂ ਸੂਰਜ ਹੈ ਨਾ, ਉਹ ਪ੍ਰਮਾਤਮਾ, ਇਸ ਤੇ ਬੜੇ ਝਗੜੇ ਨੇ, ਰਾਮ ਕਿਉਂ ਕਹਿੰਦੇ ਹੋ, ਅੱਲਾ ਆਖੋ, ਅੱਲਾ ਕਿਉਂ ਕਹਿੰਦੇ ਹੋ, ਰਾਮ ਆਖੋ। ਪ੍ਰਮਾਤਮਾ ਦੇ ਨਾਮ ਤੇ ਅੱਜ ਤੱਕ ਪਤਾ ਨਹੀਂ ਕਿਤਨੇ ਝਗੜੇ ਹੋ ਚੁੱਕੇ ਨੇ ਔਰ ਹੋ ਰਹੇ ਨੇ, ਔਰ ਪਤਨਾ ਕਿਤਨਾ ਖੂਨ ਖਰਾਬ ਹੈ, ਰਾਜਨੀਤੀ ਕਰਕੇ ਵੀ ਇਤਨਾ ਖੂਨ ਖਰਾਬਾ ਨਹੀਂ ਹੋਇਆ ਜਿਤਨਾ ਧਰਮ ਦੇ ਨਾਂ ਤੇ ਹੋਇਆ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਹੇ ਪ੍ਰਭੂ ਤੇਰਾ ਕੋਈ ਨਾਮ ਨਹੀਂ। ਅਕਾਲ ਉਸਤਤ ਦੇ ਤੇਥੇ ਤੱਕ ਕਹਿੰਦੇ ਨੇ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋ ਨਾ ਆਵੇ। ਹੇ ਪ੍ਰਭੂ ਮੈਨੂੰ ਕੁਛ ਨਹੀਂ ਪਤਾ ਤੇਰਾ ਕੀ ਨਾਮ ਹੈ, ਮੈਨੂੰ ਕੁਛ ਨਹੀਂ ਪਤਾ। ਗੁਰੂ ਗੋਬਿੰਦ ਸਿੰਘ ਦਸਵੇਂ ਗੁਰੂ ਨਾਮ, ਕਹਾ ਨਾਮ ਤਾਂ ਕੋ ਕਹਾਂ ਕਹਿ ਕਹਾਵੇ, ਕਹਾ ਮੈਂ ਬਖਾਨੋ ਕਹੇ ਮੋ ਨਾ ਆਵੇ, ਕਿਉਂਕਿ ਹਰ ਨਾਮ ਤੇਰੇ ਤੇ ਪੂਰਾ ਉਤਰ ਜਾਂਦਾ ਹੈ। ਮੈਂ ਕਿਸ ਤਰ੍ਹਾਂ ਕਹਿੰਦੇ ਆ, ਇਹ ਨਾਮ ਹੈ ਤੇ ਨਹੀਂ, ਇਹ ਹੈ ਤੇ ਉਹ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਹੀ ਸਪਸ਼ਟ ਕਰਦੇ ਨੇ, ਬਲਹਾਰੀ ਜਾ ਜੇਤੇ ਤੇਰੇ ਨਾਮ ਹੈ, ਸਦਕੇ ਜਾਂਦੇ ਜਿਤਨੇ ਵੀ ਤੇਰੇ ਨਾਮ ਨੇ, ਜਿਸ ਜਿਸ ਨਾਮ ਨਾਲ ਤੈਨੂੰ ਯਾਦ ਕਰਦੇ ਨੇ। ਕੋਈ इस अयाली ने सुनिया परमात्मा दा कोई घर थां ठिकाना नहीं है, सीमत ज्यों दी सोचनी सी विचारे दी, ला मकान ला शरीक उदा कोई शरीक नहीं है। हस पिया ए अयाली पेड़ा नू वापस ले आ उथे, कहिंदा ले खुदा गल ते तेरी बड़ी सुनदे हुंदे सी, पर अज पहली दफा पता चलिया तू मेरे वर्गा ही है। साडा भी कोई घर गार्ड कोई नहीं, तेरा भी कोई नहीं, साडा भी कोई शरीफ कोई नहीं, ना मां है ना प्यो है ना भरा है ना भैन, कोई भी नहीं है, तेरा भी कोई नहीं। चलो हुण होर ते किसे नाल मेरी सांझ नहीं बनदी, क्यों किसे दा कोई है, किसे दा कोई है, किसे दा कोई अपना ते कोई नहीं। गुरु अंगद देव जी का एक बड़ा कीमती श्लोक है, किस ही कोई कोए मंज निमाणी एक तो। इत्थों इसने फरियाद की, हे प्रभु हे खुदा किसे दा कोई है, किसे दा कोई है, किसे दा कोई अपना ते कोई नहीं, ना कोई भैन है ना कोई भरा है, ना माता ना पिता, कोई संतान नहीं, कोई पत्नी नहीं, कोई मां बाप नहीं, कुछ भी नहीं, कल्ले। अज पता चले है तू भी कल्ला है, तू भी कल्ला है, ला शरीक है। एक कहिंदा मेरा मन बहुत खुश होया, ए खुदा बहुत खुश होया अज पहली दफा पता चले है तू मेरी मेरी तरह। पता है वापस आके इसने की कीता, संध्या हो चुकी सी, पेड़ां दा दुध चोया गर्म कीता, बाजरे दे दो प्रशादे बनाए ते लेके बैठा। कहिंदा खुदा साढ़े कोल ते 150 दे करीब पेड़ां भी हैं, पता नहीं तेरे कोल हैं के नहीं। ते ऐ हुण तू मेरे नाल आ बैठ के रोटी खा, दुध मैं गर्म कीता, तू ते तू रज जाएगा, फिर मैं बाद च पीवांगा। खुदा मैनू ये ते नहीं पता तेरे विच की गुण ने, पर तू मेरे गुण सुन ले। अज तक दुनिया परमात्मा दी सिफत सलाह कर दी रही, उदे गुणा नू सामने रख के। रूहे जमीन दे किस तरह दा पहला भगत होया जो अपने गुण रखदा पे, कहिंदा खुदा मैनू ये ते नहीं पता तेरिया की खूबियां ने, पर मेरिया खूबियां सुन ले। तेनू कदी ताप चढ़े ना ते मैनू जड़ी बूटियां दा भी थोड़ा जिहा ज्ञान है, मैनू अपने प्यो तो मिलिया सी जो गुजर गया। ओ जड़ी बूटियां तोड़ के घोट के मैं तेनू पिला देंगा, तेरा ताप ले जाएगा। हे खुदा एक होर भी खूबी है मैनू मेरे को, तेरे कपड़े पाट जान ना, मेरे कोल सुई धागा भी है, मैं रखे होया है, तेरे कपड़े सी देंगा। फिर होर भी सुन ले खुदा, किधरे तेरी जुत्ती पाट जाए ना, मैनू वह भी गंढण दी जात आउंदी है। तू आ ते सही, मैं तेरिया जुतियां गंढांगा, मैं तेरे पाटे हुए कपड़े सियांगा। ए खुदा तू आ ते सही, जे किधरे तेनू थकेवा होवे ते मैनू मुट्ठी चापी करन दी भी बड़ी वधिया जाच आउंदी है, मैं तेरा थकेवा ला देंगा। ते किधरे तेनू ताप चढ़ जाए ते मैं तेरा ताप भी छेती ला देंगा। हजरत मूसा लंघिया जा रहा सी, उन्हें ये बोल सुने, पहली दफा सुने भी कोई मनुख खुदा दे सामने अपने गुणा नू रख रहा है, और वो जो फरियाद कर रहा सी तरले ले रहा सी, इनू ईरान दे एक महान संत मौलाना रोम ने मसनवी विच दर्ज कीता है, तू कुजाई ताशमम मम चाकरत, ए खुदा तू किथे है, मैं तेरी चाकरी करनी है, तेरी नौकरी करनी है, तेरी गुलामी करनी है, जो कुछ मैनू आउंदा मैं तेनू दस दिता है, जिहड़े जिहड़े गुण मेरे कोल ने मैं तेनू दस दिते ने, हुण तेरे गुणा दा मैनू पता कोई नहीं। ਉਹ ਵਾਇਸ ਕਹਿ ਰਿਹਾ ਸੀ ਤੂੰ ਲਾ ਸ਼ਰੀਕ ਹੈ ਤੋ ਆਪਾਂ ਵੀ ਲਾ ਸ਼ਰੀਕ ਹੈ, ਸਾਡਾ ਕੋਈ ਸ਼ਰੀਕ ਨਹੀਂ। ਉਹ ਵਾਇਸ ਕਹਿ ਰਿਹਾ ਸੀ ਤੂੰ ਲਾ ਮਕਾਨ ਹੈ, ਤੇਰਾ ਕੋਈ ਥਾਂ ਟਿਕਾਣਾ ਨਹੀਂ, ਤੋ ਆਪਣਾ ਵੀ ਕੋਈ ਨਹੀਂ। ਇਸ ਹਿਸਾਬ ਨਾਲ ਮੈਂ ਤੇਰੇ ਨਾਲ ਸਾਂਝ ਬਣਾਈ ਹੈ, ਤੂੰ ਮੇਰੀਆਂ ਖੂਬੀਆਂ ਸੁਣ ਲੈ, ਬਾਕੀ ਮੈਨੂੰ ਕੁਛ ਨਹੀਂ ਪਤਾ। ਤੂੰ ਕੁਜਾਈ ਤਾਸ਼ਵਮ ਚਾਕਰਤ, ਮੌਲਾਨਾ ਰੋਮ ਨੇ ਲਿਖਿਆ। ਇਸ ਤਰ੍ਹਾਂ ਦੀ ਜਦ ਉਸਨੇ ਉੱਚੀ ਫਰਿਆਦ ਕੀਤੀ, ਤੂੰ ਕੁਜਾਈ ਤੂੰ ਕਿੱਥੇ ਹੈ, ਤੂੰ ਕੁਜਾਈ ਤਾਸ਼ਵਮ ਚਾਕਰਤ, ਮੈਂ ਤੇਰੀ ਚਾਕਰੀ ਕਰਨੀ ਹੈ, ਮੈਂ ਤੇਰਾ ਗੁਲਾਮ ਬਣਨਾ, ਮੈਂ ਤੇਰੀ ਸੇਵਾ ਕਰਨੀ ਹੈ। ਕਹਿੰਦੇ ਨੇ ਹਜ਼ਰਤ ਮੂਸਾ ਨੂੰ ਕ੍ਰੋਧ ਚੜਿਆ, ਉਹਨੇ ਦੋ ਥੱਪੜ ਖਿੱਚ ਕੇ ਉਸਨੇ ਮਾਰੇ। ਖੁਦਾ ਨੂੰ ਤਾਪ ਚੜਦਾ, ਤੂੰ ਦਵਾਈ ਘੋਟ ਕੇ ਪਿਲਾਏਗਾ, ਉਹਦੇ ਕੱਪੜੇ ਪਾਟਦੇ ਨੇ ਤੂੰ ਸੀ ਦੇਗਾ, ਉਹਦੀ ਜੁੱਤੀ ਪਾਟਦੀ ਹੈ। ਮੂਰਖ ਤੈਨੂੰ ਇਤਨੀ ਵੀ ਸਮਝ ਨਹੀਂ ਖੁਦਾ ਕੀ ਹੈ। ਉੱਥੇ ਵਿਆਪਕ ਸਤਾ ਇੱਕ ਮਹਾਨ ਸ਼ਕਤੀ ਹੈ, ਤੈਨੂੰ ਕੱਖ ਨਹੀਂ ਸਮਝ, ਫਿਰ ਇਹ ਸ਼ਬਦ ਨਾ ਬੋਲੀ। ਚਲਾ ਗਿਆ ਕਹੋ ਧੂਰ ਤੇ, ਰੋਣ ਲੱਗ ਪਿਆ ਆਇਆ ਲਈ। ਕਹਿੰਦਾ ਸਾਰੇ ਜਹਾਨ ਦੇ ਚ ਇੱਕ ਤੋਈ ਤੇ ਸੀ, ਉਹ ਵਾਇਜ ਕਹਿੰਦਾ ਸੀ ਮੇਰੇ ਵਰਗਾ। ਪਤਾ ਹੈ ਸੰਬੰਧ ਕਿੱਥੇ ਜੁੜਦਾ ਹੈ, ਜਾਂ ਦੂਜੇ ਨੂੰ ਆਪਣੇ ਵਰਗਾ ਬਣਾਓ ਜਾਂ ਖੁਦ ਦੂਜੇ ਵਰਗੇ ਬਣੋ, ਉਂਝ ਨਹੀਂ ਜੁੜੇਗਾ ਸੰਬੰਧ। ਜਾਂ ਕੋਈ ਗੁਰੂ ਵਰਗਾ ਬਣੇ ਜਾਂ ਗੁਰੂ ਨੂੰ ਆਪਣੇ ਵਰਗਾ ਬਣਾਏ, ਗੁਰੂ ਸਾਡੇ ਵਰਗਾ ਨਹੀਂ ਬਣੇਗਾ। ਅਗਰ ਸਾਡੇ ਵਰਗਾ ਬਣ ਜਾਏ ਤਾਂ ਗੁਰੂ ਗੁਰੂ ਹੀ ਨਹੀਂ ਹੈ, ਪ੍ਰਭੂ ਸਾਡੇ ਵਰਗਾ ਨਹੀਂ ਹੋ ਸਕਦਾ। ਅਗਰ ਸਾਡੇ ਵਰਗਾ ਹੋ ਗਿਆ ਤਾਂ ਪ੍ਰਭੂ ਪ੍ਰਭੂ ਹੀ ਨਹੀਂ ਹੈ, ਸਾਨੂੰ ਪ੍ਰਭੂ ਵਰਗਾ ਹੋਣਾ ਪਏਗਾ, ਪਰਮਾਤਮਾ ਵਰਗਾ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਮਨੁੱਖ ਨੂੰ ਵਸੀਲਾ ਦਿੱਤਾ ਉਸ ਪਰਮਾਤਮਾ ਨੇ ਪਰਮਾਤਮਾ ਹੋਣ ਦਾ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੀ ਹੋਏ, ਹਰੀ ਦਾ ਜਨ ਹਰੀ ਦਾ ਭਗਤ ਹਰੀ ਜੈਸਾ ਚਾਹੀਦਾ ਹੈ, ਸੁਭਾਵ ਕਰਕੇ, ਸੁਭਾਵ ਕਰਕੇ। ਫਰਿਆਦ ਪਿਆ ਕਰਦਾ ਰੋ ਕੇ, ਇੱਕ ਤੂੰ ਹੀ ਤੇ ਸੀ ਮੇਰੇ ਵਰਗਾ। ਪਰ ਇਹ ਰੈਬਰ ਕਹਿੰਦਾ, ਇਹ ਪੈਗੰਬਰ ਕਹਿੰਦਾ ਤੂੰ ਮੇਰੇ ਵਰਗਾ ਨਹੀਂ ਹੈ। ਜ਼ਾਰੋ ਜ਼ਾਰ ਰੋਣ ਲੱਗ ਪਿਆ। ਦੋ ਰੋਟੀਆਂ ਬਣਾਈਆਂ, ਦਰੀਆਂ ਦੀ ਦਰੀਆਂ ਰਹਿ ਗਈਆਂ, ਦੁੱਧ ਵੀ ਧਰੇ ਦਾ ਧਰਾ ਰਹਿ ਗਿਆ ਉਸਨੇ ਪੀਤਾ ਨਹੀਂ। ਇਤਨੇ ਉਹਦੇ ਦਿਲ ਨੂੰ ਚੋਟ ਲੱਗੀ। ਕੋ ਤੂਰ ਤੇ ਬੈਠਦਿਆਂ ਹੀ ਮੂਸਾ ਹਮੇਸ਼ਾ ਜੁੜ ਜਾਂਦਾ ਸੀ, ਇੱਕੋ ਹੀ ਦਫਾ ਨਾਮ ਦੁਹਰਾਉਂਦਾ ਸੀ ਤੇ ਜੁੜ ਜਾਂਦਾ ਸੀ, ਅੱਜ ਨਹੀਂ ਜੁੜ ਰਿਹਾ। ਰਾਤ ਨੂੰ ਲੰਘਣ ਨੂੰ ਆ ਗਈ, ਤਾਰੇ ਟੁੱਟਦੇ ਟੁੱਟਦੇ ਖਿਸਕਣ ਲੱਗ ਪੈਣ, ਪ੍ਰਭਾਵਿਤ ਹੋ ਗਈ, ਲੇਕਿਨ ਮੂਸਾ ਦਾ ਮਨ ਨਹੀਂ ਜੁੜਿਆ। ਫਰਿਆਦ ਕੀਤੀ ਮੂਸਾ ਨੇ, ਐ ਖੁਦਾ ਮੇਰੇ ਕੋਲ ਕੀ ਗਲਤੀ ਹੋਈ ਹੈ, ਮੇਰੇ ਕੋਲ ਐਸੀ ਕੀ ਭੁੱਲ ਹੋ ਗਈ ਹੈ। ਜੁੜਨਾ ਪਰਮਾਤਮਾ ਦੀ ਬਖਸ਼ਿਸ਼ ਹੈ, ਮਨੁੱਖ ਦੀ ਆਪਣੀ ਮਿਹਨਤ ਨਹੀਂ। ਜਪ ਕਰਨਾ ਮਨੁੱਖ ਦੀ ਮਿਹਨਤ ਹੈ, ਜਪ ਸਮਾਧੀ ਬਣ ਜਾਏ, ਰਸ ਬਣ ਜਾਏ, ਆਨੰਦ ਬਣ ਜਾਏ, ਇਹ ਉਹਦੀ ਰਹਿਮਤ ਹੈ, ਮਨੁੱਖ ਦੀ ਮਿਹਨਤ ਨਹੀਂ ਹੈ। ਇਸ ਚੱਕਰ ਚ ਨਾ ਪੈਣਾ, ਰੋਟੀ ਕਮਾਉਣਾ, ਰੋਟੀ ਪਕਾਉਣਾ, ਰੋਟੀ ਖਾਣ ਤੱਕ ਹੀ ਮਨੁੱਖ ਸੀਮਤ ਹੈ। ਖੂਨ ਤੇ ਪਰਮਾਤਮਾ ਨੇ ਬਣਾਉਣਾ, ਕੋਈ ਅਸੀਂ ਥੋੜੀ ਬਣਾਉਣਾ, ਉਹ ਸਾਡੇ ਹੱਥ ਚ ਰੱਖਿਆ ਹੀ ਨਹੀਂ ਉਸਨੇ। ਖਾਦੇ ਭੋਜਨ ਦਾ ਖੂਨ ਨਾ ਬਣੇ ਤਾਂ ਫਿਰ ਅਸੀਂ ਹੋ ਸਕਦੇ ਹਾਂ। ਗੁਰਦੁਆਰੇ ਆਉਣਾ, ਸਤਸੰਗ ਕਰਨਾ, ਬਾਣੀ ਜਪਣਾ, ਵਾਹਿਗੁਰੂ ਮੰਤਰ ਜਪਣਾ, ਇਬਾਦਤ ਕਰਨਾ, ਅੰਮ੍ਰਿਤ ਵੇਲੇ ਉੱਠਣਾ ਹੈ ਤੇ ਮਨੁੱਖ ਨੇ ਕਰਨਾ ਹੈ। ਪਰ ਕੋਈ ਸਮਾਧੀ ਲੀਨ ਹੋ ਜਾਏ ਤੇ ਉਹਦੀ ਬਖਸ਼ਿਸ਼ ਹੈ, ਉੱਥੇ ਉਹਦੀ ਰਹਿਮਤ ਹੈ, ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ ਹੀ ਨਹੀਂ। ਇਸ ਚੱਕਰ ਚ ਨਾ ਪੈਣਾ, ਇਹ ਉਹਦੀ ਰਹਿਮਤ ਹੈ। ਮੂਸਾ ਕਹਿੰਦਾ ਸੀ ਇਹ ਖੁਦਾ ਤੇਰੀ ਰਹਿਮਤ ਮੇਰੇ ਤੇ ਹਮੇਸ਼ਾ ਬਰਸਦੀ ਸੀ, ਅੱਜ ਕੀ ਹੈ, ਅੱਜ ਮੇਰਾ ਮਨ ਕਿਉਂ ਨਹੀਂ ਜੁੜਿਆ ਤੇਰੇ ਚ। ਅਲਹਾਮ ਹੋਇਆ, ਨਹੀਂ ਜੁੜ ਸਕੇਗਾ, ਕਿਉਂ, ਤੂੰ ਅੱਜ ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ। ਇੱਕ ਜੁੜੇ ਹੋਏ ਨੂੰ ਤੋੜ ਕੇ ਆਇਆ। ਉਹ ਜਿਹੜਾ ਅਲਹਾਮ ਹੋਇਆ ਉਹਨੂੰ ਮੌਲਾਨਾ ਰੋਮ ਨੇ ਆਪਣੀ ਮਸਨਵੀ ਚ ਇੰਜ ਲਿਖਿਆ, ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ, ਤੂੰ ਇਸ ਦੁਨੀਆਂ ਦੇ ਚ ਜੋੜਨ ਲਈ ਆਇਆ ਤੋੜਨ ਲਈ ਨਹੀਂ, ਤੂੰ ਤੇ ਤੋੜ ਕੇ ਰੱਖ ਦਿੱਤਾ। ਭਾਵੇਂ ਉਹ ਨਾ ਸਮਝ ਸੀ ਪਰ ਉਹਨੇ ਮੇਰੇ ਨਾਲ ਸੰਬੰਧ ਜੋੜ ਲਿਆ ਸੀ। ਉਹ ਜਿਹੜੇ ਆਪਣੇ ਗੁਣ ਮੇਰੇ ਸਾਹਮਣੇ ਰੱਖਦਾ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ, ਬਹੁਤ ਪਿਆਰੇ ਲੱਗੇ। ਇੱਕ ਗੱਲ ਹੋਰ ਵੀ ਅਰਜ਼ ਕਰਦੇ ਹਾਂ, ਅਗਰ ਮਨੁੱਖ ਚਤੁਰ ਤੇ ਚਲਾਕ ਨਹੀਂ ਹੈ ਤੇ ਸੰਸਾਰ ਵਿੱਚ ਕਾਮਯਾਬ ਨਹੀਂ ਹੋ ਸਕੇਗਾ। ਪਰ ਮਨੁੱਖ ਭੋਲਾ ਨਹੀਂ ਹੈ, ਧਰਮ ਦੀ ਦੁਨੀਆ ਚ ਕਾਮਯਾਬ ਨਹੀਂ ਹੋ ਸਕੇਗਾ। ਚਲਾਕ ਬੰਦੇ ਦੀ ਧਰਮ ਦੁਨੀਆ ਚ ਨਹੀਂ ਚੱਲਦੀ, ਭੋਲਾ ਵਾ ਸੰਸਾਰ ਵਿੱਚ ਨਹੀਂ ਚੱਲਦਾ। ਕਬੀਰ ਕਹਿੰਦੇ ਨੇ, ਚਤੁਰਾਈ ਨਾ ਚਤੁਰ ਭੁਜ ਪਾਈਏ, ਰੇ ਜਨ ਮਨ ਮਾਧੋ ਸਿਉ ਲਾਈਏ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਹਿ ਸਿਆਣਪਾਂ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾ, ਚਤੁਰਾਈਆਂ ਸਿਆਣਪਾਂ ਆਵੇ ਕਿਤੇ ਨਾ ਕਾਂ। ਕਿਤਨੀ ਚਤੁਰਾਈ ਇਕੱਠੀ ਕਰ ਲੇ, ਕਿਤਨਾ ਪਾਰ ਦਾ ਗਿਆਨ ਇਕੱਠਾ ਕਰ ਲੇ, ਕਿਤਨੀ ਸਿਆਣਪ ਇਕੱਠੀ ਕਰ ਲੇ, ਕਿਤਨਾ ਤੂੰ ਚਲਾਕ ਹੋ ਜਾਏ, ਹਾਜ਼ਰ ਜਵਾਬ ਹੋ ਜਾਏ, ਪਰਮਾਤਮਾ ਦੀ ਦੁਨੀਆਂ ਚ ਨਹੀਂ ਚੱਲਦੀ, ਉੱਥੇ ਤੇ ਭੋਲਾ ਭਾ ਚੱਲਦਾ, ਮਾਸੂਮੀਅਤ ਚੱਲਦੀ ਹੈ, ਉੱਥੇ ਤੇ ਸ਼ਰਧਾ ਕੰਮ ਆਉਂਦੀ ਹੈ, ਉੱਥੇ ਤੇ ਅੰਦਰੋਂ ਬਾਹਰੋਂ ਇੱਕ ਹੋ ਜਾਣਾ ਇਹ ਕੰਮ ਆਉਂਦਾ ਹੈ। ਅਲਹਾਮ ਹੋਇਆ, ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ, ਤੈਨੂੰ ਮੈਂ ਭੇਜਿਆ ਸੀ ਜਗਤ ਵਿੱਚ ਲੋਕਾਂ ਦੇ ਦਿਲ ਜੋੜਨ ਵਾਸਤੇ, ਪਰ ਤੂੰ ਤੇ ਜੁੜੇ ਨੂੰ ਤੋੜ ਕੇ ਆ ਗਿਆ। ਉਹ ਜਿਹੜੇ ਗੁਣ ਆਪਣੇ ਦੱਸਦਾ ਪਿਆ ਸੀ ਮੈਨੂੰ ਬੜੇ ਪਿਆਰੇ ਲੱਗੇ, ਬਹੁਤ ਪਿਆਰੇ ਲੱਗੇ, ਤੂੰ ਤੇ ਤੋੜ ਕੇ ਰੱਖ ਦਿੱਤਾ। ਜਾ ਹੁਣ ਤੂੰ ਮੇਰੇ ਨਾਲ ਤਾਂ ਜੁੜ ਸਕੇਗਾ, ਪਹਿਲੇ ਉਹਨੂੰ ਜੋੜ ਕੇ ਆ, ਉਹਨੂੰ ਜਾ ਕੇ ਕਹਿ ਖੁਦਾ ਤੇਰੇ ਵਰਗਾ ਹੀ ਹੈ। ਇਤਿਹਾਸ ਹੈ, ਮੂਸਾ ਵਾਪਸ ਆਇਆ, ਉਹਦੇ ਪੈਰੀ ਪਿਆ, ਉਸ ਕੋਲ ਮਾਫੀ ਮੰਗੀ ਹੈ, ਪਤਾ ਕੀ ਆਖਿਆ, ਇਹ ਆਯਾਲੀ ਖੁਦਾ ਕਹਿੰਦਾ ਖੁਦਾ ਤੇਰੇ ਵਰਗਾ ਹੀ ਹੈ, ਤੇਰੇ ਵਰਗਾ ਹੀ। ਸਾਡੇ ਗੁਣਾਂ ਤੇ ਵੀ ਨਹੀਂ ਰੀਝਿਆ, ਸਾਡੇ ਗਿਆਨ ਤੇ ਵੀ ਨਹੀਂ ਰੀਝਿਆ, ਤੇਰੇ ਭੋਲੇ ਬਾ ਤੇ ਰੀਝ ਗਿਆ। ਇਹਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਾਂ ਕੋ ਕਰੇ ਕਛ ਹੋਤ ਨਾ ਕਾਹੂ ਕੇ ਕੀਏ, ਜਾਂ ਕੀ ਪ੍ਰਭ ਮਾਨ ਲੇ ਸਰਬ ਸੁਖ ਤਾਹੇ ਜੀਓ, ਜਿਹਦੀ ਮੰਨ ਲਵੇ। ਔਰ ਉਹਨੂੰ ਭੋਲੇ ਚੰਗੇ ਲੱਗਦੇ ਨੇ, ਭਗਤ ਭੋਲੇ ਹੁੰਦੇ ਨੇ, ਭੋਲੇ ਭਾਏ ਮਿਲੇਰ ਅਗਰ ਆਇਆ। ਭਗਤ ਕਬੀਰ ਜੀ ਕਹਿੰਦੇ ਨੇ, ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇਰ ਅਗਰ ਆਇਆ। ਭਾਰਤ ਦੇ ਚ ਇੱਕ ਚੋਟੀ ਦੇ ਜੋਗੀ ਨੂੰ ਭੋਲਾ ਨਾਥ ਕਰਕੇ ਕਹਿੰਦੇ ਨੇ ਸ਼ਿਵ ਜੀ ਨੂੰ, ਸ਼ੰ ਭੋਲਾ ਨਾਥ, ਭੋਲਾ ਸ਼ੰ ਭੋਲਾ ਭੋਲਾ। ਪਰਮਾਤਮਾ ਦੀ ਦੁਨੀਆ ਚ ਇਹ ਭੋਲਾਪਨ ਚੱਲਦਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਸਹਿ ਸਿਆਣਪਾਂ ਲੱਖ ਹੋਵੇ, ਪਰ ਇਹ ਸੈਕੜੇ ਤਰ੍ਹਾਂ ਦੀਆਂ ਲੱਖਾਂ ਤਰ੍ਹਾਂ ਦੀਆਂ ਸਿਆਣਪਾਂ ਨਾਵਨ ਸੰਸਾਰ ਦੇ ਇੱਥੇ ਕਾਮਯਾਬੀ ਨਹੀਂ ਹਾਸਲ ਕਰ ਸਕਦਾ। ਪਰ ਨਿਰੰਕਾਰ ਦੀ ਦੁਨੀਆ ਚ ਨਹੀਂ ਚੱਲਦੀ ਹੈ, ਧਰਮ ਦੀ ਦੁਨੀਆ ਚ ਨਹੀਂ ਚੱਲਦੀ। ਜਦ ਅੰਤਰਮੁਖੀ ਹੋਣਾ, ਸਾਰੀਆਂ ਸਿਆਣਪਾਂ ਨੂੰ ਪਰੇ ਰੱਖ ਦੇਣਾ, ਸਿਆਣਪਾਂ ਦੇ ਆਸਰੇ ਤੇ ਬਾਹਰ ਦੀ ਸਿਆਣਪਾਂ ਦੇ ਆਸਰੇ ਦੇ ਉੱਤੇ ਮਨੁੱਖ ਦੇ ਹੰਕਾਰ ਦੀ ਯਾਤਰਾ ਹੈ, ਨਿਰੰਕਾਰ ਦੀ ਯਾਤਰਾ ਨਹੀਂ। ਇਤਨੀ ਮੈਂ ਅਰਜ਼ ਕਰ ਰਿਹਾ, ਅਹੰਕਾਰ ਸਭ ਤੋਂ ਅੱਗੇ ਹੋਣਾ ਚਾਹੁੰਦਾ ਹੈ, ਸਭ ਤੋਂ ਅੱਗੇ ਹੋਣਾ ਚਾਹੁੰਦਾ ਹੈ। ਵਿਨੈਵਾ ਮਨੁੱਖ ਸਭ ਤੋਂ ਪਿੱਛੇ ਹੋਣਾ ਚਾਹੁੰਦਾ ਹੈ, ਸਭ ਤੋਂ ਪਿੱਛੇ ਹੋਣਾ ਚਾਹੁੰਦਾ ਹੈ। ਹੈਰਾਨਗੀ ਹੈ ਕਿ ਭਗਤ ਜਨ ਅਵਤਾਰੀ ਪੁਰਸ਼ ਥਾਂ ਥਾਂ ਤੇ ਆਪਣੇ ਆਪ ਨੂੰ ਕਹਿ ਦਿੰਦੇ ਨੇ, ਅਸੀਂ ਕੋਈ ਚੰਗੇ ਨਹੀਂ, ਕੋਈ ਭਲੇ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਐਲਾਨੀਆਂ ਕਹਿੰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਗੁਰੂ ਨਾਨਕ ਦੇ ਪ੍ਰਸ਼ਨ ਕਰ ਦਿੱਤਾ ਸੀ, ਕੌਣ ਹੋ ਤੁਸੀਂ? ਤੁਹਾਡੇ ਬੋਲਾਂ ਨੇ ਪ੍ਰਭਾਵਿਤ ਬੜਾ ਕੀਤਾ। ਤੁਹਾਡੇ ਇੱਥੇ ਆਉਣ ਨਾਲ ਫਿਜ਼ਾ ਬੜੀ ਮੁਅੱਤਰ ਹੋ ਗਈ ਹੈ। ਤੁਸੀਂ ਸਾਡੇ ਕੋਲ ਕੀ ਬੈਠੇ ਹੋ? ਇੰਝ ਲੱਗਦਾ ਜਿਵੇਂ ਖੁਦਾ ਬੈਠ ਗਏ। ਕੌਣ ਹੋ ਤੁਸੀਂ? ਜਦ ਬਾਰ ਬਾਰ ਸ਼ੇਖ ਸ਼ਰਫ ਸੂਫੀ ਫਕੀਰ ਦੇ ਪੋਤਰੇ ਨੇ ਪੁੱਛਿਆ ਕੌਣ ਹੋ ਤੁਸੀਂ, ਭਾਵੇਂ ਵਿਆਕਰਣ ਦੇ ਗ੍ਰੈਮਰ ਦੇ ਗਿਆਨੀ ਇਸਦੇ ਭਿੰਨ ਭਿੰਨ ਅਰਥ ਕਰਦੇ ਨੇ, ਸਤਿਗੁਰੂ ਨੇ ਜਵਾਬ ਦਿੰਦੇ ਨੇ, ਮਾਨਸ ਮੂਰਤ ਨਾਨਕ ਨਾਮ। ਸ੍ਰੀ ਰਾਗ ਦਾ ਸ਼ਬਦ ਹੈ, ਮਨੁੱਖ ਦੀ ਮੂਰਤੀਆਂ, ਮਨੁੱਖਾਂ। ਮਾਨਸ ਮੂਰਤ ਨਾਨਕ ਨਾਮ, ਪਰ ਕਰਨੀ ਕੁੱਤਾ ਦਰ ਫੁਰਮਾਨ। ਇਤਨੀ ਵਿਨਿਮਰਤਾ, ਇਤਨੀ ਨਿਰਮਾਣਤਾ। ਜਪਜੀ ਸਾਹਿਬ ਦੀਆਂ ਚਾਰ ਪੌੜੀਆਂ ਵਿੱਚ ਕੁਦਰਤ ਦੀ ਵਿਚਾਰ ਹੈ। ਕੁਦਰਤ ਕੌਣ ਕਹਾ ਵਿਚਾਰ, ਵਾਰ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੇ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹਦੇ ਚ ਪਹਿਲੇ ਚਾਨਣ ਪੱਖ ਨੂੰ ਸਾਹਿਬ ਲੈਂਦੇ ਨੇ, ਅਸੰਖ ਜਪ ਅਸੰਖ ਵਾਹ। ਕੁਦਰਤ ਵਿੱਚ ਕੀ ਹੋ ਰਿਹਾ, ਕੌਣ ਕੌਣ ਨੇ? ਬੜੇ ਜਪੀਸ਼ਵਰ ਨੇ, ਬੜੇ ਤਪੀਸ਼ਵਰ ਨੇ, ਬੜੇ ਭਗਤ ਨੇ, ਬੜੇ ਗਿਆਨੀ ਨੇ, ਬੜੇ ਦਾਨੀ ਨੇ। ਅਸੰਖ ਜਪ ਅਸੰਖ ਭਾਵ, ਅਸੰਖ ਪੂਜਾ ਅਸੰਖ

ਉਹਦੀ ਸਮਰੱਥਾ ਵੀ ਹੈ ਕਿ ਨਹੀਂ, ਪਾਲਣਾ ਵੀ ਕਰ ਸਕੇਗਾ ਕਿ ਨਹੀਂ, ਪਰ ਬਾਹਰ ਬੋਝ ਬਣ ਜਾਂਦੇ ਨੇ ਉਹਦੇ ਉੱਤੇ, ਜ਼ਬਰਦਸਤੀ ਚਲਾਉਂਦੇ ਨੇ। ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵਡ ਹਤਿਆ ਕਮਾਏ, ਅਸੰਖ ਪਾਪੇ ਪਾਪ ਕਰ ਜਾਏ। ਇਹਨਾਂ ਸਾਰਿਆਂ ਦੀ ਗਿਣਤੀ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਤਿੰਨ ਪੰਕਤੀਆਂ ਵਿੱਚ ਤੇ ਮੂਲ ਪੰਕਤੀ ਇਹ ਕੁਦਰਤ ਕੌਣ ਕਹਾ ਵਿਚਾਰ, ਪਰ ਇਸ ਪੌੜੀ ਵਿੱਚ ਇਹ ਨਹੀਂ ਹੈ। ਤਿੰਨ ਪੌੜੀਆਂ ਵਿੱਚ ਮੂਲ ਪੰਕਤੀ ਇਹੀ ਹੈ, ਕੁਦਰਤ ਕੌਣ ਕਹਾ ਵਿਚਾਰ। ਪਤਾ ਇਸ ਪੌੜੀ ਵਿੱਚ ਕਿਹੜੀ ਪੰਕਤੀ ਹੈ? ਨਾਨਕ ਨੀਚ ਕਹੇ ਵਿਚਾਰ। ਨੀਚਾਂ ਦੀ ਗਿਣਤੀ ਕਰਦਿਆਂ ਕਰਦਿਆਂ, ਮੂਰਖਾਂ ਦੀ ਗਿਣਤੀ ਕਰਦਿਆਂ ਕਰਦਿਆਂ, ਪਾਪੀਆਂ ਦੀ ਗਿਣਤੀ ਕਰਦਿਆਂ ਕਰਦਿਆਂ, ਚੋਰਾਂ ਦੀ ਗਿਣਤੀ ਕਰਦਿਆਂ ਕਰਦਿਆਂ, ਫਿਰ ਉਸੇ ਕਤਾਰ ਵਿੱਚ ਉਸੇ ਲਾਈਨ ਵਿੱਚ ਸਤਿਗੁਰੂ ਆਪ ਖੜੇ ਹੋ ਜਾਂਦੇ। ਨਾਨਕ ਨੀਚ ਕਹੇ ਵਿਚਾਰ। ਇਹਨਾਂ ਨੀਚਾਂ ਦੀ ਵਿਚਾਰ ਕਰਨ ਵਾਲਾ ਕੌਣ ਹੈ, ਇਹ ਗਿਣਤੀ ਕੌਣ ਕਰ ਰਿਹਾ? ਨਾਨਕ ਨੀਚ ਕਹੇ ਵਿਚਾਰ, ਵਾਰਿਆਂ ਜਾਵਾਂ ਇੱਕ ਵਾਰ, ਜੋ ਤੁਧ ਭਾਵੇ ਸਾਹਿਬ ਅਲਿਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇੱਕ ਹੋਰ ਪਹਿਲੂ ਵੀ ਇਤਿਹਾਸਕ ਮੈਂ ਤੁਹਾਡੇ ਸਾਹਮਣੇ ਰੱਖਾਂ, ਗੋਬਿੰਦਵਾਲ ਸਾਹਿਬ ਦੀ ਗੱਲ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸਿੰਘਾਸਣ ਤੇ ਬੈਠੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਦਾਤੂ ਜੀ ਸ਼ਰੀਕਾਂ ਦੇ ਭੜਕਾਏ ਹੋਏ ਕ੍ਰੋਧ ਨਾਲ ਭਰੇ ਹੋਏ ਆ ਗਏ। ਸੰਗਤ ਚ ਆਉਂਦਿਆਂ ਹੀ ਖਿੱਚ ਕੇ ਲੱਤ ਮਾਰੀ ਧੰਨ ਗੁਰੂ ਅਮਰਦਾਸ ਨੂੰ, ਸਿੰਘਾਸਣ ਤੇ ਸਾਡਾ ਸੀ, ਤੁਸੀਂ ਜਾ ਬੈਠੇ, ਸੌਗਾਤ ਤੇ ਸਾਡੀ ਸੀ, ਤੁਸੀਂ ਸਿੰਘਾਸਣ ਤੇ ਬੈਠ ਗਏ। ਖਿੱਚ ਕੇ ਸੀਨੇ ਚ ਲੱਤ ਮਾਰੀ, ਸਤਿਗੁਰ ਥੱਲੇ ਗਿਰ ਗਏ। ਬਿਰਧ ਸਰੀਰ ਸੀ, 84 ਸਾਲ ਦੀ ਆਯੂ, ਉਹ ਜਵਾਨ, ਬਿਲਕੁਲ ਨੌਜਵਾਨ, ਤਾਕਤਵਰ। ਗਿਰਦਿਆਂ ਸਾਰ ਸਤਿਗੁਰ ਆਪਣੇ ਆਪ ਨੂੰ ਸੰਭਾਲਦੇ ਨੇ ਤੇ ਦਾਤੂ ਦੇ ਚਰਨ ਪਕੜ ਲੈ, ਤੇ ਜੋ ਕੁਛ ਮੁਖਾਰ ਬਿੰਦ ਤੋਂ ਬੋਲੇ ਨੇ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਚ ਇੰਜ ਲਿਖੇ ਨੇ, ਇੱਕ ਤੋਂ ਸੇਵਾ ਕਰਤ ਰਹੇ ਹੋ, ਦੁਤੀਏ ਬਹਿਤੇ ਬਿਰਦ ਬਏ ਹੋ, ਯਾ ਤੇ ਅਦਕ ਸਰੀਰ ਕਠੋਰਾ। ਦਾਤੂ ਜੀ, ਮੇਰਾ ਸਰੀਰ ਬੜਾ ਸਖਤ ਹੈ, ਹੱਡੀਆਂ ਬੜੀਆਂ ਕਰੜੀਆਂ ਨੇ, ਕਿਉਂਕਿ ਇੱਕ ਉਮਰ ਮੇਰੀ ਬਹੁਤ ਜ਼ਿਆਦਾ ਹੋ ਗਈ ਹੈ, ਬੁੱਢਾ ਹੋ ਗਿਆ, ਬਿਰਧ ਸਰੀਰ ਹੈ, ਹੱਡੀਆਂ ਸਖਤ ਨੇ, ਚਮੜੀ ਸਖਤ ਹੈ। ਦੂਸਰਾ, ਮੈਂ ਸੇਵਾ ਕਰੜੀ ਕਰਦਾ ਰਿਹਾ, ਤੱਪੜ ਝਾੜਦਾ ਰਿਹਾ, ਲੱਕੜ ਫਾੜਦਾ ਰਿਹਾ, ਲੰਗਰ ਵੰਡਦਾ ਰਿਹਾ, ਲੰਗਰ ਬਣਾਉਂਦਾ ਰਿਹਾ, ਪਾਣੀ ਢਾਉਂਦਾ ਰਿਹਾ, ਕਰੜੀ ਸੇਵਾ ਕਰਦਾ ਰਿਹਾ, ਉਸ ਨਾਲ ਮੇਰਾ ਸਰੀਰ ਕਰੜਾ ਹੋ ਗਿਆ। ਦੁਤੀਏ ਬਹਿ ਤੇ ਬਿਰਧ ਬਹਿ, ਯਾ ਤੇ ਅਧਿਕ ਸਰੀਰ ਕਠੋਰਾ, ਤੁਮਰੇ ਚਰਨ ਮਰਦਰ ਨਹਿ ਥੋਰਾ। ਤੁਹਾਰੇ ਚਰਨ, ਤੁਹਾਡੇ ਪੈਰ ਬੜੇ ਕੋਮਲ, ਬੜੇ ਕੋਮਲ, ਮੇਰਾ ਸਰੀਰ ਬੜਾ ਸਖਤ, ਤੁਸੀਂ ਖਿੱਚ ਕੇ ਮੈਨੂੰ ਲੱਤ ਮਾਰੀਏ, ਤੁਹਾਡੇ ਚਰਨਾਂ ਕੋਈ ਮੌਤ ਤੇ ਨਹੀਂ ਆਈ, ਕੋਈ ਤਕਲੀਫ ਤੇ ਨਹੀਂ ਹੋਈ। ਦਾਤੂ ਹੈਰਾਨ, ਖਿੱਚ ਕੇ ਲੱਤ ਵੀ ਮੈਂ ਮਾਰੀ ਤੇ ਹੱਥ ਜੋੜ ਕੇ ਮੇਰੇ ਅੱਗੋਂ ਖੜੇ, ਇੰਨੇ ਵਿਨਮਰਤਾ। ਮੱਕੇ ਦੇ ਇਮਾਮ ਨੇ ਖਿੱਚ ਕੇ ਗੁਰੂ ਨਾਨਕ ਦੇ ਸੀਨੇ ਚ ਲੱਤ ਮਾਰੀ ਹੈ, ਜੀਵਨ ਮਾਰੀ ਲੱਤ ਦੀ, ਕਿਹੜਾ ਸੁੱਤਾ ਕੁਫਰ ਕੁਫਾਰੀ। ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ, ਸੀਨੇ ਚ ਖਿੱਚ ਕੇ ਲੱਤ ਮਾਰੀ। ਵਕਤ ਦਾ ਰੈਬਰੀ ਪੁਰਸ਼, ਬ੍ਰਹਮ ਗਿਆਨ ਦੀ ਮੂਰਤੀ, ਤਮਾਮ ਰੱਬੀ ਸ਼ਕਤੀਆਂ ਨਾਲ ਭਰਿਆ ਹੋਇਆ ਹਿਰਦਾ, ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਹੈ, ਖੁਦਾ ਦੇ ਘਰ ਦੀ ਤਰਫ ਪੈਰ ਕਰਕੇ ਸੁੱਤਾ ਪਿਆ। ਉੱਥੇ ਸਤਿਗੁਰ ਕਹਿੰਦੇ ਨੇ, ਐ ਇਮਾਮ, ਜਿਸ ਪਾਸੇ ਖੁਦਾ ਨਹੀਂ ਹੈ ਉਸ ਪਾਸੇ ਮੇਰੇ ਪੈਰ ਕਰਦੇ, ਭਾਵ ਤੇ ਇਤਨਾ ਸੀ ਮੈਂ ਜਿੱਧਰ ਦੇਖਦਾ ਹੈ ਤੇ ਖੁਦਾ ਹੀ ਹੈ, ਤੇ ਖੁਦਾ ਹੀ। ਭਾਈ ਗੁਰਦਾਸ ਜੀ ਲਿਖਦੇ ਨੇ, ਫਿਰਿਆ ਮੱਕਾ ਕਲਾ ਦਿਖਾਈ, ਸੀਨੇ ਚ ਲੱਤ ਖਾ ਕੇ ਔਰ ਮਹਾਨ ਗਾਲ ਸੁਣ। ਬਹੁਤ ਵੱਡੀ ਗਾਲ ਹੈ, ਕੌਣ ਕਾਫਰਾਂ ਦਾ ਮਹਾਨ ਕਾਫਰ ਸੁੱਤਾ ਪਿਆ, ਕਿਸੇ ਸੁਆਗਣ ਨੂੰ ਵੇਸਵਾ ਕਹਿ ਦੇਣਾ, ਇਹ ਬਹੁਤ ਵੱਡੀ ਗਾਲ ਹੈ। ਰੱਬ ਨਾਲ ਜੁੜੀ ਹੋਈ ਆਤਮਾ ਨੂੰ ਕਾਫਰ ਕਹਿ ਦੇਣਾ, ਇਹ ਕਿਹੜਾ ਸੁੱਤਾ ਕੁਫਰ ਕੁਫਾਰੀ। ਪਰ ਸਤਿਗੁਰ ਸਹਿਣ ਕਰ ਗਏ। ਬਾਹਰ ਦੀ ਯਾਤਰਾ

0: ਇਹਦੇ ਅੰਦਰ ਜੋ ਚਿੰਤਨ ਚੱਲਦਾ ਰਹਿੰਦਾ, ਯਾਦਾਂ ਚੱਲਦੀਆਂ, ਜਿਸ ਦੀਆਂ ਯਾਦਾਂ ਚੱਲਦੀਆਂ ਰਹਿੰਦੀਆਂ, ਬਾਰ ਬਾਰ ਚੱਲਦੀਆਂ ਰਹਿੰਦੀਆਂ, ਮਨੁੱਖ ਉਹੀ ਕੁਛ ਹੈ। ਔਰ ਮਨੁੱਖ ਨੂੰ ਜਿਸ ਤੇ ਮਾਣ ਹੈ, ਬਸ ਮਨੁੱਖ ਉਹੀ ਕੁਛ ਹੈ। ਕਈ ਦਫਾ ਮਨੁੱਖ ਦੀ ਸੋਚ ਤੇ ਕੁਝ ਹੋਰ ਚੱਲਦੀ ਪਈ ਆਉਂਦੀ, ਕਰਦਾ ਕੁਛ ਹੋਰ ਪਿਆ ਆਉਂਦਾ, ਵਿਚਾਰ ਦੇ ਅੰਦਰ ਕੁਛ ਹੋਰ ਚੱਲਦੇ ਪਏ ਆਉਂਦੇ ਨੇ, ਲੇਕਿਨ ਕਿਰਦਾਰ ਕੁਛ ਹੋਰ ਪ੍ਰਗਟ ਕਰ ਰਿਹਾ ਹੁੰਦਾ। ਅੰਦਰ ਚਿੰਤਨ ਯਾਦਾਂ ਤੇ ਕੁਛ ਹੋਰ ਚੱਲ ਰਹੀਆਂ ਹੁੰਦੀਆਂ ਨੇ, ਭਾਵੇਂ ਬੈਠਾ ਗੁਰਦੁਆਰੇ ਚ ਹੋਵੇ, ਨਮਾਜ਼ ਪੜ੍ਹ ਰਿਹਾ ਹੋਵੇ, ਪੂਜਾ ਪਾਠ ਕਰ ਰਿਹਾ ਹੋਵੇ। ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ। ਮਨੁੱਖ ਜੋ ਕੁਛ ਕਰਦਾ ਰਹਿੰਦਾ ਮਨੁੱਖ ਉਹ ਨਹੀਂ ਹੈ, ਮਨੁੱਖ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਰਹਿੰਦੇ ਨੇ ਮਨੁੱਖ ਉਹੀ ਕੁਛ ਹੈ। ਮਨੁੱਖ ਜੈਸਾ ਦਿਖਾਈ ਦਿੰਦਾ ਧਰਮ ਕਹਿੰਦਾ ਵੈਸਾ ਮਨੁੱਖ ਨਹੀਂ ਹੈ। ਜਿਹੜੀਆਂ ਯਾਦਾਂ ਮਨੁੱਖ ਦੇ ਅੰਦਰ ਚੱਲਦੀਆਂ ਰਹਿੰਦੀਆਂ, ਜਿਹੜੀਆਂ ਯਾਦਾਂ ਇਸ ਨੂੰ ਪ੍ਰਭਾਵਿਤ ਕਰਦੀਆਂ ਨੇ, ਮਨੁੱਖ ਉਹੀ ਕੁਛ ਹੈ। ਜਿਸ ਨੂੰ ਬਾਰ ਬਾਰ ਸੋਚਦਾ ਹੈ, ਜਿਸ ਦੇ ਬਾਰ ਬਾਰ ਵਿਚਾਰ ਚੱਲਦੇ ਨੇ, ਸਮਝ ਚੱਲਦੀ ਹੈ, ਫਿਰ ਉਹ ਚਿੰਤਨ ਦਾ ਹਿੱਸਾ ਬਣ ਜਾਂਦਾ ਹੈ, ਯਾਦ ਦਾ ਹਿੱਸਾ ਬਣ ਜਾਂਦਾ। ਇਹੀ ਯਾਦ ਚਾਰ ਰੂਪ ਧਾਰਨ ਕਰਦੀ ਹੈ, ਸਨੇਹ, ਪ੍ਰੇਮ, ਸ਼ਰਧਾ, ਭਗਤੀ। ਆਂਤਰਿਕ ਖੇਡ ਹੈ, ਧਰਮ ਅੰਦਰ ਦੀ ਖੇਡ ਹੈ। ਬਾਹਰੋਂ ਧਾਰਮਿਕ ਦਿਖਾਈ ਦੇ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ, ਬਥੇਰੇ ਦੁਨੀਆ ਧਾਰਮਿਕ ਦਿਖਾਈ ਦਿੰਦੀ ਹੈ, ਪਰ ਮਾਨਸਿਕ ਤਲ ਤੇ ਧਾਰਮਿਕ ਹੋ ਜਾਣਾ ਬੜੀ ਸਾਧਨਾ ਹੈ, ਬੜੀ ਤਪੱਸਿਆ ਹੈ, ਬੜੀ ਮਿਹਨਤ ਹੈ, ਬੜੀ ਕਰੜੀ ਮਿਹਨਤ ਹੈ। ਜ਼ਰੂਰੀ ਨਹੀਂ ਜੋ ਧਾਰਮਿਕ ਦਿਖਾਈ ਦੇ ਰਹੇ ਨੇ ਇਹ ਧਾਰਮਿਕ ਹੋਵਨ, ਦਿਖਾਈ ਦੇ ਰਹੇ। ਮੈਂ ਇੱਕ ਦਫਾ ਫਿਰ ਦੁਹਰਾਵਾਂ ਤੇ ਮੈਂ ਖੁਲਾਸਾ ਕਰਾਂ, ਮਨੁੱਖ ਜੋ ਕੁਛ ਦਿਖਾਈ ਦੇ ਰਿਹਾ ਮਨੁੱਖ ਉਹ ਨਹੀਂ ਹੈ, ਮਨੁੱਖ ਜੋ ਕੁਛ ਸੋਚਦਾ ਰਹਿੰਦਾ ਮਨੁੱਖ ਉਹੀ ਕੁਛ ਹੈ, ਮਨੁੱਖ ਉਹੀ ਕੁਛ ਹੈ। ਸੋਚਣੀ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ, ਵਿਚਾਰ ਬੰਦੇ ਨੂੰ ਬਹੁਤ ਪ੍ਰਭਾਵਿਤ ਕਰਦੇ ਨੇ, ਯਾਦਾਂ ਮਨੁੱਖ ਨੂੰ ਬਹੁਤ ਪ੍ਰਭਾਵਿਤ ਕਰਦੀਆਂ ਨੇ। ਔਰ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਗੁਰਦੁਆਰੇ ਚ ਬੈਠ ਕੇ ਵੀ ਬੁਰਾ ਸੋਚ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਗੁਰਦੁਆਰੇ ਚ ਬੈਠ ਕੇ ਬੁਰੀਆਂ ਯਾਦਾਂ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ। ਕਿਸੇ ਧਾਰਮਿਕ ਸਥਲ ਵਿੱਚ ਬੈਠ ਕੇ, ਮੰਦਿਰ ਵਿੱਚ ਬੈਠ ਕੇ, ਮਸਜਿਦ ਵਿੱਚ ਬੈਠ ਕੇ ਵੀ ਮਾੜੇ ਵਿਚਾਰ ਮਨੁੱਖ ਆਪਣੇ ਅੰਦਰ ਚਲਾ ਸਕਦਾ, ਕਿਸੇ ਨੂੰ ਕੁਛ ਨਹੀਂ ਪਤਾ, ਸਿਰਫ ਪਰਮਾਤਮਾ ਨੂੰ ਪਤਾ, ਉਹਦੀ ਪਹੁੰਚ ਸਾਡੇ ਮਨ ਤੱਕ ਹੈ। ਅਗਰ ਮਨੁੱਖ ਪਰਮਾਤਮਾ ਨੂੰ ਮੰਨਦਾ ਨਾ ਹੋਵੇ ਤੇ ਨਾਸਤਿਕ ਨਾ ਹੋਵੇ, ਨਾਸਤਿਕ ਹੋਵੇ, ਫਿਰ ਐਸੇ ਮਨੁੱਖ ਦਾ ਮਾੜੇ ਵਿਚਾਰਾਂ ਨੂੰ ਰੋਕਣਾ, ਮਾੜੀਆਂ ਯਾਦਾਂ ਨੂੰ ਰੋਕਣਾ ਬੜਾ ਔਖਾ ਹੋ ਜਾਏਗਾ, ਕਿਉਂਕਿ ਕਾਨੂੰਨ ਦੀ ਤੇ ਅੰਦਰ ਤੱਕ ਪਹੁੰਚ ਹੈ ਨੇ, ਸਮਾਜ ਦੀ ਤੇ ਅੰਦਰ ਤੱਕ ਪਹੁੰਚ ਹੈ ਹੀ ਨੇ। ਕਿਸੇ ਨੂੰ ਕੀ ਪਤਾ ਮੇਰੇ ਅੰਦਰ ਕੀ ਵਿਚਾਰ ਚੱਲਦੇ ਪਏ ਨੇ। ਅੰਦਰ ਤੱਕ ਪਹੁੰਚ ਸਿਰਫ ਪਰਮਾਤਮਾ ਦੀ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਅੰਤਰਯਾਮੀ। ਭਾਈ ਗੁਰਦਾਸ ਇੱਕ ਪੰਕਤੀ ਵਿੱਚ ਕਹਿੰਦੇ ਨੇ, ਅੰਤਰ ਜਾਮੀ ਸੁਨ ਕੰਪਤ ਹੋ ਅੰਤਰਗਤ। ਹੇ ਪ੍ਰਭੂ, ਮੈਂ ਤੇ ਕੰਬ ਜਾਂਦਾ ਜਦ ਪਤਾ ਚੱਲਦਾ ਤੂੰ ਤੇ ਅੰਦਰ ਵੇਖਦਾ, ਤੇਰੀ ਪਹੁੰਚ ਤੇ ਸਾਡੀ ਸੋਚਣੀ ਤੱਕ ਅਸੀਂ ਕੀ ਸੋਚਦੇ ਰਹਿੰਦੇ, ਤੇਰੀ ਪਹੁੰਚ ਤੇ ਸਾਡੇ ਵਿਚਾਰਾਂ ਤੱਕ ਹੈ। ਪਤਾ ਹੈ ਮਨੋਚਿੰਤਕ ਕੀ ਕਹਿੰਦੇ ਨੇ ਮਨੋਵਿਗਿਆਨਕ? ਅਗਰ ਮਨੁੱਖ ਦੀ ਕਿਧਰੇ ਮਨੁੱਖ ਦੇ ਮਨ ਤੱਕ ਵੀ ਪਹੁੰਚ ਹੋਵੇ, ਦੁਨੀਆਂ ਵਿੱਚ ਮਿੱਤਰਤਾ ਭੰਗ ਹੋ ਜਾਏਗੀ, ਰਿਸ਼ਤੇਦਾਰੀ ਵੀ ਟੁੱਟ ਜਾਏਗੀ, ਕੁਛ ਵੀ ਨਹੀਂ ਰਹੇਗਾ। ਐਸਾ ਕਿਹੜਾ ਮਨੁੱਖ ਹੈ ਜਿਸ ਦੇ ਅੰਦਰ ਕਿਸੇ ਵਕਤ ਮਾੜੇ ਵਿਚਾਰ ਨਾ ਚੱਲਦੇ ਹੋ, ਗਲਤ ਨਾ ਸੋਚਦਾ ਹੋਵੇ, ਗਲਤ ਯਾਦਾਂ ਨਾ ਚੱਲਦੀਆਂ ਹੋਣ? ਮਨੋਚਿੰਤਕ ਤੇ ਕਹਿੰਦੇ ਜਿਸ ਨਾਲ ਬਹੁਤ ਪਿਆਰ ਹੈ, ਮਿੱਤਰ ਹੈ, ਉਹਦੇ ਬਾਰੇ ਵੀ ਕਦੀ ਮਾੜੀ ਸੋਚ ਨਹੀਂ ਚੱਲ ਸਕਦੀ ਹੈ, ਗਲਤ ਵਿਚਾਰ ਭਰਾ ਬਾਰੇ ਵੀ ਚੱਲ ਸਕਦੇ ਨੇ, ਗਲਤ ਸੋਚਣੀ ਪਤਨੀ ਬਾਰੇ ਵੀ ਚੱਲ ਸਕਦੀ ਹੈ, ਪਤੀ ਬਾਰੇ ਵੀ ਚੱਲ ਸਕਦੀ ਹੈ, ਬੱਚਿਆਂ ਬਾਰੇ ਵੀ ਚੱਲ ਸਕਦੀ। ਸੋਚਣੀ ਦੇ ਤਲ ਤੇ ਮਨੁੱਖ ਆਜ਼ਾਦ ਹੈ, ਜਿਸ ਬਾਰੇ ਬੁਰਾ ਸੋਚ ਰਿਹਾ ਉਹ ਨਹੀਂ ਵੇਖ ਸਕਦਾ, ਜਿਸ ਬਾਰੇ ਬੁਰੇ ਵਿਚਾਰ ਇਸਦੇ ਅੰਦਰ ਚੱਲ ਰਹੇ ਨੇ ਉਹ ਨਹੀਂ ਦੇਖ ਸਕਦਾ, ਦੇਖ ਹੀ ਨਹੀਂ ਸਕਦਾ, ਕੋਲ ਬੈਠਾ ਹੋਵੇ ਭਾਵੇਂ। ਤੋ ਮਨ ਦੇ ਤਲ ਤੇ ਮਨੁੱਖ ਬਿਲਕੁਲ ਸੁਤੰਤਰ ਹੈ, ਆਜ਼ਾਦ ਹੈ। ਹਾਂ, ਮਨ ਤੇ ਨਿਗਾਹ ਪਰਮਾਤਮਾ ਦੀ, ਕਿਉਂਕਿ ਉਹ ਵਿਆਪਕ ਹੈ ਤਾਂ ਉਹਦਾ ਵੇਖਣਾ ਵੀ ਵਿਆਪਕ ਹੈ, ਉਹ ਵਿਆਪਕ ਹੈ ਉਹਦਾ ਸੁਣਨਾ ਵੀ ਵਿਆਪਕ ਹੈ। ਵੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਹਰ ਵਕਤ ਕੋਈ ਮਨੁੱਖ ਕਿਸੇ ਨੂੰ ਨਹੀਂ ਦੇਖ ਸਕਦਾ, ਕੋਈ ਬੱਚੇ ਹਰ ਵਕਤ ਮਾਂ ਬਾਪ ਦੀ ਨਿਗਾਹ ਥੱਲੇ ਨਹੀਂ ਆਉਂਦੇ, ਭਰਾ ਦੀ ਨਿਗਾਹ ਥੱਲੇ ਹਰ ਵਕਤ ਭਰਾ ਨਹੀਂ ਆਉਂਦਾ, ਪਤੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤਨੀ ਨਹੀਂ ਆਉਂਦੀ, ਔਰ ਪਤਨੀ ਦੀ ਨਿਗਾਹ ਦੇ ਥੱਲੇ ਹਰ ਵਕਤ ਪਤੀ ਨਹੀਂ ਆਉਂਦਾ। ਪਰ ਸਾਰੇ ਸੰਸਾਰ ਦੇ ਜੀਵ ਪਰਮਾਤਮਾ ਦੀ ਨਿਗਾਹ ਦੇ ਥੱਲੇ ਨੇ ਔਰ ਹਰ ਵਕਤ ਨੇ, ਹਰ ਵਕਤ ਸਭ ਕੁਝ ਉਸਦੀ ਨਿਗਾਹ ਦੇ ਥੱਲੇ। ਵੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਸਭ ਤੋਂ ਵੱਡੀ ਸਿਆਣਪ ਹੈ, ਅਕਲਮੰਦੀ ਹੈ, ਨੇੜੇ ਕਰਕੇ ਜਾਣਦਾ ਹੈ, ਪਰਮਾਤਮਾ ਨੇੜੇ ਹੈ, ਦੇਖ ਰਿਹਾ, ਮੈਨੂੰ ਸੁਣ ਰਿਹਾ। ਇਹ ਸਭ ਤੋਂ ਵੱਡੀ ਅਕਲਮੰਦੀ ਹੈ, ਇਹ ਸਭ ਤੋਂ ਵੱਡੀ ਦਾਨਿਸ਼ਮੰਦੀ ਹੈ, ਔਰ ਇਹ ਸਭ ਤੋਂ ਵੱਡੀ ਮੂਰਖਤਾ ਹੈ ਕਿ ਰੱਬ ਕਿੱਥੇ ਦੇਖਦਾ। ਕਾਨੂੰਨ ਦੀ ਤੇ ਪਹੁੰਚ ਹੈ ਕੋਈ ਨਹੀਂ, ਸਮਾਜ ਤੇ ਦੇਖਦਾ ਨਹੀਂ ਪਿਆ ਤੇ ਰੱਬ ਨੂੰ ਮੰਨਦਾ ਨਹੀਂ, ਉਹ ਕਿੱਥੇ ਦੇਖਦਾ ਜੋ ਕੁਝ ਕਰਨਾ ਹੈ ਕਰ। ਮਹਾਰਾਜ ਕਹਿੰਦੇ ਨੇ ਪ੍ਰਭ ਸਭ ਕੁਛ ਜਾਣੇ ਜਿਨ ਤੋਂ ਕੀ ਆ, ਤੂੰ ਜੋ ਸੋਚਦਾ ਰਹਿੰਦਾ ਸਭ ਕੁਝ ਪ੍ਰਭੂ ਨੂੰ ਪਤਾ। ਨਹੀਂ ਪਤਾ ਹੋਵੇਗਾ ਕਾਨੂੰਨ ਨੂੰ ਤੂੰ ਬਚ ਗਿਆ ਹੋਵੇਗਾ, ਨਹੀਂ ਪਤਾ ਸਮਾਜ ਨੂੰ ਤੇਰੀ ਇੱਜ਼ਤ ਮਾਣ ਮਰਿਆਦਾ ਬਣੀ ਹੋਈ ਹੈ, ਲੇਕਿਨ ਪ੍ਰਭੂ ਨੂੰ ਤੇ ਪਤਾ ਪਤਾ। ਪਰਮਾਤਮਾ ਦੇ ਬੇਸ਼ੁਮਾਰ ਗੁਣਾਂ ਦੇ ਚੋਂ ਇੱਕ ਗੁਣ ਹੈ ਕਿ ਉਹ ਵੇਖ ਕੇ ਅਣਡਿੱਠ ਕਰਦਾ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਆਪਣਾ ਹੱਥ ਨਹੀਂ ਰੋਕਦਾ ਵੀ ਇਤਨਾ ਬੁਰਾ ਸੋਚਦਾ ਰਹਿੰਦਾ, ਇਹਦੇ ਅੰਦਰ ਇਤਨੇ ਬੁਰੇ ਵਿਚਾਰ ਚੱਲਦੇ ਰਹਿੰਦੇ ਨੇ, ਇਤਨੇ ਬੁਰੇ ਖਿਆਲਾਂ ਦਾ ਇਹ ਮਾਲਕ, ਇਹਦੀ ਇਤਨੀ ਬੁਰੀ ਸੋਚਣੀ, ਲੇਕਿਨ ਫਿਰ ਵੀ ਪਰਮਾਤਮਾ ਆਪਣੇ ਹੱਥ ਨਹੀਂ ਰੋਕਦਾ। ਦੋਖਨ ਦੇਖਤ ਹੈ, ਦੇਖਦਾ ਪਿਆ, ਪੜੋਸੀ ਵੇਖਦਾ ਵੀ ਨਹੀਂ ਤੇ ਡੰਡੋਰਾ ਪਿੱਟਦਾ, ਫਲਾਣਾ ਤੇ ਜਾਏ ਦੇਖਿਆ ਵੀ ਕੱਖ ਨਹੀਂ, ਡੰਡੋਰਾ ਪਿੱਟੀ ਜਾ ਰਿਹਾ। ਅੱਜ ਤੱਕ ਸੰਸਾਰ ਦਾ ਭਰਮਣ ਕਰਦੇ ਆਇਆ ਇੱਕ ਅੰਦਾਜ਼ੇ ਨਾਲ ਮੈਂ ਕਹਿ ਸਕਦਾ, ਸੈਂਕੜੇ ਮਨੁੱਖ ਮੈਨੂੰ ਐਸੇ ਮਿਲੇ ਹੋਣਗੇ ਜਿਨ੍ਹਾਂ ਨੇ ਕਿਹਾ, ਗਿਆਨੀ ਜੀ ਤੁਹਾਨੂੰ ਫਲਾਣੇ ਬਾਰੇ ਪਤਾ ਹੈ, ਬੜਾ ਅਨਰਥ ਕੀਤਾ ਉਸਨੇ। ਮੈਂ ਕਿਹਾ ਤੂੰ ਦੇਖਿਆ? ਕਹਿੰਦਾ ਦੇਖਿਆ ਤੇ ਨਹੀਂ ਸੁਣਿਆ। ਕਰੀਬਨ ਕਰੀਬਨ 99% ਮੈਨੂੰ ਉਹ ਮਿਲੇ ਨੇ, ਜਦ ਮੈਂ ਪੁੱਛਿਆ ਤੂੰ ਦੇਖਿਆ, ਕਹਿੰਦਾ ਨਹੀਂ ਸੁਣਿਆ। ਫਿਰ ਕਿਸੇ ਹੋਰ ਨੇ ਵੀ ਇਹ ਗੱਲ ਕਹੀ ਤੇ ਵੀ ਤੂੰ ਦੇਖਿਆ ਨਹੀਂ, ਕਹਿੰਦਾ ਸੁਣੇ ਸਿਰਫ ਸੁਣੇ, ਦੇਖਿਆ ਵੀ ਨਹੀਂ, ਢੰਡੋਰਾ ਪਿਟ ਰਿਹਾ। ਪਰਮਾਤਮਾ ਦੇਖਦਿਆਂ ਹੋਇਆਂ ਵੀ ਖਾਮੋਸ਼ ਖਾਮੋਸ਼, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਇਸ ਵਾਸਤੇ ਅਸੀਂ ਅਰਦਾਸ ਵਿੱਚ ਇਹ ਸ਼ਬਦ ਐਡ ਕਰ ਦਿੱਤੇ, ਜਿਨ੍ਹਾਂ ਵੇਖ ਕੇ ਅਣਡਿੱਠ ਕੀਤਾ। ਮਹਾਨ ਵੇਖ ਕੇ ਅਣਡਿੱਠ ਕਰਨਾ ਇਹ ਪਰਮਾਤਮਾ ਵਾਲਾ ਸੁਭਾਅ ਹੈ, ਈਸ਼ਵਰ ਵਾਲਾ ਸੁਭਾਅ ਹੈ। ਵੇਖ ਕੇ ਅਣਡਿੱਠ ਕਰ ਸਕਦਾ ਹੈ ਕੋਈ ਸਨੇਹ ਦੇ ਵਿੱਚ, ਕੋਈ ਪ੍ਰੇਮ ਦੇ ਵਿੱਚ, ਉਂਝ ਨਹੀਂ ਕਰ ਸਕਦਾ। ਗਲਤੀਆਂ ਤੇ ਦੇਖੀਆਂ ਨੇ ਬੱਚੇ ਦੀਆਂ, ਪਰ ਮਾਂ ਪੜਦਾ ਪਾਉਂਦੀ ਹੈ, ਛੁਪਾਉਂਦੀ ਹੈ, ਕਿਸੇ ਹੋਰ ਨੂੰ ਨਾ ਪਤਾ ਚੱਲੇ। ਸਨੇਹ ਸਨੇਹ ਭੁੱਲਾਂ ਤੇ ਦੇਖੀਆਂ ਨੇ, ਕੁਝ ਅਨਰਥ ਤੇ ਦੇਖਿਆ ਹੈ ਭਰਾ ਦਾ ਮਿੱਤਰ ਦਾ, ਪਰ ਮਿੱਤਰ ਛੁਪਾਉਂਦਾ ਹੈ ਪੜਦਾ ਪਾਉਂਦਾ, ਭਰਾ ਛੁਪਾਉਂਦਾ ਹੈ ਪੜਦਾ ਪਾਉਂਦਾ ਹੈ ਪਿਆਰ। ਆਮ ਹਾਲਤ ਵਿੱਚ ਮਨੁੱਖ ਵੇਖਦਾ ਵੀ ਨਹੀਂ, ਢੰਡੋਰਾ ਪਿੱਟਦਾ ਹੈ। ਇੱਕ ਪਿਆਰ ਹੀ ਇਸ ਵਾਸਤੇ ਇਸ ਨੂੰ ਕਹਿ ਦਿੱਤਾ ਗਿਆ ਰੱਬ ਵਰਗਾ ਹੀ ਹੈ। ਪਿਆਰ ਵੇਖਦਾ ਵੀ ਹੈ ਤੇ ਖਾਮੋਸ਼ ਹੋ ਜਾਂਦਾ, ਨਜ਼ਰ ਅੰਦਾਜ਼ ਕਰ ਦਿੰਦਾ। ਔਰ ਇੱਕ ਹਕੀਕਤ ਹੈ, ਮੀਰਾਂ ਤੇ ਸਾਫ ਕਹਿੰਦੀਏ ਹੇ ਪ੍ਰਭੂ, ਜੇ ਤੂੰ ਮੇਰੇ ਔਗਣ ਗਿਣਨ ਲੱਗ ਪਵੇ ਫਿਰ ਤੇਰਾ ਮਿਲਣਾ ਕਦੀ ਹੋ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ। ਪ੍ਰਭ ਜੋ ਹਮਰੇ ਦੋਖ ਮਤ ਹਿਰਦੇਦਾਰੋ, ਹੇ ਪ੍ਰਭੂ ਤੇਰੇ ਸੁਭਾਅ ਦਾ ਪਤਾ ਹੈ, ਤੂੰ ਮੇਰੇ ਦੋਖਾਂ ਨੂੰ ਨਹੀਂ ਦੇਖੇਗਾ ਨਾ ਹਿਰਦੇ ਵਿੱਚ ਧਾਰਨ ਕਰੇਗਾ। ਕਲਗੀਧਰ ਪਾਤਸ਼ਾਹ ਤੇ ਕਹਿੰਦੇ ਨੇ ਐਸਾ ਸੁਭਾਅ ਕੇਵਲ ਪ੍ਰਮਾਤਮਾ ਦਾ ਹੈ, ਦੋਖਨ ਦੇਖਤ ਹੈ ਪਰ ਦੇਤ ਨਾ ਹੈ, ਦੇਖਦਾ। ਇਹ ਅਵਸਥਾ ਮਨੁੱਖ ਦੀ ਬਣ ਸਕਦੀ ਹੈ ਜਿਸ ਦਿਨ ਸਾਰੇ ਸੰਸਾਰ ਨਾਲ ਪਿਆਰ ਹੋ ਜਾਏ, ਤੇ ਸਾਰੇ ਸੰਸਾਰ ਨਾਲ ਪਿਆਰ ਉਸੇ ਨੂੰ ਭਗਤੀ ਕਹਿੰਦੇ ਨੇ, ਪ੍ਰੇਮਾ ਭਗਤੀ, ਪਰਮਾਤਮਾ ਨਾਲ ਪਿਆਰ, ਸਾਰੇ ਸੰਸਾਰ ਨਾਲ ਪਿਆਰ। ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਟ ਭੋਲ ਨਵਾ, ਪੂਰਨ ਪ੍ਰੇਮ ਜਿਹਦੀ ਸਾਰੀ ਪੂਰਨਤਾ ਆ ਗਈ, ਪਰਮਾਤਮਾ ਆ ਗਿਆ, ਇਸ ਨੂੰ ਭਗਤੀ ਕਹਿੰਦੇ ਨੇ। ਜਿਸ ਦਿਨ ਮਨੁੱਖ ਭਗਤ ਹੋ ਜਾਂਦਾ ਹੈ ਉਹਦੀ ਅਵਸਥਾ ਕੀ ਬਣ ਜਾਂਦੀ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਪ੍ਰਣਵਤ ਨਾਨਕ ਤਾਰੇ ਸੋਏ। ਸਾਡਾ ਕੋਈ ਦਾਵਾ ਨਹੀਂ ਕਿ ਮੈਂ ਚੰਗਾ, ਮੇਰਾ ਕੋਈ ਕਹਿਣਾ ਨਹੀਂ ਕਿ ਕੋਈ ਬੁਰਾ ਹੈ, ਕੋਈ ਬੁਰਾ ਹੈ। ਮੈਂ ਚੰਗਾ ਹਾਂ, ਮੈਂ ਚੰਗਾ ਹਾਂ, ਭਗਤ ਦਾ ਇਹ ਦਾਵਾ ਹੀ ਖਤਮ ਹੋ ਜਾਂਦਾ ਹੈ। ਕੋਈ ਬੁਰਾ ਹੈ, ਕੋਈ ਬੁਰਾ ਹੈ, ਐਸਾ ਭਗਤ ਦਾ ਕਹਿਣਾ ਹੀ ਖਤਮ ਹੋ ਜਾਂਦਾ ਹੈ। ਇਹ ਭਗਤ ਦੀ ਪਹਿਚਾਣ। ਔਰ ਹਕੀਕਤ ਹੈ, ਪਰਮਾਤਮਾ ਦੀ ਦ੍ਰਿਸ਼ਟੀ ਚ ਕੋਈ ਬੁਰਾ ਭਲਾ ਨਹੀਂ ਹੈ। ਗੰਨੇ ਵਿੱਚ ਰਸ ਪਾ ਦਿੱਤਾ ਹੈ ਪਰਮਾਤਮਾ ਨੇ, ਅੰਮ੍ਰਿਤ ਹੈ, ਸੰਤਰੇ ਦਾ ਰਸ, ਅੰਗੂਰਾਂ ਦਾ ਰਸ ਅੰਮ੍ਰਿਤ ਹੈ। ਔਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ, ਸ਼ਰਾਬ ਬਣਾ ਲਈ। ਰਸ ਤੇ ਮਿੱਠਾ ਸੀ, ਅੰਗੂਰਾਂ ਦਾ ਕੌੜਾ ਹੋ ਗਿਆ। ਰਸ ਤੇ ਸਵਾਦਿਸ਼ ਸੀ, ਮਿੱਠਾ ਸੀ, ਸੰਤਰੇ ਦਾ ਕੌੜਾ ਹੋ ਗਿਆ। ਰਸ ਤੇ ਮਿੱਠਾ ਸੀ, ਗੰਨੇ ਦਾ ਕੌੜਾ ਹੋ ਗਿਆ। ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ, ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ। ਮਨੁੱਖ ਕੋਲ ਇਹ ਤੋਫੀਕ ਹੈ, ਸ਼ਰਾਬ ਨੂੰ ਹੀ ਦੇਖ ਲਓ, ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਹੈ ਤਰਕਾ ਕੇ। ਤੇ ਜੇ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੌਫੀਕ ਹੈ, ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ। ਸੰਖਿਆ ਜ਼ਹਿਰ ਹੀ ਆਉਂਦੀ ਹੈ। ਹਕੀਮ ਵੈਦ ਇਹਨੂੰ ਮਾਰ ਕੇ ਇਸਦਾ ਕੁਸ਼ਤਾ ਬਣਾ ਲੈਂਦੇ ਨੇ, ਅੰਮ੍ਰਿਤ ਹੋ ਗਈ, ਅੰਮ੍ਰਿਤ ਹੋ ਗਈ। ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ, ਜੋ ਜ਼ਹਿਰੇ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ, ਮਾਲੂਮ ਨਹੀਂ ਤੁਝਕੋ ਅੰਦਾਜ਼ ਹੈ ਪੀਣੇ ਕੇ। ਇੱਥੇ ਪੀਣ ਦਾ ਢੰਗ ਹੈ, ਜੇ ਤੈਨੂੰ ਆ ਜਾਏ ਅੰਮ੍ਰਿਤ ਹੈ, ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ। ਜੇ ਜੀਣ ਦਾ ਢੰਗ ਆ ਗਿਆ ਤਾਂ ਜ਼ਿੰਦਗੀ ਅੰਮ੍ਰਿਤ ਹੈ, ਜੇ ਜੀਣ ਦਾ ਢੰਗ ਨਹੀਂ ਆਇਆ ਤਾਂ ਜ਼ਿੰਦਗੀ ਹੀ ਜ਼ਹਿਰ ਹੈ। ਜੇ ਰਹਿਣ ਦਾ ਤੈਨੂੰ ਢੰਗ ਆ ਗਿਆ, ਸਾਰਾ ਸੰਸਾਰ ਅੰਮ੍ਰਿਤ ਹੈ, ਨਿਰੰਕਾਰ ਦਾ ਰੂਪ ਹੈ। ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ, ਸਾਰਾ ਸੰਸਾਰ ਜ਼ਹਿਰ ਹੈ। ਇਹ ਤੇਰੇ ਤੇ ਮੁਨਸਰ ਹੈ, ਤੂੰ ਜ਼ਹਿਰ ਦੇ ਚ ਜਿਉਣਾ ਹੈ ਕਿ ਅੰਮ੍ਰਿਤ ਦੇ ਚ ਜਿਉਣਾ। ਸਤਸੰਗ ਇਸ ਵਾਸਤੇ ਹੈ, ਔਰ ਅੱਜ ਤੱਕ ਬੜੇ ਬੜੇ ਅਵਤਾਰੀ ਪੁਰਸ਼ ਮਹਿਜ਼ ਇਸ ਲਈ ਆਏ ਕਿ ਮਨੁੱਖ ਚੁਣਾਵ ਠੀਕ ਕਰ ਸਕੇ, ਮਨੁੱਖ ਚੋਣ ਠੀਕ ਕਰ ਸਕੇ। ਅਕਸਰ ਮਨੁੱਖ ਚੁਣਾਵ ਗਲਤ ਕਰ ਲੈਂਦਾ, ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਹੈ। ਜਿਤਨੇ ਜ਼ਿੰਦਗੀ ਦੀ ਤਾਰੀਖੀ ਹੋਵੇਗੀ, ਅਗਿਆਨ ਹੋਵੇਗਾ, ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ। ਫਿਰ ਤਾਰੀਖ ਮਨੁੱਖ ਦਾ ਸੰਬੰਧ ਵੀ ਤਾਰੀਖੀ ਨਾਲ ਹੁੰਦਾ ਹੈ, ਰਾਤ ਨਾਲ ਹੁੰਦਾ। ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ, ਰਾਤ ਦੀ ਤਾਰੀਖੀ ਨੂੰ ਉਜਵਲ ਕਰਕੇ ਜੂਏ ਖਾਨੇ ਚ ਬੈਠਾ ਹੋਵੇਗਾ, ਵੈਸ਼ਿਆਲੇ ਚ ਬੈਠਾ ਹੋਵੇਗਾ। ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ, ਜੂਏ ਖਾਨਿਆਂ ਦੀ ਰੌਣਕ ਵੱਧ ਗਈ। ਮੰਦਰ ਉਸਨੂੰ ਕਹਿੰਦੇ ਨੇ ਜਿਸਦਾ ਦੁਆਰ ਸਵੇਰੇ ਖੁੱਲਦਾ, ਅੰਮ੍ਰਿਤ ਵੇਲੇ ਖੁੱਲਦਾ, ਜਿੱਥੇ ਸਵੇਰੇ ਘੜਿਆਲ ਵੱਜਦਾ, ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ, ਉੱਥੇ ਬੇਸ਼ਤਰ ਜਗ੍ਹਾ ਉਂਝੀ ਬੰਦ ਹੋ ਗਈ। ਪਤਾ ਹੈ ਕਿਉਂ? ਅਰਥ ਸ਼ਾਸਤਰ ਦਾ ਇੱਕ ਨਿਯਮ ਹੈ, ਮਾਰਕੀਟ ਦੀ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕੀ ਨਹੀਂ ਹੈ, ਕੋਈ ਲੈਣ ਵਾਲਾ ਨਹੀਂ। ਕਿ ਮਾਰਕੀਟ ਵਿੱਚ ਇਹ ਚੀਜ਼ ਕਿੰਨੇ ਚਿਰ ਤੱਕ ਪਈ ਰਹੇਗੀ, ਕੋਈ ਲੈਣ ਵਾਲਾ ਹੀ ਨਹੀਂ, ਕੋਈ ਗ੍ਰਾਹਕ ਹੀ ਨਹੀਂ ਹੈ, ਕੀਮਤ ਵੀ ਗਿਰਦੀ ਜਾਏਗੀ। ਯਕੀਨ ਜਾਣੋ, ਅੱਜ ਧਰਮ ਜਿਤਨਾ ਬੇਕੀਮਤ ਹੋ ਗਿਆ, ਕੋਈ ਚੀਜ਼ ਇਤਨੀ ਬੇਕੀਮਤ ਨਹੀਂ। ਇਹ ਵੀ ਮੈਂ ਅਰਜ਼ ਕਰਦੇ ਹਾਂ, ਹਕੀਕਤ ਹੈ, ਸੱਚਾਈ ਹੈ, ਜਦਕਿ ਉਸ ਤੋਂ ਵੱਡ ਮੁੱਲਾ ਹੋਰ ਕੁਛ ਵੀ ਨਹੀਂ ਹੈ। ਵਸਤੂ ਬਹੁਤ ਪਈ ਹੈ, ਗ੍ਰਾਹਕੀ ਨਹੀਂ ਹੈ, ਕੀਮਤਾਂ ਗਿਰ ਜਾਣਗੀਆਂ, ਬਿਲਕੁਲ ਗ੍ਰਾਹਕੀ ਨਹੀਂ ਹੈ। ਉਹ ਵਸਤੂ ਇੱਕ ਦਿਨ ਮਾਰਕੀਟ ਤੋਂ ਓਝਲ ਹੋ ਜਾਏਗੀ, ਆਊਟ ਆਫ ਮਾਰਕੀਟ ਹੋ ਜਾਏਗੀ, ਨਹੀਂ ਰਹਿ ਸਕਦੀ। ਚਰਚ ਤੇ ਉਹਨਾਂ ਦੇ ਦਰਵਾਜ਼ੇ ਤੇ ਬਥੇਰੇ ਬੰਦ ਹੋ ਗਏ ਨੇ, ਕਈਆਂ ਦੇ ਤੇ ਦੀਵਾ ਬੱਤੀ ਵੀ ਨਹੀਂ ਆਉਂਦੀ। ਇਹ ਵੀ ਮੈਰਜ ਕਰਦੇ ਹਾਂ। ਭਾਰਤ ਵਿੱਚ ਵੀ ਬਹੁਤੇ ਮੰਦਰਾਂ ਦੇ ਸਿਰ ਕੱਲਾ ਪੁਜਾਰੀ ਬੈਠਾ ਰਹਿੰਦਾ ਹੈ। ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀ ਮਜਾਲ ਹੈ, ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ, ਤੜਪ ਰੱਖਦਾ ਹੋਵੇ। ਹਰ ਚੀਜ਼ ਦੀ ਆਪਣੀ ਰੁੱਤ ਹੈ, ਹਰ ਚੀਜ਼ ਦਾ ਆਪਣਾ ਸਮਾਂ ਹੈ। ਨਾਮ ਬੀਜਣ ਦਾ ਵੀ ਸਮਾਂ ਹੈ। ਅੰਮ੍ਰਿਤ ਵੇਲਾ ਸੱਚ ਨਾਮ ਵਡਿਆ ਏ ਵਿਚਾਰ, ਉਹ ਤੇ ਖੋ ਗਿਆ। ਕਲੱਬਾਂ ਦੀ ਰੌਣਕ ਵੱਧ ਗਈ, ਥੀਏਟਰਾਂ ਦੀ ਰੌਣਕ ਵੱਧ ਗਈ, ਵੇਸ਼ਿਆਲਿਆਂ ਦੀ ਰੌਣਕ ਵੱਧ ਗਈ, ਜੂਏਖਾਨਿਆਂ ਦੀ ਰੌਣਕ ਵੱਧ ਗਈ। ਰੱਬ ਦੀ ਨੇਤ ਅਤਕੀ ਦਾਸ ਦਾ 3 ਦਿਨ ਦਾ ਪ੍ਰੋਗਰਾਮ ਅਧੀਨੋਂ ਵਿੱਚ ਸੀ। ਮੈਂ ਪਹਿਲੀ ਦਫਾ ਗਿਆ, ਸਾਰਾ ਸ਼ਹਿਰ ਬੜਾ ਪੁਰ ਰੌਣਕ, ਬੜੀ ਲਾਈਟ, ਇੱਕ ਇੱਕ ਬਿਲਡਿੰਗ ਬੜੀ ਸਜੀ ਹੋਈ। ਰਾਤ ਦੇ ਵਕਤ ਪਹੁੰਚੇ, ਸੰਧਿਆ ਹੋ ਗਈ ਸੀ। ਜਿਹੜਾ ਸੱਜਣ ਲੈ ਜਾ ਰਿਹਾ ਸੀ, ਮੈਂ ਉਸਨੂੰ ਪੁੱਛਿਆ ਸੀ, ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ, ਕੋਈ ਵਿਆਹ ਸ਼ਾਦੀ ਹੈ, ਇੰਨੀ ਸਜਾਵਟ? ਕਹਿੰਦਾ ਗਿਆਨੀ ਜੀ, ਕਿਹੜੇ ਚੱਕਰ 'ਚ ਪਏ, ਸਭ ਜੂਏਖਾਨੇ ਨੇ। ਇਸ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ ਵੱਡੀਆਂ ਦੇਖਦੇ ਪਏ, ਸਜੀਆਂ ਹੋਈਆਂ, ਸਭ ਜੂਏਖਾਨੇ ਨੇ। ਔਰ ਕਹਿਣ ਲੱਗੇ, ਮਜਬੂਰੀ ਹੈ ਸਾਡੀ, ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ, ਇਹਨਾਂ ਜੂਏਖਾਨਿਆਂ ਦੇ ਵਿਚਕਾਰ ਹੀ ਮਿਲੀ, ਗੁਰਦੁਆਰਾ ਵੀ ਉੱਥੇ ਹੀ, ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ, ਮਜਬੂਰੀ ਹੈ ਕਹਿੰਦੇ ਸਾਡੀ। ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫਾ ਦੇਖਿਆ, ਦੇਖੇ ਦੇ ਸ਼ਹਿਰ ਬੜਿਆ, ਇੰਨੀ ਸਜਾਵਟ, ਇਤਨਾ ਸ਼ਿੰਗਾਰਿਆ ਹੋਇਆ, ਸਭ ਜੂਏਖਾਨੇ, ਔਰ ਬੜੀ ਭੀੜ, ਬੜੀ ਭੀੜ। ਹੈਰਾਨਗੀ ਦੀ ਇਹ ਪਤਾ ਨਹੀਂ ਕਿਸ ਤਰ੍ਹਾਂ ਇੱਕ ਮਾਹੌਲ ਹੈ ਕਿ ਉਹਨਾਂ ਜੂਏਖਾਨਿਆਂ ਦੇ ਵਿਚਕਾਰ ਇੱਕ ਚਰਚ ਵੀ ਬਣਿਆ ਹੋਇਆ, ਦਰਵਾਜ਼ੇ ਬੰਦ ਪਏ, ਕਿਧਰੇ ਇਤਵਾਰ ਨੂੰ ਖੁੱਲ੍ਹਦਾ, ਇੱਕ ਦੋ ਬੰਦੇ ਭੁੱਲੇ ਬਿਸਰੇ ਚਲੇ ਜਾਂਦੇ ਹਨ। ਮਨੁੱਖ ਦੀ ਜ਼ਿੰਦਗੀ ਕਿਤਨੀ ਰਾਤ ਹੋ ਗਈ ਹੈ, ਰਾਤ ਨਾਲ ਸੰਬੰਧ ਜੁੜ ਰਿਹਾ, ਦਿਨ ਨਾਲ ਨਹੀਂ, ਅੰਮ੍ਰਿਤ ਵੇਲੇ ਨਾਲ। ਜੀਵਨ ਇਤਨਾ ਅੰਧਕਾਰਮਈ ਹੋ ਗਿਆ, ਮਨੁੱਖ ਖੁਦ ਰਾਤ ਹੋ ਗਿਆ, ਦਿਨ ਨਹੀਂ ਰਿਹਾ, ਪ੍ਰਕਾਸ਼ ਨਹੀਂ ਰਿਹਾ। ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ, ਪ੍ਰਕਾਸ਼ਮਈ ਸੀ, ਉਹਨਾਂ ਦੀ ਆਤਮਾ 'ਚੋਂ ਧਰਮ ਮੰਦਰਾਂ ਦਾ ਜਨਮ ਹੋਇਆ, ਅੰਮ੍ਰਿਤ ਵੇਲੇ ਦਾ ਜਨਮ ਹੋਇਆ। ਸੰਖ ਨਗਾਰੇ, ਘੜਿਆਲ ਵਾਂਗ ਪੂਜਾ ਪਾਠ ਦਾ ਜਨਮ ਹੋਇਆ, ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸਹਿਜੇ ਸਹਿਜੇ ਦੂਜੀ ਤਾਦਾਦ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ, ਜੂਏਖਾਨਿਆਂ ਦੀ ਰੌਣਕ ਵੱਧਦੀ ਜਾ ਰਹੀ, ਵੇਸ਼ਿਆਲਿਆਂ ਦੀ ਰੌਣਕ ਵੱਧਦੀ ਜਾ ਰਹੀ ਹੈ, ਕਲੱਬਾਂ ਥੀਏਟਰਾਂ ਦੀ ਰੌਣਕ ਵੱਧਦੀ ਜਾ ਰਹੀ। ਕਾਰਨ, ਬਾਹਰ ਸਿਰਫ ਵੇਖਣਾ ਹੁੰਦਾ ਤੇ ਵੇਖ ਕੇ ਰਸ ਲੈਣਾ ਹੁੰਦਾ। ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ, ਔਖਾ ਕੰਮ, ਔਖਾ ਕੰਮ। ਸਵਾਮੀ ਰਾਮਾਨੰਦ ਦਾ ਭਾਵੇਂ ਇੱਕੋ ਹੀ ਸ਼ਬਦ ਹੈ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਸੰਤ ਰਾਗ ਦੇ ਵਿੱਚ, ਬੜਾ ਸਾਰਥਕ ਹੈ, ਬੜਾ ਕੀਮਤੀ ਹੈ। ਉਹ ਕਹਿੰਦੇ ਨੇ, ਕਤ ਜਾਈਏ ਰੇ ਘਰ ਲਾਗੋ ਰੰਗ, ਕਿੱਥੇ ਜਾਵਾਂ ਮੈਂ, ਘਰ ਦੇ ਚ ਹੀ ਰੰਗ ਲੱਗ ਗਿਆ, ਭਟਕਣਾ ਮਿਟ ਗਈ ਹੈ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿਤਨਾ ਚਲਤ ਮਨ ਭਇਓ ਭੰਗ। ਯਾਦਾਂ ਜਦ ਬਾਹਰ ਚਲਨ ਤਾਂ ਮਨ ਭਟਕ ਰਿਹਾ ਹੈ, ਸੋਚਣੀ ਜਦ ਬਾਹਰ ਜਾਵੇ ਤਾਂ ਮਨ ਭਟਕ ਰਿਹਾ ਹੈ, ਵਿਚਾਰ ਜਦ ਬਾਹਰ ਮੁਖੀ ਹੋਵਨ ਤਾਂ ਮਨ ਬਾਹਰ ਭਟਕ ਰਿਹਾ ਹੈ। ਹਰ ਵਕਤ ਮਨ ਬਾਹਰ ਭਟਕਦਾ ਹੈ, ਕਿ ਬਾਹਰ ਕਿਸ ਤਰ੍ਹਾਂ ਭਟਕਦਾ ਹੈ, ਸਮੇਂ ਵਿੱਚ ਭਟਕਦਾ ਹੈ, ਵਕਤ ਵਿੱਚ ਭਟਕਦਾ ਹੈ, ਕਾਲ ਵਿੱਚ ਭਟਕਦਾ ਹੈ, ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਚਲੇ ਜਾਂਦਾ ਹੈ, ਆਉਣ ਵਾਲੇ ਸਮੇਂ ਦੀ ਚਿੰਤਾ ਦੇ ਚਲਾ ਜਾਂਦਾ ਹੈ। ਮਨੁੱਖ ਜਿੱਥੇ ਬੈਠਾ ਹੋਵੇਗਾ, ਹੈ ਮਨ ਅਕਾਲ ਦਾ ਹਿੱਸਾ, ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਹੈ ਤੇ ਅਕਾਲ ਦਾ ਹਿੱਸਾ, ਭਟਕਦਾ ਕਾਲ ਵਿੱਚ ਹੈ। ਮਨ ਅਕਾਲ ਹੋ ਸਕਦਾ ਹੈ ਤੇ ਕਾਲ ਦਾ ਰੂਪ ਵੀ ਹੋ ਸਕਦਾ ਹੈ। ਅਗਰ ਕਾਲ ਵਿੱਚ ਭਟਕਦਾ ਰਿਹਾ ਤੂੰ ਬਾਰ ਬਾਰ ਸਰੀਰ ਮਿਲਦਾ ਰਹੇਗਾ ਇਸੇ ਨੂੰ ਕਹਿੰਦੇ ਨੇ ਆਵਾਗਮਨ ਬਾਰ ਬਾਰ ਜੰਮਦਾ ਰਹੇਗਾ ਮਰਦਾ ਰਹੇਗਾ ਜੰਮਦਾ ਰਹੇਗਾ ਤੇ ਬਾਰ ਬਾਰ ਵਾਹਨ ਇਸ ਨੂੰ ਮਿਲੇਗਾ ਜਿਤਨੇ ਚਿਰ ਤੱਕ ਮਨ ਅਚੇਤ ਇਹ ਸਿਲਸਿਲਾ ਚੱਲਦਾ ਰਹੇਗਾ ਹੁਣੇ ਕੀਰਤਨ ਵਿੱਚ ਇੱਕ ਪੰਕਤੀ ਆਈ ਸੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਸਰੀਰ ਰਾਤ ਨੂੰ ਸੌ ਜਾਂਦਾ ਹੈ ਸਵੇਰੇ ਜਾਗ ਪੈਂਦਾ ਹੈ ਇਹ ਮਨ ਤੇ ਕਈ ਜਨਮਾਂ ਦਾ ਸੁੱਤਾ ਪਿਆ ਇਹ ਵੀ ਮੈਂ ਪਤਾ ਨਹੀਂ ਕਿਤਨੇ ਜਨਮਾਂ ਦਾ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਸਰੀਰ ਸਵੇਰੇ ਘਰੋਂ ਨਿਕਲਿਆ ਸ਼ਾਮ ਨੂੰ ਵਾਪਸ ਆਉਂਦਾ ਹੈ ਇਹ ਮਨ ਤੇ ਆਪਣੇ ਘਰ ਤੋਂ ਪਤਾ ਨਹੀਂ ਕਿਤਨੇ ਜਨਮਾਂ ਦਾ ਨਿਕਲਿਆ ਵਾਪਸ ਜਾਣਾ ਹੀ ਭੁੱਲ ਗਿਆ ਆਵਾਜ਼ ਮਾਰਦੇ ਨੇ ਧੰਨ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਗਰੇ ਕਿੱਥੇ ਤੱਕ ਬਟਕੇਗਾ ਕਿੱਥੇ ਤੱਕ ਬਟਕੇਗਾ ਜਦ ਕੋਈ ਕਹਿੰਦਾ ਮੇਰਾ ਮਨ ਇੱਥੇ ਨਹੀਂ ਟਿਕਦਾ ਇਹ ਤੇਰਾ ਘਰ ਹੀ ਨਹੀਂ ਹੈ ਕਿਧਰੇ ਵੀ ਮਨ ਟਿਕਦਾ ਨਹੀਂ ਕਿਉਂਕਿ ਮਨ ਦਾ ਉਹ ਘਰ ਹੀ ਨਹੀਂ ਹੈ ਇਹ ਆਪਣੇ ਘਰ ਹੀ ਟਿਕ ਸਕਦਾ ਹੈ ਕੋਈ ਪਦਾਰਥ ਕੋਈ ਰੰਗ ਰੂਪ ਕੋਈ ਪਸਾਰਾ ਕੋਈ ਪ੍ਰਭਤਾ ਮਨ ਦਾ ਘਰ ਨਹੀਂ ਹੈ ਮਨ ਦਾ ਘਰ ਪ੍ਰਭੂ ਹੈ ਕੋਈ ਪਦਾਰਥ ਮਨ ਦਾ ਘਰ ਨਹੀਂ ਹੈ ਪਦਾਰਥ ਤਨ ਦੀ ਲੋੜ ਹੈ ਤੇ ਤਨ ਦੀ ਲੋੜ ਨੂੰ ਜਦ ਮਨ ਆਪਣੀ ਲੋੜ ਬਣਾ ਲੈਂਦਾ ਤੇ ਇਸੇ ਨੂੰ ਲੋਭ ਕਹਿੰਦੇ ਹਨ ਇਸੇ ਨੂੰ ਲੋਭ ਕਹਿੰਦੇ ਹਨ ਪਦਾਰਥ ਤੇ ਤਨ ਦੀ ਲੋੜ ਸੀ ਇਸ ਨੂੰ ਇਸਨੇ ਆਪਣੇ ਮਨ ਦੀ ਲੋੜ ਬਣਾ ਲਿਆ ਬੜੇ ਧਿਆਨ ਨਾਲ ਸੁਣਨਾ ਔਰ ਮਨ ਦਾ ਉਸ ਵਿੱਚ ਕੋਈ ਰਜੇਵਾ ਨਹੀਂ ਹਾਂ ਤਨ ਦੀ ਤ੍ਰਿਪਤੀ ਹੋ ਸਕਦੀ ਹੈ ਭੋਜਨ ਤਨ ਦੀ ਲੋੜ ਹੈ ਪਰ ਮਨ ਨੇ ਆਪਣੀ ਲੋੜ ਬਣਾ ਰਿਹਾ ਬਾਰ ਬਾਰ ਯਾਦ ਆ ਰਿਹਾ ਇਹ ਖਾ ਲਵਾਂ ਉਹ ਖਾ ਲਵਾਂ ਉਹ ਖਾ ਲਵਾਂ ਕਿਉਂਕਿ ਤਨ ਦੀ ਲੋੜ ਸੀ ਭੁੱਖ ਵੀ ਨਹੀਂ ਲੱਗੀ ਕਿ ਮਨ ਯਾਦ ਕਰੀ ਜਾ ਰਿਹਾ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੂੰ ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ ਲੋੜਾਂ ਮਨੁੱਖ ਦੀਆਂ ਸੀਮਤ ਨੇ ਲੋਭ ਦੀ ਕੋਈ ਸੀਮਾ ਨਹੀਂ ਹੈ ਭੁੱਖ ਦੀ ਸੀਮਾ ਹੈ ਸਵਾਦ ਦੀ ਕੋਈ ਸੀਮਾ ਨਹੀਂ ਹੈ ਕੋਈ ਸੀਮਾ ਨਹੀਂ ਤਨ ਦੀਆਂ ਲੋੜਾਂ ਨੂੰ ਜਦ ਮਨੁੱਖ ਮਨ ਆਪਣੀ ਲੋੜ ਬਣਾ ਲੈਂਦਾ ਹੈ ਉਸੇ ਨੂੰ ਵਾਸ਼ਨਾ ਕਹਿੰਦੇ ਨੇ ਗੁਸਤਾਖੀ ਮਾਫ ਦੋ ਸ਼ਬਦ ਬਰਦਾਸ਼ਤ ਕਰ ਲੈਣਾ ਕਾਮ ਤਨ ਦੀ ਲੋੜ ਹੈ ਮਨ ਦੀ ਨਹੀਂ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ ਵਾਸ਼ਨਾ ਬਣ ਜਾਂਦਾ ਹੈ ਪਦਾਰਥ ਤਨ ਦੀ ਲੋੜ ਹੈ ਮਨ ਦੀ ਨਹੀਂ ਜਦ ਮਨ ਆਪਣੀ ਲੋਭ ਬਣਾ ਲੈ ਲੋੜ ਬਣਾ ਲੈਂਦਾ ਇਸ ਨੂੰ ਲੋਭ ਕਹਿੰਦੇ ਨੇ ਸ਼ਕਤੀ ਤਾਕਤ ਪ੍ਰਭਤਾ ਇਹ ਬਾਹਰ ਦੀ ਕੋਈ ਸਹੂਲਤਾਂ ਵਾਸਤੇ ਚਾਹੀਦੀ ਹੋਣੀ ਹੈ ਤਨ ਲੇਕਿਨ ਜਦ ਮਨ ਆਪਣੀ ਲੋੜ ਬਣਾ ਲੈਂਦਾ ਹੈ ਇਹ ਹੰਕਾਰ ਬਣ ਜਾਂਦਾ ਹੈ ਪ੍ਰਬਲ ਹੰਕਾਰ ਬਣ ਜਾਂਦਾ ਜੋ ਸਿਰਫ ਤਨ ਦੀ ਲੋੜ ਹੈ ਮਨ ਨੇ ਆਪਣੀ ਲੋੜ ਬਣਾ ਲਿਆ ਤੇ ਜਦ ਪ੍ਰਾਪਤ ਹੋ ਜਾਂਦਾ ਮਨ ਦੀ ਤ੍ਰਿਪਤੀ ਨਹੀਂ ਤ੍ਰਿਪਤੀ ਨਹੀਂ ਇੱਕ ਨਿਰਧਨ ਤੇ ਨਿਰਧਨ ਹੈ ਚੋਟੀ ਦਾ ਧਨਵਾਨ ਵੀ ਨਿਰਧਨ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਇਸ ਚੱਕਰ ਚ ਨਾ ਪੈਣਾ ਬੜੇ ਬੜੇ ਰਾਜੇ ਮਹਾਰਾਜੇ ਜਦ ਭਿਕਸ਼ੂ ਬਣਦੇ ਨੇ ਜਾਂ ਕਿਸੇ ਭਿਕਸ਼ੂ ਦੇ ਅੱਗੋਂ ਹੱਥ ਜੋੜ ਕੇ ਖੜੇ ਹੁੰਦੇ ਨੇ ਉਦੋਂ ਹੈਰਾਨਗੀ ਆਉਂਦੀ ਲੈ ਹੈਗੇ ਤੇ ਰਾਜੇ ਮਹਾਰਾਜੇ ਇਹ ਕਰਦੇ ਕੀਤੇ ਨਾ ਗੁਰੂ ਨਾਨਕ ਇਸ ਦਾ ਜ਼ਿਕਰ ਵੀ ਕਰਦੇ ਨੇ ਰੋਵੇ ਰਾਜੇ ਕੰਨ ਪੜਾਏ ਘਰ ਘਰ ਮੰਗੇ ਵਿਖਿਆ ਜਾ ਹੈਗੇ ਤੇ ਸ਼ੈਨ ਸ਼ਾਸਨ ਲੇਕਿਨ ਪਤਾ ਚੱਲਿਆ ਤੇ ਤਨ ਦੀ ਲੋੜ ਸੇਵੇਂ ਮਨ ਦੀ ਲੋੜ ਬਣਾਈ ਪਦਾਰਥ ਤਨ ਦੀ ਲੋੜ ਨੇ ਜਦ ਮਨ ਦੀ ਲੋੜ ਬਣਾ ਲਈਏ ਮਨ ਨਹੀਂ ਟਿਕਦਾ ਕਿਸੇ ਰਾਜ ਸਿੰਘਾਸਣ ਤੇ ਮਨ ਨਹੀਂ ਟਿਕਦਾ ਤਨ ਨਹੀਂ ਬੈਠਦਾ ਕਿਸੇ ਪਦਾਰਥ ਵਿੱਚ ਮਨ ਨਹੀਂ ਟਿਕਦਾ ਸਿਰਫ ਤਨ ਨਹੀਂ ਜੁੜਦਾ ਇਹ ਵੀ ਮੈਂ ਅਰਜ਼ ਕਰਿਆ ਕਿਸੇ ਰੂਪ ਵਿੱਚ ਮਨ ਨਹੀਂ ਬੈਠਦਾ ਸਿਰਫ ਵਕਤੀ ਹੈ ਵਕਤੀ ਹੈ ਮਨ ਦੀ ਉਹ ਲੋੜ ਨਹੀਂ ਮਨ ਦੀ ਲੋੜ ਪਰਮਾਤਮਾ ਹੈ ਮਨ ਦੀ ਲੋੜ ਪ੍ਰਭੂ ਹੈ ਪ੍ਰਭਤਾ ਨਹੀਂ ਹੈ मंदी लोड राम है, काम नहीं है। मंदी लोड परमात्मा है, पदार्थ नहीं है। मनंदी लोड प्रभु है, प्रभुता नहीं है। जब कोई प्रभुता नु, पदार्थ नु, काम नु अपने मन की लोड़ बना लेंदा है, भटकना वध जाती है। क्योंकि वो टिकदा नहीं, वो किधरे भी टिकदा नहीं। मन भटकदा है काल विच, समय विच, गुजरे हुए समय दियां यादां विच भटकदा है। मन नू भटकने वास्ते कोई स्थान नहीं चाहिदा, जगह नहीं चाहिदी। जगह चाहिदी है तन नू, दौड़न भजन वास्ते, कम करन वास्ते स्थान चाहिदा है तन नू, मन नू नहीं चाहिदा। मन ते 4 फुट दी जगह च भी बंदा बैठा है, मन हजारा मील दी वाट तय करेगा। वो समय च भटकदा है, वो वक्त विच भटकदा है, गुजरे हुए समय दियां यादां विच भटकेगा। तुसी आखोगे क्यों भटकदा है, यादां विच क्यों भटकदा है? कुछ मिलिया से बड़ी खुशी मिली सी, मिलके कुछ मन भावदा मिलिया से बड़ी खुशी मिली, फिर बिछड़ गया, बड़ी चोट लगी, बड़ा दुख होया। यादां किस दियां होंदियां? दुख सुख दियां। जद मनुख कोई यादां विच बैठा होवे, या सुखां नू याद कर रहा होवेगा या दुखां नू, और की याद करदा है, और की याद करदा है? बगौर मुताला कर लेना। आप सारे सियाने बैठे हो, कुछ मिलिया सी, कुछ भी मिलिया सी, कोई पदार्थ मिलिया सी, मित्र मिलिया सी, पुत्र मिलिया सी, भरा मिलिया सी, कोई प्रभुता मिली सी, कुछ भी मिलिया सी, मिलके बड़ी खुशी हुई सी, याद आउंदी है, फिर बिछड़ गई। समय दिच जो कुछ भी मिलता है बिछड़ता है, कुछ भी मिलता है। ये जीवन में मिले है बिछड़ेगा, जवानी मिली है बिछड़ेगी, बचपना मिलिया बिछड़ गया। मिलना बिछड़ना, मिलना बिछड़ना इस समय का स्वभाव है, काल का स्वभाव है। मिलिया से बड़ी खुशी मिली, याद आउंदी है, बिछड़ गया, बड़ी चोट लगी है, बड़ा दुख होया, याद आउंदा है। यादां दुख सुख दियां होंदियां, ते यादां दा संबंध गुजरे हुए समय नाल होंदा है। उंज समा इक्को ही है, कदी चक्कर च ना पैना कि समय दे कोई 3 रूप ने। मनुख करके समा दा ए विभाजन हो जांदा है, वंड हो जांदी है। भूत भविष्य वर्तमान असी कह देंदे हां, माजी हाल मुस्तकबिल असी कह देंदे हां। उंज समा एक है, परमात्मा दी दुनिया समा एक है। मेरे करके कुछ जिहड़ा गुजरा होया समय है, वह मेरा भूतकाल है, आने वाला भविष्य है, जो सामने है वर्तमान है। ये मेरे करके, अगर मैं नहीं हां तो समा तो एक ही है। उम्मीद है गल पकड़ दे जाके, समय दे कोई 3 रूप नहीं, मनुख करके 3 रूप हो जाते हैं। मेरा कुछ गुजरिया होया समय, मेरा कुछ आने वाला समय, उन समय इको है। मन चला जाता है गुजरे हुए समय दियां यादां विच, ते यादां विच की आउंदा है? दुख ते सुख, कदी दुखां नू याद करदा, कदी सुखां नू। फिर मन चला जाता है आने वाले समय, क्यों? आने वाले समय की चिंता है। हुण जो कुछ मिलिया होया किधरे चला ना जाए, चिंता। पहले तो इस तरह होया, जो मिलिया बिछड़िया, जो मिलिया बिछड़िया, बचपना मिलिया चला गया, जवानी मिली चली गई। जीवन विच मनुख नूं बहुत कुछ मिलता है और जांदा है, पता नहीं कितना कुछ मिले और कितने मिले बिछड़े। बाबा फरीद अपने आप नूं इंज समझांदे ने, फरीदा किथे तैडे मां पिया जे नहीं तू जणियो, कल ते तेरी मां है सी अज कोई नहीं, 5 साल ते पिता है सी अज कोई नहीं,
1: दस साल
0: पहले मां ऐसी अज कोई नहीं। फरीदा किथे कैडे मां पिया, जिन्नी तू जनिया तै पासों लद गए तू अजे ना पतूणिया। मन भटकदा है गुजरे हुए समय दियां यादां विच। यादां दुख सुख दियां होंदियां, कुछ मिलिया सी मिलके खुशी हुई सी याद आउंदी है, बिछड़ गया बिछड़ के चोट लगी याद आउंदी है। मन चला जांदा चिंता दे, भविष्य दी चिंता, आने वाले समय दी चिंता, हुण जो मिलिया होया किधरे बिछड़ ना जाए, और हुण जो कुछ मैं चाहना किधरे ऐसा ना होवे कि ना मिले ना मिले, चिंता। जो कुछ मिलिया होया है किधरे ऐसा ना होवे चला जाए, चिंता। जो कुछ मैं चाहना ऐसा ना होवे किधरे ना मिले, चिंता। मन या ते गुजरे हुए समय दियां यादां दे चाहुंदा है, दुख सुख दे चाहुंदा है, या मन आने वाले समय दी चिंता दे चाहुंदा है। हुण जो कुछ है, हुण ए जीवन है किधरे चला ना जाए। कबीर समझांदे ने, पड़ोसी के जो हुआ तू अपने भी जान। किहड़े चक्करां च पया तू, जो पड़ोसी दे घर होया तेरे नाल वी होना है, किहड़े चक्करां च पया तू। तू कितना भी अपने आप नूं समझा ले, पड़ोसी नाल होया मेरे नाल नहीं होना, उहदी अर्थी उठी है मेरी नहीं उठेगी, वो बुढ़ा होया मैं नहीं आवांगा। कबीर कहिंदे ने इस चक्कर च पै ही ना, पड़ोसी के जो हुआ तू अपने भी जान। कहिंदे ने मन टिक गया है, मन भगवान विच टिक गया, समा मिट गया, काल मिट गया, इसे नूं टिकाओ कहिंदे ने। और मन किधरे भी नहीं टिकेगा, किधरे भी नहीं टिकेगा, ना परिवार विच टिकेगा, ना कारोबार विच टिकेगा, ना पदार्थां विच टिकेगा। कोई भी मनोरंजन होवे ओ उतने चिर तक ही मन का परचावा हो सकता है, जितने चिर तक मन की दुनिया च वो पुराना नहीं होया। ते पुराने ते नवे का फासला कितना है पता है, जो नहीं देखया नवा है वेखद ही पुराना हो गया, जो नहीं हंडाया नवा है हंडाद ही पुराना हो गया, जो नहीं सुनया नवा है सुनद ही पुराना हो गया। नवे पुराने का कोई बहुत फासला नहीं है, मन नू नित नवा चाहिए, पुराने नाल सहमत नहीं होता। चलो एक उदाहरण मैं दे देना। एक महान कवि होवे तो उसकी कविता बड़ी बुलंद पाया होवे, वो थानू एक दफा सुनावे, बड़ा रस आ गया, सारे कहंदे बड़ा रस आया, बड़ा आनंद आया, कविता च बड़ी जान सी, कविता च बड़ी गल सी, सारियां नूं रस विभोर देख के जो कवि कह देवे, हुण मैं थानू दोबारा सुनाण लगा, क्योंकि थानू रस आ रहा है, इस वास्ते हुण मैं थानू दोबारा सुनाण लगा। यकीन जानो अद्धा रस खो गया, खो गया अद्धा, खो गया। और वो कवि जरा ठीठ किस्म का होवे ते आखे हुण मैं थानू तिबारा सुनानी है तीजी दफा, कई सोचणगे बंदा ठीक ठाक भी है कि नहीं। इंज कह लो 90% रस खो गया, ते जे ओ हुण आखे क्योंकि तुसी बड़े टिकाओ नाल पै सुनदे, हुण मैं थानू चौथी दफा सुनाना, रस बिल्कुल खो गया। ते जे किधरे उसने कह दिता हुण मैं थानू पंजवीं दफा सुनाना है, सारिया ने कहना दीवारा नु सुना सी चले, पागल लगता किधर, हद हो गई। पहले महाकवि, महाकवि तो हुण पागल। महाकवि सी कविता नवी प्रतीत हो गई, पांच दफा सुनन नाल बिल्कुल पुरानी हो गई, बिल्कुल पुरानी, सब कुछ खो गया। संसार विच ऐसा कुछ भी नहीं जो पुराना ना हो, किधरे भी मन नहीं टिकता, किधरे भी नहीं टिकता, जो नहीं मिलिया नवा है मिलदे ही पुराना हो जाता है। ਜੋ ਨਹੀਂ ਵੇਖਿਆ ਨਵਾਂ ਹੈ, ਵੇਖਦਿਆਂ ਹੀ ਪੁਰਾਣਾ ਹੋ ਜਾਂਦਾ ਹੈ। ਜੋ ਨਹੀਂ ਸੁਣਿਆ ਨਵਾਂ ਹੈ, ਸੁਣਦਿਆਂ ਹੀ ਪੁਰਾਣਾ ਹੋ ਗਿਆ। ਮਨ ਨੂੰ ਨਿਤ ਨਵਾਂ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇੱਕ ਹੈ, ਕਦੇ ਪੁਰਾਣਾ ਨਹੀਂ ਆਉਂਦਾ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ। ਭਗਤ ਕਹਿੰਦੇ ਨੇ ਇੱਕ ਦਿਨ ਦੀ ਗੱਲ ਨਹੀਂ, ਇੱਕ ਸੈਕਿੰਡ ਪਹਿਲੇ ਜੋ ਰਸ ਆਇਆ, ਦੂਜੇ ਸੈਕਿੰਡ ਵਿੱਚ ਉਹ ਰਸ ਹੋਰ ਹੈ, ਤੀਜੇ ਸੈਕਿੰਡ ਵਿੱਚ ਰਸ ਹੋਰ ਹੈ, ਔਰ ਉਹ ਰਸ ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਉਹ ਸਾਹਿਬ ਨਿਤ ਨਵਾਂ ਹੈ, ਨਿਤ ਨਵਾਂ ਹੈ। ਕਿਸੇ ਵੀ ਕਵਿਤਾ ਨੂੰ, ਸੰਗੀਤ ਦੀ ਧੁਨ ਨੂੰ ਪਹਿਲੇ ਸੁਣਦਿਆਂ ਜੋ ਰਸ ਹੋਵੇਗਾ, ਬਾਰ ਬਾਰ ਸੁਣਨ ਨਾਲ ਰਸ ਹੋ ਜਾਏਗਾ, ਪਰ ਬਾਰ ਬਾਰ ਜਪਦਿਆਂ ਹੀ ਰਸ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ। ਕਿਉਂ? ਉਹ ਸਾਹਿਬ ਨਿਤ ਨਵਾਂ ਹੈ, ਸਾਹਿਬ ਮੇਰਾ ਨੀਤ ਨਵਾਂ। ਕਿਉਂਕਿ ਸਾਹਿਬ ਪਦਾਰਥ ਨਹੀਂ ਹੈ, ਪਰਮਾਤਮਾ ਹੈ, ਨਿਤ ਨਵਾਂ ਹੈ। ਸਤ ਪਰਮੇਸ਼ਵਰ ਨਿਤ ਨਵਾਂ। ਜੋ ਪੁਰਾਣਾ ਹੋ ਜਾਂਦਾ ਇਸ ਦਾ ਤੇ ਬੋਧ ਹੈ ਥੋੜ੍ਹਾ ਬਹੁਤ। ਕੁਝ ਚੋਟੀ ਦੇ ਮਹਾਨ ਸ਼ਾਇਰਾਂ ਨੇ ਖੁਦਕਸ਼ੀ ਵੀ ਕਰ ਲਈ, ਜੈਸੇ ਨੰਦ ਲਾਲ ਨੂਰਪੁਰੀ ਨੇ, 3 ਸਾਲ ਪਹਿਲੇ ਪਿਆਰਾ ਸਿੰਘ ਰੋਸ਼ਨ ਨੇ। ਮੈਨੂੰ ਕਈਆਂ ਨੇ ਆ ਕੇ ਗਿਲਾ ਕੀਤਾ, ਕਿਉਂਕਿ 10-15 ਸਾਲ ਤੋਂ ਮੇਰੇ ਨਾਲ ਚੱਲਦਾ ਸੀ, ਅੰਮ੍ਰਿਤਸਰ ਦਾ ਵਾਸੀ, ਬੜਾ ਵੱਡਾ ਚਿੱਤਰਕਾਰ, ਬੜਾ ਮਹਾਨ ਕਵੀ, ਕਵੀ ਦਰਬਾਰਾਂ ਦੀ ਰੌਣਕ ਸਾਰੇ ਸਮਝਦੇ ਸਨ, ਦਰਬਾਰ ਸਾਹਿਬ ਦੇ ਨੇੜੇ ਰਹਿੰਦਾ ਸੀ। ਜਿਸ ਦਿਨ ਮੈਂ ਅੰਮ੍ਰਿਤਸਰ ਪਹੁੰਚਦਾ ਸੀ, ਕਿਉਂਕਿ ਦਾਸ ਧੰਨ ਗੁਰੂ ਰਾਮਦਾਸ ਜੀ ਦੇ ਪੁਰਬ ਤੋਂ ਲੈ ਕੇ ਦੀਵਾਲੀ ਤੱਕ ਉੱਥੇ ਹਾਜ਼ਰੀ ਭਰਦਾ, ਬਸ ਪਹਿਲੇ ਖੜਾ ਇਹ ਮਿਲਦਾ ਸੀ ਮੈਨੂੰ, ਗੱਲ ਨਾਲ ਮੈਨੂੰ ਪਹਿਲੇ ਇਹ ਲੈਂਦਾ ਸੀ। ਲੇਕਿਨ 3 ਸਾਲ ਪੁਰਾਣੀ ਗੱਲ ਮੈਂ ਕਰਾਂ, ਜਦ ਮੈਂ ਪਹੁੰਚਿਆ ਮੈਂ ਕਿਹਾ ਹੱਦ ਹੋ ਗਈ, ਪਿਆਰਾ ਸਿੰਘ ਜੀ ਰੋਸ਼ਨ ਇਹ ਨਹੀਂ ਦਿਖਾਈ ਦਿੱਤੇ, ਬਾਕੀ ਤੇ ਮਿਲੇ। ਦੂਜੇ ਦਿਨ ਵੀ ਜਦ ਮਿਲਣਾ ਨਾ ਹੋਇਆ, ਕਿਉਂਕਿ ਦੂਜੇ ਦਿਨ ਕਵੀ ਦਰਬਾਰ ਸੀ, ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਪੁਰਬ ਤੇ ਬਹੁਤ ਵੱਡਾ ਰਾਗ ਦਰਬਾਰ ਹੁੰਦਾ ਹੈ, ਜਿਸ ਰਾਗ ਦੇ ਸ਼ਬਦ ਦਾ ਉਚਾਰਨ ਹੈ ਗੁਰੂ ਰਾਮਦਾਸ ਜੀ ਦਾ, ਉਸੇ ਰਾਗ ਦੇ ਗਾਣਾ ਆਉਂਦਾ ਹੈ। 30-35 ਜਥੇ ਪਹੁੰਚਦੇ ਨੇ, ਬੜੀ ਸੰਗਤ ਆਉਂਦੀ ਹੈ ਦੂਰ ਦੂਰ ਤੋਂ, ਸ਼ਹਿਰਾਂ ਤੋਂ। ਪਰ ਦੂਜੇ ਦਿਨ ਕਵੀ ਦਰਬਾਰ ਆਉਂਦਾ, 30-35 ਕਵੀ ਵੀ ਪਹੁੰਚਦੇ ਨੇ ਚੋਟੀ ਦੇ। ਮੈਂ ਦੇਖ ਕੇ ਦੰਗ ਰਹਿ ਗਿਆ, ਉਹਨਾਂ ਕਵੀਆਂ ਚ ਰੋਸ਼ਨ ਕੋਈ ਨਹੀਂ ਸੀ। ਨਿਰਵੈਰ ਇੱਕ ਕਵੀ ਦਿੱਲੀ ਦਾ, ਮੈਂ ਉਹਨੂੰ ਪੁੱਛ ਲਿਆ, ਮੈਂ ਕਿਹਾ ਤੁਹਾਡਾ ਮਿੱਤਰ ਕਿੱਥੇ ਹੈ? ਕਹਿੰਦਾ ਮਿੱਤਰ ਤੇ ਤੁਹਾਡਾ ਸੀ, ਤੁਹਾਨੂੰ ਨਹੀਂ ਪਤਾ, ਉਹਨੇ ਆਪਣੇ ਮਕਾਨ ਦੀ 4th ਮੰਜ਼ਿਲ ਤੋਂ ਗਿਰ ਕੇ ਖੁਦਕਸ਼ੀ ਕੀਤੀ, ਸਰੀਰ ਦੇ ਟੁਕੜੇ ਟੁਕੜੇ ਹੋ ਗਏ। ਮੈਂ ਕਿਹਾ ਐਸਾ ਕਰੇਗਾ? ਮੈਂ ਕਿਹਾ ਕੁਛ ਦਿਨਾਂ ਤੋਂ ਮੈਨੂੰ ਕਹਿੰਦਾ ਸੀ, ਜ਼ਿੰਦਗੀ ਦੀ ਰਿਪੀਟੇਸ਼ਨ ਹੈ, ਕੁਛ ਵੀ ਨਹੀਂ, ਪੁਨਰੁਕਤੀ ਹੈ। ਜਿਵੇਂ ਬਾਰ ਬਾਰ ਸਵਾਸ ਲੈ ਰਹੇ, ਬਾਰ ਬਾਰ ਖਾਈ ਜਾਓ, ਸਵੇਰੇ ਖਾ ਲਓ, ਸ਼ਾਮੀ ਖਾ ਲਓ, ਬਾਰ ਬਾਰ ਪੀ ਜਾਓ, ਬਾਰ ਬਾਰ ਸੌਣਾ, ਬਾਰ ਬਾਰ ਉਹੀ ਗੱਲਾਂ। ਮੈਨੂੰ ਕਹਿੰਦਾ ਸੀ ਮਸਕਿਨ ਜੀ, ਮੈਂ ਉਕਤਾ ਗਿਆ, ਇਹ ਪੁਨਰੁਕਤੀ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਇਹ ਰਿਪੀਟੇਸ਼ਨ ਹੁਣ ਮੈਨੂੰ ਨਹੀਂ ਚੰਗੀ ਲੱਗਦੀ, ਮੈਂ ਕਿੱਥੇ ਤੱਕ ਰਿਪੀਟ ਕਰਾਂ? ਸਵੇਰੇ ਖਾ ਲਵਾਂ, ਸ਼ਾਮੀ ਫਿਰ ਖਾ ਲਵਾਂ, ਸੌ ਜਾਵਾਂ, ਫਿਰ ਜਾਗ ਪਾਵਾਂ, ਫਿਰ ਸੌ ਜਾਵਾਂ, ਕਿਤੇ ਉਹੀ ਕੁਛ ਕਰ ਰਹੇ ਹਾਂ, ਉਹੀ ਕੁਛ ਕਰ ਰਹੇ ਹਾਂ। ਗਾਲਬਨ 60 ਸਾਲ ਦਾ ਸੀ, ਛੋਟੀ ਉਮਰ ਵੀ ਨਹੀਂ ਸੀ, ਪਰ ਲੱਗਦਾ 60 ਦਾ ਨਹੀਂ ਸੀ, ਇੰਝ ਲੱਗਦਾ ਸੀ ਜਿਵੇਂ 40 ਦਾ ਹੋਵੇ। ਸਿਹਤ ਅੱਛੀ ਸੀ, ਲੱਗਦਾ ਸੀ। ਕਹਿੰਦਾ ਸੀ ਮੈਂ ਇਸ ਰੈਪੀਟੇਸ਼ਨ ਵਿੱਚ ਨਹੀਂ ਜੀਵਣਾ, ਇਸ ਪੁਨਰੁਕਤੀ ਵਿੱਚ ਨਹੀਂ ਜੀਵਣਾ। ਮੈਂ ਕਿਹਾ ਠੀਕ, ਕਵੀ ਜਿਹੜੇ ਹੁੰਦੇ ਨੇ, ਸ਼ਾਇਰ ਲੋਕ ਹੁੰਦੇ ਨੇ, ਆਖਿਰ ਬੇਚੈਨ ਤੇ ਹੁੰਦੇ ਨੇ, ਕਿਉਂਕਿ ਬਹੁਤ ਗਹਿਰਾਈ ਨਾਲ ਦੇਖਦੇ ਨੇ ਹਰ ਚੀਜ਼ ਨੂੰ, ਔਰ ਹਰ ਚੀਜ਼ ਜਦ ਬੇਮੈਨੀ ਹੋ ਜਾਂਦੀ ਹੈ, ਉਦਾਸ ਹੋ ਜਾਂਦੇ ਨੇ। ਮੈਂ ਕਿਹਾ ਸ਼ਾਇਰਾਂ ਦਾ ਸੁਭਾਅ ਹੁੰਦਾ, ਕਵੀਆਂ ਦਾ ਸੁਭਾਅ ਹੁੰਦਾ ਹੈ। ਮੈਂ ਕਦੀ ਸੁਪਨੇ ਚ ਵੀ ਸੋਚ ਨਹੀਂ ਸਕਦਾ ਸੀ ਕਿ ਉਹਨੇ ਖੁਦਕਸ਼ੀ ਕਰ ਦੇ। ਕਦੀ ਇਸ ਤਰੀਕੇ ਨਾਲ ਆਂਕੜੇ ਇਕੱਠੇ ਕਰੋਗੇ, ਦੁਨੀਆਂ ਦੇ ਬੜੇ ਬੜੇ ਚਿੰਤਕ, ਦਾਰਸ਼ਨਿਕ, ਫਿਲਾਸਫਰ, ਕਵੀ, ਕਮ ਸੇ ਕਮ 10% ਨੇ ਖੁਦਕਸ਼ੀ ਕੀਤੀ, ਆਤਮ ਹੱਤਿਆ ਕੀਤੀ। ਹੈਰਾਨਗੀ ਆਉਂਦੀ।

ਕੋਈ ਲੋਕਾਂ ਦੀ ਵਾਹ ਵਾਹ, ਕੋਈ ਲੋਕਾਂ ਦਾ ਕਹਿਣਾ ਰੋਸ਼ਨ ਜੀ ਕਮਾਲ ਕੀਤਾ ਕਮਾਲ ਕੀਤਾ ਕਮਾਲ ਕੀਤਾ, ਕਹਿੰਦਾ ਸੁਣ ਸੁਣ ਕੇ ਤੇ ਮੈਂ ਤੰਗ ਆ ਗਿਆ। ਉਹੀ ਕੁਛ, ਉਹੀ ਕੁਛ ਨਵੀਨਤਾ ਨਹੀਂ ਹੈ। ਕੁਛ ਦਿਨਾਂ ਤੋਂ ਉਦਾਸ ਮੈਂ ਉਸਨੂੰ ਜ਼ਰੂਰ ਦੇਖਿਆ ਸੀ, ਪਰ ਇਹ ਮੈਂ ਸੋਚ ਹੀ ਨਹੀਂ ਸਕਦਾ ਸੀ ਕਿ ਖੁਦਕਸ਼ੀ। ਹਕੀਮ ਮੋਮਨ ਖਾਨ ਮੋਮਨ ਬਹਾਦਰ ਸ਼ਾਹ ਦੇ ਦਰਬਾਰੀ ਸ਼ਾਇਰਾਂ ਦੇ ਚੋਂ ਇੱਕ ਨਾਮਵਰ ਚੋਟੀ ਦਾ ਸ਼ਾਇਰ। ਇੱਕ ਮਰਨੇ ਪੇ ਹੀ ਹੋ ਜਿਸਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਕਹਿੰਦਾ ਮੇਰੀ ਮਾਯੂਸੀ ਦੇਖੋ, ਆਪਾਂ ਤੇ ਫੈਸਲਾ ਕਰੀ ਬੈਠੇ ਹਾਂ ਖੁਦਕਸ਼ੀ ਕਰਨੀ ਹੈ। ਇੱਕ ਮਰਨੇ ਪੀ ਹੋ ਜਿਸਕੀ ਉਮੀਦ, ਨਾ ਉਮੀਦੀ ਉਸਕੀ ਦੇਖਾ ਚਾਹੀਏ। ਪਰ ਬਾਅਦ ਵਿੱਚ ਸੰਭਾਲ ਲੈ, ਹਕੀਮ ਸੀ, ਸਿਆਣਾ ਸੀ, ਬਜ਼ੁਰਗ ਸੀ। ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਪਰ ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਫਿਰ ਕਿੱਥੇ ਜਾਵਾਂਗਾ। ਹਕੀਮ ਮੋਮਨ ਖਾਨ ਮੋਮਨ ਉਸ ਵਕਤ ਇਸਲਾਮੀ ਜਗਤ ਦਾ ਚੋਟੀ ਦਾ ਕੁਰਾਨ ਸ਼ਰੀਫ ਦਾ ਵਕਤ ਆ, ਬੜਾ ਬੁਲੰਦ ਪਾਇਆ ਸ਼ਾਇਰ, ਔਰ ਜਿਹਨੂੰ ਬਹਾਦਰ ਸ਼ਾਹ ਜ਼ਫਰ ਵਕਤ ਦਾ ਇਹ ਬਾਦਸ਼ਾਹ ਹਿੰਦੁਸਤਾਨ ਦਾ ਉਸਤਾਦ ਜੀ ਕਰਕੇ ਬੁਲਾਉਂਦਾ ਸੀ, ਹਜ਼ਰਤ ਕਰਕੇ ਬੁਲਾਉਂਦਾ ਸੀ, ਝੁੱਕ ਕੇ ਸਲਾਮ ਕਰਦਾ ਸੀ ਉਸ, ਬਈ ਬਜ਼ੁਰਗ ਹੈ, ਸਿਆਣਾ ਹੈ, ਉਸਤਾਦ ਹੈ। ਕਹਿੰਦੇ ਅਬ ਤੋ ਘਬਰਾ ਕੇ ਯੇ ਕਹਤੇ ਹੈ ਕਿ ਮਰ ਜਾਏਂਗੇ, ਮਰ ਕੇ ਵੀ ਚੈਨ ਨਾ ਪਾਇਆ ਤੋ ਕਿਧਰ ਜਾਏਂਗੇ। ਕਹਿੰਦਾ ਮਨ ਕਿਧਰੇ ਵੀ ਨਹੀਂ ਟਿਕਦਾ, ਕਿਧਰੇ ਵੀ ਨਹੀਂ ਟਿਕਦਾ। ਸਮਾਂ ਹੋ ਗਿਆ ਸਵਾਮੀ ਰਾਮਾਨੰਦ ਦਾ ਬੋਲ, ਕਹਿੰਦੇ ਨੇ ਕਤ ਜਾਈਏ ਰੇ, ਮਨ ਕਿੱਥੇ ਜਾਏ, ਘਰ ਲਾਗੋ ਰੰਗ, ਰੰਗ ਲੱਗ ਗਿਆ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਮਨ ਪਿੰਗਲਾ ਹੋ ਗਿਆ, ਮਨ ਦੇ ਪੈਰ ਹੀ ਟੁੱਟ ਗਏ, ਗੱਲ ਖਤਮ। ਬਹੁਤ ਕਾਲ ਦੀਆਂ ਯਾਦਾਂ ਖਤਮ, ਭਵਿਸ਼ ਦੀ ਚਿੰਤਾ ਖਤਮ, ਪੈਰ ਹੀ ਟੁੱਟ ਗਏ। ਮੇਰਾ ਚਿਤ ਨਾ ਚਲਤ ਮਨ ਭਇਓ ਭੰਗ, ਏਕ ਦਿਵਸ ਮਨ ਭਈ ਉਮੰਗ, ਗਸ ਚੰਦਾ ਚੰਦਨ ਛੋਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਏ ਉਹ ਗੁਰ ਮਨ ਹੀ ਮਾਏ। ਜਿਸ ਬ੍ਰਹਮ ਨੂੰ ਲੋਕੀ ਤੀਰਥਾਂ ਤੇ ਲੱਭਦੇ ਨੇ, ਮੰਦਰਾਂ ਚ ਲੱਭਦੇ ਨੇ, ਮੰਦਿਰ ਮਸਜਿਦ ਗੁਰਦੁਆਰਿਆਂ ਚ ਲੱਭਦੇ ਨੇ, ਕਹਿੰਦੇ ਮੈਂ ਆਪਣੇ ਅੰਦਰ ਲੱਭ ਲਿਆ। ਇਹੀ ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਭਾਈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਮੰਦਰ ਗਿਆ ਹੋਇਆ ਉਸੇ ਦਾ ਸਫਲ ਜਿਸਨੇ ਜੀਵਨ ਨੂੰ ਹਰੀ ਮੰਦਰ ਬਣਾ ਲਿਆ, ਮਸਜਿਦ ਵਿੱਚ ਗਿਆ ਹੋਇਆ ਉਸੇ ਦਾ ਸਫਲ ਜਿਹਦੀ ਜ਼ਿੰਦਗੀ ਹੀ ਖਾਨਾ ਖੁਦਾ ਬਣ ਗਈ, ਉਹ ਗੁਰਦੁਆਰੇ ਗਿਆ ਹੋਇਆ ਉਸੇ ਦਾ ਸਫਲ ਜਿਸਨੇ ਆਪਣੇ ਆਪ ਨੂੰ ਗੁਰੂ ਦਾ ਰੂਪ ਬਣਾ ਲਿਆ, ਤੇ ਗੁਰੂ ਮਾਣ ਨਾਲ ਕਹਿ ਦੇਵੇ ਮੇਰਾ ਆਪਣਾ ਹੀ ਰੂਪ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਕਤ ਜਾਈਏ ਰੇ ਗਲ ਰਾਗੋ ਰੰਗ। ਗਾਲਿਬ ਇਸ ਨੂੰ ਇੰਜ ਬਿਆਨ ਕਰਦਾ ਹੈ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ, ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਕਹਿੰਦਾ ਟੁੱਟੇ ਪੈਰਾਂ ਦਾ ਬੜਾ ਅਹਿਸਾਨ ਹੈ, ਆਪਾਂ ਟਿਕ ਗਏ, ਭਟਕਣਾ ਮਿਟ ਗਏ, ਗੱਲ ਸਮਝ ਚ ਆ ਗਈ ਹੈ, ਪਰ ਮੈਂ ਹੁਣ ਸਮਝਾ ਨਹੀਂ ਸਕਦਾ, ਸਮਝਾ ਨਹੀਂ ਸਕਦਾ। ਦੁਨੀਆਂ ਦੇ ਸਾਰੇ ਸੰਤ ਭਗਤਾਂ ਨੇ ਕਹਿ ਦਿੱਤਾ ਅਕਥ ਹੈ, ਜੇ ਹੋ ਜਾਣਾ ਜੇ ਮੈਂ ਜਾਣ ਵੀ ਲਿਆ, ਆਖਾਂ ਨਾਹੀਂ ਕਹਿਣਾ ਨਹੀਂ, ਕਿਉਂ ਕਹਿਣਾ ਕਥਨ ਨਾ ਜਾਏ, ਕਥਨੇ ਚ ਨਹੀਂ ਆਉਂਦਾ। ਕਿਆ ਹੋ ਕਥੀ ਕਥੇ ਕਥ ਦੇਖਾ, ਮੈਂ ਅਕਥ ਨਾ ਕਥਨਾ ਜਾਏ। ਜਿਹਨਾਂ ਇਸ ਅਗੰਮੀ ਦੁਨੀਆਂ ਨੂੰ ਪ੍ਰਾਪਤ ਕੀਤਾ ਉਸ ਦਾ ਕੋਈ ਪ੍ਰਤੱਖ ਸਬੂਤ ਨਾ ਦੇ ਸਕੇ, ਔਰ ਹੈ ਵੀ ਨਹੀਂ ਪ੍ਰਤੱਖ ਸਬੂਤ, ਸੀਮਤ ਦਾ ਆਉਂਦਾ, ਅਸੀਮ ਦਾ ਨਹੀਂ ਆਉਂਦਾ। ਜਿਹਨਾਂ ਨੇ ਉਸ ਅਗੰਮੀ ਦੁਨੀਆਂ ਦੀ ਝਲਕ ਦਾ ਆਨੰਦ ਮਾਣਿਆ,
वो कोई प्रत्यक्ष सबूत दे ना सके।

0: ਤੇ ਜਿਨ੍ਹਾਂ ਨੂੰ ਇਸ ਅਗੰਮੀ ਦੁਨੀਆ ਦੀ ਝਲਕ ਨਾ ਮਿਲੀ ਉਹ ਬੜੇ ਪ੍ਰਬਲ ਬਲ ਝੂਠੇ ਸਬੂਤ ਇਕੱਠੇ ਕਰਕੇ ਧੂੰਆਂਧਾਰ ਤਕਰੀਰਾਂ ਦੇ ਰਾਹੀਂ ਨਾਸਤਿਕਤਾ ਨੂੰ ਜਨਮ ਦੇ ਗਏ। ਮੈਂ ਇੱਕ ਦਫ਼ਾ ਫਿਰ ਦੁਹਰਾਵਾਂ ਤੇ ਸਮਾਪਤੀ ਕਰਾਂ। ਕਾਰਲ ਮਾਰਕਸ ਦੇ ਵਿਚਾਰਾਂ ਤੋਂ ਵਕਤੀ ਤੌਰ ਤੇ ਅੱਧੀ ਦੁਨੀਆ ਪ੍ਰਭਾਵਿਤ ਹੋ ਗਈ ਸੀ। ਚਾਈਨਾ, ਪੈਨਜ਼ਾਨੀਆ, ਕੋਰੀਆ, ਲਾਓਸ, ਕੰਬੋਡੀਆ, ਚੈਕੋਸਲਵਾਕੀਆ, ਬਲਗਾਰੀਆ, ਪੋਲੈਂਡ, ਅੱਧਾ ਜਰਮਨੀ, ਪੂਰਾ ਰਸ਼ੀਆ, ਇਹ ਸਾਰਾ ਉਸ ਤੋਂ ਪ੍ਰਭਾਵਿਤ ਹੋ ਗਿਆ ਸੀ। ਇਤਨੀ ਦੁਨੀਆ ਕਿਸੇ ਵੱਡੇ ਤੋਂ ਵੱਡੇ ਪੈਗੰਬਰ ਤੋਂ ਵੀ ਪ੍ਰਭਾਵਿਤ ਨਹੀਂ ਹੋਈ, ਕਿਉਂਕਿ ਪੈਗੰਬਰਾਂ ਦੀ ਗੱਲ ਅੰਤਰਮੁਖੀ ਹੈ, ਉਹਦੀ ਗੱਲ ਸਿਰਫ ਬਾਹਰਮੁਖੀ ਸੀ, ਬਾਹਰਮੁਖੀ ਸੀ। ਔਰ ਜਦ ਕਦੀ ਕੋਈ ਮਨੁੱਖ ਪੂਰਨ ਤੌਰ ਤੇ ਅੰਤਰਮੁਖੀ ਹੋ ਜਾਂਦਾ ਹੈ ਉਹੀ ਭਗਤ ਹੈ। ਤੇ ਭਗਤੀ ਦੀ ਜੋ ਰੂਪ ਰੇਖਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਚਿੱਤਰ ਦੀ ਮੈਂ ਫਿਰ ਕੱਲ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਸਮਾਂ ਹੋ ਗਿਆ। ਸਾਹਿਬ ਰਹਿਮਤ ਕਰਨ, ਬਖਸ਼ਿਸ਼ ਕਰਨ, ਸਾਨੂੰ ਉਸ ਅਗੰਮੇ ਅਵਸਥਾ ਦੀ ਝਲਕ ਦੇਣ ਜਿਸ ਝਲਕ ਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਜ਼ਿਕਰ ਕਰਦੀ ਹੈ। ਹੁਣ ਆਪ ਗੁਰਬਾਣੀ ਦਾ ਇੱਕ ਸ਼ਬਦ ਕੀਰਤਨ ਦੇ ਰਾਹੀਂ ਸਰਵਨ ਕਰੋ। ਆਨੰਦ ਸਾਹਿਬ ਦਾ ਪਾਠ, ਫੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You're listening to KRPI 1550 Radio, Ferndale, Washington.

0: You're listening to KRPI 1550 Radio, Ferndale, Washington.
1: Param Sanman Yog Hazur De Amrit Bachnanda Anand Man Rahe Guru Sware ਸਤ ਸੰਗੀ ਜਨੋ ਆਪ ਜੀ ਨੇ ਭੱਟ ਕੀਰਤ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਰਾਮਦਾਸ ਕਿਰਪਾਲੂ ਜੀ ਦੀ ਸਿਫਤ ਵਿੱਚ ਜੋ ਸਵੱਈਆ ਹੈ ਇਸ ਦਾ ਪਾਠ ਸਰਵਣ ਕੀਤਾ ਹੈ। ਅੱਜ ਦੇ ਇਸ ਸਵੱਈਏ ਦਾ ਸੰਖੇਪ ਭਾਵ ਇਸ ਪ੍ਰਕਾਰ ਹੈ ਕਿ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਉਸ ਨਿਰੰਜਨ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਨੂੰ ਜਾਣਿਆ ਔਰ ਉਹਨਾਂ ਨੇ ਲਿਵ ਲਾ ਕੇ ਆਪਣੇ ਅੰਦਰ ਦੀ ਬਿਰਤੀ ਪੂਰਨ ਤੌਰ ਤੇ ਟਿਕਾ ਉਸ ਪਰਮਾਤਮਾ ਦੀ ਪ੍ਰੇਮਾ ਭਗਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਦੀ ਕੀਤੀ ਹੋਈ ਪ੍ਰੇਮਾ ਭਗਤੀ ਦਾ ਸਦਕਾ ਹਜ਼ੂਰ ਦੇ ਅੰਗ ਸੰਗ ਰਹਿਣ ਵਾਲੇ ਧੰਨ ਗੁਰੂ ਅੰਗਦ ਸਾਹਿਬ ਜੀ ਇੱਕ ਸਮੁੰਦਰ ਵੱਤ ਵਿਸ਼ਾਲ ਹੋ ਗਏ ਤੇ ਗੁਰੂ ਅੰਗਦ ਸਾਹਿਬ ਜੀ ਨੇ ਆਏ ਹੋਏ ਜਗਿਆਸੂਆਂ ਉੱਤੇ ਸ਼ਬਦ ਸੁਰਤ ਦੇ ਅਭਿਆਸ ਦੀ ਵਰਖਾ ਕਰ ਦਿੱਤੀ। ਗੁਰੂ ਅਮਰਦਾਸ ਉਹਨਾਂ ਬਾਰੇ ਭੱਟ ਜੀ ਕਹਿ ਰਹੇ ਨੇ ਉਹਨਾਂ ਦੀ ਕਥਾ ਹੀ ਅਕਥ ਹੈ। ਸਾਡੀ ਇੱਕ ਜ਼ਬਾਨ ਸਾਡੀ ਇੱਕ ਰਚਨਾ ਗੁਰੂ ਅਮਰਦਾਸ ਜੀ ਦੀ ਕਥਾ ਨੂੰ ਪੂਰਨ ਤੌਰ ਤੇ ਬਿਆਨ ਨਹੀਂ ਕਰ ਸਕਦੀ। ਕਹਿੰਦੇ ਨੇ ਇਹਨਾਂ ਤਿੰਨ ਪਾਤਸ਼ਾਹੀਆਂ ਦੀ ਕਿਰਪਾ ਦਾ ਸਦਕਾ ਹੁਣ ਧੰਨ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਨਾਨਕ ਸਾਹਿਬ ਜੀ ਦੇ ਭਗਤੀ ਦੇ ਖਜ਼ਾਨੇ ਦੇ ਮਾਲਕ ਬਣੇ ਤੇ ਇਸ ਜਗਤ ਜਲੰਦੇ ਨੂੰ ਪਰਮਾਤਮਾ ਦੇ ਨਾਮ ਦੀਆਂ ਦਾਤਾਂ ਵੰਡਣ ਵਾਸਤੇ ਗੁਰੂ ਰਾਮਦਾਸ ਹੁਣ ਕਿਰਪਾ ਪੈ ਕਰਦੇ। ਆਓ ਇਸ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਆਪ ਕਿਰਪਾ ਕਰਕੇ ਵਿੱਚ ਵਰਤਨ ਪ੍ਰੇਮ ਭਾਵਨਾ ਸ਼ਰਧਾ ਔਰ ਅਕੀਦਤ ਦੀ ਦਾਤ ਬਖਸ਼ ਕੇ ਇਸ ਮਲੀਨ ਤੇ ਖਿੰਡੇ ਹੋਏ ਮਨ ਨੂੰ ਪੂਰਨ ਤੌਰ ਤੇ ਟਿਕਾ ਬਖਸ਼ ਆਪ ਹੀ ਵਿਚਾਰ ਕਰਾ ਲੈਣ ਸਾਧ ਸੰਗਤ ਬਖਸ਼ੋ ਆਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਕਰੋ ਕਿਰਪਾਲਤਾ ਫਿਰ

ਸ਼ਬਦ ਕਿ ਪਾਣੀ ਦੇ ਛੱਟਾ ਸੈਂ ਤੂੰ ਤੇ ਤੈਨੂੰ ਦੁੱਧ ਵਿੱਚ ਮਿਲਦਿਆਂ ਸਾਰ ਦੁੱਧ ਨੇ ਦੇਖ ਆਪਣੇ ਵਿੱਚ ਥਾਂ ਦਿੱਤੀ। ਇਹ ਤੇ ਕੋਈ ਥਾਂ ਦਿੰਦਾ ਇੱਕ ਦੂਜੇ ਨੂੰ? ਕਹਿਣ ਲੱਗੇ ਪਾਣੀ ਤੈਨੂੰ ਤੇਲ ਵਿੱਚ ਮਿਲਾਇਆ ਜਾਏ ਕਦੀ ਤੇਲ ਤੈਨੂੰ ਥਾਂ ਦਏਗਾ? ਤੈਨੂੰ ਘਿਓ ਦੇ ਮੱਖਣ ਵਿੱਚ ਮਿਲਾਇਆ ਜਾਏ ਕਦੀ ਮੱਖਣ ਤੈਨੂੰ ਥਾਂ ਦਏਗਾ? ਕਦੀ ਘਿਓ ਤੈਨੂੰ ਥਾਂ ਦਏਗਾ? ਦੂਜੇ ਤਰਲ ਪਦਾਰਥ ਕਦੀ ਤੈਨੂੰ ਥਾਂ ਦੇਣਗੇ? ਦੇਖ ਤੂੰ ਦੁੱਧ ਦਾ ਅੰਦਰ ਕਿੰਨਾ ਕੁ ਖੁੱਲ ਦਿਲਾ ਹੈ, ਉਹ ਤੈਨੂੰ ਆਏ ਨੂੰ ਉਹਨੇ ਆਪਣੇ ਵਿੱਚ ਥਾਂ ਦੇ ਦਿੱਤੀ। ਥਾਂ ਨਾ ਕੇਵਲ ਦਿੱਤੀ, ਉਹਨੇ ਕਿਹਾ ਠੀਕ ਤੇਰਾ ਰੂਪ ਮੇਰੇ ਤੋਂ ਵੱਖਰਾ ਹੈ, ਜੇ ਮੇਰੇ ਕੋਲ ਆ ਗਿਆ ਮੈਂ ਤੈਨੂੰ ਆਪਣਾ ਰੂਪ ਦੇਣਾ ਵਾ। ਪਾਣੀ ਨੂੰ ਦੁੱਧ ਨੇ ਆਪਣਾ ਰੂਪ ਦਿੱਤਾ। ਕੱਲਾ ਰੂਪ ਹੀ ਨਹੀਂ, ਪਾਣੀ ਇਕੱਲੇ ਦੀ ਕੀਮਤ ਨਹੀਂ ਸੀ, ਪਰ ਜਦੋਂ ਦੁੱਧ ਵਿੱਚ ਮਿਲਿਆ ਦੁੱਧ ਨੇ ਕਿਹਾ ਜੇ ਮੈਂ 5 ਲੀਟਰ ਦੀ ਮੇਰੀ ਮਪਾਈ ਹੈ ਤੇ ਤੂੰ 1 ਲੀਟਰ ਹੈ ਤੇ ਆਪਾਂ ਹੋ ਗਏ 6 ਕਿਲੋ, 6 ਲੀਟਰ ਹੋ ਗਏ। ਚੇਤੇ ਰੱਖੀ ਮੈਂ ਆਪਣਾ ਮੁੱਲ ਥੋੜਾ ਜਿਹਾ ਕਟਵਾ ਲਾਂਗਾ ਪਰ ਤੇਰੀ ਕੀਮਤ ਨਾਲ ਜ਼ਰੂਰ ਪਵਾਂਗਾ। ਤੇ ਪੈਂਦੀ ਹੈ ਦੁੱਧ ਦੀ ਨਾਲ ਪਾਣੀ ਦੀ ਕੀਮਤ ਪੈ ਗਈ। ਤੇ ਬਾਬਾ ਜੀ ਕਹਿਣ ਲੱਗੇ ਉਹ ਬੇਵਫਾ, ਦੇਖ ਥਾਂ ਦਿੱਤਾ ਜਿੰਨੇ, ਨਾਮ ਆਪਣਾ ਤੈਨੂੰ ਦਿੱਤਾ ਦੁੱਧ, ਪਾਣੀ ਨਾ ਰਹਿਣ ਦਿੱਤਾ ਤੈਨੂੰ, ਆਪਣਾ ਰੂਪ ਦਿੱਤਾ, ਆਪਣੀ ਕੀਮਤ ਘਟਾ ਕੇ ਉਹਨੇ ਤੇਰੀ ਨਾਲ ਕੀਮਤ ਪਵਾ ਲਈ। ਤੇ ਇੰਨਾ ਬੇਵਫਾ ਹੈ ਕਿ ਸੇਕ ਲੱਗਣ ਦੀ ਦੇਰ ਤੋਂ ਪਹਿਲਾਂ ਉੱਡ ਗਏ। ਹਜ਼ੂਰ ਕਹਿੰਦੇ ਨੇ ਉਸ ਪਾਣੀ ਦਾ ਉੱਤਰ ਸੀ ਬਾਣੀ ਦੇ ਬਚਨ ਨੇ, ਕਹਿੰਦਾ ਇਸੇ ਕਰਕੇ ਤਾਂ ਉੱਡਿਆ ਵਾ ਕਿ ਜਿੰਨੇ ਮੈਨੂੰ ਰੂਪ ਦਿੱਤਾ, ਰੰਗ ਦਿੱਤਾ, ਕੀਮਤ ਪਾਈ, ਮੇਰਾ ਚਿੱਤ ਕਰਦਾ ਮੈਂ ਇਹਨੂੰ ਸੇਕ ਲੱਗਣ ਤੋਂ ਪਹਿਲਾਂ ਆਪਣੇ ਆਪ ਨੂੰ ਕਿਉਂ ਨਾ ਸਾੜ ਦੇਵਾਂ, ਕਿਉਂਕਿ ਮੈਂ ਆਪਣੇ ਪਿਆਰੇ ਦਾ ਸੇਕ ਨਹੀਂ ਸੇਕ ਸਕਦਾ, ਮੈਂ ਆਪਣੇ ਆਪ ਨੂੰ ਕੁਰਬਾਨ ਕਰ ਸਕਣਾ। ਇਹ ਵੀ ਪ੍ਰੇਮਾ ਭਗਤੀ, ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵ ਲਾਈ। ਤੇ ਪ੍ਰੇਮ ਲਿਵ ਲਾ ਕੇ ਭਗਤੀ ਕਰਕੇ ਸਾਨੂੰ ਕਿਹਾ ਰੇ ਮਨ ਐਸੀ ਹਰਸ਼ੋਂ ਪ੍ਰੀਤ ਕਰ, ਕੈਸੀ ਜੈਸੀ ਜਲ ਦੁੱਧ ਹੋਏ, ਜਿਵੇਂ ਦੁੱਧ ਦੀ ਤੇ ਪਾਣੀ ਦੀ ਪ੍ਰੀਤ ਹੈ। ਤੇ ਫਿਰ ਦੇਖੋ ਇੱਥੇ ਆ ਕੇ ਮੁਕੰਮਲ ਪ੍ਰੀਤ ਬਣਦੀ ਹੈ, ਜਿਵੇਂ ਮੈਂ ਉਦਾਹਰਨਾਂ ਪਹਿਲਾਂ ਦਿੱਤੀਆਂ ਨੇ। ਜੇ ਹੁਣ ਮੈਂ ਇਹ ਕਹੀ ਜਾਂ ਕਮਲ ਦਾ ਫੁੱਲ ਖਿੜਿਆ ਤੇ ਪਤੰਗਾ ਉਹਦੇ ਤੇ ਆ ਗਿਆ, ਤੇ ਆਪ ਕਹੋਗੇ ਵੇਖੋ ਬੰਦਾ ਕਿਹੋ ਜੀ ਗੱਲ ਕਰਦਾ, ਕਮਲ ਦੇ ਫੁੱਲ ਤੇ ਭਵਰੇ ਹੁੰਦੇ ਨੇ, ਪਤੰਗੇ ਤਾਂ ਦੀਵੇ ਤੇ ਜਾਂਦੇ। ਜੇ ਮੈਂ ਕਹਾਂ ਜੀ ਦੀਵਾ ਬਲਿਆ ਤੇ ਕੀੜੀਆਂ ਆ ਗਈਆਂ, ਤੁਸੀਂ ਕਹੋਗੇ ਮੂਰਖਤਾ ਹੀ ਵਾਲੀ ਗੱਲ, ਦੀਵੇ ਤੇ ਕੀੜੀਆਂ, ਕੀੜੀਆਂ ਤਾਂ ਮਿੱਠੇ ਤੇ ਜਾਣਗੀਆਂ। ਹੁਣ ਸ਼ਬਦ ਸੁਰਤ ਕਿੰਨੀ ਵਰਖਾਈ, ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਉਹ ਸਮੁੰਦਰ ਬਣੇ ਤੇ ਸਮੁੰਦਰ ਦੇ ਵਿੱਚ ਨੀਆਂ ਨਹੀਂ ਰੱਖੀਆਂ ਜਾਂਦੀਆਂ, ਸਮੁੰਦਰ ਲੋਕਾਂ ਦੇ ਘਰ ਨਹੀਂ ਬਣਾਉਂਦਾ, ਸਮੁੰਦਰ ਆਪਣੇ ਵਿੱਚੋਂ ਬੱਦਲ ਪੈਦਾ ਕਰਕੇ ਕੇਵਲ ਬਰਸਾਤ ਹੀ ਕਰਦਾ ਹੈ। ਤਾਂ ਤੇ ਅੰਗਦ ਅੰਗ ਸੰਗ ਭਇਓ ਸ਼ਾਇਰ, ਸਮੁੰਦਰ ਬਣ ਗਏ। ਤਿੰਨ ਸ਼ਬਦ ਸੁਰਤ ਕਿੰਨੀ ਵਰਖਾਈ, ਉਸ ਗੁਰੂ ਅੰਗਦ ਸਾਹਿਬ ਨੇ ਇੰਨੀ ਕਿਰਪਾ ਕੀਤੀ, ਉਹਨਾਂ ਨੇ ਸ਼ਬਦ ਤੇ ਸੁਰਤ ਦੀ ਵਰਖਾ ਕਰ ਦਿੱਤੀ। ਆਓ ਇਹਦੀ ਪ੍ਰੋੜਤਾ ਗੁਰੂ ਗ੍ਰੰਥ ਸਾਹਿਬ ਕਰਨਗੇ। ਕਹਿਣ ਲੱਗੇ ਲੰਗਰ ਚੱਲੈ ਗੁਰ ਸ਼ਬਦ ਹਾਰ, ਤੋਟ ਨਾ ਆਵੀ ਖੱਤੀ ਹੈ। ਜਿਹੜੀ ਖੱਤੀ ਬਾਬਾ ਨਾਨਕ ਖੱਟ ਕੇ ਗਏ ਨੇ ਨਾ, ਉਹਦਾ ਤੋਟਾ ਨਹੀਂ ਆਉਣਾ। ਇਸ ਤੋਂ ਪਹਿਲੀ ਇੱਕ ਬਚਨ ਹੈ, ਨੀਂਵ ਕਿਹਨੇ ਰੱਖੀ, ਨਾਨਕ ਰਾਜ ਚਲਾਇਆ ਸੱਚ ਕੋਟ ਸ਼ਤਾਣੀ ਨੀਂਵ ਦੈ। ਬਾਬੇ ਨਾਨਕ ਨੇ ਨੀਂਵ ਰੱਖੀ। ਹੁਣ ਅੱਗੇ ਇਹ ਸਪਸ਼ਟ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਝੜੀ ਲਾਉਂਦੇ ਪਏ ਨੇ ਗੁਰੂ ਅੰਗਦ ਸਾਹਿਬ ਕਿ ਨੀਂਹ ਰੱਖ ਰਹੇ ਨੇ। ਬਚਨ ਹੈ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ, ਕਸਮ ਦੀ ਦਰ ਤੇ ਬਾਬੇ ਨਾਨਕ ਦੀ ਰੱਬ ਦੀ ਦਿੱਤੇ ਹੋਏ ਖਰਚੇ ਨੂੰ ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅੰਗਦ ਸਾਹਿਬ ਵੰਡਣ ਲੱਗੇ ਨੇ। ਖਰਚੇ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਹੁਣ ਦੇਖੋ ਸ਼ਬਦ ਨੇ ਖਰਚੇ, ਖਰਚਣ ਵਾਸਤੇ ਦਿੱਤਾ ਬਾਬੇ ਨਾਨਕ ਨੇ ਖਜ਼ਾਨਾ, ਨਾਲ ਕਹਿ ਦਿੱਤਾ ਆਪ ਖੈਦੀ ਆਪ ਖਾਇਆ ਜੇ, ਖੈਰ ਖੈਰਦਰ ਤੇ ਜਿਹੜੇ ਮੰਗਣ ਆਉਣਗੇ ਉਹਨਾਂ ਦੀ ਝੋਲੀ ਵਿੱਚ ਪਾਇਆ ਜੇ। ਹਜ਼ੂਰ ਨੇ ਕਿਹਾ ਕਿ ਲੰਗਰ ਚੱਲੈ ਗੁਰ ਸ਼ਬਦ ਹਰ, ਤੋਟ ਨਾ ਆਵੀ ਖੱਟੀਐ, ਖਰਚੈ ਦਿੱਤ ਕਸਮ ਦੀ ਆਪ ਖੈਦੀ ਖੈਰ ਦਬਟੀਐ। ਇੱਥੇ ਇੱਕ ਬਚਨ ਕੀਤਾ, ਕਹਿਣ ਲੱਗੇ ਮੇਰੇ ਦਾਤਾ ਜੀ ਕਿ ਆਪ ਜੀ ਉੱਤੇ ਇੰਨੀ ਕਿਰਪਾ ਵੀ ਹੁੰਦੀ, ਹੋਵੇ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਝੱਟੀਐ, ਨੂਰ ਦੀ ਵਰਖਾ ਹੋ ਰਹੀ ਹੈ। ਗੁਰੂ ਅੰਗਦ ਸਾਹਿਬ ਉਸੇ ਵਰਖਾ ਨੂੰ ਲੋਕਾਂ ਤੱਕ ਪਹੁੰਚਾ ਰਹੇ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਉਹਨੂੰ ਆਪਣਾ ਅੰਗ ਬਣਾਇਆ ਹੈ।

0: करते हैं। परम सत्कार योग गुरु स्वरूप गुरु खालसा सत संत जीओ खास सर्वत संगता सतगुरु जी की पावन हजूरी विच बैठ करके रागी सिंह सोहाना की रचना तो रस पिना कीर्तन अमृत गुरबाणी का सुन रहे थे। सतगुरु जी की बाणी का लाहा तीन तरीकों के नाल सिख जगत विच लिया जाता है। पहला तरीका है पाठ करन दा। पाठ करन वाला पाठ बोध हासिल करके फिर पाठ करे, उदा पाठ कीता होया पाठक दा सफला है। पाठ करन दे नाल महान पुन पैदा हुंदे हन। ते दूसरा तरीका है कीर्तन, जिहदे विच संगीत कला सम्मिलित हो करके शब्दां नूं गुरबाणी दे अमृत नूं सोने दी कटोरी विच पा के पीण दा भाव। राग सोने दा भांडा है, जे कोई सोने दे भांडे विच जहर पा के पी लवे तां मर जाएगा, मौत हो जाएगी उसकी। जे सोने दे भांडे च अमृत पी लवे तां अमृत अमर हो जांदा है। उही संगीत है जो विषय रस दे गाने उन्हां संगीत कला दे नाल गाए जाण तां उह जहर पीण दे समान हन। उहदे विच साथ संगीत सतगुरु की उस्तत होवे, वाहिगुरु की सिफत सलाह होवे, इह साथ संगीत अमृत है। ते तीसरा तरीका है साडे कोल सिख जगत विच गुरबाणी की कथा, गुरबाणी तों कथा रूप विच लाहा लैण। पाठ और कीर्तन दोनों दे विच अर्थ की समझ नहीं आ सकती, कथा विच अर्थ की समझ आती है। इसलिए कथा का महात्म पाठ नालों कीर्तन का महात्म ज्यादा है। कलयुग में कीर्तन प्रधाना, पाठ में नहीं कहा भी कलयुग में पाठ प्रधाना, कलयुग में कीर्तन प्रधाना प्रधान है। उस वाहिगुरु परमेश्वर के नाल मिलाप कराने लई सबते उत्तम हर की कथा, ये तीसरा तरीका है सिख जगत का, जिहदे नाल अर्थ का बोध, जिन्हों अर्थ का बोध नहीं होएगा वह कथा करन दा अधिकारी नहीं, जिन्हों पाठ का बोध नहीं उन्हों पाठ करन दा कोई अधिकार नहीं, जिन्हों राग का बोध नहीं कीर्तन का बोध नहीं संगीत का उन्हों कीर्तन का अधिकार नहीं। ते जिवें पाठ के बोध वाले ही पाठ कहा जाता है, संगीत कला के महार राग वेतिया ही रागी कहा जाता है। ते अर्थों के जाणू होना गुरु गोबिंद सिंह साहब महाराज ने कितनी बख्शिश की है। उन्होंने अमृत वचनों में जिहड़ा ये वचन आया प्रगट ए है हमारी कांसी, जिहड़ा वचन एक है पढ़ा पढ़ा इहां ढोर मत रासी, बैल बुद्धि वाले पढ़नगे। सतगुरु का साथ समझी ये वचन प्रतख है, बिल्कुल लिखण सार जिथे कलमा करके सिटियां जो गुरु ग्रंथ साहिब महाराज की रचना हुई। हर रोज सतगुरु कथा करदे, बाणी का उच्चारण करदे, फिर वो कथा करदे सतगुरु आप। 48 सिंघां नूं सतगुरु महाराज ने अर्थबोध कराया। भाई मनी सिंह लिखारी सन, बाबा दीप सिंह जी उस वेले उन्हां स्रोतियां दे विच मुख स्रोतियां दे विच सन। ते उस थां ते जिथे कलमां खिड़की करके छुट्टियां लिखण सार सर सरोवरों बनिया, बचदी स्याही उत्थे डोली, सतगुरु ने वर दिता जिहदे अखर नहीं चलदे वह इतने 35 अखर धरती दे उत्ते अपनी उंगल नूं कलम बना के साथ जी 35 लिखे। जिन्हों विद्या ना आउंदी होवे वह विद्या प्रचलित हो जाती है। ये सतगुरु की प्रतख कला साहिब सिंह जी जिहड़ी सैकड़ियां दी अजमाई है उन्हां विचों एक मैं थोड़े सामने बैठा। मेरा दिल टुट गया सी भी मेतों अखर चलने नहीं है। मैनू एक साथ समझी दमदमे साहब ही पढ़िया होया रागी सिंह, वो 3 संथियां हुई सी उत्थे, ਮੈਨੂੰ ਕਹਿਣ ਲੱਗਾ ਭਾਈ ਸਾਹਿਬ ਉਦਾਸ ਨਾ ਹੋ, ਜੇ ਅੱਖਰ ਨਹੀਂ ਚੱਲਦੇ ਨਾ 35 ਲਿਖਦੇ ਇੱਥੇ। ਮੈਨੂੰ ਕੋਲ ਬੈਠ ਕੇ ਉਹਨੇ 35 ਸਾਹਿਬ ਸੀਗੀ ਲਿਖਾਈ ਲਿਖਣ ਸਾਰ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਮੇਰੇ ਵਰਗੇ ਪਸ਼ੂ ਵਿਰਤੀ ਵਾਲੇ ਬੰਦੇ 'ਤੇ ਵੀ ਇਹ ਕਿਰਪਾ ਕਰ ਦਿੱਤੀ ਕਿ ਅੱਜ ਤੁਹਾਡੇ ਵਿਚਕਾਰ ਬਹਿ ਕੇ ਸਤਿਗੁਰੂ ਦੀ ਬਾਣੀ ਦੇ ਸਾਧ ਸੰਗਤ ਜੀ ਅੱਖਰ ਜਿਹੜੇ ਕੁਝ ਮਹਾਂਪੁਰਸ਼ਾਂ ਵੱਲੋਂ ਉਪਦੇਸ਼ ਮਿਲੇ ਆ ਉਹ ਅੱਖਰਾਂ ਨੂੰ ਸਾਧ ਸੰਗਤ ਜੀ ਲੈ ਕੇ ਟਕਸਾਲੀ ਅੱਖਰਾਂ ਨੂੰ ਮੈਂ ਤੁਹਾਡੇ ਦਰਸ਼ਨ ਕਰ ਰਿਹਾ। ਇਹ ਕਲਗੀਧਰ ਪਾਤਸ਼ਾਹ ਦੀ ਜੇ ਉੱਥੇ ਲਿਖਣ ਸਰ ਬਖਸ਼ਿਆਂ ਨਾ ਕੀਤੀਆਂ ਹੁੰਦੀਆਂ ਤਾਂ ਦਾਸ ਤੁਹਾਡੇ ਸਾਹਮਣੇ ਅੱਜ ਕਿਤਾਬ ਦੀ ਕਥਾ ਨੂੰ ਕਰਦਾ ਹੁੰਦਾ। ਗੁਰੂ ਦੀ ਕਿਰਪਾ ਜਾਣਨੀ ਚਾਹੀਏ। ਮੈਂ ਹਮੇਸ਼ਾ ਗੁਰੂ ਦੀ ਬਖਸ਼ਿਸ਼ 'ਤੇ ਵਿਸ਼ਵਾਸ ਰੱਖਦਾ, ਆਪਣੇ ਪੜ੍ਹੇ ਅੱਖਰਾਂ 'ਤੇ ਨਹੀਂ। ਮਹਾਂਪੁਰਖਾਂ ਦੀ ਆਸ਼ੀਰਵਾਦ ਜਿਹੜੀ ਹੋਈ ਉਹਨਾਂ 'ਤੇ ਸਾਧ ਸੰਗਤ ਜੀ ਮੈਂ ਉਹਨਾਂ ਦੇ ਬ੍ਰਹਮ ਗਿਆਨੀਆਂ ਦੇ ਬਚਨਾਂ ਨੂੰ ਲੈ ਕੇ ਕਿ ਜਿਹੜਾ ਬਚਨ ਜੋ ਕੀਤਾ ਸੀ ਉਹ ਸਾਧ ਸੰਗਤ ਜੀ ਪੂਰਾ ਹੋਇਆ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ। ਆਓ, ਕਥਾ ਕੋਈ ਸਿਆਣੇ ਬਣਨ ਦੀ ਪ੍ਰਦਰਸ਼ਨੀ ਨਹੀਂ ਕਿ ਲੋਕ ਕਹਿਣ ਜੀ ਬੜਾ ਵਿਦਵਾਨ ਹੈ। ਵਿਦਵਾਨ ਕਾਹਦਾ ਸਾਧ ਸੰਗਤ ਜੀ? ਜੇ ਹੰਕਾਰ ਉਹਨੂੰ ਭਾਵੇਂ ਕਥਾ ਦੇ ਹੋ ਗਿਆ, ਬਿਮਾਰੀ ਤਾਂ ਬਿਮਾਰੀ ਹੋਈ ਹੈ, ਕਿਸੇ ਢੰਗ ਨਾਲ ਲੱਗ। ਜੇ ਕਥਾ ਕਰਨ ਦਾ ਹੀ ਹੰਕਾਰ ਹੋ ਗਿਆ, ਬਿਮਾਰੀ ਤਾਂ ਫਿਰ ਵੀ ਲੱਗ। ਜੇ ਜਾਣੇ ਹੋ ਕਥਨੀ ਕਰਤਾ ਵਿਆਪਾਰੀ ਵਸਦਾ ਜੋ ਫਿਰਤਾ। ਮਹਾਰਾਜ ਕਹਿੰਦੇ ਸਾਧ ਸੰਗ ਜੇ ਹੋਮੇ ਮਾਰੀ ਨਾਨਕ ਤਾਕੂ ਮਿਲੇ ਬੁਰਾਈ। ਵਾਹਿਗੁਰੂ ਤਾਂ ਭਾਈ ਗਰੀਬ ਹਿਰਦੇ, ਗਰੀਬ ਤੋਂ ਭਾਵ ਨਿਮਰਤਾ, ਨਿਮਰਤਾ ਵਾਲੇ ਹਿਰਦਿਆਂ ਵਾਲੇ ਸਾਧ ਸੰਗਤ ਜੀ ਮਿਲਦਾ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਆਓ ਮੰਦਿਰ ਦੀਆਂ ਇਕਾਗਰ ਕਰੋ। ਚੱਲਦੀ ਹੋਈ ਲੜੀ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਕਥਾ, ਇਹ ਪੰਜਵੀਂ ਕਥਾ ਸਾਧ ਸੰਗਤ ਜੀ ਜਥੇ ਵਿੱਚ ਚੱਲ ਰਹੀ ਹੈ। ਜਦੋਂ ਉੱਥੇ ਅਸਥਾਨ 'ਤੇ ਹੋਈਦਾ ਉਦੋਂ ਸਾਧ ਸੰਗਤ ਜੀ ਫਿਰ ਇੱਕ ਥਾਂ 'ਤੇ ਹੋ ਜਾਂਦੀ ਹੈ। ਜਦੋਂ ਸਾਡਾ ਜਥਾ ਦੋ ਥਾਂ 'ਤੇ ਵੰਡਿਆ ਜਾਏ ਉਹ ਕਥਾ ਦੀਆਂ ਦੋ ਸ਼ਾਖਾ ਹੋ ਜਾਂਦੀਆਂ ਨੇ। ਫਿਰ ਅਸਥਾਨ 'ਤੇ ਨਿਰੰਤਰ ਚੱਲ ਰਹੀ ਹੈ ਲੜੀਵਾਰ ਕਥਾ। ਜਦੋਂ ਮੈਂ ਬਾਹਰ ਆ ਜਾਂਦਾ ਮੈਂ ਵੀ ਉਸੇ ਲੜੀਵਾਰ ਨੂੰ ਹੀ ਕਰਦਾ। ਫਿਰ ਅਸੀਂ ਫੋਨ 'ਤੇ ਆਪਸ ਵਿੱਚ ਹੀ ਮੇਲ ਕਰ ਲੈਂਦੇ ਹਾਂ ਵੀ ਭਾਈ ਤੂੰ ਅੱਗੇ ਹੈ ਕਿ ਮੈਂ ਅੱਗੇ ਹਾਂ। ਜਿਹੜਾ ਅੱਗੇ ਹੁੰਦਾ ਉਹ ਪਿਛਲੇ ਨੂੰ ਥੋੜ੍ਹਾ ਜਿਹਾ ਨਾਲ ਲਾ ਲੈਂਦਾ, ਪਿਛਲਾ ਹਿੰਮਤ ਨਾਲ ਅੱਗੇ ਆ ਜਾਂਦਾ। ਜਿਹੜੇ ਸਾਡੇ ਜਥੇ ਦੇ ਗਿਆਨੀ ਸਿੰਘ ਉੱਥੇ ਪਿੱਛੇ ਨੇ ਨਾ ਦੋ, ਉਹ ਸਾਧ ਸੰਗਤ ਕਥਾ ਉੱਥੇ ਕਰਦੇ ਆ ਲੜੀਵਾਰ। ਸੰਗਤਾਂ ਸੁਣਦੀਆਂ, ਵਿਦਿਆਰਥੀ ਪੜ੍ਹਦੇ। ਅਸੀਂ ਬਾਹਰ ਜਿਹੜੇ ਆਏ ਹੋਏ ਹਾਂ ਜਥੇ ਦਾ ਹਿੱਸਾ, ਅਸੀਂ ਵੀ ਆਪਣਾ ਵੀ ਉਹਦਾ, ਤਾਂ ਕਿ ਕਥਾ ਦਾ ਨਾਂ ਦਾ ਕਿਸੇ ਦਾ ਵੀ ਨਾ ਪਵੇ, ਨਾ ਸਾਡਾ ਨਾ ਉਹਨਾਂ ਦਾ। ਇਹ ਜੁਗਤੀ ਰੱਖੀ ਵੀ ਹੈ ਆਪਣੇ ਹੀ ਨਿਤਨੇਮ ਜਥੇ ਦਾ। ਪਰ ਇਹਦੇ ਵਿੱਚ ਸਾਧ ਸੰਗਤ ਜੀ ਜਿੰਨੇ ਤੁਸੀਂ ਪ੍ਰੇਮੀ ਸ਼ਾਮਿਲ ਹੁੰਦੇ ਹੋ, ਮੇਰੇ ਵੀ ਧੰਨ ਭਾਗਨ ਤੁਹਾਡੇ ਦਰਸ਼ਨ ਕਰਕੇ ਸਤਿਗੁਰੂ ਦੀ ਆਪਣੀ ਅੰਮ੍ਰਿਤਮਈ ਬਾਣੀ ਦੀ ਇਹ ਖੇਡ ਸਤਿਗੁਰੂ ਨੇ ਜੋ ਰਚਾਈ ਹੈ। ਜਿਵੇਂ ਅੰਨੇ ਨੂੰ ਸਾਧ ਸੰਗਤ ਜੀ ਤਰਸ ਕਰਕੇ ਨਾ ਉਹਨੂੰ ਕੋਈ ਸੋਟੀ ਦੇ ਦੇਵੇ ਵੀ ਅੰਨੇ ਆ ਤੂੰ ਕਿਵੇਂ ਤੁਰੇਗਾ, ਤੇਰੇ ਤਾਂ ਅੱਖਾਂ ਨਹੀਂ ਹਨ, ਉਹ ਫਿਰ ਸਾਧ ਸੰਗਤ ਜੀ ਸੋਟੀ ਦੇ ਸਹਾਰੇ ਹੌਲੀ ਹੌਲੀ ਟੋਹ ਟੋਹ ਕੇ ਤੁਰਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਮੈਂ ਤਾਂ ਇਹੀ ਸਮਝਿਆ ਵੀ ਜਿਉਂ ਅੰਧਲੇ ਹੱਥ ਟੋਹਣੀ ਹਰ ਨਾਮ ਹਮਾਰਾ, ਵੀ ਮੈਨੂੰ ਅੰਨੇ ਨੂੰ ਮਹਾਂਪੁਰਸ਼ਾਂ ਨੇ ਟੋਹਣੀ ਫੜਾ ਦਿੱਤੀ ਵੀ ਲੈ ਭਾਈ ਟੋਹ ਟੋਹ ਕੇ ਤੁਰੀ ਚੱਲੀ। ਇਹ ਮੈਂ ਕਥਾ ਦਾ ਸਹਾਰਾ ਰੱਖਿਆ ਜੀਵਨ ਵਿੱਚ ਸਾਧ ਸੰਗਤ ਜੀ, ਕੋਈ ਲੋਕਾਂ ਨੂੰ ਸੁਣਾਉਣ ਵਾਸਤੇ ਨਹੀਂ, ਮੈਂ ਤਾਂ ਆਪਣੀ ਮੂਰਖ ਨੂੰ ਸਮਝਾਉਣ ਵਾਸਤੇ ਸਾਧ ਸੰਗਤ ਜੀ। ਪਰ ਅਜੇ ਵੀ ਮਨ ਮੂਰਖ ਅਜੋ ਨਹੀਂ ਸਮਝਤ, ਸਿੱਖ ਦੇ ਹਾਰਿਓ ਨੀਤ ਸਮਝਿਆ ਅਜੇ ਵੀ ਨਹੀਂ ਹੈ ਮੂਰਖ। ਕਾਲੀ ਸੋ ਧੌੜੇ ਆ ਗਏ ਲੱਗੇ ਹੋਏ ਆ, ਕਦੇ ਤਾਂ ਗੁਰੂ ਕਿਰਪਾ ਕਰੂਗਾ ਹੀ ਭਾਈ। ਆਓ ਮਨ ਕਿਰਤੀਆਂ ਇਕਾਗਰ ਕਰੋ। ਬਿਲਾਵਲ ਰਾਗ ਹੈ, ਉਚਾਰਨ ਕਰਨ ਵਾਲੇ ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ। 72 ਸਾਲ ਦੀ ਉਮਰ ਸਾਧ ਸੰਗਤ ਜੀ ਗਾਗਰ ਚੱਕੀ ਪਾਣੀ ਦੀ, ਜਿਹੜੀ ਉਮਰ ਵਿੱਚ ਲੋਕਾਂ ਦੇ ਬਜ਼ੁਰਗ ਮੰਜੀ 'ਤੇ ਬਹਿ ਕੇ ਆਰਾਮ ਕਰਦੇ ਹਨ, ਉਹ ਉਮਰ ਦੇ ਸਾਡੇ ਗੁਰੂ ਨੇ ਸੇਵਾ ਆਰੰਭ ਕੀਤੀ ਸਾਧ ਸੰਗਤ। ਕੋਈ ਬਹਾਨਾ ਨਾ ਬਣਾਵੇ, ਕੋਈ ਇਹ ਨਾ ਕਹੇ ਵੀ ਮੈਂ ਜੀ ਸਰੀਰ ਵੱਡਾ ਹੋ ਗਿਆ ਮੈਂ ਗੁਰਦੁਆਰੇ ਨਹੀਂ ਜਾ ਸਕਦਾ। ਮਹਾਰਾਜ ਨੇ ਕਿਹਾ ਵੀ ਬਿਰਧ ਅਵਸਥਾ ਦੇ ਵਿੱਚ ਵੀ ਸੇਵਾ ਕਰਕੇ ਗੁਰਕਾ ਗੱਦੀ ਦੇ ਮਾਲਕ ਬਣ ਕੇ ਵਿਖਾਇਆ, ਆਪਣੀ ਹੋਮੀ ਨੂੰ ਮੇਟ ਦਿੱਤਾ। 12 ਸਾਲ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਇਹ ਸਾਧ ਸੰਗਤ ਜੀ ਆਪਣੇ ਸਰੀਰ 'ਤੇ ਕਰਚ ਕੇ ਵਿਖਾਇਆ। 12 ਸਾਲ ਪਾਣੀ ਦੀਆਂ ਗਾਗਰਾਂ ਢੋਈਆਂ, ਨਾ ਦਿਨ ਦੇਖਿਆ ਨਾ ਰਾਤ ਦੇਖੀ, ਕੁੰਭਲ 'ਚ ਡਿੱਗ ਪਏ ਸਾਧ ਸੰਗਤ ਜੀ। ਬਿਰਧ ਸਰੀਰ ਹੈ, ਜਿੱਥੇ ਕੁੰਭਲ ਦੇ ਵਿੱਚ ਡਿੱਗੇ ਮਹਾਰਾਜ, ਉਹ ਖੜਕਾ ਹੋਇਆ, ਮੀਂਹ ਪੈਂਦਾ ਸੀ, ਝੱਖੜ ਝੁਲਦਾ, ਪੋਹ ਦੇ ਮਹੀਨੇ, ਲੋਕ ਰਜਾਈਆਂ 'ਚ ਮੂੰਹ ਲਗੋਈ ਪਏ ਹੈ, ਖੜਕਾ ਹੋਇਆ, ਜਲਾਹਾ ਕਹਿੰਦਾ ਚੋਰ ਆ ਗਿਆ ਕੋਈ। ਉਹ ਤਾਕੀ ਖੋਲ੍ਹ ਕੇ ਜਲਾਹੀ ਕਹਿੰਦੀ ਚੋਰ ਕਾਹਨੂੰ ਹੈ, ਇਹ ਤਾਂ ਅਮਰੂ ਨਥਾਵਾਂ ਤੁਰਿਆ ਕਰਦਾ, ਨਾ ਦਿਨੇ ਟੇਕ ਨਾ ਰਾਤ ਨੂੰ ਟੇਕ ਹੈ, ਨਥਾਵਾਂ ਸ਼ਬਦ ਕਹਿ ਦਿੱਤਾ ਸਾਰ ਸ਼ਬਦ। ਮਹਾਰਾਜ ਨੇ ਗਾਗਰ ਸੰਭਾਲੀ, ਇਹ ਲੋਕ ਨਹੀਂ ਕਿਸੇ ਦੇ ਕਸਰ ਛੱਡਦੇ ਸਾਰ ਸਾਜੀ। ਉੱਠ ਕੇ ਕਹਿੰਦੇ ਕਮਲੀਏ, ਹੁਣ ਤਾਂ ਮੈਂ ਥਾਂ ਵਾਲਾ, ਬਸ ਐਂ ਕਮਲੀ ਸ਼ਬਦ ਨਿਕਲ ਗਿਆ। ਕਹਿੰਦੇ ਕਮਲੀਏ, ਹੁਣ ਤਾਂ ਨਾ ਮੈਨੂੰ ਨਥਾਵਾਂ ਕਹਿ, ਨਥਾਵਾਂ ਤਾਂ ਮੈਂ ਉਦੋਂ ਸੀ ਜਦੋਂ ਮੈਨੂੰ ਗੁਰੂ ਅੰਗਦ ਸਾਹਿਬ ਨਹੀਂ ਸੀ ਮਿਲੇ, ਹੁਣ ਤਾਂ ਮੈਂ ਥਾਂ ਵਾਲਾ। ਆਪਣੇ ਥਾਂ 'ਤੇ ਮਾਣ ਕੀਤਾ ਵੀ ਮੈਂ ਗੁਰੂ ਵਾਲਿਆਂ ਹੁਣ। ਇੰਨਾ ਵਚਨ ਕਹਿਣ ਦੀ ਦੇਰ ਸੀ, ਜਲਾਹੀ ਦਾ ਜਦੇ ਦਿਮਾਗ ਹਿੱਲ ਗਿਆ। ਸਤਿਪੁਰਸ਼ਾਂ ਦੇ ਸਾਹ ਸੁਣੀ ਜਿਹੜੇ ਬਚਨ ਹੁੰਦੇ ਆ ਭਾਈ ਰੁਮਾਲਾ ਪਾ ਦੇ ਕੋਲ, ਸਤਿਪੁਰਸ਼ਾਂ ਦੇ ਜਿਹੜੇ ਬਚਨ ਹੁੰਦੇ ਨੇ ਸਾਹ ਸੁਣੀ, ਇਹ ਵਿਅਰਥ ਨਹੀਂ ਜਾਇਆ ਕਰਦੇ। ਢੁੱਡੀ ਕੇ ਪਿੰਡ ਵਾਹਿਗੁਰੂ ਠੁੱਲੀ ਆਲ ਪਿੰਡ ਦੇ ਵਿੱਚ ਜਥਾ ਗਿਆ ਵਾ, ਉੱਥੇ ਮਹਾਂਪੁਰਸ਼ ਕਥਾ ਕਰਕੇ ਨਾ ਸੰਤਾਂ ਦਾ ਸੁਭਾਅ ਸੀ ਤਾਬਿਆ ਹੀ ਬੈਠੇ ਰਹਿਣਾ। ਕਈ ਵਾਰ ਤਾਂ ਐਸਾ ਹੋਇਆ ਵੀ ਸਰੀਰ ਦੀ ਕਥਾ ਕਰਕੇ ਮਹਾਂਪੁਰਸ਼ ਵਿਦਿਆਰਥੀ ਪੋਥੀਆਂ ਲੈ ਕੇ ਤੁਰ ਜਾਂਦੇ, ਮਹਾਂਪੁਰਸ਼ ਉੱਚੀ ਬਾਣੀ ਪੜ੍ਹਨ ਲੱਗ ਜਾਂਦੇ, ਦੋ ਘੰਟੇ ਤਿੰਨ ਘੰਟੇ ਚਾਰ ਘੰਟੇ ਰਸ ਲੈ ਕੇ ਬਾਣੀ ਪੜ੍ਹਦੇ, ਇੱਕ ਇੱਕ ਤੁੱਕ ਨੂੰ ਕਈ ਕਈ ਵਾਰ ਪੜ੍ਹਦੇ। ਜਿਹੜੀ ਤੁੱਕ ਬਹੁਤ ਹੀ ਪਿਆਰੀ ਉੱਥੇ ਮਨ ਟਿਕ ਜਾਣਾ, ਫਿਰ ਕਈ ਵਾਰ ਪੜ੍ਹੀ ਲੱਗਦੀ ਉਹੀ ਤੁੱਕ, ਫਿਰ ਉਹਨੂੰ ਤੁੱਕ ਨੂੰ ਦੇਖਣਾ ਵੀ ਇਹ ਕਿਹੜੇ ਪ੍ਰਕਾਰ ਨਾਲ ਮਿਲਦੀ ਹੈ, ਕੰਠ ਕਰਕੇ ਫਿਰ ਉਹ ਖਜ਼ਾਨੇ ਪਾਈ ਜਾਣੇ। ਤੁਸੀਂ ਦੁਨੀਆਂ ਭਰ ਦੇ ਗਿਆਨੀਆਂ ਦੀਆਂ ਕਥਾ ਸੁਣ ਲਓ, ਮਹਾਂਪੁਰਸ਼ਾਂ ਦੀਆਂ ਟੇਪਾਂ ਸੁਣ ਲਓ, ਕਥਾ ਵਿੱਚ ਬਹੁਤੇ ਪ੍ਰਮਾਣ ਗੁਰਬਾਣੀ ਦੇ ਦੇਣ, ਇੰਨੇ ਪ੍ਰਮਾਣ ਕੋਈ ਨਹੀਂ ਗੁਰਬਾਣੀ ਦੇ ਗਿਆਨੀ ਦਿੰਦਾ ਜਿੰਨੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨੇ ਦਿੱਤੇ ਹੋਏ। ਉਹ ਸਾਹ ਸੰਜੀ ਬਾਣੀ ਪੜ੍ਹਦੇ ਰਹੇ, ਕਈ ਵਾਰ ਤਾਂ ਇਹ ਹੁੰਦਾ ਵੀ ਸਰੀਰ ਦੀ ਕਥਾ ਕਰਕੇ ਨਾ ਜਲ ਨਾ ਪਾਣੀ ਕੁਛ ਨਹੀਂ ਛਕਿਆ, ਅਤੇ ਨਿਤਨੇਮ ਕਰਦਿਆਂ ਨੂੰ ਬਾਣੀ ਪੜ੍ਹਦਿਆਂ ਨੂੰ ਇੰਨਾ ਆਨੰਦ ਬਣਨਾ, ਤੀਸਰਾ ਪੈਰ ਹੋ ਜਾਣਾ ਸੰਤਾਂ ਨੂੰ, ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਦਾ ਸਮਾਂ ਹੋ ਜਾਣਾ, ਫਿਰ ਕਹਿਣਾ ਚਲੋ ਭਾਈ ਹੁਣ ਸ਼ਾਮ ਦੀ ਕਥਾ ਕਰਕੇ ਹੀ ਚੱਲਾਂ। ਦੁਨੀਆਂ ਨੇ ਕਥਾ ਸੁਣ ਕੇ ਸਵੇਰ ਦੀ ਕੰਮ ਕਾਰ ਕਰਕੇ ਮੁੜ ਕੇ ਆ ਕੇ ਦੂਸਰੀ ਕਥਾ ਸੁਣਨ ਦੀ ਆ ਜਾਣਾ, ਵਿਦਿਆਰਥੀ ਨੂੰ ਪੋਥੀਆਂ ਲੈ ਕੇ ਮਹਾਂਪੁਰਸ਼ਾਂ ਦੇ ਤਾਬੇ ਬੈਠੇ ਹੁੰਦੇ ਸੀ। ਗੱਲਾਂ ਕਰਨੀਆਂ ਸੌਖੀਆਂ ਸਾਹ ਸੀ, ਘਾਲਣਾ ਤਾਂ ਬਹੁਤੀ ਔਖੀ ਹੁੰਦੀ ਹੈ, ਇਸ ਲਈ ਕੋਈ ਘਾਲ ਨਹੀਂ ਘਾਲਦਾ। ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਉੱਥੇ ਇੱਕ ਸਾਹ ਸੀ, ਇੱਕ ਦਿਨ ਮਹਾਂਪੁਰਸ਼ਾਂ ਬੈਠੇ ਜਥੇ ਆਏ ਤਾਂ ਚਲੇ ਗਏ, ਇੱਕ ਬੀਬੀ ਬੈਠੀ ਬਾਹਲੀ ਭਾਵਨਾ ਧਾਰੀ। ਉਹ ਵਿਚਾਰੀ ਨੂੰ ਗੁਰਮਤਿ ਦੇ ਅਸੂਲਾਂ ਦਾ ਤਾਂ ਪਤਾ ਨਹੀਂ ਸੀ, ਸਾਰੇ ਲੋਕਾਂ ਨੂੰ ਕਿਹੜਾ ਸਾਹ ਸੰਗੀ ਪਤਾ ਹੁੰਦਾ, ਹੌਲੀ ਹੌਲੀ ਪਤਾ ਲੱਗਦਾ, ਪਹਿਲਾਂ ਕਿਹੜਾ ਸਿੱਖਿਆ ਹੁੰਦਾ, ਸਕੂਲ 'ਚ ਜਾ ਕੇ ਵਿਦਿਆਰਥੀ ਸਿੱਖਦਾ। ਉਹ ਬੈਠੀ ਰਹੀ, ਉਹਦੇ ਮਨ 'ਚ ਸ਼ਰਧਾ ਸੀ ਵੀ ਇੰਨੀ ਸੋਹਣੀ ਕਥਾ ਕਰਦੇ ਆ ਸੰਤ, ਮੈਂ ਇਹਨਾਂ ਦੇ ਪੈਰਾਂ ਨੂੰ ਹੱਥ ਲਾਦਾ, ਇਹ ਭਾਵਨਾ ਉਹਦੇ ਮਨ ਵਿੱਚ, ਕਿਉਂਕਿ ਪੈਰੀ ਪਵਣਾ ਜਗ ਵਰਤਾਇਆ। ਇਹ ਜਿਹੜੀ ਸਾਹ ਸੰਗੀ ਮਰਿਆਦਾ ਪੈਰੀ ਪੈਣੇ ਦੀ, ਇਹ ਗੁਰੂ ਸਾਹਿਬ ਦੇ ਵੇਲੇ ਹੀ ਚੱਲੀ, ਗੁਰਮਤ ਦੇ ਵਿੱਚ ਹੀ ਹੈ, ਗੁਰਮਤ ਤੋਂ ਬਾਹਰ ਨਹੀਂ। ਪਰ ਇੱਕ ਗੱਲ ਹੈ ਵੀ ਗੁਰੂ ਨਾਨਕ ਦੀ ਗੱਦੀ ਦੇ ਸਾਹਮਣੇ ਕਿਸੇ ਸਿੱਖ ਦੇ ਪੈਰਾਂ ਨੂੰ ਪੂਜਿਆ ਨਹੀਂ ਜਾਂਦਾ, ਕਿਸੇ ਮਹਾਤਮਾ ਦੇ ਪੈਰਾਂ ਹੱਥ ਨਹੀਂ ਲਾ ਸਕਦੇ, ਕਿਉਂਕਿ ਗੁਰੂ ਨਾਨਕ ਦੀ ਗੱਦੀ ਦਾ ਮਾਣ ਘਟਦਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਨਹੀਂ ਐਸਾ ਹੋ ਸਕਦਾ, ਉਹ ਆਪਣੇ ਪਿਤਾ ਦੀ ਲਾ ਦਿੰਦੇ ਹਾਂ, ਪੈਰੀ ਹੱਥ ਮਾਤਾ ਦੀ ਲਾ ਦਿੰਦੇ ਹਾਂ, ਇਹ ਕੋਈ ਪਾਪ ਥੋੜ੍ਹੀ ਹੈ ਸਾਹ ਸਿੰਘ ਜੀ। ਭਾਈ ਗੁਰਦਾਸ ਤਾਂ ਕਹਿੰਦੇ ਦੇਖੀ ਕਿਤੇ ਇਹ ਗਲਤੀ ਨਾ ਕਰ ਬੈਠੀ, ਪੈਰੀ ਪਵਣ ਨਾ ਛੋਟੀ, ਕਹਿੰਦੇ ਇਹ ਨਾ ਛੋਟੀ ਜੋ ਲੋਕ ਮਰਜ਼ੀ ਕਹੀ ਜਾਣ, ਭਾਈ ਗੁਰਦਾਸ ਤਾਂ ਇਹ ਕਹਿੰਦੇ ਠੋਕ ਕੇ। ਭਾਈ ਕਾਹਨ ਸਿੰਘ ਨਾਭਾ ਦੀ ਲਿਖਤ ਨੂੰ ਸਾਰੇ ਮੰਨਦੇ ਹੈ, ਭਾਈ ਸਾਹਿਬ ਕਹਿੰਦੇ ਨੇ ਕੁਝ ਹੋਮੇ ਦੇ ਮਾਰੇ, ਇਹ ਸ਼ਬਦ ਹੈ ਭਾਈ ਕਾਹਨ ਸਿੰਘ ਨਾਭਾ ਦਾ, ਕਹਿੰਦੇ ਕੋਈ ਹੋਮੇ ਦੇ ਮਾਰੇ ਹੋਏ ਸਿੱਖਾਂ ਨੇ ਪੈਰੀ ਹੱਥ ਲਾਉਣ ਨੂੰ ਮਨਮਤ ਸਮਝ ਰੱਖਿਆ, ਇਹ ਭਾਈ ਕਾਹਨ ਸਿੰਘ ਨਾਭਾ ਸ਼ਬਦ ਲਿਖਦੇ ਹੈ, ਮੇਰੇ ਵੀ ਆਪਣੇ ਲਿਖੇ ਹੋਏ, ਪੜ੍ਹ ਕੇ ਵੇਖ ਲਏ। ਜਿੱਥੇ ਗੁਰਮਤਿ ਮਾਰਕੰਡ 'ਚ ਪੈਰੀ ਪਾਵਣੇ ਦਾ ਸਾਹ ਸੀ ਪ੍ਰਕਰਨ, ਉਹਦੇ ਪੜ੍ਹ ਕੇ ਦੇਖਿਆ। ਸੋ ਇਹ ਸਾਹ ਸੰਗਤ ਜਦੋਂ ਸਿੰਘ ਸਭਾ ਲਹਿਰ ਚੱਲੀ ਉਦੋਂ ਵਿਰੋਧ ਹੋਇਆ ਜ਼ਿਆਦੇ, ਉਦੋਂ ਪਹਿਲਾਂ ਸਾਰੇ ਆਪਣੇ ਬਜ਼ੁਰਗਾਂ ਮਹਾਂਪੁਰਸ਼ਾਂ ਦੇ ਜਿਹਨਾਂ ਤੋਂ ਵਿਦਿਆ ਪੜ੍ਹਨੀ ਉਹਨਾਂ ਦੇ, ਆਪਣੇ ਮਾਤਾ ਪਿਤਾ ਦੇ, ਸੱਸ ਸਹੁਰੇ ਦੇ, ਸਾਰੇ ਭਾਈ ਲਾਉਂਦੇ ਸੀ ਪੈਰੀਆਂ 'ਤੇ। ਫਿਰ ਇਸ ਕਰਕੇ ਹੋ ਗਿਆ ਵੀ ਲੋਕ ਮਨਮਤ ਇੰਨੀ ਕਰਨ ਲੱਗ ਗਏ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਵੀ ਪੈਰੀਆਂ ਹੱਥ ਲਾਉਣ ਲੱਗ ਗਏ। ਫਿਰ ਭਾਈ ਟਕਸਾਲ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਵੀ ਪੈਰੀਂ ਹੱਥ ਲਾਉਣ ਦਾ ਗੱਲ ਹੀ ਮੁਕਾ ਦਿਓ, ਕਹਿੰਦੇ ਭਾਈ ਫਤਿਹ ਬੁਲਾਇਆ। ਫਿਰ ਬਹੁਤਾ ਜ਼ੋਰ ਇਹਦੇ 'ਤੇ ਦਿੱਤਾ, ਕਿਉਂਕਿ ਬਿਮਾਰੀ ਬਹੁਤ ਹੀ ਭਿਆਨਕ ਫੈਲ ਗਈ ਸੀ ਇਹ। ਫਿਰ ਇਹਦਾ ਇਲਾਜ ਇਹੀ ਰੱਖਿਆ, ਨਹੀਂ ਪੈਰੀਂ ਹੱਥ ਵੀ ਲਾਉਣੇ, ਫਤਿਹ ਵੀ ਬੁਲਾਉਣੀ। ਫਿਰ ਕਹਿਤਾ ਵੀ ਭਾਈ ਪੈਰੀਂ ਹੱਥ ਨਾ ਲਾਓ, ਫਤਿਹ ਹੀ ਬੁਲਾਓ, ਉਹ ਕੱਲ੍ਹ ਫਿਰ ਵਿੱਚੋਂ ਕੱਢੇ ਦਿੱਤੀ ਹੈ। ਸੋ ਮਹਾਂਪੁਰਸ਼ ਸਾਹਿਬ ਜੀ ਜਦੋਂ ਬੈਠੇ ਤਾਬਿਆਂ ਤੋਂ ਉੱਠ ਕੇ ਜਾਣ ਲੱਗੇ, ਬੀਬੀ ਬੈਠੀ ਹੋਈ, ਉਹਨੂੰ ਵਿਚਾਰੀ ਨੂੰ ਇਹ ਨਹੀਂ ਸੀ ਪਤਾ ਵੀ ਇੱਥੇ ਮਹਾਰਾਜ ਦੀ ਹਜ਼ੂਰੀ 'ਚ ਨਹੀਂ ਲਾਉਂਦੇ। ਅਤੇ ਜਿਸ ਵੇਲੇ ਮਹਾਂਪੁਰਸ਼ ਸਾਹਿਬ ਸਿੰਘ ਜੀ ਅਰਦਾਸ ਕੀਤੀ, ਅਰਦਾਸ ਕਰਕੇ ਜਦੋਂ ਸੰਤ ਤੁਰਨ ਲੱਗੇ ਨਾ, ਇਹਦੇ ਮਾਈ ਨੇ ਨੱਠ ਕੇ ਆ ਕੇ ਪੈਰ ਫੜ ਲਏ ਸੰਤਾਂ ਦੇ ਮਹਾਰਾਜ ਦੀ ਹਜ਼ੂਰੀ 'ਚ। महापुरुष नाल संजी सुभाव की बचे निकल गया गुरु अमरदास जी की तरह कहते कमलीए ऐ शब्द निकल गया कहते कमलीए नाले मैनू कहते गुनाही बना दिता नाले तू कहते एडा बड़ा पाप खट लिया महाराज जी हजूरी इतनी पारी हित लाई दे वह कमली शब्द कहने की देर थी जदे दिमाग हिल गया साहब सिंह जी दिमाग हिले तो घर सार संगी कपड़े पाड़ बुरे हाल न्याणिया कौन सामने वो बेचारा गरीब जट संगल संगल ला के रखी इलाज बुज उन साहब सिंह जी साल कटे आने से साल बाद जथा फेर गया उन्हें सिंह कहा भी मैं तो पटिया गया कादी बीती कथा मेरी घर वाली गई सुन भी इन्हें दिमाग हिल गया संतान ने बचन कर दिता भी हूँ दसो मैं की करा मैं तो जवाक पालने भी औखे हो गए कहने इं कर ये जिहड़े तरीके बीमारी लगी आ हटूगी उस तरीके भी साडा ना तो लई ना भी तू इन कमली में सिखा के लिया भी माड़ा मोटा अख ही लगती है कहना हाँ ये तो कई बार अख भी लगती है इन्हें सिखा के लिया भी जो संत बाहर आ जाए ना गुरुद्वारे तो इनू कह दी एक बार पैर फड़ ले भी छड़ने नहीं उन्हें चल जाने जो मैं ना कहा तो असी फिर सारे नाल होकर मदद करांगे वो सास जी मां उसकी फड़ी हुई सी है संतां ने भी देख लिया भी ये बीबी बेचारी पता नहीं बीमार है वो कमली नट के जाके जब पैरों में चिंबड़ी संत कह पैर छड़ाओ कहने मारे कमली है ये इस करके छड़ने नहीं है इन्हें हूँ ये अपनी मर्जी का छड़ू के दिमाग हिले है तो महापुरुष कहते भाई फिर इनू कहने महाराज जी भी तुहाडे रसना तो ही यदा दिमाग हिल गया महापुरुष कहते भाई मैं कि कोई सीधा हाँ तुम चंकी उसद करते हो मेरे तो कथा सुनो आ कि गल करते हो कहते महाराज थोड़े रसना तो निकलिया बचन भी इन्हें पैरियां तलाता से महाराज की हजूरी से कमला कहता से कुछ तो हूँ महाराज कृपा करो कहने मेरे पैर छड़ाओ पहले फिर मैं दस दें भी किमें ठीक हो पैर पूरे छड़ाए कहते भाई ऐ करो भी एक अखंड पाठ करा दो गुरु ग्रंथ साहब के चरणों से अरदास करो फिर सिंह जथे वाले रहत मन सिंह करे पाठ अरदास कहते भाई करा मैं कर दिना अरदास जी महाराज मेरे को गलती ना कहा गया बीबी का दिमाग ठीक कर दिया संतान ने अरदास की साथ ही साल बाद दिमाग फिर ठीक हो गया महापुरुष दयालु होंगे ऐं जलाही का दिमाग हिलिया गुरु अंगद साहब को लैके आंदे तो फिर महाराज ने सचे पातशाह ने कहा भाई भी हूँ एक ही राह है भी तू आ जगह जी है ना मुल वेच दे सन जिथे मेरा सेवक डिगे है ना इन जगह मुल वेच दे पैसे पाने दुगने लै लै कहते महाराज सतवचन सतगुरु महाराज जो अंत समा शरीर का आया तो अपने सेवक गुरु अमरदास जी कह लगे कहते पुरखा कहते तेरा जिहड़ा ऋण अजे लिहा नहीं है तेनों गुरता गद्दी भी दे दिती तेरा ऋण नहीं अजे मेरे को लिया तू बहुत सेवा की नहीं महाराज ऋण कहदा है ये तो शरीर थोड़ा कहते इं करी मेरी यह भावना है जदों मेरे शरीर का अंत समा आ जाए शरीर त्याग देव कहते जिते कुंभल च डिगया सी ना जिते तेरिया पैड़ा न मेरा संस्कार तेरी पैर दे विच हो जाए तेरा चरण पिया हो गुरु अंगद साहब का संस्कार उत्थे होया अंगीठा बनया हो साहब सिद्ध देखो गुरु सिख ना किन्ना प्रेम करदा सिख गुरु ना गुरु अमरदास जी खड़ी रोण अखाणी वह करे ये महाराज एडा वड्डा वाह सचे पातशाह मैं तो सेवका थोड़ा कहते नहीं बे सिखा तेरी कामना बहुत वड्डी है उस गुरु अमरदास महाराज का यह शब्द है परमेश्वर दी सिफतां करदे ने कि हे मेरे वाहिगुरु तू ऐसा बेअंत है कौन तेरी उपमा नूं जाण सकदा है
1: महला तीजा अतुल क्यों तोलिया जाए
0: सास जी दो चीजा जिहड़ियां ने एक तां तोलना एक मापना ते तीसरा किसी चीज़ का मुल पाना इन चीज़ें तिना चीज़ों के नाल समझो वो चीज़ का अंत हो जाता है जो नाप दती अंत आ गया भी इन्नी उम्र जो तोल दती तो सास जी आ गया भी इन्ना ही वजन है यदा अंत आ गया जो मुल पा दिता ता भी वह अंत आ गया भी इन्ने मुल की हुई है गुरु अमरदास महाराज कहते हैं मेरे वाहिगुरु तू ऐसा है अज तक दुनिया की कोई ऐसी तकड़ी नहीं बनी जिसे तेनों कोई तोल सके भी तू कि कह कोई ऐसा माप तोल नहीं बनया जी ना तेन नाप भी तू एडा की है तेनों कोई तोल नहीं सकता तेनों कोई माप नहीं सकता तेरा कोई मुल नहीं पा सकता अमुल ही है, साई नाम अमोल की न कोई जान दो तू अमुल। सो इस करके ही मेरे वाहिगुरु क्यों तोलिया जाए, तेनू कोई किवें तोल सकता है। तोलन तो भाव के विचार रूप तकड़ी दे नाल बुद्ध रूप तकड़ी दे अंदर विचारे बटे पा के केड़ा केड़ा तेन जरा तोल लगे भी तू यहा जा है भाव कहीं तो तेन को जान लगता। इसलिए तोलिया क्यों जाए, क्यों अतुल, तू अतुल है, तोले नहीं जा सकता है।
1: दूजा है ता सोजी पाए,
0: हे मेरे वाहिगुरु कोई तेरे मुकाबले में तेरे वर्गा तेरा शरीक होर शरीक होवे कोई तेरा, तिस आगे तुर आखा तेरे जोड़ तू है साइया मैं अंधले नौ सिंगा, तेरे वर्गा मारा तू ही दूसरा है नहीं कोई, होर शरीक होवे कोई तेरा होवे कोई शरीक कह दी भी आ तेरे वर्गा रब वर्गा एक होर रब भी हैगा, ऐ दुनिया में बथेरे एक रब वर्गे सैकड़े रब ने। सो इं था सुनी ये नकली मन अतुल के तोलिया जाए, दूजा होए तो सोझी पाए, जे महाराज कोई दूसरा तेरा शरीक होवे तां तेरी कोई सोझी पावे भी रब वर्गा हैगा वे तो वह तो सोझी होगी भी तेरे वर्गा है। तेरे अतुल में समझ वाला किसी के कोल भाई दूसरा गुरु होवे ना कोई एक जिज्ञासु दूजा गुरु दूजा होए दूसरा होए तो सोझी पाए फिर ज्ञान की सोझी तो हो सकती है। दो मिल कार्य की पुजै राम नाम समझो इकले नहीं हो सकता। सो इस करके भी दूसरा अर्थ जानना मुख्य रूप में उ रखना जोड़ा पहला है। दूजा होए तो सोझी पाए तो कोई सोझी पा सकता है, कोई तुरा तेरा शरीक होवे दूसरा
1: जिसे दूजा नहीं कोए।
0: प्रकरण के अनुसार पहला अर्थ सास ही ढुकेगा, हे मेरे वाहिगुरु जीओ तेतों बिना दूसरा कोई होर है ही नहीं, इस करके तेरी महिमा तू ही जान, तेरी महिमा नू दूसरा कोई जान नहीं सकता, तेरी महिमा अपर अपार है, तेरी महिमा नू वेद नहीं जान सकता। महिमा नहीं जाने वेद, ब्रह्मा नहीं जाने भेद, तेरे भेद नू ब्रह्मा नहीं जान सकता, अवतार ना जाने अंत, तेरे 24 अवतार तेरा अंत नहीं जान सकता। परमेश्वर पार ब्रह्म बेअंत, तू बेअंत ही है, तेरी उपमा अपर अपार है। जिमें भट्टा ने गुरु अमरदास महाराज ने कहा ना कि हे गुरु अमरदास महाराज घन हर बूंद बसो रो मावन कुसुम बसंत गणंत न आवै, रल सतकिरण उधर सागर को गंग तरंग अंत को पावै, रुद्र ध्यान ज्ञान सतगुरु के कल जल भल उन्हें जो गावै, भले अमरदास गुण तेरे तेरी उपमा तोहे बल आवै। तेरी उपमा कोई करे ही नहीं सकता, तेरी उपमा तेनू ही बनाई है। हे मेरे परमेश्वर वाहिगुरु इससे दूजा ना ही होए, ते तो मेरा बड़ा कोई है ही नहीं होर जरा समझ सके।
1: तेरी कीमत किथों होए,
0: ते तेरी कीमत प्राप्ति रूपी किवें कोई पा के कह सकता है। विदान के अंदर एक दृष्टांत आउंदा सा संजीवा पुरशां ने पढ़ाया सी, कहिंदे चली पूतरी सिंध की था, चली पूतरी लवण की था सिंध की लैन। अनाजपुरी जी लिखते हैं विचार माला के अंदर, शास्त्री कहते हैं भी नून दिया गलिया कई इन जी गल शासन जी ये कल्पित होंगे, उपदेश देने वास्ते कल्पना करनी ताकि मनुख को ज्ञान मिले, वो इतने कल्पना की है नून दिया गलिया की, होर के नून दिया गलिया कि गल तो नहीं कर दी। कहते नून दिया गलिया आपस में गल कर लगिया, कहती भैने आ जोड़ा समुंदर है भी कि डूगा हो गया है। वह कहने भी जो देखे ही नहीं आप कह सकते कि डूंगा, फिर विचार हो देखना चाहिए। कहते एक नून की डली कहती भी इं कर दें फिर मैं जा रही देख, फिर सू मुड़ के आके दसूंगा भी कि डूंगा, कमली ना हो सी नून की डली पानी में ना पहुंचे। अनाज गुरु जी कहते कहते नून की डली पानी के समुद्र च जा बड़ी वो जाती जाती।

ਉਹ ਜਿਹੜੀਆਂ ਬਾਹਰ ਬੈਠੀਆਂ ਨੇ ਉਹ ਡੀਕਦੀਆਂ ਨੇ ਵੀ ਭੈਣ ਆਊਗੀ ਦੱਸਣ ਵਾਸਤੇ ਵੀ ਕਿੰਨਾ ਡੂੰਘਾ, ਉਹ ਮੁੜੀ ਹੋਈ ਨਾ। ਕਹਿੰਦੇ ਫਿਰ ਵਿਚਾਰਵਾਨ ਮਹਾਤਮਾ ਨੇ ਕਿਹਾ, ਭਾਈ ਕੀ ਗੱਲ ਹੈ, ਤੁਸੀਂ ਬੜੀ ਉਤਾਵਲੀ ਹੋ, ਕੀ ਕਰਦੇ ਹੋ? ਕਹਿੰਦੇ ਜੀ ਸਾਡੇ ਨਾਲ ਦੀ ਇੱਕ ਸਮੁੰਦਰ ਦੀ ਗਹਿਰਾਈ ਨਾਪਣ ਵਾਸਤੇ ਗਈ ਸੀ, ਮੁੜੀ ਨਹੀਂ ਹੈ। ਕਹਿੰਦੇ ਉਹਨੂੰ ਨਾ ਡੀਕੋ, ਉਹਨੇ ਮੁੜਨਾ ਨਹੀਂ ਹੈ। ਕਹਿੰਦੇ ਕਿਉਂ? ਕਹਿੰਦੇ ਉਹ ਤਾਂ ਪਾਣੀ ਦਾ ਰੂਪ ਹੀ ਹੋ ਗਈ, ਤੁਹਾਨੂੰ ਕਿਸੇ ਦੱਸੂਗੀ ਆ ਕੇ? ਇਹ ਕਲਪਨਾ ਹੈ ਸਾਧ ਸੰਗਤ ਦੀ। ਲੂਣ ਦੀਆਂ ਗਲੀਆਂ ਕਿਹੜੀਆਂ ਨੇ? ਜਿੰਨੇ ਜੀਵ ਨੇ ਸਭ ਲੂਣ ਦੀਆਂ ਗਲੀਆਂ ਨੇ। ਜਿਵੇਂ ਲੂਣ ਖੜਦਾ ਐਂ ਕਾਲ ਖਾੜ ਦਿੰਦੇ ਇਹਨਾਂ ਨੇ, ਇਹ ਲੂਣ ਦੀਆਂ ਗਲੀਆਂ ਨੇ ਸਾਰੀਆਂ। ਉਹ ਲੂਣ ਦੀ ਗਲੀ ਕੌਣ? ਜੀਵ। ਅਤੇ ਜਿਸ ਵੇਲੇ ਗਿਆਨ ਪ੍ਰਾਪਤ ਹੋਇਆ, ਵਿਚਾਰ ਚੱਲੀ ਵੀ ਰੱਬ ਕਿਹਾ ਗਿਆ, ਪਰਮੇਸ਼ਰ ਕਿਹਾ ਗਿਆ। ਉਹ ਕਹਿੰਦੇ ਵੀ ਮੈਂ ਪੂਰੇ ਦਰਸ਼ਨ ਕਰਕੇ ਨਾ ਬ੍ਰਹਮ ਦੇ, ਫਿਰ ਮੈਂ ਮੁੜ ਕੇ ਆ ਕੇ ਤੁਹਾਨੂੰ ਦੱਸਦਾ ਵੀ ਕਿਹਾ ਗਿਆ। ਕਹਿੰਦੇ ਜਦੋਂ ਬ੍ਰਹਮ ਦੇ ਦਰਸ਼ਨ ਕਰਨ ਵਾਸਤੇ ਦਰਸ਼ਕ ਚੱਲਿਆ, ਜਾਂਦਾ ਜਾਂਦਾ ਉਹਦੇ ਵਿੱਚ ਲੀਨ ਹੋ ਗਿਆ। ਮੁੜ ਕੇ ਕਿਹਨੂੰ ਦੱਸਿਆ ਆ ਕੇ ਵੀ ਰੱਬ ਕਿਹਾ ਜਾਏ? ਜਿਉਂ ਜਲ ਮੈਂ ਜਲ ਆਏ ਚਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਐਵੇਂ ਲੱਗੀ ਜੋਤ ਵਿੱਚ, ਪਾਣੀ ਦੀ ਬੂੰਦ ਪਾਣੀ ਵਿੱਚ ਮਿਲ ਗਈ। ਅਨਾਥਪੁਰੀ ਜੀ ਕਹਿੰਦੇ ਨੇ ਇੱਥੇ

0: ਕਿਹਨੂੰ ਦੱਸੇ ਆ ਕੇ ਵੀ ਰੱਬ ਕਿਹਾ ਜਾ ਭਾਈ, ਉਹਦਾ ਰੂਪ ਹੀ ਹੋ ਜਾਂਦਾ ਹੈ। ਅਤੇ ਕਬੀਰ ਸਾਹਿਬ ਨੂੰ ਪੁੱਛਿਆ ਜਦੋਂ ਪ੍ਰਾਪਤੀ ਹੋ ਗਈ, ਅਤੇ ਕਬੀਰ ਤੂੰ ਦੱਸ ਤੈਨੂੰ ਤਾਂ ਪਰਮਾਤਮਾ ਮਿਲ ਗਿਆ ਵੀ ਕਿਹਾ ਜਾ। ਕਬੀਰ ਸਾਹਿਬ ਕਹਿੰਦੇ ਹਾਂ ਦੱਸਦੇ ਸੁਣ ਲਓ ਕਿਹਾ ਗਿਆ। ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਉਹਦੇ ਆਨੰਦ ਨੂੰ ਤਾਂ ਮਹਿਸੂਸ ਤੇ ਕੀਤਾ ਜਾ ਸਕਦਾ, ਉਹਦੇ ਆਨੰਦ ਦੀ ਵਿਆਖਿਆ ਨਹੀਂ ਬਣਦੀ। ਇਸ ਲਈ ਭਗਵਾਨ ਰਾਮ ਜੀ ਨੇ ਜਦੋਂ ਆਪਣੇ ਗੁਰਦੇਵ 'ਤੇ ਪ੍ਰਸ਼ਨ ਕੀਤਾ ਕਿ ਹੇ ਗੁਰਦੇਵ ਵਸਿਸ਼ਠ ਜੀ, ਬ੍ਰਹਮ ਦਾ ਆਨੰਦ ਕੈਸਾ ਹੈ, ਬ੍ਰਹਮ ਦਾ ਸਰੂਪ ਕੈਸਾ ਹੈ, ਇਹ ਪ੍ਰਸ਼ਨ ਕੀਤਾ, ਵਸਿਸ਼ਠ ਜੀ ਚੁੱਪ ਕਰ ਗਏ। ਦੂਸਰੀ ਵਾਰ ਰਾਮ ਜੀ ਫਿਰ ਬੋਲੇ, ਮਹਾਰਾਜ ਮੈਂ ਪ੍ਰਸ਼ਨ ਕੀਤਾ ਸੀ, ਉੱਤਰ ਨਹੀਂ ਆਇਆ। ਫਿਰ ਚੁੱਪ ਰਹੇ। ਤੀਸਰੀ ਵਾਰ ਦਾ ਤੁਹਾਡੇ ਕੋਲ ਉੱਤਰ ਨਹੀਂ ਹੈ, ਅਤੇ ਜਾਂ ਫਿਰ ਤੁਸੀਂ ਉੱਤਰ ਦੇਣਾ ਨਹੀਂ ਚਾਹੁੰਦੇ। ਦੋਨਾਂ 'ਚੋਂ ਜਿਹੜੀ ਗੱਲ ਹੈ ਮੈਨੂੰ ਦੱਸ ਦਿਓ ਵੀ ਆਹ ਗੱਲ ਹੈ। ਕਹਿਣ ਲੱਗੇ ਹੇ ਰਾਮ, ਐਸਾ ਕੋਈ ਪ੍ਰਸ਼ਨ ਨਹੀਂ ਤੇਰੇ ਕੋਲ ਹੋ ਸਕਦਾ ਜਿਹਦਾ ਮੇਰੇ ਕੋਲ ਉੱਤਰ ਨਾ ਹੋਵੇ। ਸਿੱਖ ਦੇ ਕੋਲ ਐਸਾ ਪ੍ਰਸ਼ਨ ਹੋ ਹੀ ਨਹੀਂ ਸਕਦਾ ਜਿਹਦਾ ਉੱਤਰ ਗੁਰੂ ਦੇ ਕੋਲ ਨਾ ਹੋਵੇ। ਉਹ ਗੁਰੂ ਨੇ ਕਹਿੰਦਾ ਜਿਹਦੇ ਕੋਲ ਉੱਤਰ ਨਹੀਂ। ਕਹਿੰਦੇ ਫਿਰ ਤੁਸੀਂ ਉੱਤਰ ਨਹੀਂ ਦਿੱਤਾ। ਕਹਿੰਦੇ ਮੈਂ ਤਾਂ ਤੇਰੀ ਅਕਲ ਤੋਂ ਹੈਰਾਨ ਹਾਂ ਵੀ ਤੂੰ ਸਮਝਿਆ ਕਿਉਂ ਨਹੀਂ, ਮੈਂ ਤਾਂ ਉੱਤਰ ਪਹਿਲੀ ਵਾਰ ਹੀ ਦਿੱਤਾ ਸੀ। ਕਹਿੰਦੇ ਜੀ ਤੁਸੀਂ ਤਾਂ ਉੱਤਰ ਦਿੱਤਾ ਨਹੀਂ, ਤੁਸੀਂ ਤਾਂ ਚੁੱਪ ਕਰ ਗਏ। ਕਹਿੰਦੇ ਰਾਮ ਉਹਦਾ ਉੱਤਰ ਹੀ ਚੁੱਪ ਹੈ, ਉੱਥੇ ਵਿਆਖਿਆ ਹੀ ਨਹੀਂ ਹੈ, ਉਹਦਾ ਉੱਤਰ ਆਹੀ ਕਹਿ ਕਰਨਾ। ਵਿਦਾਂਤ ਕਹਿੰਦਾ ਆਪ ਹੀ ਕੋ ਪਾਏ ਕਹਿ ਚੁੱਪ ਚਾਪ ਕੀਜੀਏ। ਆਪਣੇ ਆਪ ਨੂੰ ਪਾ ਕੇ ਬਸ ਸ਼ਾਂਤ ਹੋ ਜਾਣਾ, ਬ੍ਰਹਮ ਨੂੰ ਪਾ ਕੇ ਸ਼ਾਂਤ ਹੋ ਜਾਣਾ, ਸਾਰੇ ਫੁਰਨੇ ਖਤਮ ਹੋ ਜਾਣੇ। ਆਪਣੇ ਆਪ ਨੂੰ ਪਾ ਕੇ, ਆਪਣੇ ਆਪ ਤੋਂ ਹੀ ਭੁੱਲੇ ਹੋਏ ਹਾਂ, ਆਪਣੇ ਆਪ ਤੋਂ ਹੀ ਗੁਆਚੇ ਹੋਏ, ਅਤੇ ਆਪਣੇ ਆਪ ਨੂੰ ਲੱਭ ਲੈਣਾ ਗਿਆਨ ਕਿਸ ਨੂੰ ਕਹਿੰਦੇ ਨੇ? ਇਹਦਾ ਵਿਦਾਂਤ ਜੋ ਉੱਤਰ ਹੈ, ਭੁੱਲ ਗਏ ਹੋ ਅਗਿਆਨ ਤੇ ਆਪਣੋ ਆਤਮ ਰੂਪ। ਜਿਹੜਾ ਤੂੰ ਆਪਣੇ ਆਤਮਕ ਰੂਪ ਨੂੰ ਭੁੱਲ ਗਿਆ ਇਹਦਾ ਨਾਮ ਅਗਿਆਨ ਹੈ। ਸਿੱਖ ਇਹਨੂੰ ਅਗਿਆਨ ਕਹਿੰਦੇ ਨੇ। ਭੁੱਲ ਗਏ ਹੋ ਅਗਿਆਨ ਤੇ ਆਪਣੋ ਆਤਮ ਰੂਪ, ਤਾਂ ਹੀ ਕਿ ਫਿਰ ਜਾਣਵੇ ਗਿਆਨ ਕਹਿਤ ਕਵ ਭੂਪ। ਉਹਨੂੰ ਜਾਣ ਲੈਣਾ ਹੀ ਆਤਮਾ ਨੂੰ ਗਿਆਨ ਹੈ। ਆਤਮਾ ਦੀ ਜਾਣਕਾਰੀ ਹੈ ਸਾਰੀ ਗੁਰਬਾਣੀ ਦੇ ਅੰਦਰ, ਇਸ ਲਈ ਗਿਆਨ ਸਰੂਪ ਹੈ ਸਤਿਗੁਰੂ ਮਹਾਰਾਜ ਜੀ ਨੂੰ ਮੱਥਾ ਟੇਕ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਤਿਸ ਦੀ ਕੀਮਤ ਕਿਉਂ ਹੋਏ, ਉਹਦੀ ਕੀਮਤ ਕੌਣ ਕੋਈ ਪਾ ਸਕਦਾ ਹੈ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਹੈ, ਉਹ ਬੇਅੰਤ ਹੈ ਐਸਾ ਪਰਮੇਸ਼ਰ। ਉਹਦੀ ਕੀਮਤ ਸਾਧ ਸੰਗੀ ਬਹੁਤ ਸਾਰੇ ਪ੍ਰਸੰਗ ਆਉਂਦੇ ਨੇ, ਬਹੁਤ ਸਾਰੀਆਂ ਕਥਾਵਾਂ ਆਉਂਦੀਆਂ ਨੇ। ਇੱਕ ਕੋਈ ਸਾਧ ਸੰਗਤ ਬਾਣੀਆਂ ਸੀ, ਬਾਣੀਆਂ ਨਾਸਤਕ, ਪੈਸੇ ਇਕੱਠੇ ਕਰਨ ਵਾਲਾ, ਪਾਈ ਪਾਈ ਜੋੜਨ ਵਾਲਾ, ਕੌਡੀ ਕੌਡੀ ਜੋੜ ਕੇ ਜੋੜੇ ਲੱਖ ਕਰੋੜ, ਚਲਤੀ ਵਾਰ ਨੂੰ ਕੁਛ ਮਿਲਿਓ, ਜਾਂਦੀ ਵਾਰ ਤਾਂ ਸਾਧ ਸੀ ਤਰਾਗੀ ਵੀ ਤੋੜ ਲੈਂਦੇ ਆ, ਲਈ ਲੰਗੋਟੀ ਤੋਰ। ਅਤੇ ਜਿਸ ਵੇਲੇ ਉਹ ਬਾਣੀ ਕੁਦਰਤੀ ਇੱਕ ਮਹਾਤਮਾ ਆ ਗਏ, ਇਹ ਦੋ ਭਰਾ ਸਨ, ਮਹਾਤਮਾ ਨੇ ਕਥਾ ਸ਼ੁਰੂ ਕਰਤੀ ਜਿਵੇਂ ਬਾਬਾ ਹਰਦੀਪ ਸਿੰਘ ਜੀ ਕਾਫੀ ਦੇਰ ਦੇ ਤੁਹਾਨੂੰ ਇੱਥੇ ਕਥਾ ਸੁਣਾਉਂਦੇ ਹੈ। ਮਹਾਤਮਾ ਨੇ ਹੋਰ ਕੀ ਕਰਨਾ, ਕਥਾ ਸੁਣਾਉਣੀ ਉਹਨਾਂ ਨੇ। ਜਿਹੜੇ ਤੁਸੀਂ ਪੈਸੇ ਦਿਓਗੇ ਉਹ ਸ਼ੁਭ ਕਾਰਜਾਂ 'ਤੇ ਲਾ ਜਾਣਗੇ, ਦੋ ਕੰਮ ਕਰੀ ਜਾਣੇ ਇਹਨੇ ਇਕੱਠੀ, ਦੋਨਾਂ 'ਚ ਤੁਹਾਡਾ ਭਲਾ, ਕਥਾ ਸੁਣਨ 'ਚ ਵੀ ਮਾਇਆ ਦੇਣ 'ਚ ਵੀ, ਦੋਨੇ ਭਲੇ ਕਰਦੇ ਨੇ ਸਾਧੂ ਨੇ। ਮਾਇਆ ਦੀ ਤ੍ਰਿਸ਼ਨਾ ਕਰਨੀ ਨਹੀਂ, ਹੱਥ ਅੱਡਣਾ ਨਹੀਂ, ਇਹ ਵੀ ਸਾਧੂ ਦਾ ਕਰਮ ਨਹੀਂ ਹੈ ਵੀ ਬਗਲੀ ਪਾ ਕੇ ਝੋਲੀ ਫੇਰ ਕੇ ਮੰਗਣ ਲੱਗ ਜਾਵੇ, ਇਹ ਵੀ ਕਰਮ ਨਹੀਂ ਹੈ। ਉਹ ਸੰਤ ਕਲਿਆਣਦਾਸ ਜੀ, ਉੱਥੇ ਇੱਕ ਸਾਧ ਸਿੰਘ ਜੀ ਆਉਂਦੇ ਸਾਡੇ ਉੱਥੇ ਅਸਥਾਨ 'ਤੇ ਆਏ, ਬੜੇ ਵਿਦਵਾਨ, ਭਾਰੀ ਵਿਦਵਾਨ ਸਾਧ ਸਿੰਘ ਜੀ, ਅਤੇ ਉਹਨਾਂ ਦਾ ਲੇਖ ਛਪਦਾ ਹੁੰਦਾ ਹੈ ਆਤਮ ਮਾਰਗ ਦੇ, ਜਿਹੜਾ ਸੰਤ ਬ੍ਰਿਆਮ ਸੀ ਉਹਨਾਂ ਦਾ ਦਰਸ਼ਨ। ਉਹ ਚੰਗੇ ਵਿਦਵਾਨ, ਮੇਰੇ ਗੁਆਂਢੀ, ਮੇਰੇ ਨਾਲ ਬਹੁਤ ਪਿਆਰ ਹੈ ਉਹਨਾਂ ਮਹਾਂਪੁਰਸ਼ਾਂ ਦਾ। ਉਹ ਜਦੋਂ ਪਹਿਲੀ ਵਾਰ ਉੱਥੇ ਸਥਾਨ 'ਤੇ ਆਏ, ਦੇਖ ਕੇ ਨਾ ਹੈਰਾਨ ਹੀ ਹੋ ਗਏ। ਉਹ ਸਿੰਘਾਂ ਨੂੰ ਕਹਿੰਦੇ ਵੀ ਸਿੰਘੋ, ਤੁਹਾਡੇ ਜਥੇ ਦੀ ਇੰਨੀ ਮਸ਼ਹੂਰੀ ਵੀ ਇੱਥੇ ਦੇਖ ਕੇ ਮੈਂ ਹੈਰਾਨ ਹੀ ਹੋ ਗਿਆ ਵੀ ਗੱਲ ਕੀ ਹੈ, ਇੰਨੀ ਹਾਲ ਡੇਰੇ ਦਾ ਕਿਸ ਤਰ੍ਹਾਂ ਦਾ ਹੈ। ਉਹ ਕਹਿੰਦੇ ਬਾਬਾ ਜੀ ਕੀ ਦੱਸੀਏ ਵੀ ਸਾਡੇ ਸੰਤਾਂ ਨੂੰ ਇੱਕ ਸੁਭਾਅ ਇਹੋ ਜਿਹਾ ਪਿਆ ਹੋਇਆ। ਸਿੰਘ ਕਹਿੰਦੇ ਵੀ ਜਿਹੜੀ ਮਾਇਆ ਕੋਈ ਸਿਰੋ ਪੌ ਦੇ ਨਾਲ ਦਿੰਦਾ ਉਹ ਵੀ ਛੱਡੇ ਆਉਂਦੇ ਨੇ ਉੱਥੇ, ਲੈਣੀ ਤਾਂ ਕਿਸੇ ਤੋਂ ਕੀ ਹੈ। ਕਹਿੰਦਾ ਕੋਈ ਨਹੀਂ, ਤੁਹਾਡਾ ਸੰਤ ਹਾਲ ਵੀ ਮੈਂ ਕਰਨਾ ਗੱਲ। ਕਲਿਆਣਦਾਸ ਜੀ ਕਹਿੰਦੇ ਉਹ ਪੰਗਤ ਬਹਿ ਕੇ ਰੋਟੀ ਖਾਂਦੇ, ਇਹਨਾਂ ਨੂੰ ਮੈਂ ਆ ਗਿਆ। ਕਹਿੰਦੇ ਸੰਤ ਜੀ ਆ ਜਾਓ ਮੇਰੇ ਕੋਲ ਬੈਠੋ। ਕਹਿੰਦੇ ਤੁਹਾਨੂੰ ਕਹਿੰਦੇ ਇੱਕ ਸਿੱਖਿਆ ਦੇਣੀ ਅੱਜ ਮੈਂ,
1: ਮੈਂ ਕਿਹਾ ਜੀ
0: ਸਤਵਚਨ ਸਾਧੂ ਸਿੱਖਿਆ ਹੀ ਦਿੰਦੇ ਮਹਾਰਾਜ ਤੁਹਾਡਾ ਬੱਚਾ ਮੈਂ, ਤੁਸੀਂ ਨਹੀਂ ਦਿਓਗੇ ਸਿੱਖਿਆ ਕੌਣ ਦੇਊਗਾ?
1: ਕਹਿੰਦੇ ਦੇਖ ਸਾਰੀ ਉਮਰ ਲੰਘ ਗਈ, 6 ਸਾਲ ਦੀ ਉਮਰ 'ਚ ਫਕੀਰ ਬਣਿਆ ਸੀ ਮੈਂ, ਸਾਰੀ ਜ਼ਿੰਦਗੀ ਹਕੀਮੀ ਵੀ ਕੀਤੀ ਵਿਦਵਾਨੀ ਵੀ ਕੀਤੀ ਸਾਧੂਆਂ 'ਚ ਰਿਹਾ, ਮੇਰੇ ਜ਼ਿੰਦਗੀ ਦੇ ਤਜ਼ਰਬੇ ਹੈ। ਕਹਿੰਦੇ ਵੀ ਇੱਕ ਤੈਨੂੰ ਵਚਨ ਕਰਦੇ ਹਾਂ ਵੀ ਤੂੰ ਪਹਿਲਾਂ ਵਚਨ ਦੇ ਵੀ ਮੰਨੇਗਾ? ਮੈਂ ਕਿਹਾ ਜੀ ਸਤਵਚਨ ਮੈਂ ਮੰਨੂ। ਕਿਉਂ ਸਾਧੂ 'ਤੇ ਸ਼ੰਕਾ ਕੀ ਹੈ ਵੀ ਇਹਨਾਂ ਕਿਹੜਾ ਕੋਈ ਗਲਤ ਕਹਿਣਾ? ਜੇ ਤਾਂ ਇਹ ਹੋਵੇ ਵੀ ਗਲਤ ਕਹੂੰਗਾ ਉੱਥੇ ਹੁੰਦਾ ਵੀ ਪਹਿਲਾਂ ਵਚਨ ਦੱਸ ਕੀ ਹੈ। ਅਤੇ ਮੈਂ ਕਿਹਾ ਜੀ ਸਤਵਚਨ। ਕਹਿੰਦੇ ਲੈ ਫਿਰ ਇੱਕ ਸਲੋਕ ਕੰਠ ਕਰ, ਲਿਖਣ ਤੋਂ ਵੀ ਨਹੀਂ ਕੰਠ ਕਰਾਤਾ ਉਹਨੇ। ਮੈਂ ਕਿਹਾ ਜੀ ਦੱਸੋ। ਕਹਿੰਦੇ ਫੱਕਰ ਬਣ ਜਾ ਫੱਕਰ। ਮੈਂ ਕਿਹਾ ਜੀ ਉਹ ਕਿਵੇਂ ਬਣੀਦਾ? ਕਹਿੰਦੇ ਫੱਕਰ ਸੋ ਹੋ ਜੋ ਤਮਾ ਨਾ ਕਰੇ। ਫੱਕਰ ਉਹ ਹੁੰਦਾ ਜਿਹੜਾ ਮਾਇਆ ਦੀ ਤਮਾ ਨਾ ਕਰੇ ਵੀ ਮੈਨੂੰ ਮਾਇਆ ਮਿਲੇ। ਮੈਂ ਕਿਹਾ ਜੀ ਇਹ ਤਾਂ ਕਿਰਪਾ ਹੀ ਹੈ ਫਿਰ ਤੁਹਾਡੀ। ਕਹਿੰਦੇ ਨਹੀਂ ਨਹੀਂ ਅਜੇ ਕਸਰ ਹੈ, ਕਿਰਪਾ ਹੁਣ 'ਚ ਕਸਰ ਹੈ ਜੀ। ਕਹਿੰਦੇ ਉਹ ਕਸਰ ਕੱਢਣੀ ਹੈ। ਮੈਂ ਕਿਹਾ ਜੀ ਦੱਸੋ। ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ, ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ। ਕਹਿੰਦੇ ਇੱਥੇ ਫਰਕ ਹੈ, ਤੂੰ ਮਨਾ ਕਰਦਾ? ਮੈਂ ਕਿਹਾ ਜੀ ਇੱਥੇ ਤਾਂ ਹੈਗਾ ਫਰਕ ਜ਼ਰੂਰ। ਕਹਿੰਦੇ ਤਾਂ ਹੀ ਤੇਰੇ ਡੇਰੇ ਦੀ ਆਹ ਹਾਲਤ ਹੈ, ਐਡੀ ਮਜ਼ਬੂਰੀ ਜਦੇ ਦੀ, ਇੱਥੇ ਸਿੰਘਾਂ ਨੂੰ ਇੰਨਾ ਤੰਗ ਕਰ ਰਹੇ ਹੈ, ਅਤੇ ਇੱਥੇ ਪਦਾਰਥ ਇਹ ਤੇਰੇ ਗਰੀਬੀ ਨਾਲ ਘੁਲਦੇ ਹੈ। ਬਹੁਤ ਬੜਿਆਂ ਦੀ ਗੱਲ ਹੈ ਸਾਧ ਸਿੰਘ ਜੀ, ਉਦੋਂ ਇਹੀ ਨਿਜਮੇ ਰੱਖਿਆ ਹੋਇਆ ਸੀ ਵੀ ਤੇਲ ਵੀ ਕੋਲੋਂ ਹੀ ਪਾਉਣਾ, ਸਿੰਘਾਂ ਦਾ ਗੱਫਾ ਵੀ ਘਰ ਤੋਂ ਵੀ, ਚਲੋ ਪਰਿਵਾਰ ਨੂੰ ਸੇਵਾ ਮਿਲੀ ਹੈ, ਦਸਾਉਣ ਦੇ ਵਿੱਚ ਇਸ ਤਰ੍ਹਾਂ ਸਰਾਈ ਜਾਵੇ ਐਂ ਸੀ। ਉਹਦੇ 'ਚ ਫਿਰ ਸਾਧ ਸਿੰਘ ਜੀ ਫਿਰ ਥੋੜ੍ਹਾ ਜਿਹਾ ਘਰ ਦੇ ਪਦਾਰਥ ਦਾ ਵੀ ਨੁਕਸਾਨ ਹੋਣਾ ਹੀ ਸੀ, ਨੁਕਸਾਨ ਹੋ ਕੇ ਕੋਈ ਫਾਇਦਾ ਹੁੰਦਾ? ਅਤੇ ਉਹ ਜਿਸ ਵੇਲੇ ਕਹਿੰਦੇ ਫੱਕਰ ਸੋ ਜੋ ਤਮਾ ਨਾ ਕਰੇ, ਆਉਂਦੀ ਹੋਈ ਮਾਇਆ ਨੂੰ ਮਨਾ ਨਾ ਕਰੇ। ਮੈਂ ਕਿਹਾ ਜੀ ਇਸ ਤੋਂ ਅੱਗੇ ਹੋਰ ਵੀ ਹੈ ਕੁਛ? ਕਹਿੰਦੇ ਇੱਕ ਪੰਕਤੀ ਹੋਰ ਹੈ, ਮਖਾਓ ਕੀ? ਕਹਿੰਦੇ ਆਈ ਹੋਈ ਨੂੰ ਜਮਾ ਨਾ ਕਰੇ। ਕਹਿੰਦੇ ਚੰਗੇ ਥੋਂ ਲਾਈ ਜਾਵੇ, ਨਾ ਤਮਾ ਕਰੇ, ਨਾ ਮਨਾ ਕਰੇ, ਨਾ ਜਮਾ ਕਰੇ, ਇਹ ਤਿੰਨ ਕੰਮ ਕਰੇ। ਉਹ ਭਾਈ ਮਹਾਂਪੁਰਸ਼ਾਂ ਨੂੰ ਵਚਨ ਦੇਣ ਤੋਂ ਬਾਅਦ ਫਿਰ ਮੈਂ ਨਾ ਤਾਂ ਕਦੇ ਮਨਾ ਕੀਤੀ ਹੈ, ਨਾ ਕਦੇ ਤਮਾ ਕੀਤੀ ਹੈ, ਅਤੇ ਸਤਿਗੁਰੂ ਮਹਾਰਾਜ ਵਾਸਤੇ ਕਰਨ, ਅਤੇ ਜੇ ਜਮਾਂ ਥੋੜ੍ਹੀ ਬਹੁਤ ਹੁੰਦੀ ਆ ਤਾਂ ਇਕੱਠੀ ਕਰ ਲਈ ਫਿਰ ਲਾ ਦਿੱਤੀ। ਕਿਉਂ ਇੱਕ ਰਾਇਆ ਤਾਂ ਹੈ ਵੀ ਇੱਕ ਪੈਸਾ ਮਿਲ ਗਿਆ ਉਹੀ ਲਾ ਦਿੱਤਾ, ਥੋੜ੍ਹਾ ਜਿਹਾ ਜਮ੍ਹਾਂ ਕਰਕੇ ਲਾਉਣੇ ਪੈਂਦੇ ਆ। ਸੋ ਇਹੋ ਸਾਧ ਸੰਗਤ ਗੁਰੂ ਕਿਰਪਾ ਕਰੇ, ਉਹ ਮਹਾਂਪੁਰਸ਼ਾਂ ਦੇ ਐਸੇ ਸਾਧ ਸੰਗੀ ਸਿਧਾਂਤ ਸਿਧਾਂਤ ਗੱਲਾਂ ਕੀ ਦੋਹਰੇ ਇਹੋ ਜਿਹੇ ਪੜ੍ਹਦੇ, ਇਹੋ ਜਿਹੇ ਸਾਧੂ ਕੋਈ ਹਾਜ਼ਰੀ ਕਰਨੀ ਵਾਲੇ ਆ ਗਏ। ਸਾਰੇ ਨਗਰ ਦੇ ਲੋਕ ਇਹ ਕਥਾ ਸੁਣਨ, ਪਰ ਉਹ ਬਾਣੀਆਂ ਨਹੀਂ ਗਿਆ, ਉਹਦਾ ਭਰਾ ਗਿਆ। ਕਥਾ ਸੁਣ ਕੇ ਉਹਨੂੰ ਬੜੀ ਅਸਰ ਕਰ ਉੱਠਿਆ, ਅਤੇ ਉਹਨੇ ਕਿਹਾ, ਕਹਿੰਦੇ ਭਾਈ ਐਂ ਦੱਸੋ ਵੀ ਤੁਹਾਡੇ ਨਗਰ ਦੇ ਵਿੱਚੋਂ ਕੋਈ ਪ੍ਰੇਮੀ ਰਹਿੰਦਾ ਤਾਂ ਨਹੀਂ ਜਿਹੜਾ ਕਥਾ 'ਚ ਨਾ ਆਉਂਦਾ ਹੋਵੇ? ਜੇ ਨਹੀਂ ਕੋਈ ਆਉਂਦਾ ਉਹਨੂੰ ਲਿਆਇਆ ਕਰੋ ਪ੍ਰੇਮ 'ਚ, ਭਲਾ ਹੋ ਜੂਗਾ ਉਹਦਾ। ਕਹਿੰਦੇ ਜੀ ਹੋਰ ਤਾਂ ਸਾਰਾ ਪਿੰਡ ਆਉਂਦਾ, ਉਹ ਕਹਿੰਦਾ ਮੇਰਾ ਭਰਾ ਨਹੀਂ ਆਉਂਦਾ। ਕਹਿੰਦੇ ਵੀ ਲਿਆ ਆਪਣੇ ਭਰਾ ਨੂੰ। ਕਹਿੰਦੇ ਜੀ ਉਹ ਨਹੀਂ ਆਉਂਦਾ, ਉਹ ਤਾਂ ਮੈਨੂੰ ਵੀ ਹਟਾਉਂਦਾ ਸਮਾਂ ਵੀ ਤੂੰ ਐਵੇਂ ਸਾਧਾਂ ਦੇ ਕੋਲ ਕਾਹਤੇ ਲੈ ਜਾਂਦਾ। ਕਹਿੰਦੇ ਫਿਰ ਤੂੰ ਭਾਈ ਫਿਰ ਬੜੀ ਮਾੜੀ ਗੱਲ ਆ ਵੀ ਸਾਰਾ ਪਿੰਡ ਤਰੂਗਾ, ਉਹ ਵਿਚਾਰਾ ਡੁੱਬੂਗਾ ਇਕੱਲਾ। ਕਹਿੰਦੇ ਜੀ ਹੁਣ ਕੀ ਕਰੀਏ, ਡੁੱਬਣ ਦਿਓ ਫਿਰ ਹੁਣ? ਇਹ ਜਿਹਨੂੰ ਕਹਿੰਦੇ ਨਹੀਂ ਤਰਸ ਕਰੀਦਾ, ਜੇ ਕੋਈ ਡੁੱਬਦਾ ਹੋਵੇ, ਜੇ ਕੋਈ ਡੁੱਬਾ ਫਿਰ ਹੋਵੇ ਸਾਰ, ਥੋੜ੍ਹੀ ਜਿਹੀ ਕਰਨੀ ਚਾਹੀਦੀ ਹੈ ਸਬਰ। ਅੱਤ ਪਿਆਰਾ ਪਵੇ ਤੂੰ ਕਿਉਂ ਸੰਜਮ ਕਰਨਾ, ਸੰਜਮ ਕਰਨਾ ਆਪਾਂ ਨੇ। ਉਹਨੂੰ ਨਿਉਂਦਾ ਵਰਜਿਆ ਮਹਾਤਮਾ ਨੂੰ, ਕਹਿੰਦੇ ਲੈ ਕਰ ਵੀ ਤੇਰੇ ਘਰ ਰੋਟੀ ਖਾਣ ਆਉਣਾ ਹੈ, ਵੀ ਉਦੋਂ ਤੇਰੇ ਭਰਾ ਨੂੰ ਆਪਾਂ ਆਪ ਹੀ ਮਿਲਾਂਗੇ ਜੇ ਆਪ ਨਹੀਂ ਆਉਂਦਾ। ਹੁਣ ਜਦੋਂ ਸੰਤ ਆਪ ਕਿਸੇ ਕੋਲ ਚਲੇ ਜਾ ਵੀ ਇਹ ਲੋਕ ਭਾਰੀ ਪੈ ਜਾਂਦੇ ਨੇ ਜ਼ਿਆਦੇ। ਉਹ ਨਿਉਂਦਾ ਜਿਸ ਵੇਲੇ ਵਰਜ ਦਿੱਤਾ, ਉਹਨੂੰ ਉਹਦੇ ਨਾਲ ਲੜੇ ਆਪਣੇ ਭਰਾ ਨਾਲ, ਕਹਿੰਦਾ ਤੈਨੂੰ ਕਿਹਨੇ ਕਿਹਾ ਸੀ ਸਾਧ ਨੂੰ ਘਰ ਬੁਲਾਉਣ ਨੂੰ? ਰੋਟੀ ਖਵਾਉਣੀ ਸੀ ਉੱਥੀ ਖਵਾਇਆ ਜਾਂਦਾ, ਕਿੱਥੇ ਤੂੰ ਇੱਥੇ ਪਿੱਪਲ ਲਿਆ ਕੇ ਲਾਇਆ? ਇਹੋ ਜਿਹੇ ਸ਼ਬਦ ਕਹੇ, ਪਿੱਪਲ ਬੰਦ ਦਰਦ ਲਿਆ ਕੇ ਇੱਥੇ ਤੂੰ ਕਾਹਨੂੰ ਬੁਲਾਉਣਾ ਸੀ ਸੰਤ ਨੂੰ ਇੱਥੇ? ਉਹ ਕਹਿੰਦਾ ਭਾਈ ਤੂੰ ਐਂ ਕਰ ਵੀ ਮੂੰਹ ਬੰਦ ਰੱਖੀ, ਹੋਰ ਲੋਕਾਂ ਨੇ ਵੀ ਆਉਣਾ, ਪ੍ਰਸ਼ਾਦਾ ਤੂੰ ਸਮਾਂ, ਅਤੇ ਇੱਥੇ ਤਾਂ ਦਰਸ਼ਨ ਕਰ ਕਰ, ਮੈਂ ਨਹੀਂ ਦਰਸ਼ਨ ਕਰਨਾ, ਮੇਰਾ ਨੇਮ ਕਰਿਆ ਵਾ ਵੀ ਕਿਸੇ ਸਾਧ ਦਾ ਦਰਸ਼ਨ ਨਹੀਂ ਕਰ। ਕਹਿੰਦਾ ਵੇ ਕੀ ਕਰੇਗਾ ਹੁਣ ਆਪਣੇ ਘਰ ਆਊ? ਕਹਿੰਦਾ ਕਰਨਾ ਕਿ ਕੁੰਡਾ ਲਾ ਕੇ ਬੈਠੂ ਅੰਦਰ, ਅੰਦਰਲਾ ਕੁੰਡਾ ਲਾ ਕੇ ਬੈਠੂ ਸੰਤ ਦੇ ਦਰਸ਼ਨ ਕਰਦਾ। ਕਿ ਵੀ ਬੜੀ ਗੜਬੜ ਹੋ ਗਈ, ਸੰਤ ਤਾਂ ਆਏ ਇਸ ਕਰਕੇ ਸੀ, ਮਹਾਤਮਾ ਜੀ ਆ ਗਏ, ਰੋਟੀ ਖਾਧੀ, ਹੱਥ ਧੋਏ, ਕਹਿੰਦੇ ਭਰਾ ਕਹਿੰਦੇ ਜੀ ਅੰਦਰ ਬੈਠਾ ਕੁੰਡਾ ਲਾਈ। ਸੰਤ ਕਹਿੰਦੇ ਬਈ ਚਾਹੇ ਹੁਣ ਤਾਂ ਦਰਵਾਜ਼ਾ ਭੰਨੋ, ਵੀ ਮੈਂ ਤਾਂ ਮਿਲਣਾ ਉਹਨੂੰ। ਉਹ ਭਰਾ ਨੇ ਦਰਵਾਜ਼ਾ ਖੜਕਾਇਆ, ਕਹਿੰਦਾ ਇਹ ਤਾਂ ਕੁੰਡਾ ਖੋਲ ਦੇ, ਨਹੀਂ ਫਿਰ ਦੇਖ ਲਾ ਵੀ ਚੂਲਾ ਪੱਟ ਕੇ ਮਿਲਾਉਣਾ ਪਊਗਾ ਹੁਣ ਸਾਨੂੰ, ਚੂਚੀ ਪੱਟ ਦੇਣੀ। ਉਹ ਕਹਿੰਦਾ ਕਾਹਨੂੰ ਦਰਵਾਜ਼ਾ, ਸੂਮ ਸੀ ਨਾ, ਕਹਿੰਦਾ ਦਰਵਾਜ਼ੇ ਦਾ ਨੁਕਸਾਨ ਨਾ ਕਰੀ, ਮੈਂ ਬਾਹਰ ਖੋਲ ਦੇਣਾ, ਕੀ ਲੈਣਾ ਮੇਰੇ ਕੋਲੋਂ? ਜਦ ਕੇ ਦਰਵਾਜ਼ਾ ਤੋਂ ਉਹਨੂੰ ਕੁੰਡਾ ਖੋਲਤਾ, ਪਿੱਠ ਕਰਕੇ ਖੜ ਗਿਆ, ਦਰਵਾਜ਼ਾ ਖੋਲ ਕੇ ਨਾ ਪਿੱਠ ਕਰਕੇ ਖੜ ਗਿਆ। ਸੰਤ ਮੂੰਹ ਕਰੀ ਖੜੇ ਆ, ਉਹ ਪ੍ਰੇਮੀ ਪਿੱਠ ਕਰੀ ਖੜਾ। ਸੰਤ ਕਹਿੰਦੇ ਭਾਈ ਕੀ ਗੱਲ, ਤੂੰ ਰੁੱਸਿਆ? ਕਹਿੰਦਾ ਰੁੱਸਣ ਦਾ ਮਤਲਬ ਨਹੀਂ ਸੰਤ ਜੀ, ਚਲੇ ਜਾਓ ਤੁਸੀਂ, ਮੈਂ ਤੁਹਾਡਾ ਦਰਸ਼ਨ ਨਹੀਂ ਕਰਦਾ। ਕਹਿੰਦੇ ਚੱਲ ਮੇਰਾ ਦਰਸ਼ਨ ਨਾ ਕਰ, ਮੈਂ ਤਾਂ ਦਰਸ਼ਨ ਮੈਨੂੰ ਵੀ ਕੋਈ ਏਡੀ ਖਾਸ ਨਹੀਂ, ਮੈਂ ਤੈਨੂੰ ਦਰਸ਼ਨ ਨਹੀਂ ਦੇਣਾ ਆ, ਮੈਂ ਤਾਂ ਤੇਰਾ ਦਰਸ਼ਨ ਕਰਨਾ ਹੈ, ਵੀ ਤੂੰ ਦਰਸ਼ਨ ਤਾਂ ਦੇ ਦੇ। ਕਹਿੰਦਾ ਜੇ ਮੈਂ ਦਰਸ਼ਨ ਦੇ ਤਾਂ ਤੇਰਾ ਵੀ ਲਿਆ ਜਾਓ ਨਾਲ। ਕਹਿੰਦਾ ਮੈਂ ਦੇਣਾ ਹੀ ਨਹੀਂ ਦਰਸ਼ਨ ਤੈਨੂੰ, ਨਾ ਤੇਰਾ ਦਰਸ਼ਨ ਲੈਣਾ।
0: संत कहते चंगा फिर एक गल सुन लिया, कहते राम का नाम लिया कर, तलाक देकर कटी गाल जड़े राम ने, ऐसी गाल कटी ना, गाल कट के कहना मैं नहीं लेना वह राम, राम का नाम। संत कहते वह लिया गया, यह लिया गया। हूं तेरे को हम एक गल का ख्याल रखी, अज से अठवें तेरी मौत हो जानी है। फिर हो गया दिमाग दुरुस्त, कहना है, कहते हाँ यही है, अठवें मौत है तेरी। घबरा गया, फिर मूँह कर लिया, पहला नहीं करे, फिर मूँह कर लिया उधर। कहना जी पक्की गल है, संत कहते पक्की गल है, तैयारी कर लिया बस तू। कहना जी फिर की होगा, कहते अगे परलोक के तेन धर्मराज ने ले आएंगे, तेरा सारा काम हिसाब किताब तेरी गड़बड़ हो गई है बहुत बड़ी, नरकी बनता सुरगता बनता नहीं। कहते तैं जिहड़ा गाल कढ के राम का नाम लिया ना, इत्थे आके तेन धर्मराज ने पूछना भी आ थोड़ा जा पुन्ने एक नाम जपेद है, गाल कढ़ी दी तैं परमात्मा ने। कहते फिर उत्थे वो कहणगे भी तेनों स्वर्ग दईए चार घड़ियां, तू कह दी मैं नहीं स्वर्ग लैना, तू कहे भी मैं तो यदा मुल लैना है, जिन्हें पैसे बनते ना वो पैसे दो जी गाल कढ़ी सी वो। कहना जी ठीक है, अठ मैं मर गया धर्मराज दे गया। कहते भाई दस पाप ही करे ने नरकों च सटना है, आ एक बार राम कहा सी एदा महात्मा, कहना महात्मा कोई नहीं मैं तो मुल लैना है। धर्मराज पै गया चक्कर जी भी यदा मुल, हूँ मैं की पावे यदा मुल, बतेरा उन्होंने लालच दिता। कहना नहीं मुल लैना, लैना भी पहला बाद दे विच नरक सटना। धर्मराज नठिया गया बर्मा को, कहते जी आ गड़बड़ हो गई, दसो हूँ की करिए, कहे जे भांडे चाहते तुम्हें, आ खड़ा उसे मुल मंगता, गाल कट के रब का ना लिया वह भी मुल मंगता मेरे को, मेरे वास्ते टंटा छड़ गया, मैं दसूँ की करा, मैनू भी तो डर है परमात्मा का, मैं कोई मुल किए मैं पा दूँ। बर्मा कहता मैंने भी नहीं पता, शिव जी को पूछ रहे हो, बड़ी तपस्या करता है, शिव से तपस्या और बर्मा सेना वेद जारी दसमें तुम्हारा। कहते शिव जी ने पूछा तू दस, तो कहना मैंने भी नहीं पता इस गल का। वर्मा विष्णु वर्मा शिवजी तो धर्मराज कहते ऐ करो कट्ठे हो के भगवान विष्णु को चलते हैं, अपने सारे तो वड्डा होगा। भगवान जी को गए, कहते महाराज भी आ एक समस्या आ गई, ये मुल मंगता है कभी गाल है तो राम कह, पर महात्मा जरूर, क्योंकि तुम ये निजम बनाया भी जेड़े तरीके कोई मर्जी करे महाराज, फिर यदा हूँ दसो भी मुल मंगता जी की करिए। भगवान विष्णु कहते ऐ करो मेरे को लिया लैन, कहते बिठा दो बिठाता। भगवान जी ने वो ते माया पा दी, कहते जाओ माया पाती आनंद च बैठा भुलिया। तो जिस वे रस्ते मिल गया नारदे ने तिना, कहना कितों आए हो तुम, अपने बाप को भी पुछदा है तो शिव जी को पुछदा है, धर्मराज को कट्ठे होकर किसे गए थे, कहते भगवान दे की गल आ समस्या आ गई थी। कहते गल सुनो फिर मिलना की होया, कल कोई होर आके तंग करूगा तेनों, ये तो उची रहेगी गल, जाके पुछ के आओ भगवान भी नाम का मुल की है, ये तो गड़बड़ कर दी भगवान ने भी, जाओ मुड़ के फिर आ गए बाबा। भगवान जी कहते की गल, फिर आ गए, कहते जी कहानी तो उत्थे दी उत्थे रह गई भी यदा मुल की है। कहते भोले हो यदा मुल की होना सी, नाम का भी कितने मुल है। कहते माया पा के भुला दिता है, कहते यदा तो मुल यही है भी नाम जपन वाला नामी दे अभेद हो जाता, बस ये अभेद हो गया, हम मुल हो सकियाँ यदा तो आही मुल है, जिन्हें गाल कढ़ी परमात्मा ने उहदा भी उधार कर दिता। इस करके साहब सिंह जी जिहड़े वाहिगुरु का जाप करते हैं, मूल मंत्र पढ़ते हैं, परमात्मा का नाम लेंदे है, उन्हों का आधार भाई क्यों नहीं करनगे महाराज, ऐसा गाला कढ़िया वाले का आधार कर दिता। सो इस करके साहब सिंह जी कहते हैं तिसकी कीमत, तिसकी कीमत किको होए, उहदी कीमत किवें हो सकती है, साई नाम अमोल कीम ना कोई जानते तो जानते ही नहीं कोई उन्होंने कीमत। सो इस प्रकार कहते हैं जी
2: गुरु प्रसाद बस मन आए,
0: हाँ मन दे विच साध सिंह जी कदों वसद है, हर थां ते जिथे किसी की वसों है ते उसे थां ते कोई होर वसों करनी चाहे भला वह वसों ऐ हो जूगी, कौन वसों कर लेंदा जी का पहला कब्जा वह छड़दा हुंदा कि पहला जिहड़े बसदे है उन्होंने उत्थों चाहे पैसे दे के विदा करो चाहे डंडे मार के विदा करो, उन्हों जिमें भी मर्जी है उन्होंने जगह तो कब्जा छड़ाओ ता उसे अपनी बसों करो। जे गलत बंदियां दा कब्जा हो गया तुहाडी जमीन ते फिर डंडे भी चकने पैंदे, शस्त्र भी चकने पैंदे। इस तरह साध सिंह जी अपना जिहड़ा हिरदा रूपी घर है ना, इहदे उत्ते काम करो लोभो हंकार दा कब्जा होया होया है, ਇਹ ਬੜੇ ਨਜਾਇਜ਼ ਬੰਦਿਆਂ ਨੇ ਕਬਜ਼ਾ ਕੀਤਾ, ਇਹ ਲੱਗਦੇ ਕੁਛ ਨਹੀਂ ਇਸ ਘਰ, ਵਾਧੂਏ ਜਗ੍ਹਾ ਮੰਨੀ ਬੈਠੇ, ਬੁੱਧ ਰੂਪ ਧਰਤੀ ਨੂੰ ਨਾ ਇਹਨਾਂ ਨੇ ਦੱਬਿਆ ਹੋਇਆ। ਹੁਣ ਜਿੰਨੀ ਦੇਰ ਤੱਕ ਇਹਨਾਂ ਨੂੰ ਸਾਧ ਸੰਗਤ ਜੀ ਡੰਡੇ ਮਾਰ ਕੇ ਗੁਰੂ ਦਾ ਸ਼ਬਦ ਜਿਹੜਾ ਡੰਡਾ ਹੈ, ਤੇ ਇਹਨਾਂ ਡੰਡਿਆਂ ਦੇ ਨਾਲ ਕਿਵੇਂ ਕੱਢਣਾ ਹੈ, ਇਹ ਘਰ ਵਸੇਗਾ ਉੱਜੜ ਫਿਰ ਹੋ ਵਸਾਇਓ, ਇਹ ਉੱਜੜ ਉੱਜੜਿਆ ਹੋਇਆ ਫਿਰ ਨਾਮ ਕਨੀ ਤੇ ਸ਼ੁਭ ਗੁਣਾ ਕਰਕੇ ਉੱਜੜਿਆ ਹੀ ਪਿਆ ਸਾਧ ਸੰਗਤ ਜੀ। ਉੱਜੜੇ ਹੋਏ ਘਰ ਜਿਹੜੇ ਵਸਾਉਣੇ ਸੌਖੇ ਹੈ, ਕਈ ਕਈ ਬੜੇ ਲੱਗ ਜਾਂਦੇ ਸਮਾਨ ਜੋੜਦਿਆਂ ਨੂੰ ਮੈਂ, ਤੇ ਮਹਾਰਾਜ ਕਿੰਨਾ ਪਿਆਰਾ ਵਚਨ ਕਰਦੇ ਨੇ, ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦੇ ਵਸਾਇਆ। ਉਹ ਘਰ ਵਸ ਗਿਆ ਹਿਰਦਾ ਰੂਪੀ ਘਰ ਜਿੱਥੇ ਵਾਹਿਗੁਰੂ ਚੇਤਿਆ, ਤੇ ਜਦੋਂ ਘਰ ਸੁੱਖ ਵਸਿਆ ਹਿਰਦੇ ਰੂਪੀ ਘਰ ਦੇ ਵਿੱਚ ਸੁੱਖ ਮਿਲ ਗਿਆ, ਬਾਹਰ ਸੁੱਖ ਪਾਇਆ, ਫਿਰ ਤਾਂ ਸੁੱਖ ਹੀ ਸੁੱਖਿਆ। ਜੈ ਵਸਾ ਲੇ ਤਾਂ ਵੈਸਾ ਸਵਾਮੀ, ਜੈ ਭੇਜੇ ਤਾਂ ਜਾਵਾ, ਸਭ ਨਗਰੀ ਮੈਂ ਇੱਕੋ ਰਾਜਾ ਸਭੇ ਕਵਿਤ ਹੈ ਸਭ। ਸੋ ਇਸ ਕਰਕੇ ਸਾਧ ਸੰਗਤ ਜੀ ਉਹਨਾਂ ਤੋਂ ਕਬਜ਼ਾ ਛਡਾਉਣ ਵਾਸਤੇ ਹੁਣ ਉਹ ਛੱਡਦੇ ਨਹੀਂ ਕਬਜ਼ਾ, ਏਕਾ ਬੜਾ ਇਹਨਾਂ ਦਾ। ਇੱਕ ਤੁਸੀਂ ਅਜਮਾਇਸ਼ ਕਰਕੇ ਦੇਖ ਲਓ, ਜਿਹਨਾਂ ਗਲਤ ਬੰਦਿਆਂ ਦਾ ਏਕਾ ਹੋਊਗਾ, ਇਹਨੇ ਚੰਗੇ ਬੰਦਿਆਂ ਦਾ ਕਦੇ ਏਕਾ ਨਹੀਂ ਹੋ ਸਕਦਾ। ਸਿੱਖਾਂ ਵਿੱਚ ਇੰਨੇ ਚੰਗਿਆਈਆਂ ਨੇ, ਇੰਨੇ ਗੁਣ ਨੇ, ਮਾੜਾ ਜਿਹਾ ਰੁੱਸ ਜਾਵੇ ਕਮੇਟੀ ਵਿੱਚ, ਚਾਰ ਬੰਦੇ ਰੁੱਸ ਜਾਣ, ਕਹਿਣਗੇ ਅੱਡ ਗੁਰਦੁਆਰਾ ਖੋਲੂੰਗਾ, ਉਹਨੇ ਇਹਨਾਂ ਨਾਲ ਹੀ ਰਹਿਣਾ, ਏਕਾ ਨਹੀਂ ਹੈ। ਗਲਤ ਬੰਦਿਆਂ ਦਾ ਇੰਨਾ ਏਕਾ ਹੈ, ਜਿਹੜੇ ਠੇਕੇ ਦੇ ਸ਼ਰਾਬ ਰਹਿੰਦੇ ਨੇ ਉਸੇ 'ਤੇ ਮੁੜ ਮੁੜ ਕੇ ਜਾਈ ਜਾਂਦੇ ਨੇ, ਇਹ ਨਹੀਂ ਕਹਿੰਦੇ ਹੈਗੇ ਜੇ ਲੜਦੀ ਪੈਣਗੀ ਉਹ ਠੇਕਾ ਹੋਰ ਖੋਲਣਾ, ਕਹਿਣਗੇ ਇੱਕ ਨਾਲ ਹੀ ਸਰ ਜੂਗਾ ਆਪਣਾ। ਗਲਤ ਬੰਦਿਆਂ ਦਾ ਏਕਾ ਸਾਡੇ ਨਾਲ ਜ਼ਿਆਦਾ ਹੈ। ਕਾਮ ਕਰੋ ਲੋਭ ਓਹਕਾਰ ਦਾ ਏਕਾ ਜਿਹੜਾ ਸਾਧ ਸੰਗਤ ਜੀ ਹੈ, ਇਹ ਗਲਤ ਪਰ ਏਕਾ ਬਹੁਤ ਹੈ ਇਹਨਾਂ ਦਾ। ਐਸਾ ਏਕਾ ਹੈ ਵੀ ਜਿਵੇਂ ਹੜਵਾਰਾਂ ਦੇ ਕੁੱਤੇ ਹੁੰਦੇ, ਇਹਨਾਂ ਦੇਖਿਆ ਉਹਨਾਂ ਦਾ ਸਾਧ ਸੰਗਤ ਜੀ ਬੜਾ ਏਕਾ ਹੁੰਦਾ ਉਹਨਾਂ ਦਾ। ਜੇ ਕਿਤੇ ਇੱਕ ਕੁੱਤਾ ਕਿਸੇ ਦੇ ਮਗਰ ਪੈ ਜਾਣਾ, ਇੱਕ ਕਿਤੇ ਅਚਨਚੇਤ, ਉਹ ਕੁੱਤੇ ਦੀ ਮਦਦ ਤੇ ਚਾਰ ਪੰਜ ਊਈ ਰੌਲਾ ਪਾਉਂਦੇ ਪਾਉਂਦੇ ਭੌਂਕਦੇ ਉਹ ਵੀ ਮਗਰੇ ਜਾਣ ਲੱਗ ਜਾਂਦੇ ਨੇ। ਇਹ ਇਸੇ ਤਰ੍ਹਾਂ ਦੇ ਕੁੱਤੇ ਨੂੰ ਹੜਵਾਰਿਆਂ ਦੇ ਕੁੱਤੇ ਨੂੰ ਸਾਧ ਸੰਗਤ ਜੀ, ਜੇ ਕਿਤੇ ਕਾਮ ਭੌਂਕੇ ਨਾ ਇਹ ਕੁੱਤਾ ਲੱਤ ਨੂੰ ਪੈ ਜਾਏ ਬੁੱਧ ਰੂਪ ਲੱਤ ਨੂੰ, ਤਾਂ ਫਿਰ ਜਿਹੜੇ ਬਾਕੀ ਨੇ ਉਹ ਵੀ ਭੌਂਕਦੇ ਆ ਨਾਲ ਹੀ, ਉਹ ਵੀ ਸਾਥ ਹੀ ਭੌਂਕਦੇ ਹੋਏ ਲਾਰੇ ਗੱਲ ਰਹਿੰਦੇ ਨੇ, ਉਹਦੀ ਮਦਦ ਕਰਾਉਂਦੇ ਰਹੂਗੀ, ਸਾਰੇ ਆ ਜਾਂਦੇ ਨੇ, ਜਿੱਥੇ ਇੱਕ ਆਉਂਦਾ ਉੱਥੇ ਚਾਰੇ ਹੋਏ ਵੀ ਆ ਜਾਂਦੇ ਨੇ। ਸੋ ਇਸ ਕਰਕੇ ਮਨ ਲੋਚਿਆ ਗੁਰਿਆਈਆਂ ਗੁਰਸਬਦੀ, ਇਹ ਮਨ ਹੋੜੀ ਹੈ, ਇਹ ਤਾਂ ਡੰਡਾ ਕੁੱਤੇ ਵਾਲ ਕੁੱਤੇ ਦਾ ਇੱਕੋ ਇਲਾਜ, ਮਰ ਜਾ ਡੰਡਾ ਦਿਖਾ ਦਿਓ, ਕੁੱਤਾ ਤਾਂ ਦਸ ਕਰਮਾਂ ਜਾ ਕੇ ਖੜ ਗਿਆ, ਭੌਂਕੀ ਦਾ ਜਾਊ ਪਰ ਲੱਤ ਨਹੀਂ ਵਾੜ ਸਕਦਾ, ਫਿਰ ਬਾਜਣਾ ਉੱਠੂ ਤਾਂ ਸੀ ਪਰ ਉਹ ਵਿਗਾੜ ਨਹੀਂ ਸਕਦੀ, ਵਜਰ ਕਰਾਹਤ ਨਹੀਂ ਕਰਾ ਸਕਦੀ ਫਿਰ, ਕਿਉਂਕਿ ਡੰਡਾ ਗੁੰਦੇ ਸ਼ਬਦ ਆ ਗਿਆ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ। ਸੋ ਇਸ ਕਰਕੇ ਸਾਧ ਸੰਗਤ ਜੀ, ਅਤੇ ਉਜੜੇ ਥਿਆਂ ਨੂੰ ਵਸਾਉਣਾ ਬੜਾ ਔਖਾ ਹੈ ਭਾਈ, ਅਤੇ ਹੁਣ ਮਨ ਦੇ ਵਿੱਚ ਲਿਵ ਕਿਵੇਂ ਲੱਗੇ, ਲਿਵ ਕਿਤੇ ਐਵੇਂ ਲੱਗ ਜੂਗੀ ਸਾਧ ਸੰਗਤ ਜੀ, ਅੰਦਰ ਕਾਮ ਕਰੋ ਕਿ ਲੱਭਣ ਦਿੰਦੇ ਆ ਲਿਵ ਨੂੰ, ਉਹ ਕਿਤੇ ਜੁੜਨ ਦਿੰਦੇ ਆ, ਜਿਹਦੀ ਦੇ ਤਾਂ ਗੁਰ ਪ੍ਰਸਾਦ, ਗੁਰੂ ਦੀ ਪ੍ਰਸਾਦ ਕੀ ਹੈ ਕਿਰਪਾ ਨਾ ਹੋਵੇ, ਅਤੇ ਗੁਰੂ ਦੀ ਕਿਰਪਾ ਦੇ ਨਾਲ ਮਨ ਬਸ ਆਵੇ ਨਾਨਕਾ, ਜੇ ਪੂਰਨ ਕਿਰਪਾ ਵੀ ਪੂਰੀ ਹੋ ਜਾਵੇ 100%।

ਜਦੋਂ ਹਿਰਦੇ 'ਚ ਵੱਸ ਜਾਵੇ ਤਾਂ ਫਿਰ ਸਾਧ ਸਿੰਘ ਜੀ ਹਿਰਦੇ ਦੇ ਅੰਦਰ ਕੋਈ ਵਾਸ਼ਨਾ ਨਹੀਂ ਰਹਿੰਦੀ, ਵਾਸ਼ਨਾ ਸਾਰੀਆਂ ਦੇ ਸਰਜਣ ਹੋ ਜਾਂਦੀਆਂ, ਸਾਰੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਹਨ, ਕੋਈ ਵਾਸ਼ਨਾ ਨਹੀਂ ਰਹਿੰਦੀ ਹੈ। ਕੋਈ ਕੋਈ ਸੱਜਣ ਸਾਥੀ, ਕੋਈ ਕੋਈ ਸੱਜਣ ਆਇਕ ਹੈ, ਮੇਰੇ ਮੇਰੇ ਵੀਠਲਾ ਵਾਹੜੀ ਬਲਾਏ, ਕੋਈ ਸੱਜਣ ਹੈ, ਕੋਈ ਐਸਾ ਸੱਜਣ ਕੋਈ ਮਿਲ ਜਾਏ ਨਾ, ਹਾਂ ਤਾਂ ਕਿ ਧੋਵਾਂ ਪਾਏ ਉਹਦੇ ਚਰਨ ਧੋਦਾ ਮੈਂ। ਇੱਕ ਦਿਨ ਸਾਧ ਸਿੰਘ ਜੀ ਮਹਾਂਪੁਰਸ਼ਾਂ ਨੂੰ ਸਿੰਘ ਪੁੱਛਣ ਲੱਗੇ, ਸੰਤ ਗਿਆਨੀ ਗੁਰਬਚਨ ਸਿੰਘ ਜੀ ਕਹਿੰਦੇ, ਮਹਾਰਾਜ ਜੀ ਵੀ ਤੁਸੀਂ ਨਾਮ ਦੀ ਪ੍ਰੇਰਨਾ ਦੇਖੋ ਬਾਣੀ ਦੁਆਰਾ ਕਰਦੇ ਹੋ, ਵੀ ਅਸੀਂ ਵੈਸੇ ਹੱਕ ਤਾਂ ਨਹੀਂ ਰੱਖਦੇ ਪਰ ਪ੍ਰਸ਼ਨ ਆ ਗਿਆ ਮਨ 'ਚ, ਹੁਣ ਤੁਸੀਂ ਕਿਰਪਾ ਕਰੋ ਵੀ ਓਹਲਾ ਨਾ ਰੱਖਿਓ, ਵੀ ਤੁਹਾਡੀ ਨਾਮ ਦੀ ਅਵਸਥਾ ਕਹੀ ਜੀ ਬਣੀ ਹੋਈ ਹੈ ਸੰਤਾਂ ਨੂੰ, ਐਂ ਪ੍ਰਸ਼ਨ ਕਰ। ਮਹਾਂਪੁਰਸ਼ ਕਹਿੰਦੇ, ਸਿੰਘੋ ਇਹ ਨਹੀਂ ਸੀ ਸਵਾਲ ਕਰ। ਅਤੇ ਕਿਉਂ ਮਹਾਰਾਜ? ਕਹਿੰਦੇ ਮੈਂ ਕਦੇ ਸਿੰਘਾਂ ਦੇ ਸਾਹਮਣੇ ਝੂਠ ਵੀ ਨਹੀਂ ਬੋਲ ਸਕਦਾ, ਪਰ ਇਹ ਕਹਿੰਦੇ ਗੁਪਤ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਹਿੰਦੇ ਉਜਾਗਰ ਨਹੀਂ ਕਰੀਦੀਆਂ, ਪਰ ਮੈਨੂੰ ਮੇਰੇ ਵਾਸਤੇ ਧਰਮ ਸੰਕਟ ਖੜਾ ਕਰ ਦਿੱਤਾ, ਨਾ ਮੈਂ ਝੂਠ ਬੋਲ ਸਕਦਾ, ਜੇ ਮੈਂ ਦੱਸਦਾ ਤਾਂ ਫਿਰ ਸੂਖਮ ਜਿਹਾ ਹੰਕਾਰ। ਕਹਿੰਦੇ ਮਹਾਰਾਜ ਤੁਹਾਨੂੰ ਕਿੱਥੇ ਹੰਕਾਰ ਚਿੰਬੜ ਜੂ, ਸਾਡਾ ਭਲਾ ਇਹਦੇ 'ਚ। ਮਹਾਂਪੁਰਸ਼ ਵਿਰਾਗ 'ਚ ਆ ਕੇ ਨਾ ਸਾਧ ਸਿੰਘ ਅੱਖਾਂ 'ਚੋਂ ਭਰ ਕੇ ਕਹਿੰਦੇ, ਸਿੰਘੋ ਕਹਿੰਦੇ ਜਿੱਦਣ ਅੰਮ੍ਰਿਤ ਛਕਿਆ ਸੀ ਨਾ ਕਲਗੀਧਰ ਪਾਤਸ਼ਾਹ ਦੇ ਖੰਡੇ ਬਾਟੇ ਦਾ, ਜਦ ਕਹਿੰਦੇ ਪੰਜਾਂ ਪਿਆਰਿਆਂ ਨੇ ਮੈਨੂੰ ਗੁਰਮੰਤਰ ਵਾਹਿਗੁਰੂ ਦਿੱਤਾ, ਉਸ ਦਿਨ ਤੋਂ ਲਾ ਕੇ ਕਹਿੰਦੇ ਅੱਜ ਤੱਕ ਕਹਿੰਦੇ ਕਦੇ ਸੁੱਤਿਆਂ ਨੂੰ ਵੀ ਨਹੀਂ ਭੁੱਲਿਆ, ਜਾਗਦਿਆਂ ਨੂੰ ਤਾਂ ਵਿਸਰਨਾ ਹੀ ਕੀ ਹੈ, ਗੱਲ ਕੀ ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਦੇ ਸੁੱਤੇ ਨੂੰ ਵੀ ਨਹੀਂ ਭੁੱਲਿਆ ਮਹਾਂਪੁਰਸ਼ ਕਹਿੰਦੇ, ਸੁੱਤਿਆਂ ਦੀ ਨਾਮ ਚੱਲਿਆ। ਇਹ ਫਿਰ ਕਿਉਂ ਹੋਇਆ? ਗੁਰਪ੍ਰਸਾਦ ਬਸੈ ਮਨ ਆਏ, ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਵਿੱਚ ਵੱਸਦੇ, ਜਿੱਥੇ ਕਾਮ ਕ੍ਰੋਧ ਵੱਸਦੇ ਨੇ ਉਹ ਸਾਧ ਸਿੰਘ ਜੀ ਉਜੜ ਜਾਂਦੇ ਨੇ, ਅਤੇ ਫਿਰ ਗੁਰੂ ਦਾ ਉਪਦੇਸ਼ ਗੁਰੂ ਦੀ ਕਿਰਪਾ ਦੁਆਰਾ ਨਾਮ ਹਿਰਦੇ ਦੇ ਅੰਦਰ ਵੱਸਦਾ ਹੈ। ਸੋ ਇਸ ਪ੍ਰਕਾਰ ਸਾਧ ਸਿੰਘ ਜੀ ਸਮਾਂ ਸਮਾਪਤੀ 'ਤੇ ਪਹੁੰਚਿਆ, ਗੁਰਮੁਖਾਂ ਦਾ ਹੁਕਮ ਹੈ ਕਹਿੰਦੇ ਵੀ ਥੋੜ੍ਹਾ ਜਿਹਾ ਸਮਾਂ ਉੱਤੇ ਲਾਇਆ ਕਰੋ, ਇਹ ਜਿਹੜੇ ਪ੍ਰੇਮੀ ਮੂਵੀ ਬਣਾਉਂਦੇ ਹੈ ਇਹਨਾਂ ਦੀ ਭਾਵਨਾ ਸਾਧ ਸਿੰਘ ਜੀ, ਇਸ ਕਰਕੇ ਥੋੜ੍ਹੇ ਜਿਹੇ ਮਿੰਟ ਆਪਾਂ ਉੱਤੇ, ਕੋਈ ਇਹ ਖਿਆਲ ਨਾ ਕਰਿਓ ਵੀ ਟਾਈਮ ਖਾਨੀ, ਵੀ ਇਸ ਕਰਕੇ ਕਈ ਨਾ ਇਹਦੇ ਅਰਥ ਹੋਰ ਹੀ ਕੱਢ ਲੈਂਦੇ ਆ, ਹੋਰ ਕਿਹੜਾ ਕੱਢ ਲੈਂਦੇ ਆ, ਅਗਲੇ ਜੇ ਟਾਈਮ ਥੋੜ੍ਹਾ ਜਿਹਾ ਲਓ ਜੀ ਖਾਨੀ, ਇਹ ਬਾਬੇ ਖਾਨੀ ਭੌਂਡ ਹੀ ਡੀਕਦੇ ਆ, ਹੋਰ ਵੀ ਅਜੇ ਘੱਟ ਆਏ ਹੈ, ਆਹ ਇਹ ਹੋਰ ਕਿਹੜੀ ਗੱਲਾਂ ਮੇਰੇ ਕੋਮਨ ਕਰਨ। ਮੈਨੂੰ ਅੱਜ ਆਉਂਦੇ ਆਉਂਦੇ ਮਨ ਦੇ ਵਿੱਚ ਇੱਕ ਖਿਆਲ ਮੇਰੇ ਤੁਰਿਆ, ਮੈਂ ਕਹਿ ਹੀ ਦਿੰਦਾ, ਮੈਂ ਸੋਚਿਆ ਵੀ ਕੁਛ ਤਾਂ ਇਹੋ ਜਿਹੇ ਸੂਮ ਲੋਕ ਨੇ, ਉਹ ਦੇਖਦੇ ਰਹਿੰਦੇ ਆ ਵੀ ਹੁਣ ਜਦ ਬਾਬੇ ਹਰਦੀਪ ਸਿੰਘ ਨੂੰ ਮੱਥਾ ਟੇਕਦਾ, ਹੁਣ ਰੰਧਾਵੇ ਵਾਲੇ ਨੂੰ ਟੇਕਣਾ, ਵੀ ਐਂ ਕਰੋ ਬਾਰੀ ਬੰਨ ਲਓ, ਇਹਨਾਂ ਘਾਟਣੇ ਵੀ ਕਈ ਕਈ ਜਣੇ ਇਕੱਠੇ ਹੋ ਕੇ ਆ ਜਾਂਦੇ ਆ, ਵੀ ਇੱਕ ਦਿਨ ਹਰਦੀਪ ਸਿੰਘ ਬਾਬੇ ਨੂੰ ਦੇ ਦਿਓ ਪੌਂਡ, ਦੂਜੇ ਦਿਨ ਹਰੀ ਸਿੰਘ ਬਾਬੇ ਨੂੰ ਦੇ ਦਿਓ, ਜਿਹਨੂੰ ਮਰਜ਼ੀ ਦੇ ਦਿਓ ਭਾਈ, ਹੈ ਤਾਂ ਉਸੇ ਗੁਰੂ ਦੇ ਹੀ, ਜਿਹੜਾ ਇਹਨਾਂ ਨੇ ਕੰਮ ਕਰਨਾ ਉਹੀ ਮੈਂ ਕਰਨਾ। ਫਿਰ ਮੈਂ ਸੋਚਿਆ, ਮੈਂ ਹਾਂ ਸੱਚੇ ਪਾਤਸ਼ਾਹ ਜਿੱਥੇ ਇਹੋ ਜਿਹੇ ਸੂਮਨ ਤਾਂ ਭਾਈ ਭਾਗ ਸਿੰਘ ਐਂ ਦਾ ਪਰਿਵਾਰ ਹੈ, ਵੀ ਨਾਲੇ ਤਾਂ ਸਾਨੂੰ ਨਹੀਂ ਕਰਦੇ ਆ, ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਪ੍ਰੋਗਰਾਮ ਹੁੰਦਾ, ਨਾਲੇ ਜਦੋਂ ਮੈਂ ਕਥਾ ਕਰਦਾ ਮੈਨੂੰ ਵੀ ਇਹਨੇ ਲਿਆ ਕੇ ਕਥਾ ਦਾ ਸਤਿਕਾਰ ਕਰਨਾ, ਜੇ ਬਾਬਾ ਹਰਦੀਪ ਸਿੰਘ ਉਹਨੂੰ ਵੀ, ਰਾਗੀ ਸਿੰਘ ਹੈ ਉਹਨੂੰ ਵੀ ਸੱਚੇ ਪਾਤਸ਼ਾਹ ਕਿਤੇ ਗੁਰਸਿੱਖ ਹੈ ਨਾ, ਸੋਚਣ ਲੱਗ ਜਾਵੇ ਵੀ ਇਹ ਬੜਾ ਕੰਮ, ਇੱਥੇ ਕਥਾ ਵਾਲੇ ਚਾਰ ਚਾਰ ਇਕੱਠੇ ਹੁੰਦੇ ਆ, ਰੋਜ਼ ਹੀ ਪੰਜ ਪੰਜ ਦਸ ਦਸ ਦੋ ਦੋ ਤਿੰਨ ਤਿੰਨ ਗੁਰਦੁਆਰਿਆਂ 'ਚ ਘੁੰਮਣਾ ਹੁੰਦਾ। ਫਿਰ ਮੈਂ ਕਿਹਾ ਵੀ ਨਹੀਂ, ਇਹਦਾ ਹਿਰਦਾ ਬੜਾ ਵਿਸ਼ਾਲ ਹੈ ਭਗਤ ਸਿੰਘ ਦਾ, ਸਮਾਂ ਇਸ ਪਰਿਵਾਰ ਦੇ ਭਾਗ ਜਾਗਿਆ ਇਸ ਬਹਾਨੇ, ਉੱਥੇ ਕੈਲੀਫੋਰਨੀਆ 'ਚ ਗ੍ਰੰਥੀ ਸਿੰਘ ਸਾਹਿਬ ਸਿੰਘ ਘਰ ਲੈ ਗਿਆ ਜਥੇ ਨੂੰ, ਉਹ ਜਥੇ ਦੇ ਸਿੰਘ ਸੀ, ਪੁਰਾਣਾ ਕਿਤੇ ਪੜ੍ਹਿਆ ਸੀ, ਕਥਾ ਤੋਂ ਪ੍ਰੇਮ ਕਰਕੇ ਲੈ ਗਿਆ, ਜਦੋਂ ਲਿਆ ਕੇ ਉਹਨੇ ਨਾ ਮਾਇਆ ਵਾਸਤੇ, ਮੈਂ ਕਿਹਾ ਗ੍ਰੰਥੀ ਸਿਆ ਵੀ ਤੇਰੇ ਕੋਲੋਂ ਨਹੀਂ ਲੈ, ਕਹਿੰਦਾ ਜੀ ਕਿਉਂ, ਮੈਂ ਕਿਹਾ ਤੇਰਾ ਤਾਂ ਪੂਜਨ ਅਸੀਂ ਕਰਨਾ ਗ੍ਰੰਥੀ ਸਿੰਘ ਹੈ ਤੂੰ, ਕਹਿੰਦਾ ਬਾਬਾ ਜੀ ਕਿਹੜੀ ਗੱਲ ਕਰ ਦਿੱਤੀ, ਕਹਿੰਦਾ ਪਨਾਲਾ ਤਾਂ ਹਰ ਘਰ ਨੂੰ ਚਾਹੀਦਾ, ਜਿਹੜੇ ਘਰ ਨੂੰ ਪਨਾਲਾ ਹੋਵੇ ਕਹਿੰਦੇ ਉਹਦਾ ਛੱਤਾਂ ਚੋਣ ਲੱਗ ਜਾਂਦੀਆਂ ਨੇ, ਇਹ ਜਿਹੜਾ ਦਾਨ ਕਰਨਾ ਪਨਾਲਾ ਹੈ ਇਹ ਤਾਂ ਚੱਲਦਾ ਹੀ ਠੀਕ ਹੈ ਸਾਧ ਜੀ, ਖੜ੍ਹੇ ਖੂਹਾਂ ਦਾ ਪਾਣੀ ਖਰਾਬ ਹੋ ਜਾਂਦਾ, ਇਸੇ ਕਰਕੇ ਰਜਲ ਕੱਢ ਕੂਪ ਜਲ ਕਰਦੇ ਨਾ ਨਿਰਮਲ ਨੀਰ, ਬਿਨ ਕੱਢੇ ਪਾਣੀ ਸੜੇ ਪੀ ਦੇਣਾ ਉਹ ਵੀਰ, ਪਾਣੀ ਪੀਣ ਜੋਗਾ ਹੀ ਨਹੀਂ ਰਹਿੰਦਾ, ਗੁਰੂ ਕਿਰਪਾ ਕਰੇ। ਕਿਉਂ? ਗੁਰਪ੍ਰਸਾਦ ਬਸੈ ਮਨ ਆਏ, ਇਹਨਾਂ ਦੇ ਕਹਿਣ ਤੋਂ ਭਾਈ ਕੁਝ ਮਿੰਟ ਉੱਤੇ ਲਾਉਣ ਲੱਗੇ ਹੈ, ਹੋਰ ਕੋਈ ਆਪਣਾ ਸਵਾਰਥ ਨਾ ਸਮਝਣਾ ਜੀ। ਚਲੋ ਜੀ ਅੱਗੇ ਬੋਲੋ। ਕਹਿੰਦੇ ਉਸ ਪਰਮੇਸ਼ਰ ਨੂੰ ਤਾਂ ਕੋਈ ਜਾਣ ਸਕਦਾ, ਕਿਵੇਂ ਜਾਣ ਸਕਦਾ? ਦੁਵਿਧਾ ਜਾਏ, ਦੁਵਿਧਾ ਦੋ ਵਿਧਾ, ਇੱਕ ਮਨ ਦੀ ਬਿਰਤੀ ਦੋ ਥਾਵਾਂ 'ਤੇ ਹੋ ਜਾਵੇ, ਰੱਬ ਹੈ ਰੱਬ ਨਹੀਂ ਹੈ, ਦੁਬਦਾ ਇਹ ਕੰਮ ਠੀਕ ਇਸ ਤਰ੍ਹਾਂ ਹੈ ਜਾਂ ਇਹ ਬੇਠੀਕ ਹੈ, ਨਿਰਣਾ ਨਾ ਕਰ ਪਾਏ ਬੁੱਧੀ, ਉਹਨੂੰ ਦੁਬਦਾ ਕਹਿੰਦੇ, ਗੁਰਦੁਆਰੇ ਜਾਵਾਂ ਜਾਂ ਨਾ ਜਾਵਾਂ ਇਹਨੂੰ ਕਹਿੰਦੇ ਦੁਬਦਾ। ਦੁਬਦਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗਵਾਇਆ, ਦੁਬਦਾ ਦੇ ਵਿੱਚ ਸਾਰਾ ਜਾ ਰਿਹਾ। ਜਿਸ ਨਰਕੀ ਦੁਬਦਾ ਨਾ ਜਾਏ, ਜਿਹਦੀ ਦੁਬਦਾ ਨਾ ਜਾਵੇ ਨਾ ਧਰਮ ਰਾਏ, ਕਿਸ

0: ਇਹ ਸਜਾਏ ਧਰਮਰਾਜ ਨੂੰ ਸਜ਼ਾ ਦਿੰਦਾ ਤੇ ਇਉਂ ਸਾਧ ਸੰਗਤ ਮਹਾਂਪੁਰਸ਼ ਫਤਿਹਗੜ੍ਹ ਸਾਹਿਬ ਨੂੰ ਆ ਰਹੇ, ਮੈਂ ਗੱਡੀ ਚਲਾ ਰਿਹਾ, ਕੋਲ ਬੈਠੇ ਨਾ, ਤੇ ਮੈਂ ਇਸ ਕਰਕੇ ਵੀ ਉਹ ਮਹਾਂਪੁਰਸ਼ਾਂ ਦੀ ਚਲੋ ਜਿੰਨੀ ਕੁ ਸੇਵਾ ਹੋਵੇ, ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਪਤਾ ਨਹੀਂ ਕਿੱਥੋਂ ਵਿਚਾਰ ਚੱਲੀ, ਉਹ ਤਾਂ ਮੈਂ ਭੁੱਲ ਗਿਆ, ਜਾਣੀ ਉਨੀ ਕੁ ਗੱਲ ਮੇਰੇ ਯਾਦ ਰਹਿ ਗਈ, ਮੇਰੇ ਤੋਂ ਆਪ ਪੰਕਤੀ ਬੋਲ ਹੋ ਗਈ। ਵੈਸੇ ਮੈਂ ਸੰਤਾਂ ਦੇ ਸਾਹਮਣੇ ਮਹਾਂਪੁਰਸ਼ਾਂ ਦੇ ਆਪਣੇ ਦੇ ਘੱਟ ਹੀ ਬੋਲਦਾ ਜਾਂ, ਪਰ ਉਹ ਬੁਲਾ ਲੈਂਦੇ, ਉਹਨਾਂ ਨੂੰ ਤਰੀਕਾ ਸੀ ਇਹ ਵਿਚਾਰ ਨੂੰ ਵਧਾਉਣ ਵਾਸਤੇ। ਮੈਂ ਕਿਹਾ ਜਿਸ ਨਾਲ ਕੀ ਦੁਬਧਾ ਨਾ ਜਾਏ ਧਰਮਰਾਜ ਤੇ ਦੇ ਸਜਾਏ। ਮਹਾਂਪੁਰਸ਼ ਕਹਿੰਦੇ ਐਸੀ ਕੀਤਾ ਸੀ ਧਰਮਰਾਜ ਦੀ। ਮੈਂ ਕਿਹਾ ਜੀ ਇਹ ਕੀ ਗੱਲ, ਕਹਿੰਦੇ ਧਰਮਰਾਜ ਤਾਂ ਖੁਦ ਦੁਬਧਾ ਦੇ ਵਿੱਚ ਹੈ, ਕਹਿੰਦੇ ਸਾਨੂੰ ਸਜ਼ਾ ਕਿੱਥੋਂ ਦੇਊਗਾ ਉਹ। ਮੈਂ ਸੋਚਿਆ ਵੀ ਗੱਲ ਮਹਾਂਪੁਰਸ਼ਾਂ ਨੇ ਕਿੱਧਰੋਂ ਕਰ ਦਿੱਤੀ ਇਹ, ਵੀ ਹੁਣ ਗਿਆਨ ਦੇ ਵਿੱਚ ਕੋਈ ਮੁਕਾਬਲਾ ਘੜੇ ਬੱਟੇ ਦਾ ਕਾਹਦਾ ਭਾਈ ਪੈ ਰਿਹਾ। ਜੇ ਘੜੇ ਦੇ ਉੱਤੇ ਬੱਟਾ ਮਾਰੋ ਤਾਂ ਵੀ ਫੁੱਟ ਗਿਆ, ਜੇ ਬੱਟੇ ਦੇ ਉੱਤੇ ਘੜਾ ਮਾਰ ਦਿਓ ਘੜਾ ਤਾਂ ਤਾਂ ਵੀ ਗਿਆ। ਵੀ ਮੇਰੀ ਤਾਂ ਹਾਰ ਹੀ ਹਾਰ ਹੈ, ਮੈਂ ਤਾਂ ਵਿਦਿਆਰਥੀ ਹਾਂ ਇਹਨਾਂ ਦਾ, ਉਹ ਕੁਦਰਤੀ ਗੱਡੀ ਇਸ ਤਾਂ ਮੇਰਾ ਧਿਆਨ ਗੱਡੀ ਚਲਾਉਣ 'ਚ, ਮੈਨੂੰ ਇੱਕ ਗੱਲ ਫੁੱਟ ਗਈ। ਮੈਂ ਕਿਹਾ ਜੀ ਗੱਲ ਸੁਣੋ, ਵੀ ਮੇਰੀ ਗੱਲ 'ਚ ਬੋਲਿਓ ਨਾ, ਜਦੋਂ ਐਂਡ 'ਤੇ ਜਾਊਗੀ ਗੱਲ ਫਿਰ ਉਦੋਂ ਗੱਲ ਕਰਿਓ। ਕਹਿੰਦੇ ਹਾਂ। ਮੈਂ ਕਿਹਾ ਜੀ ਸਾਡੇ ਪਿੰਡ ਬਹੁਤ ਦੇਰ ਦੀ ਗੱਲ ਹੈ, ਮੈਂ ਛੋਟਾ ਜਿਹਾ ਹੁੰਦਾ ਸੀ, ਇੱਕ ਵਾਰੀ ਪੁਲਿਸ ਦਾ ਛਾਪਾ ਪੈ ਗਿਆ। ਸੰਤ ਹਾਂ ਹਾਂ ਕਰੀ ਗਏ ਵੀ ਖਬਰ ਹੈ ਕੀ ਗੱਲ, ਕਿੱਧਰ ਨੂੰ ਘੁਮਾਤੀ ਗੱਲ ਇਹਨੇ। ਮੈਂ ਕਿਹਾ ਜੀ ਪੁਲਿਸ ਦਾ ਛਾਪਾ ਪੈ ਗਿਆ, ਇੱਕ ਪੁਲਿਸ ਦਾ ਟਾਊਟ ਸੀ, ਉਹਨੇ ਵੀ ਇਹਦੇ ਕੁਮਾਰ ਦੇ ਸ਼ਰਾਬ ਦਾ ਤੌੜਾ ਪਾਇਆ ਹੋਇਆ, ਵੀ ਫਲਾਣੇ ਕੀਲੇ ਦੇ ਖਾਲ ਦੇ ਇੰਨੇ ਕਰਮਾਂ 'ਤੇ ਇਸ ਥਾਂ 'ਤੇ ਗਏ। ਪੁਲਿਸ ਵਾਲੇ ਉਸੇ ਤਰ੍ਹਾਂ ਆ ਕੇ ਛਾਪਾ ਮਾਰਿਆ, ਉੱਥੋਂ ਲੱਭ ਗਈ ਸ਼ਰਾਬ, ਸ਼ਰਾਬ ਲੱਭੀ ਤੋਂ ਪਿੰਡ ਦੇ ਸਾਹਮਣੇ ਢਾ ਕੇ ਉਹਨੂੰ ਐਨ ਚੰਗੀ ਤਰ੍ਹਾਂ ਵੱਢਿਆ, ਕੁੱਟਿਆ, ਕੁੱਟਣ ਤੋਂ ਬਾਅਦ ਉਹਦੇ ਸਿਰ 'ਤੇ ਤੌੜਾ ਧਰ ਕੇ ਥਾਣੇ ਨੂੰ ਲੈ ਗਏ। ਮੈਂ ਕਿਹਾ ਥਾਣੇ ਜਾ ਕੇ ਫਿਰ ਕਟਾਈ ਕੀਤੀ। ਸੰਤ ਕਹਿੰਦੇ ਆਓ ਫਿਰ ਜਿਹੜਾ ਇਹੋ ਜਿਹੇ ਕੰਮ ਕਰੂਗਾ ਕਟਾਈ ਹੋਊਗੀ ਉਹਨਾਂ ਦੀ। ਮੈਂ ਕਿਹਾ ਜੀ ਤੁਸੀਂ ਵਿਚਾਰੇ ਨਾ ਹੁਣ ਬੋਲੋ, ਬਈ ਕੰਮ ਸਿਰੇ 'ਤੇ ਜਾਣ ਵਾਲਾ। ਮੈਂ ਕਿਹਾ ਕਟਾਈ ਪਤਾ ਕਿਹਨਾਂ ਨੇ ਕੀਤੀ, ਕਹਿੰਦੇ ਪੁਲਿਸ ਵਾਲਿਆਂ ਨੇ। ਮੈਂ ਕਿਹਾ ਜੀ ਉਹਨਾਂ ਪੁਲਿਸ ਵਾਲਿਆਂ ਨੇ ਜਿਹਨਾਂ ਦਾ ਥਾਣੇਦਾਰ ਵੀ ਸ਼ਰਾਬ ਪੀ ਕੇ ਕੁੱਟਦਾ ਸੀ, ਨਾ ਸਿਪਾਹੀ, ਸਾਰਿਆਂ ਦੀ ਸ਼ਰਾਬ ਪੀਤੀ ਹੋਈ ਜੀ, ਸ਼ਰਾਬ 'ਤੇ ਸ਼ਰਾਬ ਪੀਤੀ ਹੋਈ ਅਤੇ ਕੁੱਟਦੇ ਨੂੰ ਉਹਨੂੰ ਵੀ ਤੂੰ ਸ਼ਰਾਬ ਕਿਉਂ ਪਾਈ ਹੋਈ ਹੈ, ਇਹ ਮਾੜਾ ਕੰਮ ਹੈ। ਮੈਂ ਕਿਹਾ ਧਰਮਰਾਜ ਆਪ ਦੁਬਧਾ 'ਚ, ਪਰ ਸਾਡੀ ਧੌਣੀ ਜ਼ਰੂਰ ਲਾਊਗਾ। ਤੁਸੀਂ ਕਹਿੰਦੇ ਹੋ ਵੀ ਉਹ ਦੁਬਧਾ 'ਚ ਸਾਨੂੰ ਕੋਈ ਸੰਤ ਹੱਥ ਪਏ, ਮੈਨੂੰ ਕਹਿੰਦੇ ਹਰੀ ਸਿੰਘ ਵੀ ਆਹ ਗੱਲ ਬੜੀ ਤੂੰ ਘੁਮਾ ਕੇ ਲੈਂਦੀ। ਕਹਿੰਦੇ ਵੀ ਇੱਕ ਗੱਲ ਹੈ, ਕਹਿੰਦੇ ਹੁਣ ਮੈਂ ਜਿੱਦ ਨਹੀਂ ਕਰਦਾ ਇਸ ਗੱਲ ਦੀ, ਤੇਰਾ ਪੁੱਤਰ ਇੰਨਾ ਸਹੀ ਹੈ ਵੀ ਮੈਂ ਇਹਨੂੰ ਮੰਨਦਾ ਵੀ ਠੀਕ ਹੈ ਗੱਲ, ਪੁੱਤਰ ਸਹੀ ਹੈ। ਕਹਿੰਦੇ ਜਦੋਂ ਇਹੋ ਜਿਹੇ ਉੱਤਰ ਉੱਤਰਨ ਲੱਗ ਜਾਣ, ਕਹਿੰਦੇ ਅਨੁਭਵ ਵਿੱਚ, ਕਹਿੰਦੇ ਭਾਈ ਕਥਾ ਕਿਤੇ ਇਕੱਲੇ ਪੜ੍ਹਾਉਣ ਵਾਲਿਆਂ ਦੇ ਸਿਰ 'ਤੇ ਨਹੀਂ ਹੁੰਦੀ, ਕਹਿੰਦੇ ਕੁਛ ਆਪਣਾ ਦਿਮਾਗ ਵੀ ਕਰਨਾ ਚਾਹੀਦਾ ਕੰਮ। ਜੇ ਨਿਗਾਹ ਆਪਣੀ ਥੋੜ੍ਹੀ ਬਹੁਤ ਹੋਵੇ ਤਾਂ ਐਨਕ ਹੋਰ ਨਿਗਾਹ ਤਿੱਖੀ ਕਰ ਦੂਗੀ, ਜੇ ਹੋਊਗੀ ਅੰਨਾ ਉੱਥੇ ਐਨਕ ਲਾ ਕੇ ਕੀ ਕਰੋਗੇ, ਫਿਰ ਦਿਖ ਜੂਗਾ ਕਿਤੇ। ਮਹਾਂਪੁਰਸ਼ਾਂ ਨੇ ਐਂ ਫਿਰ ਸਾਸ ਨਹੀਂ ਬਚਨ ਕੀਤਾ। ਸੋ ਦੁਬਧਾ ਜਿਹੜੀ ਹੈ, ਦੋ ਵਿਧਾਂ ਦੇ ਵਿੱਚ ਹੀ ਸੰਸਾਰ ਹੁਣ ਕੀ ਹੈ, ਦੁਬਧਾ ਦੇ ਵਿੱਚ ਜਾ ਰਿਹਾ ਸਾਡਾ ਜਨਮ। ਨਾਮ ਜਪ ਲਾਂਗੇ, ਕੋਈ ਨਹੀਂ ਜੀ ਅਜੇ ਕੰਮ ਕਰਨੇ ਹੈ, ਅਜੇ ਜਵਾਨ ਉਮਰ ਹੈ, ਬੁਢਾਪੇ ਜਪ ਲਾਂਗੇ, ਹੌਲੀ ਹੌਲੀ ਬੁਢਾਪਾ ਆ ਜਾਣਾ ਹੈ। ਹੁਣ ਬਜ਼ੁਰਗਾਂ ਨੂੰ ਦੇਖ ਲਓ ਵੀ ਕਿੰਨਾ ਕੁ ਜਪਦੇ ਹੈ, ਅਤੇ ਜਿਸ ਵੇਲੇ ਬੁਢਾਪਾ ਆ ਗਿਆ ਉਦੋਂ ਹੱਡ ਸਿੱਧੇ ਨਹੀਂ ਹੁੰਦੇ। ਬਚਪਨ ਦੇ ਵਿੱਚ ਕਹਿੰਦੇ ਜੀ ਅਜੇ ਨਿਆਣਾ ਹੈ, ਇਹਨੂੰ ਕੀ ਜੀ ਵੱਡਾ ਹੋ ਕੇ ਨਾਮ ਜਪ ਲੂਗਾ। ਉਹ ਧਰੂਮ ਪ੍ਰਹਲਾਦ ਦੀ ਮਾਂ ਨੇ ਨਾ ਕਹਿ ਦਿੱਤਾ ਵੀ ਵੱਡਾ ਹੋ ਕੇ ਜਪ ਲੂ, ਨਾਮ ਜਪੋ ਜੀ ਐਸੇ ਐਸੇ ਧਰੂਮ ਪ੍ਰਹਲਾਦ ਜਪਿਓ ਹਰ ਜੈਸੇ। ਨਾਮ ਜਪਣ ਦਾ, ਨਾਮ ਜਪਣ ਕੀ ਸਗਲੀ ਵੇਲਾ, ਚਾਹੇ ਜਵਾਨੀ ਹੈ, ਚਾਹੇ ਬਚਪਨ ਹੈ, ਚਾਹੇ ਬੁਢਾਪਾ ਹੈ, ਸਾਹ ਸਾਹ ਸਿਮਰੋ ਗੋਬਿੰਦ, ਕੋਈ ਸਵਾਸ ਵਿਅਰਥ ਨਾ ਜਾਵੇ। ਦੁਬਧਾ ਦੇ ਵਿੱਚ ਸਾਹ ਸੀ, ਸਭ ਕੁਛ ਜਾ ਰਿਹਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨੇ ਤਾਂ ਕੋ ਜਾਣੇ ਦੁਬਧਾ ਜਾਏ, ਜਦੋਂ ਦੁਬਧਾ ਜਾਏਗੀ ਤਾਂ ਕੋ ਜਾਣੇ, ਉਹ ਕੋਈ ਪਰਮੇਸ਼ਵਰ ਨੂੰ ਜਾਣ ਸਕੂਗਾ ਜੀ ਜੋ ਦੁਬਧਾ ਮਿਟ ਜਾਏ, ਅਥਵਾ ਤਾਂ ਕੋ ਜਾਣੇ ਤਾਂ ਕੋਈ ਉਹਨੂੰ ਜਾਣ ਸਕੂਗਾ ਦੁਬਧਾ ਜਾਏ ਜੇ ਦੁਬਧਾ ਮਿਟ ਜਾਊ। ਸੋ ਇਸ ਕਰਕੇ ਕਹਿੰਦੇ ਹਨ ਜੀ ਦੇ ਕਹਿੰਦੇ ਨੇ
1: ਆਪ ਸਰਾਫ ਕਸਵੱਟੀ ਲਾਏ,
0: ਤੇ ਪਰਮੇਸ਼ਰ ਆਪ ਹੀ ਕੈਸਾ ਸਰੂਪ ਧਾਰਨ ਕਰਦਾ ਹੈ, ਸਰਾਫ ਰੂਪ ਵੀ ਆਪ ਹੀ ਹੈ, ਗੁਰੂ ਸਰੂਪ, ਗੁਰੂ ਸਾਹਿਬ ਜਿਹੜਾ ਸਰਾਫ ਦੀ ਨਿਆਈ ਹੈ, ਸਰਾਫ ਸੋਨੇ ਦਾ ਕੰਮ ਕਰਦੇ ਹੁੰਦੇ ਆ, ਉਹਨੂੰ ਸਰਾਫ ਕਹਿੰਦੇ ਆ। ਕਹਿੰਦੇ ਗੁਰੂ ਆਪ ਹੀ ਸਰਾਫ ਰੂਪ ਹੋ ਕੇ ਸੋਨਾ ਰੂਪ ਜਗਿਆਸੂ ਨੂੰ, ਉਹਦੇ 'ਚ ਜਿਹੜੀ ਮੈਲ ਹੈ ਨਾ ਖੋਟ ਪਈ ਹੋਈ, ਉਹਨੂੰ ਕਸੌਟੀ ਲਾਉਂਦਾ। ਕਸੌਟੀ ਇੱਕ ਕਾਲਾ ਜਿਹਾ ਪੱਥਰ ਹੁੰਦਾ, ਉਹਦੇ 'ਤੇ ਘਸਾ ਕੇ ਦੇਖਦੇ ਆ ਵੀ ਇਹਦੇ 'ਚ ਕਿੰਨੀ ਖੋਟ ਹੈ। ਕੂਟਣ ਕੂਟਣ ਅਤੇ ਕੱਟਣ ਤਾਪਣ ਘਸਣ, ਇਹ ਚਾਰ ਕਸੌਟੀਆਂ ਬਣੀਆਂ ਨੇ ਸੋਨੇ, ਸਰਵਨ ਪ੍ਰੀਖਿਆ, ਚਾਰ ਸੋਨੇ ਦੀਆਂ ਚਾਰ ਪ੍ਰੀਖਿਆ ਹਨ, ਘਸਾ ਕੇ ਦੇਖਣਾ, ਕੱਟ ਕੇ ਦੇਖਣਾ, ਤਪਾ ਕੇ ਦੇਖਣਾ, ਅਤੇ ਇਹੋ ਸਾਹ ਸੀ ਕੁੱਟ ਕੇ ਦੇਖਣਾ, ਕੂਟਣ ਕੱਟਣ ਘਸਣ ਤਪਣ ਇਹ ਚਾਰ ਕਸੌਟੀਆਂ ਹਨ ਉਹਨੂੰ ਕਸੌਟੀ ਕਹਿੰਦੇ ਨੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਗੇ ਨਾ ਕੋਈ, ਜਗਿਆਸੀ ਜਿਹੜਾ ਝੂਠਾ ਕਾਹਨੂੰ ਟਿਕਦਾ ਵੇ ਸਤਿਗੁਰਾਂ ਦੀ ਕਸੌਟੀ ਤੇ ਭਾਈ। ਆਪ ਹੀ ਸ਼ਰਾਬ ਨੂੰ ਕੇ ਜਗਿਆਸੂ ਰੂਪ ਸੋਨੇ ਨੂੰ ਉਹਨੂੰ ਸਾਧ ਸਿੰਘ ਜੀ ਤਾਰਨਾ ਰੂਪ ਕਸੌਟੀ ਤੇ ਲਾ ਦਿੰਦੇ ਆ ਤੇ ਜਿਸ ਵੇਲੇ ਕਸੌਟੀ ਤੇ ਲਾਉਂਦੇ ਹਨ ਆਪੇ ਪਰਖੇ
1: ਆਪੇ ਪਰਖੇ ਆਪ ਚਲਾਏ,
0: ਫਿਰ ਆਪ ਹੀ ਪਰਖਦੇ ਆ ਵੀ ਹੁਣ ਮਲ ਵੇ ਮਲ ਦੋਸ਼ ਦੀ ਨਿਵਰਤੀ ਹੋ ਗਈ, ਹੁਣ ਵਿਖੇਪ ਦੋਸ਼ ਦੀ ਨਿਵਰਤੀ ਹੋ ਗਈ, ਹੁਣ ਅਵਰਣ ਦੋਸ਼ ਦੀ ਨਿਵਰਤੀ ਹੋ ਗਈ।
2: You're listening to KRPI 1550 Radio, Ferndale, Washington.
3: ਇਹ ਗੱਲ ਹੋਣੀ ਕੋਈ 1976 ਦੀ ਜਾਂ 77 ਦੀ ਗੱਲ ਹੈ, 76 ਦੀ ਗੱਲ ਹੈ। ਸੰਤਾਂ ਦੇ ਪਿੰਡ ਵਾਢੀ ਚੱਲਦੀ ਸੀਗੀ, ਦਾਤਰੀ ਹੱਥ ਲੈ ਕੇ ਵਾਢੀਆਂ ਕਰਨੀਆਂ। ਸੰਤ ਜਰਨੈਲ ਸਿੰਘ ਵਿਦਿਆਰਥੀ ਸੀ ਉਦੋਂ, ਸੰਤ ਆ ਗਏ ਪਿੰਡ ਤੋਂ। ਮੈਂ ਕਿਹਾ ਹੋ ਗਈਆਂ ਵਾਢੀਆਂ? ਕਹਿੰਦੇ ਹੋ ਗਈਆਂ। ਕਹਿੰਦੇ ਆਸਣ ਕਿੱਥੇ ਕਲਾਇਆ? ਮੈਂ ਕਿਹਾ ਉੱਤੇ ਆ ਗੈਲਰੀ 'ਚ ਦਰਬਾਰ ਸਾਹਿਬ ਦੇ ਅੰਦਰ। ਇੱਕ ਇੱਕ ਟਰੰਕ ਰੱਖਿਆ ਹੁੰਦਾ ਜੀ ਪੋਥੀਆਂ ਵਾਲਾ, ਇੱਕ ਇੱਕ ਆਹ ਜਿਹੜੀ ਖਾਦ ਵਾਲੀ ਬੋਰੀ ਹੁੰਦੀ ਇਹੀ ਸਾਡਾ ਟੈਚੀ ਹੁੰਦਾ ਸੀ ਜੀ, ਕੱਪੜੇ ਪਾ ਕੇ ਰੱਖ ਲੈਣੇ ਉਹਦਾ ਹੀ ਸਿਰਹਾਣਾ ਬਣ ਜਾਣਾ ਅਤੇ ਆਹ ਗਲ ਵਾਲਾ ਪਰਨਾ ਉੱਤੇ ਲੈ ਕੇ ਰਾਤ ਨੂੰ ਸੌਂ ਜਾਂਦੇ ਸੀ, ਥੱਲੇ ਦਰੀ ਹੁੰਦੀ ਸੀ, ਆਹ ਦਰੀਆਂ ਨੇ ਥੱਲੇ ਵਿਛਾਉਣੇ, ਹੁਣ ਤਾਂ ਗਲੀਚੇ ਆ ਗਏ। ਕਹਿੰਦੇ ਠਾਕਰ ਸਿੰਘ ਮੇਰਾ ਨਾ ਪਾਠ ਜਿਹੜਾ ਮੈਂ ਸੰਗਰਾਂਦ ਨੂੰ ਹਰ ਸੰਗਰਾਂਦ ਨੂੰ ਭੋਗ ਪਾਉਂਦੇ ਸੀ, ਕਹਿੰਦੇ ਚਾਰ ਦਿਨ ਬਾਕੀ ਰਹਿ ਗਏ ਆ ਅਤੇ ਪਾਠ ਦਾ ਭੋਗ ਪਾਉਣਾ ਅਤੇ ਸੰਗਰਾਂਦ 'ਚ ਚਾਰ ਦਿਨ ਨੇ ਅਤੇ ਸਾਰਾ ਪਾਠ ਬਾਕੀ ਹੈ। ਮੈਂ ਕਿਹਾ ਫਿਰ ਕੀ ਕਰਨਾ? ਕਹਿੰਦੇ ਮੈਂ ਇਸ਼ਨਾਨ ਕਰਕੇ ਆਇਆ, ਤੂੰ ਸੈਂਚੀ ਪ੍ਰਕਾਸ਼ ਕਰ ਅਤੇ ਮੈਂ ਪ੍ਰਸ਼ਾਦਾ ਨਹੀਂ ਛਕਣਾ ਚਾਰ ਦਿਨ, ਮੈਨੂੰ ਸਿਰਫ ਦੇਸੀ ਘਿਓ ਲਿਆ ਕੇ ਦੇ ਦੇ ਬਸ। ਦੇਸੀ ਘਿਓ ਛੱਕ ਕੇ ਹੱਥ ਪੈਰ ਧੋ ਕੇ ਬਹਿ ਗਏ ਪਾਠ ਕਰਨ। ਪਾਠ ਵਿੱਚ ਬਹੁਤ ਮਹਾਰਤਾ ਸੀ, ਹਜ਼ਾਰ ਕੁ ਸਹਿਜ ਪਾਠ ਸਾਹਿਬ ਕੀਤਾ ਜ਼ਿੰਦਗੀ 'ਚ ਉਹਨਾਂ ਨੇ, ਗੁਰੂ ਗ੍ਰੰਥ ਸਾਹਿਬ ਸਾਰਾ ਕੰਠ ਹੀ ਸੀ ਉਹਨਾਂ ਨੂੰ। ਜਾਂ ਬਾਬਾ ਨੌਦ ਸਿੰਘ ਨੇ ਹਜ਼ਾਰ ਪਾਠ ਕੀਤਾ ਸਹਿਜ, ਜਾਂ ਬਾਬਾ ਜਰਨੈਲ ਸਿੰਘ ਨੇ ਕੀਤਾ, ਉਹਨਾਂ ਨੂੰ ਕੰਠ ਸੀ। ਬਾਬਾ ਨੌਦ ਸਿੰਘ ਜੀ ਸਮਾਧ ਉਹ ਤਰਨ ਤਾਰਨ ਰੋਡ 'ਤੇ ਆ। ਬਾਬਾ ਜੀ ਇਹ ਸਾਰੇ ਹੁੰਦੇ ਆ, ਹੁਣ ਵੀ ਹੈਗੇ ਆ, ਥੋੜ੍ਹੀਆਂ ਅੱਖਾਂ ਨਹੀਂ ਦੇਖਣ ਵਾਲੀਆਂ। ਜੇ ਕਹਿੰਦੇ ਜ਼ਿਆਦਾ ਮਿਹਨਤ ਕਰੋਗੇ ਤਾਂ ਮਿਲ ਵੀ ਜਾਣਗੇ ਉੱਥੇ। ਬਾਬਾ ਜੀ ਨੇ ਆਪ ਕੇ ਸਿੰਘ ਨੂੰ ਦੱਸਿਆ ਕਿ ਮੈਂ ਕਹਿੰਦੇ 93 ਕੁ ਸਾਲ ਦੀ ਉਮਰ ਸੀ ਜਦ ਮੈਂ ਸ਼ਹੀਦੀ ਪਾਈ ਹੈ। ਬੜੇ ਯੋਧੇ ਸੀ ਬਾਬਾ ਜੀ। 8 ਵਜੇ ਲਾਈਟ ਚਲੀ ਗਈ।
2: You're listening to KRPI 1550 Radio, Ferndale, Washington.
4: ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ, ਇਹ ਤੁਰ ਕੀ ਬਾਣੀ, ਦੁੱਖਾਂ ਦਾ ਕਲੇਸ਼ਾਂ ਦਾ ਨਾਸ਼ ਕਰਨ ਵਾਲੀ ਬਾਣੀ, ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਸਾਰੀ ਬਾਣੀ ਸਰਬ ਕਲਿਆਣ ਕਰਨ ਵਾਲੀ ਕਲਿਆਣ ਰੂਪ ਬਾਣੀ ਹੈ। ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਅੱਜ ਸੰਸਾਰ ਵੱਲ ਜਾਤੀ ਪਾਈਏ, ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਮਹਾਰਾਜ ਬਾਣੀ ਵਿੱਚ ਵੀ ਇਸ ਸੰਸਾਰ ਦੀ ਹਾਲਤ ਨੂੰ ਦੱਸਦੇ ਹਨ ਕਿ ਜਿਸ ਮਨੁੱਖ ਪੈ ਕਰੋ ਬੇਨਤੀ, ਸੋ ਆਪਣੇ ਦੁੱਖ ਭਰਿਆ। ਹਰ ਮਨੁੱਖ ਨੂੰ ਕੋਈ ਨਾ ਕੋਈ ਦੁੱਖ ਲੱਗਿਆ ਹੋਇਆ। ਕਿਸੇ ਦਾ ਕਾਰ ਵਿਹਾਰ ਨਹੀਂ ਚੱਲਦਾ, ਕਿਸੇ ਦੇ ਘਰ ਤੋਂ ਦੁੱਖ ਨਹੀਂ ਨਿਕਲਦਾ, ਕਿਸੇ ਨੂੰ ਮੁਕੱਦਮਾ ਪੈ ਗਿਆ, ਕਿਸੇ ਦੇ ਘਰ ਔਲਾਦ ਨਹੀਂ ਹੋਈ ਤਾਂ ਦੁਖੀ ਹੈ। ਜੇ ਔਲਾਦ ਹੈ ਤਾਂ ਹੁਕਮ ਵਿੱਚ ਨਹੀਂ ਹੈ, ਉਹ ਤਾਂ ਦੁਖੀ ਹੈ। ਅਨੇਕ ਤਰ੍ਹਾਂ ਦੇ ਹੋਰ ਦੁੱਖ ਹਨ, ਇਹਨਾਂ ਸਾਰਿਆਂ ਹੀ ਦੁੱਖਾਂ ਦਾ ਜੋ ਦਵਾ ਹੈ, ਔਸ਼ਧੀ ਹੈ, ਮਹਾਰਾਜ ਬਖਸ਼ਿਸ਼ ਕਰਦੇ ਹਨ ਸਰਬ ਰੋਗ ਕਾ ਅਵਖਦ ਨਾਮ। ਮੇਰਾ ਬੈਦ ਗੁਰੂ ਗੋਬਿੰਦਾ, ਹਰ ਹਰ ਨਾਮ ਅਵਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਮੇਰਾ ਸਤਿਗੁਰੂ ਐਸਾ ਬੈਦ ਹੈ ਕਿ ਮੇਰੇ ਤਨ ਦੇ ਰੋਗ ਵੀ ਮਿਟਾ ਦਿੰਦਾ ਹੈ, ਮੇਰੇ ਮਨ ਦੇ ਰੋਗ ਵੀ ਮਿਟ ਜਾਂਦੇ ਹਨ। ਕਿਹੜੀ ਦਵਾਈ ਦਿੰਦਾ ਹੈ? ਆਖਿਆ ਹਰ ਹਰ ਨਾਮ ਅਵਖਦ ਮੁਖ ਦੇਵੈ। ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ ਨਾ ਜਮਾਂ ਦੀ ਤੱਤੀ ਵਾਹ ਲੱਗੀ ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਇਆ ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ ਪਰ ਇੱਕ ਸ਼ਰਤ ਹੈ ਸ਼ਰਧਾ ਪਿਆਰ ਸਿਦਕ ਦੇ ਨਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਰਾਸ਼ਟਰਪਤੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਗਲ ਕਲੇਸ਼ ਤਨ ਮਹਿ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪੁਰ ਏਕੈ
1: ਨਾਮ ਜਪਤਿਆ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਇਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਕਨੀ ਨਯਾਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੁਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਨ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਵ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਧ ਸਿਧ ਨੌ ਨਿਦ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਦਿਨ ਸਹਿ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹਿ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰਹਿ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਬਲਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਨ ਦਿਨ ਜਾਗ
1: ਨਾਨਕ ਸਿਮਰਨ ਪੂਰੇ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਬ ਹੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨੇਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਸੁਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਨ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਨੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਗਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ
0: ਦੀਨ ਦਰਦ ਦੁੱਖ ਪੰਜਨਾ ਘਟ ਘਟ ਨਾਥ ਅਨਾਥ
1: ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ
0: ਜੈ ਮਾਤ ਪਿਤਾ ਸੁਤ ਮੀਤ ਨ ਭਾਈ
1: ਮਨ ਊਹਾ ਨਾਮ ਤੇਰਾ ਸੰਗ ਸਹਾਈ
0: ਜੈ ਮਹਾ ਭਿਆਨ ਦੂਤ ਜਮ ਦਲੈ
1: ਜੈ ਕੇਵਲ ਨਾਮ ਸੰਗ ਤੇਰਾ ਚੱਲੈ
0: ਜੈ ਮੁਸ਼ਕਲ ਹੋਵੇ ਅਤ ਭਾਰੀ
1: ਹਰ ਕੋ ਨਾਮ ਕਿਨ ਮਾਹੇ ਉਧਾਰੀ
0: ਅਨਕ ਪੁਨਹ ਚਰਨ ਕਰਤ ਨਹੀਂ ਤਰੈ
1: ਹਰ ਕੋ ਨਾਮ ਕੋਟ ਪਾਪ ਪਰ ਹਰੈ
0: ਗੁਰਮੁਖ ਨਾਮ ਜਪੋ ਮਨ ਮੇਰੇ
1: ਨਾਨਕ ਪਾਵੋ ਸੁਖ ਘਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ
1: ਹਰ ਕਾ ਨਾਮ ਜਪਤ ਹੋਏ ਸੁਖੀਆ
0: ਲਾਖ ਕਰੋੜੀ ਬੰਧਨ ਪਰੈ
1: ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ
1: ਹਰ ਕਾ ਨਾਮ ਜਪਤੇ ਅਕਾਵੈ
0: ਜੇ ਮਾਰਗ ਇਹੋ ਜਾਤ ਅਕੇਲਾ
1: ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮ ਮਨ ਸਦਾ ਧਿਆਈਐ
1: ਨਾਨਕ ਗੁਰਮੁਖ ਪਰਮਗਤ ਪਾਈਐ
0: ਛੂਟਤ ਨਹੀਂ ਕੋਟ ਲਖ ਬਾਹੀ
1: ਨਾਮ ਜਪਤ ਤੈ ਪਾਰ ਪਰਾਹੀ
0: ਅਨਕ ਬਿਗਨ ਜਹ ਆਏ ਸੰਘਾਰੈ
1: ਹਰ ਕਾ ਨਾਮ ਤਤਕਾਲ ਉਧਾਰੈ
0: ਅਨਕ ਜੋਨ ਜਨਮੈ ਮਰ ਜਾਮ
1: ਨਾਮ ਜਪਤ ਪਾਵੈ ਵਿਸਰਾਮ
0: ਹਉ ਮਹਿਲਾ ਮਲ ਕਬਹੂ ਨ ਧੋਵੈ
1: ਹਰ ਕਾ ਨਾਮ ਕੋਟ ਪਾਪ ਖੋਵੈ
0: ਐਸਾ ਨਾਮ ਜਪੋ ਮਨ ਰੰਗ
1: ਨਾਨਕ ਪਾਈਐ ਸਾਧ ਕੈ ਸੰਗ
0: ਜੇ ਮਾਰਗ ਕੇ ਗਨ ਜਾਏ ਨ ਪੋਸਾ
1: ਹਰ ਕਾ ਨਾਮ ਹਾਂ ਸੰਗ ਤੋਸਾ
0: ਜੇ ਪੈਂਡੈ ਮਾਂ ਅੰਤ ਗੁਬਾਰਾ
1: ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਾ ਸਿਝਾਨੂ
1: ਹਰ ਕਾ ਨਾਮ ਤਹ ਨਾਲ ਪਛਾਨੂ
0: ਜਹ ਮਹਾ ਭਿਆਨ ਤਪਤ ਬਹੁ ਕਾਮ
1: ਜਹ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ
0: ਜਹਾਂ ਤ੍ਰਿਖਾ ਮਨ ਤੁਝ ਆ ਕਰਖੈ
1: ਜਹ ਨਾਨਕ ਹਰ ਹਰ ਅੰਮ੍ਰਿਤ ਵਰਖੈ
0: ਭਗਤ ਜਨਾ ਕੀ ਬਰਤਨ ਨਾਮ
1: ਸੰਤ ਜਨਾ ਕੈ ਮਨ ਵਿਸਰਾਮ
0: ਹਰ ਕਾ ਨਾਮ ਦਾਸ ਕੀ ਓਟ
1: ਹਰ ਕੈ ਨਾਮ ਉਦਰੇ ਜਨ ਕੋਟ
0: ਹਰ ਜਸ ਕਰਤ ਸੰਤ ਦਿਨ ਰਾਤ
1: ਹਰ ਹਰ ਔਖਦ ਸਾਧ ਕਮਾਤ
0: ਹਰ ਜਨ ਕੈ ਹਰ ਨਾਮ ਨਿਧਾਨ
1: ਔਰ ਬ੍ਰਹਮ ਜਨ ਕੀਨੋ ਦਾਨ
0: ਮਨ ਤਨ ਰੰਗ ਰਤੇ ਰੰਗ ਏਕੈ
1: ਨਾਨਕ ਜਨ ਕੈ ਬ੍ਰਿਤ ਭਵਿਕੈ
0: ਹਰ ਕਾ ਨਾਮ ਜਨ ਕੋ ਮੁਕਤ ਜੁਗਤ
1: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ
0: ਹਰ ਕਾ ਨਾਮ ਜਨ ਕਾ ਰੂਪ ਰੰਗ
1: ਹਰ ਨਾਮ ਜਪਤ ਕਬ ਪਰੇ ਨ ਭੰਗ
0: ਹਰ ਕਾ ਨਾਮ ਜਨ ਕੀ ਵਡਿਆਈ
1: ਹਰ ਕੈ ਨਾਮ ਜਨ ਸੋਭਾ ਪਾਈ
0: ਹਰ ਕਾ ਨਾਮ ਜਨ ਕੋ ਭੋਗ ਜੋਗ
1: ਹਰ ਨਾਮ ਜਪਤ ਕਛ ਨਾਹਿ ਬਿਯੋਗ
0: ਜਨ ਰਾਸਾ ਹਰ ਨਾਮ ਕੀ ਸੇਵਾ
1: ਨਾਨਕ ਪੂਜੈ ਹਰ ਹਰ ਦੇਵਾ
0: ਹਰ ਹਰ ਜਨ ਕੈ ਮਾਲਕ ਜੀਨਾ
1: ਹਰ ਤਨ ਜਨ ਕੋ ਆ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ
1: ਹਰ ਪ੍ਰਤਾਪ ਜਨ ਅਵਰ ਨ ਜਾਣੀ
0: ਓਤ ਪੋਤ ਜਨ ਹਰ ਰਸ ਰਾਤੇ
1: ਸੁਨ ਸਮਾਧ ਨਾਮ ਰਸ ਮਾਤੇ
0: ਆਠ ਜਪੈ ਜਨ ਹਰ ਹਰ ਜਪੈ
1: ਹਰ ਕਾ ਭਗਤ ਪ੍ਰਗਟ ਨਹੀਂ ਛਪੈ
0: ਹਰ ਕੀ ਭਗਤ ਮੁਕਤ ਬਹੁ ਕਰੇ
1: ਨਾਨਕ ਜਨ ਸੰਗ ਕੇ ਤੇ ਤਰੇ
0: ਬਾਹਰ ਜਾ ਤੇ ਹਰ ਕੋ ਨਾਮ
1: ਨਾਮ ਤੇਨ ਹਰ ਹਰ ਗੁਣ ਗਾਮ
0: ਸਭ ਤੇ ਉਤਮ ਹਰ ਕੀ ਕਥਾ
1: ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਤ ਵਸੈ
1: ਸੰਤ ਪ੍ਰਤਾਪ ਦੁਰਤ ਸਭ ਨਸੈ
0: ਸੰਤ ਦਾ ਸੰਗ ਵਟ ਭਾਗੀ ਪਾਈ ਹੈ
1: ਸੰਤ ਕੀ ਸੇਵਾ ਨਾਮ ਤੇ ਆਈ ਹੈ
0: ਨਾਮ ਤੋਲ ਕਛ ਅਵਰ ਨਾ ਹੋਏ
1: ਨਾਨਕ ਗੁਰਮੁਖ ਨਾਮ ਪਾਵੇ ਜਨ ਕੋ ਇਸ ਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਟੰਡੋਲ
1: ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ
0: ਜਾਪ ਤਾਪ ਗਿਆਨ ਸਭ ਧਿਆਨ
1: ਸ਼ਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮੱਦੇ ਫਿਰਿਆ
0: ਅਨਕ ਪ੍ਰਕਾਰ ਕੀਏ ਬਹੁ ਜਤਨਾ
1: ਪੁੰਨ ਦਾਨ ਹੁਮੈ ਬਹੁ ਰਤਨਾ
0: ਸਰੀਰ ਕਟਾਏ ਹੁਮੈ ਕਰ ਰਾਤੀ
1: ਵਰਤ ਨੇਮ ਕਰੇ ਬਹੁ ਭਾਤੀ
0: ਨਹੀਂ ਤੁਲ ਰਾਮ ਨਾਮ ਵਿਚਾਰ
1: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ
1: ਮਹਾ ਉਦਾਸ ਤਪੀ ਸਰ ਥੀਵੈ
0: ਅਗਨ ਮਾਹੀ ਹੁਮਤ ਪੁਰਾਨ
1: ਕਨਕ ਹਸਵ ਹੈ ਭਰਪੂਰ ਦਾਨ
0: ਨਿਵਲੀ ਕਰਮ ਕਰੇ ਬਹੁ ਆਸਨ
1: ਜੈਨ ਮਾਰਗ ਸੰਜਮੈ ਸਾਧਨ
0: ਨਿਮਕ ਨਿਮਕ ਕਰ ਸਰੀਰ ਕਟਾਵੈ
1: ਤੋਵੀ ਹਮੈ ਮੈਲ ਨ ਜਾਵੈ
0: ਹਰ ਕੇ ਨਾਮ ਸਮ ਸਰਕਸ਼ ਨਾਹੀ
1: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ
0: ਮਨ ਕਾਮਨਾ ਤੀਰਥ ਦੇ ਛੁਟੈ
1: ਗਰਬ ਘੁਮਾਨ ਨ ਮਨ ਤੇ ਹੁਟੈ
0: ਸੋਚ ਕਰੈ ਦਿਨ ਸਰ ਰਾਤ
1: ਮਨ ਕੀ ਮੈਲ ਨ ਤਨ ਦੇ ਜਾਤ
0: ਇਸ ਦੇਹੀ ਕੋ ਬਹੁ ਸਾਧ ਨ ਕਰੈ
1: ਮਨ ਤੇ ਕਭੁ ਨ ਬਿਖਿਆ ਟਰੈ
0: ਜਲ ਧੋਵੈ ਬਹੁ ਦੇਹ ਅਨੀਤ
1: ਸਤਿ ਕਹਾ ਹੋਏ ਕਾਚੀ ਭੀਤ
0: ਮਨ ਹਰ ਕੇ ਨਾਮ ਕੀ ਮਹਿਮਾ ਊਚ
1: ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜਮ ਕਾ ਭਉ ਵਿਆਪੈ
1: ਨਾਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ
0: ਏਕ ਅਨੇਕ ਅਗਨ ਨਹੀਂ ਬੁਝੈ
1: ਓਟੋ ਪਾਵਦਰ ਗੈਨੇ ਸਿਜੈ
0: ਛੋਟ ਸੁਨਾਹੀ ਊਪ ਪਿਆਲ
1: ਮੋਹੇ ਵਿਆਪੈ ਮਾਇਆ ਜਾਲ
0: ਅਵਰ ਕਰਤੂਤ ਸਗਲੀ ਜਮ ਡਾਨੈ
1: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿਜ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ
1: ਹਰ ਹਰ ਨਾਮ ਦਾ ਸਦਗਾਵੈ
0: ਜੇ ਕੋ ਆਪਣੀ ਸੋਭਾ ਲੋਰੈ
1: ਸਾਧ ਸੰਗੇ ਹਉਮੈ ਸ਼ੋਰੈ
0: ਜੇ ਕੋ ਜਨਮ ਮਰਨ ਤੇ ਡਰੈ
1: ਸਾਧ ਜਨਾ ਕੀ ਸ਼ਰਨੀ ਪਰੈ
0: ਜਿਸ ਜਨ ਕੋ ਪ੍ਰਭ ਦਰਸ ਪਿਆਸਾ
1: ਨਾਨਕ ਤਾਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾਕਾ ਮਿਟੇ ਅਭਿਮਾਨ
0: ਆਪ ਸੁਖੋ ਜੋ ਜਾਣੈ ਨੀਚਾ
1: ਸਹੂ ਗਨੀਐ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ
1: ਹਰ ਹਰ ਨਾਮ ਤਿਨ ਘਟ ਘਟ ਚੀਨਾ
0: ਮਾਰੇ ਆਪਣੇ ਤੇ ਬੁਰਾ ਮਿਟਾਨਾ
1: ਇੱਕੈ ਸਗਲ ਸ੍ਰਿਸ਼ਟ ਸਾਜਨਾ
0: ਸੁਖ ਦੁਖ ਜਨ ਸੰਦ੍ਰਿਸ਼ਟੇਤਾ
1: ਨਾਨਕ ਪਾਪ ਕੋ ਨਹੀਂ ਲੇਪਾ
0: ਨਿਰਧਨ ਕੋ ਧਨ ਤੇਰੋ ਨਾਉ
1: ਨਿਥਾਵੈ ਕੋ ਨਾਉ ਤੇਰਾ ਥਾਉ
0: ਨਮਾਨੇ ਕੋ ਪ੍ਰਭ ਤੇਰੋ ਮਾਨ
1: ਸਗਲ ਘਟਾਕੋ ਦੇਵੋ ਦਾਨ
0: ਕਰਨ ਕਰਾਵਨ ਹਾਰ ਸੁਆਮੀ
1: ਸਗਲ ਘਟਾਕੇ ਅੰਤਰ ਜਾਮੀ
0: ਆਪਣੀ ਗਤਮਿਤ ਜਾਨੋ ਆਪੇ
1: ਆਪਣ ਸੰਗ ਆਪ ਪ੍ਰਭ ਰਾਤੇ
0: ਤੁਮਰੀ ਉਸਤਤ ਤੁਮ ਤੇ ਹੋਏ
1: ਨਾਨਕ ਅਵਰ ਨ ਜਾਣ ਸਕੋਏ
0: ਸਰਬ ਧਰਮ ਮੈਂ ਸ੍ਰੇਸ਼ਟ ਧਰਮ
1: ਹਰ ਕੋ ਨਾਮ ਜਪ ਨਿਰਮਲ ਕਰਮ
0: ਸਗਲ ਕਿਰਿਆ ਮੈਂ ਉਤਮ ਕਿਰਿਆ
1: ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਲਾ
1: ਹਰ ਕਾ ਨਾਮ ਜਪੋ ਜੀ ਸਦਾ
0: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
1: ਹਰ ਕੋ ਜਸਨ ਰਸਨ ਬਖਾਨੀ
0: ਸਗਲ ਥਾਨ ਤੇ ਹੋ ਉਤਮ ਥਾਨ
1: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ
0: ਨਿਰਗੁਣ ਯਾਰ ਇਹ ਅਨਿਆ ਸੋ ਪ੍ਰਭ ਸਦਾ ਸਮਾਲ
1: ਜਿਨ ਕੀ ਆ ਤਿਸ ਜੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ
0: ਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੋਹ ਤੇ ਕਵਨ ਦੁਸ਼ਟਾਨੀ
0: ਜੇ ਤੂੰ ਸਾਧ ਸਵਾਰ ਸਿੰਗਾਰਿਆ
1: ਗਰਭ ਅਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਝੇ ਪਿਆਰੈ ਦੂਧ
1: ਪਰ ਜੋ ਬਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੁਖ ਪਿਆ ਉਹ ਬੈਠ ਕੋ ਦੈਨ
0: ਇਹੋ ਨਿਰਗੁਣ ਗੁਣ ਕੁਛੂ ਨਾ ਪੂਜੈ
1: ਬਖਸ਼ ਲਿਖੋ ਤੋ ਨਾਨਕ ਸੀਜੈ
0: ਜੇ ਪ੍ਰਸਾਦ ਧਰ ਉਪਰ ਸੁਖ ਬਸ ਹੈ
1: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
0: ਜੇ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਪਾਵ ਕਿਆ ਮੁੱਲਾ
0: ਜੇ ਪ੍ਰਸਾਦ ਭੋਗੈ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰੱਖਣ ਹਾਰ
1: ਜਿਸਿਓ ਪ੍ਰੀਤਨ ਕਰੇ ਗਵਾਰ
0: ਜਾਂ ਕੀ ਸੇਵਾ ਨਵ ਨਿਤ ਪਾਵੇ
1: ਤਾਸਿਓ ਮੂੜਾ ਮਨ ਨਹੀਂ ਲਾਵੇ
0: ਜੋ ਠਾਕੁਰ ਸਦ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਂ ਕੀ ਟਹਿਲ ਪਾਵੇ ਦਰਗਾਹ ਮਾਨ
1: ਤਸੈ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹੋ ਭੂਲਣ ਹਾਰ
1: ਨਾਨਕ ਰੱਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ ਨਾਹੀਂ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਰ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹੋ ओड निभावे
0: कहां बुझारत बूझै डोरा
1: जिस कहिया तो समझै पूरा
0: कहां बिसन पद गावे गोंग
1: जतन करै तो पी सुर भंग
0: कह पिंगल पर्वत पर भवन
1: नहीं होत उहा उस गवन
0: करतार करना मैं दीन बेनती करे
1: नानक तुम्हारी कृपा तरै
0: संग सहाई सो आवे न चीत
1: जो पर आई ता स्यो प्रीत
0: बलवा के गृह भीतर बसे
1: अंत केल माया रंग रसै
0: दृढ़ कर्मा ने मन प्रतीत
1: काल न आवे मूड़े चीत
0: बैर विरोध काम क्रोध मोह
1: झूठ पकार महा डोब त्रोह
0: क्यों जुगत बिहानी कई जन्म
1: नानक राख लिहो अपन कर कर्म
0: तू ठाकुर तुम पै अरदास
1: जीव बन सब तेरी दास
0: तुम मात पिता हम बारिक तेरे
1: तुम्हारी कृपा मैं सुख घनेरे
0: कोय न जाने तुमरा अंत
1: उचे ते उचा भगवंत
0: सगल समग्री तुमरे सूत्र धारी
1: तुमते होए सो आज्ञाकारी
0: तुमरी गत मित तुम ही जानी
1: नानक दास सदा कुर्बानी श्लोक
0: दिन हर प्रभु छोड़ के लागे आन सवाई
1: नानक कहूं नसी जाई बिन नामे पत जाए अष्टपदी
0: दस बसूले पाछे पावे
1: एक बस्त कारण बिखो टकवावे
0: एक पीना दे दस पी हिरले
1: दो मूड़ा को कहां करे
0: जिस ठाकुर से ना ही चारा
1: ताको की जय सद नमस्कार
0: जाके मन लगा प्रमीठा
1: सर्व सुखता हु मन बुठा
0: जिस जन अपना हुक्म मनाया
1: सर्व थोक नानक तिन पाया
0: अगंत शाह अपनी दे रास
1: हात पीत बरते अनत उलास
0: अपनी ईमान कश बहो शाह ले
1: अज्ञानी मन रोस करे
0: अपनी प्रतीत आप ही घोवे
1: और उसका विश्वास न होवे
0: बस्ते आग्ञा रख
1: की आग्ञा मन मत
0: उसके चौगुण करे निहाल
1: नानक साहेब सदा दयाल
0: कनक भांत माया के हित
1: सरपर होवत जान अनेत
0: बिरख की छाया स्यों रंग लावे
1: ओ बिन सह ओ मन पछतावे
0: जो दिसै सो चालन हार
1: लपट रहे होते अंधा धार
0: कटाउ स्यों जो लावे नेह
1: ताको हाथ न आवे के
0: मन हर के नाम की प्रिय सुखदाई
1: कर कृपा नानक आप ले लाई
0: मिथ्या तन धन कुटुंब सुपाया
1: मिथ्या होमे ममता माया
0: मिथ्या राज जोगन धन माल
1: मिथ्या काम क्रोध विकराल
0: मिथ्या
1: मिथ्या रंग संग माया पीक हस्ता
0: मिथ्या ध्रुव मोह अभिमान
1: मिथ्या आप से ऊपर करत गुमान
0: सिर भक्त साध की शरण
1: नानक जप जप जीव हर के चरण
0: मिथ्या श्रवण पर निंदा सुनहे
1: मिथ्या हस्त पर दब को हिरे
0: मिथ्या नेत्र पेखत पात्रिया रूपाद
1: मिथ्या रसना भोजन अनस्वाद
0: मिथ्या जन्म पर विकार कुता वहे
1: मिथ्या मन पर लोभ लबावे
0: मिथ्या तन ही पर उपकारा
1: मिथ्या बास लेत बिकारा
0: बिन बूझे मिथ्या सब भये
1: सफल दे नानक हर हर नाम लये
0: मिथ्या सत की आरजा
1: साच बिना कह होत सुचा
0: बिरसा नाम बिना तर अंध
1: मुख आवतता कह दुर्गंध
0: बिर सिमरन दिन रहन बिरसा विहाए
1: एक बिना ज्यों खेती जाए
0: गोविंद भजन बिन बिरसे सब काम
1: कृपण के निरार्थ दाम
0: धन तन तेजन दे कट बस्यो हर नाउ
1: नानक ताके बल बल जाओ
0: रहते अवर कश अवर कमावत
1: मन ही प्रीत मुखो गंड लावत
0: जानन हार प्रभु प्रवीन
1: बाहर पीक न काहू भीन
0: अवर उपदेश है आप न करे
1: आवत जावत जन मै मरे
0: जिसके अंतर बसे प्रभाप
1: इसकी सीख तरह संसार
0: जो तुम भाने दिन प्रभ जाता
1: नानक निजन चरण पराता
0: करूं बेनती पार ब्रह्म सब जाने
1: अपना किया आपे मन
0: आप ही आप करत नबेरा
1: किसे दूर जनावत किसे बुझावत नेरा
0: पाप सियानप सकल ते रहत
1: सब कछ जाने आत्म की राहत
0: जिस भावे तिस लए लड़ लाए
1: शांत अंतर रहा समाए
0: सो सेवक जिस कृपा करी
1: निमक निमक जपन।

0: ਅਸ਼ਟਪਦੀ
1: ਟੂਟੀ ਗਾਂਢਨ ਹਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ
0: ਜਾਂ ਸਭ ਕਛ ਤਿਸਕਾ ਦੀਆ ਦਰਬੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਇਸ ਦਿਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥੰਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸ ਥੰਮਨ
1: ਜਿਉ ਪਾਖਾਨ ਨਾਮ ਚੜ ਤਰੈ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਤਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਨ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਤੂਤ ਸਹਿਜ ਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਪ ਹਿਰਦੇ ਮਾਹੀ
0: ਨਾਨਕ ਪਤ ਸੇ ਤੀ ਕਰ ਜਾਹੀ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਅਜਿ ਭਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਟ ਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰੱਖੈ
0: ਅਰਗੁਣ ਗਾਇਆ ਮਰ ਤਰਸ ਚੱਖੈ
1: ਓਟ ਗਈ ਸੰਤ ਹੰਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਰਤਕ ਕੋ ਜੀ ਵਾਲਨ ਹਾਰ
0: ਉਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਤਿਸ ਬਿਨ ਦੂਸਰ ਹਵਾ ਨ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭਤੀ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਗੁਰ ਕੀ ਪ੍ਰਤੀਤ
0: ਜਿਸ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਤਾ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਬਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋ ਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪਰਸੰਨ ਅਸ਼ਟਪਦੀ
1: ਅਵਨਾਸੀ ਬ੍ਰਹਮ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਤੇਸੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਇੱਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸੁਜਾਨਾ
1: ਬਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰਨ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿ ਰਾਜ ਜੋਗ ਮਹਿ ਜੋਗੀ
0: ਤਪ ਮੈਂ ਤਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਈ
0: ਜਨਮ ਮਰੈ ਫਿਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਪੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰਾਬੇ ਬਨਾਸੀ ਇੱਕ ਅੰਕਾਰ
1: ਨਾਨਾ ਚਲਿਤ ਕਰੇ ਥਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੇ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਧਰੇ ਸੁਨ ਸਰਵਣ
1: ਹਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇ ਵਰ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤ ਪੁਰਖ ਸਭ ਮਹੇ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਜਿਸ ਕੀ ਸਿਫਤ ਸੋ ਕਰਣਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੂਝਿਆ ਤਿਸ ਆਇਆ ਸਵਾਦ
1: ਕਰ ਕੇ ਰੰਗ ਰਾਜ ਜਨ ਰਹੇ
0: ਗੁਰ ਕੇ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਨ ਕੈ ਸੰਗਤ ਰਹਿ ਸੰਸਾਰ
1: ਜਨ ਕਾ ਸੇਵਕ ਸੋ ਵਟ ਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਰ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਤਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨ ਮਾਨਿਆ
0: ਨਾਨਕ ਰਾਵਣ ਤਿਨ ਮੂਲ ਪਛਾਣਿਆ
1: ਜਾਂ ਕਰੇ ਦਾ ਵਿਸ਼ਵਾਸ ਪ੍ਰਭਾਇਆ
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਦੇ ਉਪਜਿਆ ਤੇ ਸਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੈ
0: ਆਕੀ ਕਦਮਤ ਕੋਈ ਨਾ ਲਖੈ
1: ਰੱਬ ਕੇ ਸੇਵਕ ਕੋ ਨਾ ਪਹੁੰਚੈ
0: ਰੱਬ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਾਖੈ
1: ਜਿਸ ਕਾ ਸਾਸਨ ਕੱਢਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਪ੍ਰਥੇ ਜਾਤ
1: ਮਾਰੈ ਨਾ ਰਾਖੈ ਹਵਰ ਨਾ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਅਮਰਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪ ਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਮੂਰਤ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਈ
0: ਰੱਬ ਆਪਣੇ ਸਿਉ ਰਹੇ ਸਮਾਈ
1: ਜੋ ਹੋ ਵਾ ਹੋ ਵਤ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਇੱਕ ਨ ਜਾਣੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇਹੇ
0: ਮਨ ਤਨੇ ਆਪਣਾ ਤਿਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹੇ
0: ਇਸ ਕੇ ਦਰਸ ਸਭ ਪਾਪ ਮਟਾਵੇ
1: ਅਵਰ ਸਿਆਨਪ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਣ ਨਾ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰ ਨਾਨਕ ਹਰ ਗੁਣ ਗਾ ਅਸ਼ਟਪਦੀ
1: ਸਤਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵਕ ਔਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰ ਬਚਨੀ ਹਰ ਨਾਮ ਉਚਰੈ
1: ਸਤਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਗੁਰ ਕੈ ਪਾਸ
0: ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਕਦ ਜਾਣੈ
1: ਸੋ ਸਤਗੁਰ ਜਿਸ ਹਿਰਦੈ ਹਰਨਾਉ
0: ਨਾਨਕ ਬਾਰ ਗੁਰ ਕੋ ਬਲ ਜਾ
1: ਸਰਵ ਨਿਧਾਨ ਜੀ ਕਾ ਦਾਤਾ
0: ਆਜ ਪਹਿਰ ਬਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਨੇ ਜਨ ਜਨ ਮੈਂ ਪਾਰ ਬ੍ਰਹਮ
0: ਇਕੈ ਆਪ ਨਹੀ ਕਛ ਭਰਮ
1: ਸਹਿ ਸਿਆਨ ਭਲਿਆ ਨ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਵਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਬਾਰ ਰਮਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸਤੋਖਾ ਤੰਪਤੀ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅਮਰਤ ਦ੍ਰਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂੰ ਬੋਲ ਨ ਪਹੁੰਚਤ ਪ੍ਰਾਣੀ
0: ਆਤਮਾ ਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਤਾਂ ਕੀ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਦਨ ਨਿਤ ਕਰਹੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਏ
0: ਅੰਮ੍ਰਿਤ ਪੀਵੈ ਅਮਰ ਸੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣ ਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਮੋਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਹਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਧ ਮਨ ਤੇਖੈ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਥਿਤ ਪਾਈ ਚੁਕੇ ਭ੍ਰਮ ਗਮਨ
0: ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਈ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਬਣਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਏ
0: ਸਰਬ ਨਿਰੰਤਰ ਇੱਕੋ ਸੋਏ
1: ਬੋਧ ਬੋਧ ਰਵਿਆ ਰੂਪ ਰੰਗ
0: ਭਾਈ ਪ੍ਰਕਾਸ਼ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕ ਹੋ ਤਨ ਸਾਰ ਅਸ਼ਟਪਦੀ
1: संत जना मिल करो विचार,
0: एक सिमरन नाम आधार,
1: अवर उपास अमित बसारो,
0: शरण कमल विद मैं उरतारो,
1: कर्म कान सो प्राप्त समर्थ,
0: दृढ़ कर गह नाम हर बत,
1: केहु तन संचो हो भगवंत,
0: संत जना का निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार पुट उठतावे,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस सोभा को करहे भली करनी,
0: सा सोभा पर हर की सरनी,
1: अनको पावी रोग न जाए,
0: रोग मिटे हर अवखत लाए,
1: सर्व निदान मैं हर नाम निदान,
0: जप नानक दरगह प्रवान,
1: मन प्रबोधो हर कह नाई,
0: दैत स्थाप ते आ बैठाए,
1: ताको बिघन न लागे कोई,
0: जाके हृदय बसे हर सोए,
1: कल ताती ठंडा हर नाओ,
0: सिमर सिमर सदा सुख पाओ,
1: हो बिन सह पूर्ण होए आस,
0: भगत पाए आत्म प्रकाश,
1: हित कर जाए बसे अविनाशी,
0: तो नानक काटी जम फासी,
1: मत विचार कह जन साचा,
0: जन्म मरे सो काचो काचा,
1: आवागमन मिटे प्रभ सेव,
0: आप त्याग शरण गुरुदेव,
1: क्यों रत्न जन्म का होई उदार,
0: हर हर सिमर पुराने आधार,
1: अनको पाप न छूटन हारे,
0: सिमरत शास्त्र वेद विचारे,
1: हर की भगत करहु मन लाए,
0: मन वंचित नानक फल पाए,
1: संग न चार स्थे रह तना,
0: गल बटावे मूर्ख मना,
1: सुत मीत कुटुंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस हस्ती रथ सवारी,
0: झूठा डंप झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातु लेहे आने,
0: भगत बिना भव डूबे सियाने,
1: भगत की भगत करहु मन मीत,
0: निर्मल होए तमारो चीत,
1: चरण कमल राखो मन माही,
0: जन्म जन्म के किल विख जाहि,
1: आप जपो अवरा नाम जपाव हो,
0: संत कहत रहत गत पाव हो,
1: सार पूर सत हर को नाओ,
0: सहस भाई नानक गुण गाओ,
1: गुण गावत तेरी उतर समैल,
0: नरस जाय हो मैं बिख फैल,
1: ओहे अचिंत बसे सुख नाल,
0: सास ग्रासर नाम समाल,
1: छाड़ सियान सगली मना,
0: सात संग पावे सस्तना,
1: हर पूंजी संच करहो व्यवहार,
0: हम सब दर गए जयकार,
1: सर्व निरंतर एको देख,
0: तो नानक जाके मस्तक लेख,
1: एको जाप एको सलाहे,
0: एक समर एको मन आहे,
1: एक स्के गुण गाओ अनंत,
0: मंतन जाप एक भगवंत,
1: एको एक एक हर आप,
0: पूर्ण पूरे उप्रव्याप,
1: अंत विस्तार एक ते भये,
0: एक अराध प्रास्त गए,
1: मंतन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करिया तो शरनाई,
0: नानक की प्रभ बेनती, अपनी भक्ति लाए अष्टपदी,
1: जाचक जन जाचे प्रभ दान,
0: हर कृपा देव हर नाम,
1: साध जना की मांगो धूर,
0: पार ब्रह्म शब्दा पूर,
1: सदा सदा प्रभ की गुण गावो,
0: सास सास प्रभ तुम्हें ध्यावो,
1: चरण कमल स्यों लागे प्रीत,
0: भगत करो प्रभ की नित नीत,
1: एक ओट एक आधार,
0: नानक मांगे नाम प्रभ सार,
1: प्रभ की दृष्ट महा सुख होए,
0: हर रस पावे बिरला कोए,
1: जिन चाख्या से जान तृप्ताने,
0: पूर्ण पुरख नहीं डोलाने,
1: सुपर परे प्रेम रस रंग,
0: उपजे चाहो साध का संग,
1: परे शरण आन सब त्याग,
0: अंतर प्रकाश अंधन निवलाग,
1: बड़ भागी जपया प्रभ सोए,
0: नानक नावर ते सुख होए,
1: सेवक की मनसा पूरी पई,
0: सतगुर दे निर्मल मत लई,
1: जान को प्रभ होए दयाल,
0: सेवक की नो सदा निहाल,
1: बंधन काट मुक्त जन भया,
0: जन्म मरण दुख भ्रम गया,
1: जिच पुन्नी सरदा सा पूरी,
0: रब रहया सत्संग हजूरी,
1: जिसका सा तिन लिया मिलाए,
0: नानक भगति नाम समाए,
1: सो क्यों बिसरे जे काल न भन्ने,
0: सो क्यों बिसरे जे किया जाने,
1: सो क्यों बिसरे जे सब कुछ दिया,
0: सो क्यों बिसरे जे जीवन जिया,
1: सो क्यों बिसरे जे अग्न मह राखे,
0: गुर प्रसाद को बिरला लख है,
1: सो क्यों बिसरे जे बिख ते काट है,
0: जन्म जन्म का टूटा गंढ है,
1: गुर पूरा तत ए है बुझाया,
0: रब अपना नानक जन त्याया,
1: साजन संत करो ए काम,
0: आन त्याग जपो हर नाम,
1: सिमर सिमर सिमर सुख पावो,
0: आप जपो अबरे नाम जपावो,
1: भगत भाई तरिया संसार,
0: भगति तन होशी सार,
1: सर्व कल्याण सुप निध नाम,
0: मूढ़ जात पाए विश्राम,
1: सगल दुख का हो वतनास,
0: नानक नाम जपो गुणतास,
1: उपजी प्रीत प्रेम रस जाओ,
0: मंत्र अंतर ही स्वाव,
1: नेत्रों देख दर्श सुख होए,
0: मन पिक सहसाद चरण धोए,
1: भक्त जना कै मन तन रंग,
0: अल्लाह को पावे संग,
1: एक बस दी जय करमया,
0: गुर प्रसाद नाम जप लिया,
1: ताकि उपमा कही न जाए,
0: नानक रहया सर्व समाए,
1: रब बख्शांत दीन दयाल,
0: भगत बशल सदा कृपाल,
1: नाथ नाथ गोविंद गोपाल,
0: सर्व घटा कृत प्रतपाल,
1: आदि पुरख कारण करतार,
0: भक्त जना के प्राण आधार,
1: जो जो जपे सो हे पुनीत,
0: भगत पाए लावे मन हीत,
1: हम निर्गुण यार नीच अजान,
0: नानक तुम्हारी शरण पुरख भगवान,
1: सर्व वैकुंठ मुक्त मोख पाए,
0: एक निमक हर के गुण गाए,
1: अनक राज भोग बढ़ियाई,
0: हर के नाम की

0: ਲੋਕ ਪੂਰਨ ਪ੍ਰਤਪਾਲ
1: ਦਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮੈਂ ਦੇਖ
0: ਸਸੀ ਸੁਰ ਨ ਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੂੰ ਡੋਲੇ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨ ਪਾਈਏ ਗੁਣੇ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹੇ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਭੀ ਹੋਈ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤੇ ਆਪ ਵਰਤਾਰਾ
0: ਸਰਬ ਨੈਣੇ ਆਪ ਵੇਖਣਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹਿ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਈ ਸਮਾਈ
1: ਇਸਤੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਮੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਬੋਧ ਪੋਤੇ ਆਪਣ ਸੰਗਰਾਚ
1: ਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਉ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰੋ ਗੋਬਿੰਦ
0: ਮਨ ਅੰਤਰ ਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਕੋ ਤਰੰਗ
0: ਸੰਤ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਚੈ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ
0: ਸੁਣ ਸੁਣ ਅੰਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਨ
1: ਸੋ ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਆਦ ਜਾਲ ਵਿਕਾਸ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਰਵਹੀ ਖੇ ਪਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਕੈ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨਤਾ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲਤਾ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ ਤੇ

0: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
1: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਦੇ 'ਚ ਭੀੜ ਹੈ, ਗੁਰਦੁਆਰੇ ਦੇ 'ਚ ਭੀੜ ਹੈ, ਮਸਜਿਦਾਂ ਦੇ 'ਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਤਾਂ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਉੱਤੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ ਉਹਦੇ ਉੱਤੇ ਇੱਕ ਕਸਬਾ ਪੈਂਦਾ, ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਛੋਟੀ ਦਾ ਇੰਜੀਨੀਅਰ ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਤ ਹੈ ਮਾਨਸਿਕ, ਬੜੀ ਮਿਹਨਤ ਹੈ ਮਾਨਸਿਕ, ਜਿੰਨੀ ਨਾਮ ਦਿਆਇਆ ਗਏ ਮੁਸ਼ਕਤ ਗਾਲ ਬੜੀ ਗਾਲਣਾ ਹੈ, ਬੜੀ ਮਿਹਨਤ ਹੈ। ਤੋ ਖੈਰ ਧਾਰਮਿਕ ਇਕੱਠ ਹੋਣਗੇ, ਕੋਈ ਧਰਮ ਦੀ ਸਮਝ ਰੱਖਦਾ ਹੋਵੇ, ਐਸਾ ਸਿਲਸਿਲਾ ਬਹੁਤ ਘੱਟ ਆਉਂਦਾ, ਬਹੁਤ ਘੱਟ ਆਉਂਦਾ। ਤੋ ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਜਗਤ ਵਿੱਚ ਬਸ ਦੋ ਦੀ ਸਮਝ ਚਾਹੀਦੀ ਹੈ, ਪ੍ਰਭੂ ਦੀ ਅਤੇ ਗੁਰੂ ਦੀ। ਅਤੇ ਜੇ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਵੀ ਨਹੀਂ, ਫਿਰ ਇਕੱਠ ਹੋਵੇ 1,00,000 ਬੰਦਿਆਂ ਦਾ, ਕਿਸ ਤਰ੍ਹਾਂ ਆਖੋਗੇ ਧਾਰਮਿਕ ਇਕੱਠ ਹੈ। ਹੁਣ ਮੈਨੂੰ ਤੁਹਾਡੇ ਬਰਦਾਸ਼ਤ ਦੇ ਮਾਦੇ ਦਾ ਤਾਂ ਪਤਾ ਨਹੀਂ, ਪਰ ਕੰਠ ਤੱਕ ਗੱਲ ਆ ਗਈ ਹੈ, ਮੈਂ ਕਹਿਣ ਲੱਗਾ। ਬਹੁਤ ਸਾਰੀ ਮਸਜਿਦਾਂ ਦਾ ਇਕੱਠ ਧਾਰਮਿਕ ਨਹੀਂ ਹੁੰਦਾ, ਬਹੁਤ ਸਾਰੇ ਮੰਦਰਾਂ ਦਾ ਇਕੱਠ ਧਾਰਮਿਕ ਨਹੀਂ ਹੁੰਦਾ, ਬਹੁਤ ਸਾਰੇ ਗੁਰਦੁਆਰਿਆਂ ਦਾ ਇਕੱਠ ਧਾਰਮਿਕ ਨਹੀਂ ਆਉਂਦਾ। ਹੁਣ ਹੋਰ ਵੀ ਮੈਨੂੰ ਕਹਿਣ ਦੇਣਾ, ਬਹੁਤ ਸਾਰੇ ਧਾਰਮਿਕ ਕਰਮ ਨਹੀਂ ਆਉਂਦੇ, ਨਹੀਂ ਆਉਂਦਾ। ਬਹੁਤ ਸਾਰੀਆਂ ਧਾਰਮਿਕ ਕਿਰਿਆਵਾਂ ਦਿਖਾਈ ਦੇ ਰਹੀਆਂ ਨੇ, ਧਾਰਮਿਕ ਕਿਰਿਆ ਧਾਰਮਿਕ ਨਹੀਂ ਹੈ। ਕਾਰਨ ਜਦ ਪ੍ਰਭੂ ਦੀ ਸਮਝ ਨਹੀਂ ਅਤੇ ਗੁਰੂ ਦੀ ਸਮਝ ਨਹੀਂ, ਤਾਂ ਫਿਰ ਕਿਸ ਤਰ੍ਹਾਂ ਧਾਰਮਿਕ ਕਰਮ ਹੋਵੇਗਾ। ਪ੍ਰਭੂ ਨੂੰ ਕਹਿੰਦੇ ਨੇ ਉਹ ਘਰ ਹੈ, ਘਰ ਹੈ। ਗੁਰੂ ਨੂੰ ਕਹਿੰਦੇ ਨੇ ਉਹ ਦਰ ਹੈ, ਅਤੇ ਗੁਰਬਾਣੀ ਕਹਿੰਦੀ ਹੈ ਦਰ ਘਰ ਕੀ ਸੋ ਜੀ ਨਾ, ਬੜੀ ਕੀਮਤੀ ਪੰਕਤੀ ਹੈ, ਨਾ ਦਰ ਦਾ ਪਤਾ ਨਾ ਘਰ ਦਾ ਪਤਾ। ਸਤਿਗੁਰ ਇਹ ਸਵਾਲੀਆ ਫਿਕਰਾ ਵੀ ਉਚਾਰਨ ਕਰਦੇ ਨੇ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ। ਜ਼ਿੰਦਗੀ ਐਵੇਂ ਕਰਮ ਕਾਂਡ ਦੇ ਚ ਨਾ ਲੰਘ ਜਾਏ, ਕੁਛ ਉੱਦਮ ਕਰੋ, ਉਪਰਾਲੇ ਕਰੋ। ਅਸੀਂ ਅਰਦਾਸ ਦੇ ਚ ਸ਼ਬਦ ਜੋੜੇ ਹੋਏ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆ, ਤੇਰੇ ਜਿਨ੍ਹਾਂ ਮਿਲਿਆ ਤੇਰੀ ਯਾਦ ਚੱਲ ਪਏ, ਜਿਨ੍ਹਾਂ ਦੇ ਸੰਦਣਿਆ ਮੇਰੀ ਦੁਰਮਤ ਵੰਜੇ, ਮਿੱਤਰ ਅਸਾਜੜੇ ਸੇ। ਮੁਖਤਸਰ ਮੈਂ ਅਰਜ਼ ਕਰਾਂ, ਧਾਰਮਿਕ ਮੰਦਰ ਬਣਾ ਲੈਣਾ ਸੇਵਾ ਹੈ, ਸੇਵਾ ਨਾਲ ਬਣਦੇ ਨੇ ਮੰਦਰ ਗੁਰਦੁਆਰੇ ਮਸਜਿਦਾਂ। ਦਾਨ ਨਾਲ, ਦਾਨ ਸੇਵਾ ਹੈ, ਮਿਹਨਤ ਨਾਲ ਧਨ ਕਮਾਇਆ, ਧਨ ਦਾਨ ਦੇ ਦਿੱਤਾ, ਸੇਵਾ ਹੈ। ਦਾਨ ਸਿਮਰਨ ਨਹੀਂ ਹੈ, ਔਰ ਦਾਨ ਨਾਲ ਕੋਈ ਮਨ ਨਿਰਮਲ ਨਹੀਂ ਆਉਂਦਾ। ਅਗਰ ਸਿਮਰਨ ਨਾ ਹੋਵੇ ਤਾਂ ਦਾਨੀ ਮਹਾਂ ਹੰਕਾਰੀ ਆਉਂਦਾ, ਦਾਨੀ ਮਹਾਂ ਬੇਈਮਾਨ ਆਉਂਦਾ, ਗੁਸਤਾਖੀ ਮਾਂ ਹੈ, ਬਹੁਤ ਵੱਡਾ ਦਾਨੀ ਪਰ ਬਹੁਤ ਵੱਡਾ ਬੇਈਮਾਨ ਹੈ। ਬੇਈਮਾਨੀ ਕਰਕੇ ਧਨ ਕਮਾਇਆ, ਦਾਨੀ ਬਣਿਆ ਹੋਇਆ। ਸਤੀ ਪਾਪ ਕਰ ਸਤ ਕਮਾਏ, ਬੜੀ ਕੀਮਤੀ ਪੰਕਤੀ ਹੈ। ਸਤੀ ਪਤਾ ਕਿਸੇ ਨੂੰ ਕਹਿੰਦੇ ਨੇ? ਦਾਨੀ ਨੂੰ। ਸਤ ਕਮਾਏ, ਸਤੀ ਪਾਪ ਕਰ ਸਤ ਕਮਾਏ, ਦਾਨੀ ਪਾਪ ਕਰਕੇ ਧਨ ਇਕੱਠਾ ਕਰਦਾ, ਫਿਰ ਦਾਨ ਦਿੰਦਾ, ਕਹਿੰਦਾ ਮੈਂ ਧਾਰਮਿਕ ਕਰਮ ਕੀਤਾ, ਹੱਦ ਹੋ ਗਈ, ਜਿਹੜਾ ਤੂੰ ਕਮਾਇਆ ਹੀ ਪਾਪ ਨਾਲ, ਉਹ ਦਿੱਤਾ ਹੋਇਆ ਪੁੰਨ ਕਿਸ ਤਰ੍ਹਾਂ ਹੋ ਗਿਆ, ਕਿਵੇਂ ਹੋ ਗਿਆ? ਗੁਰਬਾਣੀ ਬਹੁਤ ਗਹਿਰਾਈ ਜਾਂਦੀ, ਇਤਨਾ ਨਾ ਸਮਝ ਲੈਣਾ। ਆ ਮੈਨੂੰ ਕਈ ਮਿਲ ਪੈਂਦੇ ਨੇ, ਗਿਆਨੀ ਜੀ ਅੱਜ ਅਸੀਂ 4 ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ, ਮੈਂ ਕਿਹਾ ਤੇਰੇ ਚਿਹਰੇ ਦੇ ਉੱਤੇ ਤਾਂ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ, ਤੇਰੇ ਵਿਵਹਾਰ ਦੇ ਉੱਤੇ ਇੱਕ ਪੰਕਤੀ ਦੀ ਝਲਕ ਵੀ ਨਹੀਂ ਮਿਲਦੀ। ਕੀ ਹੋਇਆ? ਤੂੰ 4 ਸੁਖਮਨੀ ਸਾਹਿਬ ਦੇ ਪਾਠ ਕਰ ਲੈ। ਦਾਨ ਸੇਵਾ, ਦੋ ਦਾਨੀ ਲੜ ਪੈਂਦੇ ਨੇ, ਦਾਨ ਦੇ ਨਾਲ ਹੰਕਾਰ ਜਾਂਦਾ, ਨਹੀਂ ਕਈ ਦਫ਼ਾ ਵੱਧ ਜਾਂਦਾ, ਬੜਾ ਭਿਅੰਕਰ ਵੱਧ ਜਾਂਦਾ। ਕੁਛ ਗੱਲਾਂ ਸਾਹਮਣੇ ਆਈਆਂ ਨੇ, ਮੈਂ ਨਹੀਂ ਕਹਿ ਰਿਹਾ, ਇਸ ਵਾਸਤੇ ਸੰਕੋਚ ਕਰਕੇ ਵਾਪਸ ਪਿਆ ਕਰਦਾ। ਸਤੀ ਪਾਪ ਕਰ ਸਤ ਕਮਾਏ। ਬਹੁਤ ਵੱਡਾ ਦਾਨੀ ਹੈ, ਜ਼ਰੂਰ ਬਹੁਤ ਵੱਡਾ ਬੇਈਮਾਨ ਹੋਵੇਗਾ, ਕਿਉਂਕਿ ਪਾਪਾਂ ਬਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ। ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤਾਂ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ। ਖੈਰ, ਧਾਰਮਿਕ ਇਕੱਠ, ਧਾਰਮਿਕ ਸੂਝ ਬੂਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਇਸ, ਇੱਥੇ ਆਪਾਂ ਆਏ ਹਾਂ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ ਵਿੱਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਹੀ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਜ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਇਹ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ ਰਸਤੇ 'ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ 'ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ 'ਚ ਲੀਨ ਹੋ ਜਾਂਦਾ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ, ਨਾ ਯਹੂਦੀ ਹੈ, ਨਾ ਪਾਰਸੀ ਹੈ। ਜਿਤਨੇ ਚਿਰ ਤੱਕ ਪਾਰਸੀ ਹੈ, ਯਹੂਦੀ ਹੈ, ਹਿੰਦੂ ਹੈ, ਇਤਨੇ ਚਿਰ ਤੱਕ ਇਹ ਨਦੀ ਤਾਂ ਹੈ, ਸਾਗਰ ਨਹੀਂ ਹੈ, ਨਹੀਂ ਹੈ, ਸਮੁੰਦਰ ਨਹੀਂ ਹੈ। ਮੇਰੇ ਖਿਆਲ ਇਤਨੇ ਹੀ ਸ਼ਬਦ ਬਰਦਾਸ਼ਤ ਕਰ ਸਕੋਗੇ, ਇਤਨਾ ਹੀ ਕਹਿੰਦਾ ਮੈਂ। ਸਰ ਕਈ ਬੜੇ ਤਾਰਕਿਕ ਆਉਂਦੇ ਨੇ, ਕੱਟਰ ਬੜੇ ਆਉਂਦੇ ਨੇ, ਔਰ ਕਮਾਲ ਦੀ ਗੱਲ, ਅਕਲ ਤੋਂ ਬਿਨਾਂ ਅਕਲ ਦਾ ਦਾਵਾ। ਅਕਲ ਨੂੰ ਤਾਂ ਛਿੱਕੇ 'ਤੇ ਟੰਗੇ ਹੋਏ ਅਕਲਮੰਦ ਹੋਣ ਦਾ ਦਾਵਾ ਧਾਰਮਿਕ ਜਗਤ ਵਿੱਚ ਇਸ ਤਰ੍ਹਾਂ ਚੱਲਦਾ। ਫਿਰ ਪਤਾ ਕੀ ਹੈ, ਕਿਸੇ ਇੱਕ ਅਦ ਨੂੰ ਅਕਲ ਆ ਜਾਏ ਅਤੇ ਇਸ ਤਰ੍ਹਾਂ ਦੀ ਗੱਲ ਕਵੇ, ਫਿਰ ਕੱਟੋ ਉਸਦੇ ਬੰਦਬੰਦ, ਬਿਠਾਓ ਉਸਨੂੰ ਤੱਤੀ ਤਵੀ 'ਤੇ, ਕੱਟੋ ਉਸਦੀ ਗਰਦਨ ਚਾਂਦਨੀ ਚੌਂਕ ਦੇ 'ਚ, ਈਸਾ ਸੂਲੀ 'ਤੇ ਲਟਕਦਾ ਪਿਆ। ਮੁਹੰਮਦ ਸਾਹਿਬ ਦੇ ਬਦਰ ਦੀ ਲੜਾਈ ਵਿੱਚ ਅਗਲੇ ਦੋ ਦੰਦ ਤੋੜ ਦਿੱਤੇ ਗਏ। ਸੁਕਰਾਤ ਨੂੰ ਜ਼ਹਿਰ ਦਾ ਪਿਆਲਾ ਦੇ ਕੇ ਮਾਰ ਦਿੱਤਾ ਗਿਆ। ਹੁਣ ਪੁੱਛੀਏ, ਇੱਕ ਨੂੰ ਤੁਸੀਂ ਸੂਲੀ 'ਤੇ ਟੰਗਿਆ, ਇੱਕ ਨੂੰ ਜ਼ਹਿਰ ਦੇ ਕੇ ਮਾਰ ਰਹੇ, ਇੱਕ ਦੇ ਦੰਦ ਤੁਸੀਂ ਤੋੜ ਦਿੱਤੇ, ਇੱਕ ਨੂੰ ਤੱਤੀ ਤਵੀ 'ਤੇ ਬਿਠਾਇਆ, ਇੱਕ ਨੂੰ ਚਾਂਦਨੀ ਚੌਂਕ ਦੇ 'ਚ ਗਰਦਨ ਕੱਟ ਦਿੱਤੀ ਹੈ, ਫਿਰ ਉਹਨਾਂ ਦੇ ਫਰਜ਼ੰਦ, ਉਹਨਾਂ ਦੇ ਬੱਚਿਆਂ ਨੂੰ, ਪੋਤਰਿਆਂ ਨੂੰ ਤੁਸੀਂ ਦੀਵਾਰ ਦੇ ਚਿਣਦੇ ਪਏ ਹੋ, ਕਿਸੇ ਦੇ ਬੰਦ ਬੰਦ ਕੱਟ ਰਹੇ ਹੋ, ਕਿਸੇ ਨੂੰ ਉਲ ਦੀ ਦੇਗ ਦੇ 'ਚ ਬਿਠਾ ਰਹੇ ਹੋ। ਪਹਿਲੇ ਦੱਸੋ, ਇਹਨਾਂ ਨੇ ਚੋਰੀ ਕੀਤੀ ਹੈ, ਯਾਰੀ ਕੀਤੀ ਹੈ, ਬਲਾਤਕਾਰ ਕੀਤਾ, ਕਿਧਰੇ ਕਤਲ ਕੀਤਾ, ਇੱਕ ਵੀ ਜੁਰਮ ਨਹੀਂ ਇਹਨਾਂ ਦਾ, ਇੱਕ ਕਸੂਰ ਹੈ ਕਿ ਇਹ ਬੇਕਸੂਰ ਹੈ। ਕਸੂਰ ਵਾਰਾਂ ਦੇ ਇਕੱਠ ਦੇ 'ਚ ਬੇਕਸੂਰ ਹੋਣਾ ਵੀ ਇੱਕ ਕਸੂਰ ਹੈ, ਗੁਨਾਹਗਾਰਾਂ ਦੇ ਇਕੱਠ ਦੇ 'ਚ ਬੇਗੁਨਾਹ ਹੋਣਾ ਵੀ ਗੁਨਾਹ ਹੈ, ਮੂਰਖਾਂ ਦੇ ਇਕੱਠ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਕਿਸੇ ਵੱਧ ਹਾਲਤ 'ਚ ਮੂਰਖਤਾ ਹੋ ਜਾਂਦੀ ਹੈ। ਦੇਖੋ, ਸਾਰਾ ਬਨਾਰਸ ਕਹਿ ਰਿਹਾ ਕਬੀਰ ਪਾਗਲ ਹੈ, ਲੋਕ ਕਹੇ ਕਬੀਰ ਬਹੁਰਾ ਨਾ, ਇਹ ਤਾਂ ਬਹੁਰਾ ਹੈ, ਪਾਗਲ ਹੈ। ਹੁਣ ਬਨਾਰਸ ਵਾਸੀਆਂ ਨੂੰ ਕੌਣ ਦੱਸੇ ਸਾਰੇ ਬਨਾਰਸ ਵਿੱਚ ਇੱਕੋ ਹੀ ਤਾਂ ਸਿਆਣਾ, ਬਾਕੀ ਦੇ ਸਭ ਪਾਗਲਾਂ ਦੀ ਭੀੜ ਹੈ। ਹੁਣ ਇੱਕ ਸਿਆਣਾ ਹੋਵੇ ਅਤੇ ਭੀੜ ਪਾਗਲਾਂ ਦੀ ਹੋਵੇ ਤਾਂ ਦੁਨੀਆਂ 'ਤੇ ਬਹੁ ਗਿਣਤੀ, ਪ੍ਰਭਾਵ ਤਾਂ ਬਹੁ ਗਿਣਤੀ ਦਾ, ਘੱਟ ਗਿਣਤੀ ਦਾ ਤਾਂ ਹੈ। ਇਸ ਵਾਸਤੇ ਡਾਕਟਰ ਮੁਹੰਮਦ ਇਕਬਾਲ ਨੇ 1934 ਦੇ 'ਚ ਇਸ ਦੇ ਉੱਤੇ ਤਨਜ਼ ਵੀ ਕਰ ਦਿੱਤੀ ਸੀ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਜਮਹੂਰੀਅਤ ਡੈਮੋਕਰੇਸੀ ਲੋਕਤੰਤਰ, ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਕਹਿੰਦਾ ਜਮਹੂਰੀਅਤ ਕੀ ਹੈ, ਡੈਮੋਕਰੇਸੀ ਕੀ ਹੈ, ਗਿਣਤੀ। ਅਗਰ ਖੋਤੇ 900 ਨੇ ਅਤੇ ਘੋੜੇ ਸਿਰਫ 100 ਨੇ, ਤਾਂ ਖੋਤੇ ਜਿੱਤ ਜਾਣਗੇ, ਘੋੜੇ ਹਾਰ ਜਾਣਗੇ। ਗਿੱਦੜ 900 ਨੇ ਅਤੇ ਸ਼ੇਰ ਸਿਰਫ 100 ਨੇ, ਸ਼ੇਰ ਹਾਰ ਜਾਣਗੇ, ਗਿੱਦੜ ਜਿੱਤ ਜਾਣਗੇ। ਗਊਆਂ ਸਿਰਫ 100 ਨੇ ਅਤੇ ਸੂਅਰ 900 ਨੇ, ਗੁਸਤਾਖੀ ਮਾਫੇ ਸੂਅਰ ਜਿੱਤ ਜਾਣਗੇ, ਗਊਆਂ ਹਾਰ ਜਾਣਗੇ। ਮੈਨੂੰ ਕਹਿਣ ਦਿਓਗੇ, ਬਹੁਤ ਸਾਰੇ ਮੁਲਕਾਂ ਦੇ ਸੂਅਰ ਹੀ ਜਿੱਤ ਜਾਂਦੇ ਨੇ, ਗਊਆਂ ਤਾਂ ਹਾਰ ਜਾਂਦੀਆਂ ਥੋੜ੍ਹੀਆਂ, ਸ਼ੇਰ ਤਾਂ ਹਾਰ ਜਾਂਦੇ ਨੇ ਥੋੜ੍ਹੇ। ਜਮਹੂਰੀਅਤ ਇੱਕ ਤਰਜ਼ ਹਕੂਮਤ ਹੈ ਕਿ ਜਿਸ ਮੇਂ ਬੰਦੋਂ ਕੋ ਗਿਨਾ ਕਰਤੇ ਹੈ ਤੋਲਾ ਨਹੀਂ ਕਰਤੇ। ਫਿਰ ਇਹ ਮਹਾਨ ਸ਼ਾਇਰ ਜਿਸਨੇ ਦੇਸ਼ ਦੀ ਵੰਡ ਤੋਂ ਪਹਿਲੇ ਇੱਕ ਕੌਮੀ ਤਰਾਨਾ ਲਿਖਿਆ ਸੀ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਹਮ ਬੁਲਬੁਲੇ ਹੈਂ ਇਸਕੇ ਯੇ ਗੁਲਿਸਤਾਨ ਹਮਾਰਾ, ਇਹਨੇ ਇੱਕ ਹੋਰ ਕੀਮਤੀ ਗੱਲ ਵੀ ਆਖੀ ਹੈ, ਜਲਾਲੇ ਪਾਤਸ਼ਾਹੀ ਹੋ ਸ਼ਖਸੀ ਹਕੂਮਤ ਕਿੰਗਡਮ, ਜਲਾਲੇ ਪਾਤਸ਼ਾਹੀ ਹੋ ਜਾਂ ਜਮਹੂਰੀ ਤਮਾਸ਼ਾ ਹੋ, ਜਾਂ ਡੈਮੋਕਰੇਸੀ ਦਾ ਤਮਾਸ਼ਾ ਹੋਵੇ, ਜਾਂ ਜਮਹੂਰੀਅਤ ਦਾ ਤਮਾਸ਼ਾ ਹੋਵੇ, ਜਾਂ ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢ ਦਿਓ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ ਮੋਸੋਲੈਨੀ। ਫਿਰ ਹਿਟਲਰ ਕੀ ਕਰੇਗਾ? 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ। ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਅਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਵਿੱਚ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ। ਧਾਰਮਿਕ ਮਨੁੱਖ ਸੂਲੀ ਤੇ ਕਿਉਂ ਚੜਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ, ਸੂਲੀ ਤੇ ਚੜਾਇਆ ਜਾ ਰਿਹਾ ਭੀੜ ਅਧਾਰਮਿਕ ਲੋਕਾਂ ਦੀ। ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ ਵਿੱਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜ੍ਹੇ ਆਉਂਦੇ ਨੇ, ਇਕੱਲਾ ਆਉਂਦਾ ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ 'ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ 'ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਹੋਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ 'ਚ ਬ੍ਰਹਮਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ 'ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤਾਂ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਭੇਦ ਨਹੀਂ ਹੈ, ਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਹੈ। ਨਾਨਕ ਸੋ ਦੇ ਸਿਮਰਤ ਬੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਤੇ ਗੁਰੂ ਦੇ ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ। ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ। ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ। ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ। ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ ਇਤਨੇ ਸਤਸੰਗ ਦੇ ਸੂਖਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇ ਹੀ ਵਿੱਚ ਕਿਧਰੇ ਵੀ ਹੋਣ, ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਮ ਸਰੀਰ ਕੱਢ ਲੈਂਦੇ ਨੇ ਪਹੁੰਚਾ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇੱਡੇ ਡੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਮ ਸਰੀਰ ਨਾ ਜਲਾਇਆ ਜਾਂਦਾ ਨਾ ਡੇਰੀ ਆਉਂਦਾ। ਆਮ ਹਾਲਾਤ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਮ ਦੇ ਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਹਲੇ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ। ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ। ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਵਿੱਚ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ। ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ, ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾਹ, ਖੁਦਾ ਤਰਸ ਬਿਰਾਹ, ਖੁਦਾ ਸ਼ਨਾਸ ਜੋ ਸੀ। ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ। ਇਹ ਤੂੰ ਕੀ ਕੀਤਾ? ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰ ਨਾਕਸ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰ ਨਾਕਸ ਕਹਿੰਦਾ ਤੂੰ ਜਪਿਆ ਕਰ, ਜਲ ਹਰ ਨਾਕਸ, ਥਲ ਹਰ ਨਾਕਸ, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਵਿੱਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ। ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤੋ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, उस महाशक्ति का ना ही तो परमात्मा और की है। मनुख परमात्मा होना चाहता है, होना चाहता है। परमात्मा होने की सौगात परमात्मा ने हर मनुख नूं दित्ती है, हर एक नूं दित्ती है। किस तरह परमात्मा वेखदा है, सब कुछ वेखदा है, मनुख भी वेखदा है। एक गल वखरी है, सब कुछ नूं वेखण दी तौफीक नहीं पर वेखदा है। परमात्मा सुणदा है, पेखत सुनत सदा है संगे, मैं मूर्ख जाणिया दूरी है। सदा वेखदा पै, सब नूं वेखदा पै, सब नूं सुणदा पै, सदा सुणदा पै। ठाकर हमरा सद बोलंता, सदा बोलदा पै और उहदा बोल सारी दुनिया विच गूंज रिहा है। अनाहद ना मनुख भी सुणदा है, वेखदा है, मनुख भी समझदा है, पर सीमित है। मनुख भी जानदा है पर सीमित है। ये असीम होना चाहता है, असीम तो केवल परमात्मा ही है। मनुख परमात्मा होना चाहता है, परमात्मा होने की इसके अंदर भुख है और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दिती है। शायद इसे वासे जफर कहता है, बनाया ऐ जफर खालिक ने कब, इंसान से बढ़कर मलिक को, देव को, जिन को, परी को, ऊरे गिलमा को। मनुख तो वध परमात्मा ने किसे नो नहीं बनाया, क्योंकि मनुख का ही भविष्य है परमात्मा होना। पशुआ का भविष्य अजय मनुख होना है, बनस्पति का भविष्य अजय पशु होना है, पत्थरों का भविष्य तो अजय बनस्पति होना है। केवल मनुख का भविष्य है परमात्मा होना। फरवरी का महीना पिछलिया, इस साल दे जो लंघे, मैं कानपुर दे सी, सज्जन मित्र नाल सन। अमृत वेले मैं नितनेम पिया करा तो फोन आई दिल्ली तो। मैं खैर होवे सही है, अमृत वेले 4:30 कि कौन फोन करता है। दिल्ली तो एक नौजवान पूछना चाहता है मैनू, कोई मस्कीन जी सुने है तुसीं भविष्य वक्ता हो, भविष्य जानते हो? मैं कहां जानना, भविष्य वक्ता, भविष्य जानना। कहन लग्या कि फिर हुण तुसीं आ रहे हो ना दिल्ली, की भाई संत बाबा अतर सिंह जी की बरसी ते मैं पहुँचना सी, तुसीं आ रहे हो, असी पोस्टर भरे ने, असी थोड़े कोल आवांगे अपना भविष्य जानने वास्ते। मैं कहो दो ते गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसी हुणे ही पुछ लो। कहिंदे हुणे ही दस दोगे, फोन ते दस दोगे? मैं कहा हुणे ही दस दें तो मेरा भविष्य की है। मैं कहा केवल तेरा ही नहीं, तेरे सारे परिवार का, सारे संसार दे मनुखां दा इक्को ही भविष्य है परमात्मा होना, और कोई भविष्य नहीं। चंगा परिवार मिल गया तृप्ति नहीं मिलेगी, चंगा कारोबार मिल गया है परेशानियां नहीं जानगी, बड़ी धन संपदा मिल गई, रहन नूं उच्चा महल मकान मिल गया है बेचैनी नहीं जाएगी, बड़ा बैंक बैलेंस हो गया है, नोटां दे अंबार लग गए ने, व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदों मिटणगे जिस दिन परमात्मा मिलेगा, उस तो पहले नहीं। दुख भी बनिया रहेगा, संताप भी बनिया रहेगा, की होया तू चोटी का धनवान हो, दुख भी बनिया रहेगा, चिंता भी बनी रहेगी, की होया तू दार्शनिक ते फिलोसफर हो, दुख भी बनिया रहेगा, कलेश भी बनिया रहेगा, की होया तू बहुत वड्डा शक्तिशाली राजनैतिक हो जाए, धनवान हो जाए, की होया तेरा महल उच्चा हो गया, मकान बहुत वड्डा हो गया, दिल दी व्याकुलता नहीं जाएगी। ये सब कुछ उस दिन मिटेगा जिस दिन तू परमात्मा हो जाएगा। हर जन ऐसा चाहिए जैसा हरि ही होए, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ, ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ, ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ। ਧਿਆਨ ਨਾਲ ਸੁਣਨਾ, ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਥੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ, ਕੋਈ ਨਾ ਸਖੇ ਪਛਾਣੀ। ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ। ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ ਵਿੱਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁਗਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
0: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib.

ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕਾਨ ਉਸਤਤ ਇਕ ਪੁਰਖ ਅਵਧੂਤ ਗਰਭ ਗੰਜਨ ਸਰਭ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗ ਨਾਤਮ ਇਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ।

ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨ ਸਤਰੈ ਨ ਮਿੱਤਰੈ ਨ ਭਰਮੰ ਨ ਪਿਤਰੈ ਨ ਕਰਮੰ ਨ ਕਾਇਆ ਜਨਮੰ ਅਜਾਏ ਨ ਚਿਤਰੈ ਨ ਮਿੱਤਰੈ ਪਰੇ ਹੈ ਪਵਿੱਤਰੈ ਪਰਥੀ ਸੈ ਆਦਿ ਸੈ ਅਦਰ ਸੈ ਅਕਰ ਸੈ ਭਗਵਤੀ ਛੰਤ ਹੈ ਪ੍ਰਸਾਦ ਕਥ ਤੇ ਕਿ ਆਛੇ ਜ ਦੇਸੈ ਕਿ ਆ ਭਿਜ ਭੇਸੈ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦੇ ਤਸੋ ਕਹਿ ਕਿ ਅਵਧੂਤ ਵਰਨੈ ਕਿ ਬਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਅਸੋਕ ਬਰਨੈ ਕਿ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ

ਭੰਗੀ ਤਰ ਕਾਮੇ ਤਰ ਬਰਗੰ ਤਰ ਬਾਦ ਅਗੰਜ ਅਗਾ ਦੇ ਸੁਭੰਗ ਸਰ ਭਾਗੇ ਸੋ ਸਰਬਾ ਨੁਰਾਗੈ ਤਿਰ ਭੁਗਤ ਸਰੂਪ ਹੈ ਛੇਜ ਹੈ ਛੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਥਵੀ ਉਲ ਪ੍ਰਵਾਸ ਹੈ ਨਿਰਹੁਤ।

ਹਰ ਹੈ ਸਰਬੇਸ਼ਵਰ ਹੈ ਜੁਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਕਰੁਣਾ ਕਰ ਜਪ ਜਪ ਥਪ ਥਪ ਹੈ।

ਸਤਿਗੁਰ ਸਤਿਗੁਰ ਪ੍ਰਸਾਦ ਪਾਤਸ਼ਾਹ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੋਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰ ਹੀ ਦੇਸ ਕੋ ਦੇਖ ਰਹਿਓ ਮਤ ਕਉ ਨ ਦੇਖਿਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਤ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਹਨ ਕੇ ਭੂਪ ਭਲੀ ਬੇਦਨ ਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪ ਤੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਦ ਢੋਲ ਮਿਰਦੰਗ ਨਗਾਰੇ ਗੁੰਜਿਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜਾਰੇ ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪੌਨ ਆਹਾਰ ਜਤਿ ਜਤ ਤਹਰ ਸਭੈ ਸਭਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੋਧ ਸ

ਹਾਤਿ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਦਾਨ ਚੱਲੈਂਗੇ ਵੀਰ ਅਪਾਰ ਬੜੇ ਬਰਿਆਰ ਅਵਚਾਰ ਹਿਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤਿਕ ਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਰ ਸੋ ਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕਨ ਇੱਕ ਸੋ ਏਕ ਦਵਈਆ ਦਾਨਵ ਦੇਵ ਫਨੇ ਦਨ ਸਾਚਰ ਭੂਤ ਭਵਿਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜਾਤ ਤੁਨ ਪਾਪਨ ਕਹਿ ਬਹੁ ਪੁੰਜ ਖਪੈਂਗੇ ਸਾਧ ਸਮੂਹ ਪਰਸੰਨ ਫਿਰੈ ਜਗ ਸਤ।

ਜਾਵਾਂਗੇ। ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸਹਿ ਪਗ ਤੇ ਨਰ ਫੇਰ ਨ ਦੇਹ ਤਰੈਂਗੇ।

ਪਾਸ ਕੋ ਮਿਰਤਾਨ ਕੋ ਪੂਜਨ ਤਹਾਯੋ ਕੂਰ ਕਿਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨ ਪਾਯੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਤੇ ਕਹਿ ਰੂਪਾ ਨੂਪ ਸਰੂਪਾ ਰੰਕ ਪਹਿਓ ਰਾਵ ਕਹਿ ਭੂਪਾ ਅੰਡਜ ਜੇ ਰਜ ਸੇ ਤਜਕੀਨੀ ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੋਇਆ ਬੈਠ ਕਹੂੰ ਸਿਮਟ ਭਇਓ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਵੰਭਵ।

ਮੇਰਾ ਜਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦਿਆ ਹੈ ਵਡਿਆਈਆ, ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰਹੁ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸਭ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ,

ਹੈ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣ ਆਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸੋ ਪਵਿੱਤ ਸੰਗਤ ਸਭਾਈਆ, ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ।

ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਨੀ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਨਮ ਆਨੰਦ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ

ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਬਦ ਹੁ ਜਾਏ ਤੇਗ ਬਹਾਦਰ ਸਿਮਰੀਐ ਕਾਰਨੋ ਨਿਦਾਵੈ ਤਹੇ ਸਭ ਥਾਈ ਹੋਏ ਸਹਾਇ ਦਸਮੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨੇ ਆਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾ

ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕਾ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ, ਦੇਗ ਤਿਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ ਆਪ, ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ। ਨਿਮਾਣਿਓ ਕੇ ਮਾਣ ਦੇ ਤਾਣਿਓ ਕੇ ਤਾਣ ਦੇ ਓਟਿਓ ਕੀ ਓਟ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ। ਆਪ ਜੀਆਂ ਕੇ ਹਜ਼ੂਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀਆਂ ਦੇ ਪਵਿੱਤਰ ਸਰੂਪ ਦੇ ਪ੍ਰਕਾਸ਼ ਕਰਨ ਦੀ ਸੇਵਾ ਕਰਦਿਆਂ, ਅੰਮ੍ਰਿਤ ਗੁਰਬਾਣੀ ਦਾ ਨਿਤਨੇਮ ਕਰਦਿਆਂ, ਜਾਪ ਕਰਦਿਆਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ, ਸੁਰਤ ਸ਼ਬਦ ਦੇ ਨਾਲ ਜੋੜਨੀ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਪਟਾਵਾ ਦਰ ਪ੍ਰਵਾਨ ਕਰਨੀਆਂ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ, ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਕਰ, ਖਾਲਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ, ਆਪ ਜੀ ਦਰ ਕਰਦੇ ਸੇਵਕ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰਨ ਕਰਨੀਆਂ, ਗ੍ਰਸਤ ਜੀਵਨ ਦਾ ਸੁੱਖ ਬਖਸ਼ਿਸ਼ ਕਰਨਾ, ਪਰਿਵਾਰਕ ਜੀਵਨ ਵਿੱਚ ਅੱਗੇ ਵਧਾਉਣਾ, ਕੁਲਜੀਤ ਕੌਰ ਸਮੂਹ ਪਰਿਵਾਰ ਨੂੰ ਚਰਨਾਂ ਦਾ ਪਿਆਰ, ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ, ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ ਕੇ ਨਿਵਾਜਣਾ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ। ਸਤਿਗੁਰੂ ਮਹਾਰਾਜ ਸਾਹਿਬ ਜੀ ਰਹਿੰਦੇ ਘਰ ਚੜ੍ਹਦੀ ਕਲਾ ਦੇ ਸਹਿ ਸੰਪੂਰਨ ਕਰਿਓ ਜੀ। ਸਤਿਗੁਰੂ ਮਹਾਰਾਜ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਛਕੇ ਆਪ ਜੀ ਕਾ ਨਾਮ, ਵਾਹਿਗੁਰੂ ਵਾਹਿਗੁਰੂ ਜਪੇ ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ ਜੀ, ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ, ਸਹੀ ਪਿਆਰ

0: ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਸਾਡੇ ਜੀਵਾਂ ਦੀ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਦਾ ਨਿਤਨੇਮ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਸਾਧ ਸੰਗਤ ਜੀ, ਗੁਰਬਾਣੀ ਪਾਠ ਬੋਧ 30 ਅਗਸਤ ਨੂੰ ਉਹਦੀ ਸੰਪੂਰਨਤਾ ਹੋਵੇਗੀ। 30 ਅਗਸਤ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਦਿਵਸ ਆ ਰਿਹਾ ਹੈ। ਕੱਲ 25 ਅਗਸਤ ਤੋਂ 30 ਅਗਸਤ ਤੱਕ ਬਾਹਰ ਖੁੱਲ੍ਹੇ ਪੰਡਾਲਾਂ ਦੇ ਵਿੱਚ ਦੀਵਾਨ ਸਜਾਇਆ ਜਾਵੇਗਾ ਸ਼ਾਮ ਨੂੰ, ਅਤੇ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਕੀਰਤਨ ਦੀ ਹਾਜ਼ਰੀਆਂ ਭਰਿਆ ਕਰਨਗੇ। ਹੁਣ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਣੀਆਂ ਮਨ ਬਿਰਤੀਆਂ ਜੋੜਦੇ ਹੋਏ ਪਿਆਰ ਅਤੇ ਸਤਿਕਾਰ ਦੇ ਨਾਲ ਫਤਿਹ ਬੁਲਾਈਏ ਅਤੇ ਆਪਣੇ ਮਨਾਂ ਦੀ ਹਾਜ਼ਰੀ ਲਵਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਬਖਸ਼ਿਸ਼ ਕਰਕੇ, ਰਹਿਮਤ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਨਿੱਘੀ ਗੋਦ ਦੇ ਵਿੱਚ ਲੈ ਕੇ ਆਉਂਦਾ ਹੈ ਅਤੇ ਆਪਣਾ ਅੰਮ੍ਰਿਤਮਈ ਨਾਮ ਗੁਰਮੰਤਰ ਦੇ ਦੁਆਰਾ, ਗੁਰਮੰਤਰ ਰਸਨਾ ਦੇ ਦੁਆਰਾ ਜਪਣ ਦਾ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਅਤੇ ਕੋਟਾਨ ਕੋਟ ਧੰਨਵਾਦ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਅਤੇ ਕਿਰਪਾ ਦਾ ਸਦਕਾ ਸਾਨੂੰ ਕਲਯੁਗੀ ਜੀਵਾਂ ਨੂੰ ਇਹ ਸਭ ਤੋਂ ਉੱਤਮ ਦੇਹੀ, ਇਹ ਮਨੁੱਖਾ ਜਨਮ ਇੱਕ ਤੋਹਫ਼ੇ ਦੇ ਰੂਪ ਵਿੱਚ, ਇੱਕ ਉਪਹਾਰ ਦੇ ਰੂਪ ਵਿੱਚ ਪ੍ਰਾਪਤ ਹੋਈ ਹੈ। ਆਓ, ਜੋ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਹੁਕਮ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣ ਦਾ, ਸੋ ਉਸ ਹੁਕਮ ਨੂੰ ਕਮਾਈਏ। ਮੁੱਖ ਦੇ ਦੁਆਰਾ ਆਪਾਂ ਵਾਹਿਗੁਰੂ ਗੁਰਮੰਤਰ ਬੋਲਣਾ ਹੈ, ਜਪਣਾ ਹੈ। ਨੇਤਰ ਬੰਦ ਕਰਕੇ ਪੂਰਾ ਧਿਆਨ, ਪੂਰੀ ਇਕਾਗਰਤਾ ਜਪਣ ਅਤੇ ਸੁਣਨ ਦੇ ਵਿੱਚ ਰੱਖਦੇ ਹੋਏ, ਮਨ ਨੂੰ ਵਿਚਾਰਾਂ ਤੋਂ ਰਹਿਤ ਰੱਖਦੇ ਹੋਏ, ਆਓ ਜੀ ਸਾਰੇ ਇੱਕੋ ਲੈਅ ਦੇ ਵਿੱਚ, ਇੱਕੋ ਚਾਲ ਦੇ ਵਿੱਚ ਗੁਰਮੰਤਰ ਦੇ ਅਭਿਆਸ ਦੇ ਵਿੱਚ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਸਤਿਗੁਰੂ ਅਤੇ ਆਪ ਸੰਗਤ ਬਖਸ਼ਣ ਯੋਗ ਹਨ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਰ ਸਤਿਗੁਰੂ ਜੀ ਆਪ ਜੀਆਂ ਨੇ ਅੰਗ ਸੰਗ ਸਹਾਇਕ ਹੋ ਕਰਕੇ ਸਫਲਤਾਈਆਂ ਬਖਸ਼ਿਸ਼ ਕਰਨੀਆਂ, ਵਿਘਨਾਂ ਦਾ ਨਾਸ਼ ਕਰਨਾ, ਚੰਗੇ ਨੰਬਰਾਂ ਦੇ ਨਾਲ ਪਾਸ ਹੋ ਜਾਣ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ

Evet.

ਵਾਹਿਗੁਰੂ ਸਾਹਿਬ ਜੀ।

0: ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀਆਂ ਨੇ ਬੇਅੰਤ ਬੇਅੰਤ ਤਰਸ ਕੀਤਾ ਹੈ ਸਾਡੇ ਜੀਵਾਂ ਦੇ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਨਿਤਨੇਮ ਕੀਰਤਨ ਦੇ ਰੂਪ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਜੀ ਗੁਰਬਾਣੀ ਪਾਠ ਬੋਧ ਸਮਾਗਮ ਜੋ ਆਪ ਆਪ ਧੰਨ ਗੁਰੂ ਕਾ ਲਗੀਧਰ ਪਾਤਸ਼ਾਹ ਮਹਾਰਾਜ ਜੀਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 9 ਮਹੀਨੇ 9 ਦਿਨ 9 ਘੜੀਆਂ ਔਰ 9 ਪਲ ਦੇ ਵਿੱਚ ਗੁਰਬਾਣੀ ਦੁਪਹਿਰ ਤੋਂ ਪਹਿਲੋਂ ਪਹਿਲੋਂ ਲਿਖਵਾਉਣੀ, ਦੁਪਹਿਰ ਤੋਂ ਬਾਅਦ ਫਿਰ ਲਿਖਵਾਈ ਹੋਈ ਗੁਰਬਾਣੀ ਦੇ ਅਰਥ ਕਰਨੇ। ਬੇਅੰਤ ਸੰਗਤਾਂ ਹਾਜ਼ਰੀਆਂ ਭਰਦੀਆਂ, ਪਰ 48 ਉਹ ਸਿੰਘ ਸਨ ਜਿਹੜੇ ਕੰਟੀਨਿਊ ਹਰ ਰੋਜ਼ ਆਰੰਭ ਹੋਣ ਤੋਂ ਪਹਿਲੋਂ ਆ ਕੇ ਸੱਜ ਜਾਂਦੇ ਸੀ ਅਤੇ ਸਮਾਪਤੀ ਤੋਂ ਕਾਫ਼ੀ ਬਾਅਦ ਵਿੱਚ ਫਿਰ ਜਾਂਦੇ ਹੁੰਦੇ ਸਨ। ਉਹਨਾਂ ਨੇ ਕੰਮਕਾਰ ਸਭ ਸੰਕੋਚ ਲਿਆ ਸੀ। ਜਿਹੜੇ ਬਦੇ ਮੁਕਤ ਹੋ ਗਏ, ਜਿਹਦੇ ਵਿੱਚੋਂ ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਇਹਨਾਂ ਦੋਹਾਂ ਸਿੱਖਾਂ ਦੀਆਂ ਡਿਊਟੀਆਂ ਲਾਤੀਆਂ ਵੀ ਤੁਸਾਂ ਨੇ ਅਗਾਂਹ ਇਹ ਵਿਦਿਆਲਾ ਜੋ ਗੁਰਮਤਿ ਦਾ ਆ ਇਹਨੂੰ ਚਲਾਉਣਾ ਆ, ਅਰਥ ਬੋਧ ਤੁਸਾਂ ਨੇ ਗਾਂ ਸਿੱਖਾਂ ਨੂੰ ਦੇਣੇ ਨੇ। ਸਾਧ ਸੰਗਤ ਜੀ ਫਿਰ 2 ਟਕਸਾਲਾਂ ਚੱਲੀਆਂ, 2 ਗੁਰਮਤਿ ਵਿਦਿਆਲੇ ਚੱਲੇ, ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਚੱਲਣ ਕਰਕੇ ਇਹਨਾਂ ਦਾ ਨਾਮ ਦਮਦਮੀ ਟਕਸਾਲ ਪੈ ਗਿਆ। ਟਕਸਾਲ ਜਿੱਥੇ ਘੜਿਆ ਜਾਵੇ, ਗੁਰਮਤਿ ਟਕਸਾਲ ਦੇ ਵਿੱਚ ਜੀਵਨ ਘੜਿਆ ਜਾਂਦਾ, ਘੜੀਏ ਸ਼ਬਦ ਸੱਚੀ ਟਕਸਾਲ। ਤੋ ਸੰਗਤ ਜੀ ਉਹ ਸੀਨਾ ਪਸੀਨਾ ਫਿਰ ਟਕਸਾਲ ਦੇ ਮੁਖੀ ਅੰਮ੍ਰਿਤ ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਗੁਰਬਾਣੀ ਦੇ ਅਰਥ ਔਰ ਹੋਰ ਕੀਰਤਨ ਜੋੜੀ, ਇਹ ਸਭ ਸਿੱਖਿਆਵਾਂ ਵਿਦਿਆਰਥੀਆਂ ਨੂੰ ਦੇ ਕੇ ਗੁਰੂ ਚਰਨਾਂ ਨਾਲ ਜੋੜਦੇ ਨੇ। ਤੋ ਜਿਨ੍ਹਾਂ ਦੇ ਵਿੱਚੋਂ ਫਿਰ ਟਕਸਾਲ ਵਿੱਚੋਂ ਪੜ੍ਹ ਕੇ ਵਿਦਿਆਰਥੀ ਜਦੋਂ ਉਹਨਾਂ ਨੂੰ ਯੋਗ ਸਮਝਿਆ ਜਾਂਦਾ ਆ, ਫਿਰ ਉਹ ਵਿਦਿਆਰਥੀਆਂ ਨੂੰ ਗੁਰਦੁਆਰਾ ਟਕਸਾਲ ਦੇ ਜਿਹੜੇ ਮੁਖੀ ਹੁੰਦੇ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਭਾਈ ਹੁਣ ਤੁਸੀਂ ਇੱਥੇ ਪੜ੍ਹਾਓ। ਫਿਰ ਉਹ ਸਿੰਘ ਸਤ ਬਚਨ ਕਹਿ ਕੇ ਟਕਸਾਲ ਦੇ ਵਿੱਚ ਵਿੱਦਿਆ ਪੜ੍ਹਾਉਣ ਦੀ ਸੇਵਾ ਨਿਭਾਉਂਦੇ ਨੇ, ਜਿਨ੍ਹਾਂ ਵਿੱਚੋਂ ਉਸਤਾਦ ਕੁਲਦੀਪ ਸਿੰਘ ਜੀ, ਜਿਨ੍ਹਾਂ ਨੂੰ ਹੁਣ ਕਥਾ ਦੀ ਹਾਜ਼ਰੀ ਭਰਨੀ ਹੈ। ਜਦੋਂ ਸਿੰਘਾਂ ਦਾ ਸੰਘਰਸ਼ ਚੱਲਿਆ, ਸੰਘਰਸ਼ ਦੇ ਵਿੱਚ ਇਹਨਾਂ ਨੇ ਸੇਵਾਵਾਂ ਕੀਤੀਆਂ, ਸਮਾਂ ਬਣਿਆ, ਰੂਪੋਸ਼ ਵੀ ਹੋਣਾ ਪਿਆ, ਫਿਰ ਜੇਲ੍ਹਾਂ 'ਚ ਜਾਣਾ ਪਿਆ। ਉਹ ਸਾਰਾ ਕੁਛ ਹੋਣ ਦੇ ਬਾਵਜੂਦ ਜਦੋਂ ਫਿਰ ਵਾਪਸ ਆਏ ਤਾਂ ਬਾਬਾ ਠਾਕੁਰ ਸਿੰਘ ਸਾਹਿਬ ਖਾਲਸਾ ਜੀਆਂ ਨੇ ਕਿਹਾ ਕਿ ਇਹਨਾਂ ਦਾ ਨਾਂ ਲੈ ਕੇ ਕੁਲਦੀਪ ਸਿੰਘ, ਤੁਸੀਂ ਨਾ ਸਿੰਘਾਂ ਨੂੰ ਵਿੱਦਿਆ ਪੜ੍ਹਾਇਆ ਕਰੋ। ਕਹਿਣ ਲੱਗੇ ਜੀ ਸਤਿ ਬਚਨ। ਤਾਂ ਫਿਰ ਸਾਧ ਸੰਗਤ ਜੀ ਇਹਨਾਂ ਨੇ ਉੱਥੇ ਵਿੱਦਿਆ ਪੜ੍ਹਾਈ। ਇਹ ਵੱਡੀ ਬਖਸ਼ਿਸ਼ ਗੁਰੂ ਸਾਹਿਬ ਦੀ ਹੋਈ ਹੈ ਜੀ, ਇਹ 'ਚ ਕੋਈ ਮਾਣ ਵਾਲੀ ਗੱਲ ਵੀ ਨਹੀਂ, ਪਰ ਇਹ ਮਾਣ ਵੀ ਹੈਗਾ। ਜਾ ਤੂੰ ਤਾਂ ਮੈਂ ਮਾਣ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ, ਤੂੰ ਮੇਰਾ ਮਾਲਕ ਹੈ ਤਾਂ ਮੈਨੂੰ ਮਾਣ ਹੈ, ਤੁਹਾਡੇ ਤੋਂ ਬਿਨਾਂ ਮਹਾਰਾਜ ਮੇਰਾ ਕਾਹਦਾ ਮਾਣ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਜਿੱਥੇ ਆਪਣਿਆਂ ਸਿੰਘਾਂ ਨੂੰ ਇੰਨਾ ਨਵਾਜਦੇ, ਹੋਰ ਨਵਾਜਣ ਹੋਰ ਨਵਾਜਣ, ਗੁਰੂ ਕਾ ਰੂਪ ਹੀ ਹੋਰ ਨਿਬੜੀਏ ਸਾਧ ਸੰਗਤ ਜੀ। ਹੁਣ ਮੈਂ ਬੇਨਤੀ ਕਰ ਰਿਹਾ ਸੀ ਪਾਠ ਬੋਧ ਦੀ, 30 ਅਗਸਤ ਨੂੰ ਪਾਠ ਬੋਧ ਸੰਪੂਰਨਤਾ ਹੋਵੇਗੀ। 30 ਅਗਸਤ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਆ ਰਿਹਾ, ਅਤੇ ਸਿੰਘਾਂ ਨੇ ਵਿਚਾਰ ਕੀਤੀ ਵੀ ਆਪਾਂ 30 ਅਗਸਤ ਨੂੰ ਹੀ ਪਾਠ ਬੋਧ ਦੀ ਸੰਪੂਰਨਤਾ ਕਰਨੀ ਹੈ। ਕੱਲ 25 ਅਗਸਤ ਆ ਰਹੀ ਹੈ, 25 ਤੋਂ 30 ਅਗਸਤ ਤੱਕ ਬਾਹਰ ਸ਼ਾਮਾਂ ਨੂੰ ਖੁੱਲ੍ਹੇ ਪੰਡਾਲ 'ਚ ਦੀਵਾਰ ਸਜਾਏ ਜਾਇਆ ਕਰਨਗੇ। ਔਰ ਰਾਗੀ ਭਾਈ ਮਨਪ੍ਰੀਤ ਸਿੰਘ ਜੀ ਕਾਨਪੁਰੀ ਉਹ ਵੀ ਹਾਜ਼ਰੀਆਂ ਭਰਨਗੇ ਕੀਰਤਨ ਦੀਆਂ। ਆਪਣੇ ਟਕਸਾਲ ਦੇ ਵਿਦਵਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਉਸਤਾਦ ਜੀ, ਗਿਆਨੀ ਦਲਜੀਤ ਸਿੰਘ ਜੀ ਵੀ ਆਏ ਹੋਏ ਨੇ, ਬਾਬਾ ਜੋਗਿੰਦਰ ਸਿੰਘ ਜੀ ਮੰਡੀਕੇ ਵਾਲੇ ਵੀ ਆਏ ਹੋਏ ਨੇ, ਗਿਆਨੀ ਜਾਮਰ ਸਿੰਘ ਸਾਹਿਬ ਜੀ ਤਾਂ ਉਹ ਪਹਿਲੋਂ ਇੱਥੇ ਸੇਵਾ ਨਿਭਾ ਹੀ ਰਹੇ ਨੇ ਸਾਢੇ ਪੰਜ ਮਹੀਨਿਆਂ ਤੋਂ। ਤਾਂ ਸੰਗਤ ਜੀ, ਇਹ ਬਹੁਤ ਵੱਡੀ ਗੱਲ ਆ ਕਿ ਵੇਖੋ, ਸਿੰਘ ਭਾਈ ਜਾਮਲ ਸਿੰਘ ਆਪਣੇ ਸਾਰਾ ਕੰਮ ਕਾਰ ਸੰਕੋਚ ਕੇ ਅਤੇ 5 ਮਹੀਨਿਆਂ ਤੋਂ 5.5 ਤੋਂ ਇੱਥੇ ਸੇਵਾ ਨਿਭਾ ਰਹੇ ਆ। ਉਹ ਕਿਹੜਾ ਆਪਾਂ ਕੋਲ ਪੈਸੇ ਮੰਗਣ ਡੇ? ਕਿੱਡੀ ਵੱਡੀ ਗੱਲ ਆ ਇੱਥੇ, ਅਤੇ ਇੱਕ ਘੰਟਾ ਨਹੀਂ ਸਾਡੇ ਕੋਲ ਨਿਕਲਦਾ ਨਾ ਜੀ ਕੰਮ 'ਤੇ ਜਾਣਾ ਹੈ। ਇਹ ਵੱਡੀ ਬਖਸ਼ਿਸ਼ ਹੈ ਗੁਰੂ ਸਾਹਿਬ ਜੀਆਂ ਦੇ ਸਿੰਘਾਂ 'ਤੇ। ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਦੇ ਨਾਲ ਆਪਾਂ ਜੋੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕੀ ਫਤਿਹ। ਕਰਨ ਕਾਰਨ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਦਾਨ ਜਾਗਤ ਜੋਤ ਨਿਰਜਨੀ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਿਨ੍ਹਾਂ ਦੀ ਅਪਾਰ ਕਿਰਪਾ ਮਿਹਰ ਬਖਸ਼ ਦਾ ਸਦਕਾ ਹੈ। ਅੰਮ੍ਰਿਤ ਵੇਲੇ ਦੀਆਂ ਰਹਿਮਤਾਂ ਦਾਤਾਂ ਨਾਲ ਨਿਵਾਜਿਆ ਸਤਿਗੁਰਾਂ ਨੇ। ਗੁਰਮੁਖ ਨਾਮ ਦਾ ਨਿਸਨਾਨ ਔਰ ਕਦਮ ਕਦਮ ਚੱਲ ਕੇ ਗੁਰੂ ਚਰਨਾਂ 'ਚ ਪਹੁੰਚ ਕੇ ਗੁਰੂ ਕੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਜੀ। ਸਤਿਗੁਰਾਂ ਨੇ ਤਰਸ ਕੀਤਾ ਹੈ ਦਰ ਆਈਆਂ ਸੰਗਤਾਂ ਨੂੰ ਆਪਣੇ ਸੋਹਣੇ ਮਹੱਲ ਸੋਹਣੇ ਦਰਬਾਰ ਵਿੱਚ ਪ੍ਰਕਾਸ਼ਮਾਨ ਹੋ ਕੇ ਆਪਣੇ ਤਖਤਾਂ 'ਤੇ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾਂ ਪਾਤ ਸਾਹੋ ਨਿਹਚਲ ਚੌਰ ਛਾਤ ਪਵਿੱਤਰ ਦਰਸ਼ਨ ਦੀ ਦਾਰ ਬਖਸ਼ਿਸ਼ ਕੀਤੇ ਹਨ। ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇਵੈ ਪਰਮੇਸ਼ਰ ਕੋਟ ਫਲਾ ਦਰਸ਼ਨ ਗੁਰ ਡੀਠੇ ਔਰ ਅਲਾਹੀ ਹੁਕਮ ਫਰਮਾਇਆ ਸਤਿਗੁਰੂ ਮਹਾਰਾਜ ਜੀ ਨੇ। ਅਲਾਹੀ ਬਾਣੀ ਦਾ ਨਿਤਨੇਮ ਸਿਮਰਨ ਆਸਾ ਜੀ ਕੀ ਵਾਰ ਦਾ ਕੀਰਤਨ ਗੁਰੂ ਚਰਨਾਂ ਸਰਬੱਤ ਦੇ ਭਲੇ ਦੀ ਅਰਦਾਸ ਸਤਿਗੁਰਾਂ ਨੇ ਸਰਬੱਤ ਸੰਗਤ ਨੂੰ ਸਾਂਝਾ ਉਪਦੇਸ਼ ਦਿੱਤਾ ਹੈ ਹੁਕਮਨਾਮਾ। ਇਸ ਸਵੇਰ ਦੀ ਸੇਵਾ ਮਾਰੇ ਨੇ ਅੰਮ੍ਰਿਤ ਵੇਲੇ ਦੀ ਹਜ਼ੂਰੀ ਦੀ ਸੇਵਾ ਤਰਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਸਿੰਘ ਸਾਹਿਬ ਗਿਆਨੀ ਮਨਦੀਪ ਸਿੰਘ ਜੀ ਤਿੰਨਾਂ ਨੂੰ ਬਖਸ਼ਿਸ਼ ਕੀਤੀ ਵਾਹਿਗੁਰੂ ਨੇ। ਕਿਰਪਾ ਕਰਨ ਸਤਿਗੁਰੂ ਜੀ ਇਸੇ ਤਰ੍ਹਾਂ ਸ਼ਰਧਾ ਸਤਿਕਾਰ ਅਦਭੈ ਭਾਵਨੀ ਨਾਲ ਸੇਵਾ ਦੀਆਂ ਦਾਤਾਂ ਸਤਿਗੁਰ ਬਖਸ਼ਿਸ਼ ਕਰਨ। ਆਏ ਹੋਏ ਮੁੱਖ ਵਾਕ ਦੀ ਵਿਚਾਰ ਸੱਚੇ ਪਾਤਸ਼ਾਹ ਕਿਰਪਾ ਕਰਨ ਜੀ। ਜਿਉਂ ਬੁਲਾਏ ਤਿਉਂ ਬੋਲੀਏ ਕੁਦਰਤ ਕਵਣ ਹਮਾਰੀ ਪਿਆਰ ਸ਼ਰਧਾ ਸਤਿਕਾਰ ਨਾਲ ਹਾਜ਼ਰੀ ਲਵਾਈਏ ਜੀ ਪਿਆਰ ਨਾਲ।

ਪਾਵਨ ਪਵਿੱਤਰ 675 ਔਰ 676 'ਤੇ ਇਹ ਪਵਿੱਤਰ ਹੁਕਮਨਾਮਾ ਸਾਹਿਬ ਸਵੈਮਾਨ ਹੈ। ਧਨਾਸਰੀ ਰਾਗਣੀ ਹੈ ਸਤਸੰਗੀਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚ ਇਹਦਾ 10ਵਾਂ ਨੰਬਰ ਹੈ। ਸ੍ਰੀ ਰਾਗ ਤੋਂ ਲੈ ਕੇ 5ਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਨਹਾਰ ਤਤ ਵਿਚਾਰ ਜਹੇ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਐਸੇ ਦੀਨ ਦਿਆਲ ਸਤਿਗੁਰੂ ਮਹਾਰਾਜ ਬਖਸ਼ਿਸ਼ਾਂ ਕਰਦੇ ਹਨ। ਧਨਾਸਰੀ ਰਾਗ ਦੇ ਵਿੱਚ ਸਾਧੂ ਸੰਗ ਭਜੋ ਗੋਪਾਲ ਆਣ ਸੰਜਮ ਕਿਸਨਾ ਸੂਝੈ ਇਹ ਯਤਨ ਕਾਲ ਕਲ ਕਾਲ ਬੇਨਤੀ ਕੀਤੀ। ਮਹਾਰਾਜ ਜਨਮ ਅਤੇ ਮਰਨ ਦਾ ਜਿਹੜਾ ਦੁੱਖ ਹੈ, ਕਸਟ ਹੈ, ਇਹ ਚੱਕਰ ਹੈ, ਕਿਵੇਂ ਸਮਾਪਤ ਹੋਵੇ ਤਾਂ ਫਰਮਾਇਆ ਸੀ ਭਾਈ ਹੋਰ ਕੋਈ ਵੀ ਯਤਨ ਹੈ ਨਹੀਂ ਕਲੀ ਕਾਲ ਦੇ ਨਾ ਦੁੱਖਾਂ ਨੂੰ ਵਿਕਾਰਾਂ ਨੂੰ ਕੱਟਣ ਲਈ। ਸਾਧੂ ਸੰਗ ਭਜੋ ਗੋਪਾਲ, ਸਾਧੂ ਦੀ ਸਰਨ ਵਿੱਚ ਆ ਕੇ, ਗੁਰੂ ਕੀ ਸਰਨ ਵਿੱਚ ਆ ਕੇ, ਗੁਰੂ ਨਾਲ ਜੁੜੇ ਹੋਏ ਵਰੋ ਸੋਹਿਆਂ ਦੀ ਸੰਗਤ ਵਿੱਚ ਆ ਕੇ ਪਰਮਾਤਮਾ ਦਾ ਭਜਨ ਕਰੋ ਔਰ ਵਾਹਿਗੁਰੂ ਦੀ ਅਪਾਰ ਬਖਸ਼ਿਸ਼ ਮਿਹਰ ਹੋਵੇਗੀ। ਆਣ ਸੰਜਮ ਕਿਸ਼ਨ ਸੂਝੇ ਹੋਰ ਕੋਈ ਵੀ ਸਾਧਨ ਯਤਨ ਗੁਰੂ ਜੀ ਕਹਿੰਦੇ ਸਾਨੂੰ ਸਮਝ ਨਹੀਂ ਆਉਂਦੀ। ਇੱਕ ਹੀ ਯਤਨ ਹੈ ਕਿ ਸੰਗਤ ਵਿੱਚ ਆ ਕੇ ਵਾਹਿਗੁਰੂ ਦਾ ਭਜਨ ਕਰੋ। ਇਹ ਯਤਨ ਕਾਟ ਕਲ ਕਾਲ, ਇਹੀ ਯਤਨ ਕਲੀ ਕਾਲ ਦੇ ਦੁੱਖਾਂ ਨੂੰ ਕਸ਼ਟਾਂ ਨੂੰ ਨਿਵਰਤ ਕਰੇਗਾ। ਬੇਨਤੀ ਦਾ ਸ਼ਬਦ ਹੈ, ਸੱਚੇ ਪਾਤਸ਼ਾਹ ਕਹਿੰਦੇ ਹਨ ਬੇਨਤੀ ਕਰੋ ਵਾਹਿਗੁਰੂ ਅੱਗੇ। ਦੀਨ ਦਰਦ ਨਿਵਾਰ ਠਾਕੁਰ, ਠਾਕੁਰ ਦਾ ਅਰਥ ਹੈ ਮਾਲਕ ਵਾਹਿਗੁਰੂ। ਦੀਨ ਕਹਿੰਦੇ ਹਨ ਸਤਸੰਗ ਆਜਜ ਨੂੰ, ਨਿਮਾਣੇ ਨੂੰ, ਨਤਾਣੇ ਨੂੰ, ਮਸਕੀਨੀਏ ਨੂੰ। ਸੱਚੇ ਪਾਤਸ਼ਾਹ ਜੀ ਬੇਰ ਕਰਦੇ ਨੇ ਕਿ ਜਿਹੜੇ ਜਨ ਹਨ ਵਾਹਿਗੁਰੂ ਤੇਰੇ ਸੇਵਕ, ਜਿਹੜੇ ਨਿਮਾਣੇ ਹਨ, ਨਤਾਣੇ ਬਣ ਕੇ ਰਹਿੰਦੇ ਹੈ, ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਤਾਣਾ, ਕੋ ਐਸਾ ਭਗਤ ਸਦਾਏ। ਕੋਲ ਥੋੜ੍ਹੀ ਬਹੁਤੀ ਤਾਕਤ ਆ ਜੇ ਇਨਸਾਨ ਦੇ ਤਾਂ ਜਰਦਾ ਨਹੀਂ, ਪਰ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਅਜਰ ਸ਼ਕਤੀ ਨੂੰ ਜਰ ਕੇ ਨਿਮਾਣੇ ਅਤੇ ਨਿਤਾਣੇ ਬਣ ਕੇ ਰਹਿੰਦੇ ਨੇ। ਸੋ ਜਿਹੜੇ ਐਸੇ ਰੱਬ ਦੇ ਪਿਆਰੇ ਹਨ ਉਹ ਬੇਨਤੀ ਕਰਦੇ ਵਾਹਿਗੁਰੂ ਦੀਨ ਦਰਦ ਨਿਵਾਰ ਠਾਕੁਰ, ਹੇ ਮਾਲਕਾ ਤੁਸੀਂ ਨਿਮਾਣਿਆਂ ਦੇ, ਨਿਤਾਣਿਆਂ ਦੇ, ਮਸਕੀਨੀਆਂ ਦੇ, ਆਜੂਜਾਂ ਦੇ ਦੁੱਖਾਂ ਨੂੰ ਨਿਵਰਤ ਕਰਨ ਵਾਲੇ ਹੋ। ਨਿਵਾਰ ਦੇ ਉੱਤੇ ਸਿਆਰੀ ਲੱਗੀ ਹੈ ਰਾਰੇ ਦੇ, ਨਿਵਰਤ ਕਰਕੇ ਰੱਖਿਆ ਜਨ ਕਿ ਆਪ ਆਪਣੇ ਜਨਾਂ ਦੀ ਰੱਖਿਆ ਕਰਦੇ ਹੋ, ਆਪਣੇ ਜਨਾਂ ਦਾ ਭਲਾ ਕਰਦੇ ਹੋ, ਆਪਣੇ ਜਨਾਂ ਦੇ ਅੰਗ ਸੰਗ ਰਹਿੰਦੇ ਹੋ। ਭਾਈ ਬਿਧੀ ਚੰਦ ਜੀ ਦੀ ਸਾਖੀ ਆਪਾਂ ਸੁਣਦੇ ਹਾਂ, ਸਿੱਖਿਆ ਮਿਲਦੀ ਸਤਸੰਗੀ ਤਿੰਨਾਂ ਤੋਂ, ਔਰ ਜਿਨ੍ਹਾਂ ਮਹਾਂਪੁਰਸ਼ਾਂ ਦਾ ਆਪਾਂ ਯਾਦ ਮਨਾ ਰਹੇ ਹਾਂ, ਸੰਤ ਗਿਆਨੀ ਕਰਤਾਰ ਸਿੰਘ ਜੀ, ਬੜੇ ਵੱਡੇ ਸੰਤ, ਤਿੰਨਾਂ ਦੇ ਵੇਲੇ ਦਾ ਬਚਨ ਹੈ ਕਿ ਮੰਗਲਾਂ ਦਾ ਕੁਛ ਰੌਲਾ ਜਿਹੜਾ ਸੀ ਬੇਸਮਝ ਲੋਕਾਂ ਨੇ ਪਾ ਲਿਆ ਕਿ ਮੰਗਲਾਚਰਨ ਸਾਰੇ ਪਹਿਲਾਂ ਕਰ ਦੇਣੇ ਚਾਹੀਦੇ, ਮੀਟਿੰਗਾਂ ਹੋਈਆਂ, ਅੰਤ ਨੂੰ ਸਤਸੰਗੀ ਉਹ ਝੁਕਣਾ ਪਿਆ ਉਹਨਾਂ ਨੂੰ। ਫਿਰ ਮੰਗਲ ਜਿਹੜੇ ਸੀ ਇਹ ਜਦੋਂ ਤਬਦੀਲੀ ਕਰਨ ਦਾ ਸਮਾਂ ਆਇਆ ਅਤੇ ਟਾਲ ਮਟੋਲ ਕਰਦੇ ਰਾਜਨੀਤਿਕ ਲੋਕ ਵੀ ਸਾਡਾ ਜਿਹੜਾ ਹੱਥ ਉੱਤੇ ਰਵੇ ਥੱਲੇ ਨਾ ਲੱਗੀਏ, ਹੁਣ ਵੀ ਜੇ ਭਾਵੇਂ ਨੇ ਸੱਟਾਂ ਬਣਾਈਆਂ ਉਹਨਾਂ ਨੂੰ ਸਤਸੰਗ ਰਿਕਾਰਡ ਹੀ ਨਹੀਂ ਦੇਣਾ ਕਿਉਂਕਿ ਆਪ ਵਿੱਚ ਬਲੀਦੇ ਨੇ। ਇਸੇ ਤਰ੍ਹਾਂ ਸਾਰਾ ਕੁਛ ਹੋ ਗਿਆ, ਮੀਟਿੰਗਾਂ ਹੋ ਗਈਆਂ, ਜੋ ਦੱਸਿਆ ਪ੍ਰੈਸ਼ਰ ਥੋੜ੍ਹਾ ਜਿਹਾ ਘੱਟ ਗਿਆ, ਹੁਣ ਥੋੜ੍ਹੇ ਜਿਹੇ ਸ਼ਾਂਤ ਹੋ ਗਏ ਨੇ ਸਾਧੂ ਸੰਤ, ਟਾਲ ਮਟੋਲ ਆਸਾ ਪਾਸਾ ਬਲੋਕ ਦੇਣ ਤੋਂ। ਅੰਤ ਨੂੰ ਮਹਾਂਪੁਰਖਾਂ ਕੋਲ ਆ ਕੇ ਬੇਨਤੀ ਕੀਤੀ ਵੱਡਿਆਂ ਕੋਲ, ਸੰਤ ਗਿਆਨੀ ਕਰਤਾਰ ਸਿੰਘ ਜੀ ਨੇ, ਕਿ ਜਿਹੜੇ ਬਲੋਕ ਹਨ ਉਹ ਦੇ ਨਹੀਂ ਰਹੇ, ਹੁਣ ਬਲੋਕ ਹੀ ਚੀਜ਼ ਸਤਸੰਗੀ ਆ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਉਹਨਾਂ ਸਮਿਆਂ ਵਿੱਚ ਪੱਥਰ ਛਾਪਿਆਂ ਦੁਆਰਾ ਹੁੰਦੀ ਸੀ, ਇੱਕ ਛਾਪਾ ਤਿਆਰ ਕਰ ਲੈਣਾ ਪੂਰੇ ਦਾ ਪੂਰੇ ਅੰਗ ਦਾ, ਉਹ ਫਿਰ ਚਾੜ੍ਹ ਕੇ ਸਤਸੰਗ ਮਸ਼ੀਨ ਦੇ ਵਿੱਚ, ਅਤੇ ਉਹਨੂੰ ਨਾਲ ਸ਼ਾਹੀ ਲੱਗੀ ਜਾਂਦੀ, ਨਾਲ ਦੂਜੇ ਬੰਨੇ ਛਾਪਾ ਆ ਕੇ ਲੱਗੀ ਜਾਂਦਾ। ਉਹ ਮਹਾਰਾਜ ਦੇ ਇੱਕ ਹੀ ਅੰਗ ਨੂੰ ਬਹੁਤ ਸਾਰਾ ਛਾਪ ਲੈਂਦੇ, ਮਤਲਬ 100 ਸਰੂਪ ਛਾਪਣਾ, ਇੱਕ ਹੀ ਚਾੜ੍ਹਦਾ ਪਹਿਲਾਂ ਉਹ ਬਲੋਕ, ਮਤਲਬ ਪਹਿਲਾਂ ਇੱਕ ਅੰਗ 'ਤੇ ਉਹ ਛਾਪ ਲੈਣੇ, ਫਿਰ ਦੂਜੇ 'ਤੇ ਛਾਪ ਲੈਣੇ।
ਉਹ ਬਲੋਕ ਸੀ ਉਹ ਦਿਨੋਂ ਆਸਾ ਪਾਸਾ ਕਰਨ, ਕਿਉਂਕਿ ਉਹਨਾਂ ਦੇ 'ਚ ਜਿਹੜਾ ਸੀ ਉਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹਨਾਂ ਨੇ ਸ਼ੁਰੂ 'ਚ ਲੈ ਆਉਂਦਾ ਸੀ, ਕਈ ਥਾਂ ਪਿੱਛੇ ਹੁੰਦਾ। ਜਿੱਦਾਂ ਇੱਥੇ ਦਰਸ਼ਨ ਆਪਾਂ ਕਰ ਰਹੇ ਹਾਂ ਇੱਕ ਸ਼ਬਦ ਦੇ, ਰਾਗ ਤਨਾਸਰੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਹੜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਿੱਛੇ ਸ਼ੁਰੂ 'ਚ ਲੈ ਆਉਂਦਾ ਨਾ, ਪਹਿਲਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਤਨਾਸਰੀ ਮਹੱਲਾ ਪੰਜਵਾਂ, ਇਹ 'ਤੇ ਰੌਲਾ ਪਿਆ ਸੀ। ਸੋ ਅੰਤ ਨੂੰ ਬੇਨਤੀ ਕੀਤੀ ਮਹਾਂਪੁਰਸ਼ਾਂ ਨੂੰ ਕਿ ਉਹ ਬਲੋਕ ਨਹੀਂ ਦੇ ਰਹੇ, ਬੜੇ ਯਤਨ ਕੀਤੇ ਨਹੀਂ ਉਹਨਾਂ ਦਿੱਤੇ, ਕਿਉਂਕਿ ਉਹਨਾਂ ਦੇ ਕਬਜ਼ਾ ਸੀ, ਉਹਨਾਂ ਦਾ ਉੱਥੇ ਪ੍ਰਬੰਧ ਸੀ। ਅੰਤ ਨੂੰ ਮਹਾਂਪੁਰਸ਼ਾਂ ਨੇ ਕਿਹਾ ਕਿ ਇੰਜ ਕਰ ਕਰਤਾਰ ਸਿੰਘਾ, ਹਰਿਮੰਦਰ ਸਾਹਿਬ ਜਾ, ਇਸ਼ਨਾਨ ਪਾਨ ਕਰਕੇ, ਗੁਰੂ ਚਰਨਾਂ 'ਚ ਅਰਦਾਸ ਕਰਕੇ, ਔਰ ਭਾਈ ਬਿਧੀ ਚੰਦ ਦਾ ਨਾਮ ਲੈ ਕੇ ਕਾਰਜ ਸ਼ੁਰੂ ਕਰ ਦੇ। ਅਰਦਾਸ ਕੀਤੀ ਗੁਰੂ ਚਰਨਾਂ ਵਿੱਚ, ਇਸ਼ਨਾਨ ਪਾਨ ਕਰਕੇ ਸਰੋਵਰ ਦੇ ਵਿੱਚ, ਭਾਈ ਬਿਧੀ ਚੰਦ ਜੀ ਨੂੰ ਧਿਆ ਕੇ ਅਤੇ ਮਹਾਂਪੁਰਸ਼ ਚੱਲ ਪਏ। ਰਾਮਸਰ ਸਾਹਿਬ ਜਿੱਥੇ ਛਿਪਾਈ ਹੁੰਦੀ ਹੈ ਉੱਥੇ ਸਾਰੇ ਬਲੋਕ ਰੱਖੇ ਹੋਏ ਸੀ, ਹਰ ਰੋਜ਼ ਤਿੰਨ ਤਿੰਨ ਦੋ ਦੋ ਤਿੰਨ ਤਿੰਨ ਬਲੋਕ ਲਈ ਜਾ ਕੇ ਸਤਸੰਗੀ, ਉਹ ਜਿਹੜਾ ਕੌਲਸਰ ਸਾਹਿਬ ਸਰੋਵਰ ਹੈ, ਇਹ ਸਰੋਵਰ ਬੀਬੀ ਕੌਲਾਂ ਜੀ ਦੀ ਯਾਦ ਵਿੱਚ ਹੈ। ਉਹ ਰੁਸਤਮ ਖਾਂ ਕਾਜੀ ਸੀ, ਉਹਦੀ ਸਤਸੰਗੀ ਇੱਕ ਉਨੀਸ ਸੀ, ਉਹਦੀ ਧੀ ਸੀ। ਸੋ ਕੁਦਰਤੀ ਝੁਕਾਅ ਹੈ, ਪਿਛਲੇ ਜਨਮ ਦੇ ਕਰਮ ਹੁੰਦੇ ਨੇ, ਝੁਕਾਅ ਐਸਾ ਬਣਿਆ ਕਿ ਉਹਦਾ ਪਿਆਰ ਸਾਧੂਆਂ ਫਕੀਰਾਂ ਨਾਲ, ਸੂਫੀ ਫਕੀਰਾਂ ਨਾਲ ਬਣ ਗਿਆ। ਸਾਈਂ ਮੀਆਂ ਮੀਰ ਜੀ ਦੀ ਸ਼ੋਭਤ ਕਰਨ ਲੱਗ ਗਈ, ਉੱਥੇ ਸਾਈਂ ਮੀਆਂ ਮੀਰ ਜੀ ਤੋਂ ਬਾਣੀ ਸੁਣੀ ਅਤੇ ਚੰਗੀ ਲੱਗੀ, ਸੰਥਿਆ ਲੈਣ ਲੱਗ ਪਈ। ਸ਼੍ਰੀ ਜਪਜੀ ਸਾਹਿਬ ਦਾ ਪਾਠ ਅਤੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਸਾਈਂ ਮੀਆਂ ਮੀਰ ਜੀ ਰੋਜ਼ ਕਰਦੇ ਸੀ। ਬੱਚੀ ਨੇ ਸੰਥਿਆ ਲੈ ਲਈ, ਉਹ ਪੜ੍ਹਨ ਲੱਗ ਪਈ। ਪਿਓ ਨੂੰ ਪਤਾ ਲੱਗਿਆ, ਰੁਸਤਮ ਖਾਂ ਨੂੰ, ਕਾਜੀ ਨੂੰ, ਇਹ ਕਲਾਮ ਪੜ੍ਹਦੀ ਹੈ ਕਾਫਰਾਂ ਦੀ। ਬੜੇ ਯਤਨ ਕੀਤੇ, ਕਈ ਵਾਰ ਰੋਕਿਆ ਨਹੀਂ, ਰੁਕੀ, ਕੁੱਟਿਆ ਵੀ ਇੱਕ ਦੋ ਵਾਰਾਂ। ਮਾਂ ਕਹਿੰਦੀ ਹੈ ਕੁੜੀ ਦੀ ਕਿ ਕੁੱਟਾਂਗੇ ਅਤੇ ਲੋਕ ਸ਼ੱਕ ਕਰਨਗੇ, ਪਤਾ ਨਹੀਂ ਕਾਰਨ ਕੀ ਹੈ, ਕਿਉਂ ਮਾਰਦੇ ਉਹਨੂੰ। ਅੰਤ ਨੂੰ ਕਾਜ਼ੀਆਂ ਦੇ ਕੋਲ ਲੈ ਗਿਆ ਮਸਲਾ ਅਤੇ ਕਾਜ਼ੀਆਂ ਤੋਂ ਫਤਵਾ ਲਵਾ ਦਿੱਤਾ ਕਿ ਮੇਰੀ ਜਿਹੜੀ ਧੀ ਹੈ ਇਹ ਕਾਫਰਾਂ ਦੀ ਬਾਣੀ ਪੜ੍ਹਦੀ ਹੈ ਅਤੇ ਕਾਫਰਾਂ ਦੀ ਇਹ ਸ਼ੋਭਤ ਦੇ ਨਾਲ ਜੁੜੀ ਰਹਿੰਦੀ, ਕਾਫਰਾਂ ਦੀ ਇਸ ਕਲਾਮ ਨਾਲ ਜੁੜੀ ਰਹਿੰਦੀ ਹੈ, ਫਤਵਾ ਲਾਤਾ ਇਹਦਾ ਕਤਲ ਕਰ ਦਿਓ। ਮਾਂ ਦੀ ਮਾਂ ਸਤਸੰਗੀ ਤਰਸ ਆ ਗਿਆ ਮਾਂ ਨੂੰ, ਉਹਨੇ ਸਾਈਂ ਮੀਆਂ ਮੀਰ ਜੀ ਦੇ ਡੇਰੇ ਪਹੁੰਚਾ ਦਿੱਤਾ। ਸਾਈਂ ਮੀਆਂ ਮੀਰ ਜੀ ਨੇ ਅਬਦੁੱਲਾ ਨਾਮ ਦਾ ਆਪਣਾ ਸੇਵਕ ਸੀ, ਉਹਦੇ ਰਾਹੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਭੇਜ ਦਿੱਤੀ, ਮਾਰੇ ਦੇ ਚਰਨਾਂ 'ਚ ਰਹਿਣ ਲੱਗੀ। ਬਾਬਕਰ ਬਾਬੀ ਸੀ ਗੁਰੂ ਘਰ ਦਾ, ਸੋ ਬਾਬਕਰ ਬਾਬੀ ਵਾਲੇ ਘਰ ਦੇ ਵਿੱਚ ਹੀ ਸੋ ਬੀਬੀ ਕੌਲਾਂ ਜੀ ਦਾ ਆਸਣ ਲਵਾ ਦਿੱਤਾ, ਕਿਉਂਕਿ ਮੁਸਲਮਾਨ ਸੀ। ਬਾਬਕਰ ਬਾਬੀ ਵੀ ਸਤਸੰਗੀ ਉਹ ਸਰੀਰ 'ਤੇ ਆ ਗਏ ਸੀ, ਉਹਨਾਂ ਦਾ ਘਰ ਦੇ ਦਿੱਤਾ ਉਹਨੂੰ, ਸੋ ਉੱਥੇ ਰਹਿਣ ਲੱਗ ਪਈ। ਇੱਕ ਦਿਨ ਗੁਰੂ ਮਹਾਰਾਜ ਦੇ ਦਰਸ਼ਨ ਵਾਸਤੇ ਕੀ ਵੇਖਦੀ ਹੈ, ਮਹਾਰਾਜ ਦੇ ਛੋਟੇ ਛੋਟੇ ਸਾਹਿਬਜ਼ਾਦੇ ਖੇਡਦੇ ਨੇ, ਬਾਬਾ ਗੁਰਦਿੱਤਾ ਜੀ ਥੋੜ੍ਹੇ ਵੱਡੇ ਹੈ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਬਾਬਾ ਟਾਇਲ ਰਾਏ ਜੀ, ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਬੀਬੀ ਵੀਰੋ ਜੀ। ਬੱਚਿਆਂ ਨੂੰ ਖੇਡਦਿਆਂ ਮਮਤਾ ਜਾਗ ਪਈ, ਉਦਾਸ ਅੜੀ। ਮਹਾਰਾਜ ਪੁੱਛਿਆ ਕੌਲਾਂ ਕੀ ਗੱਲ ਹੈ, ਮਹਾਰਾਜ ਸੱਚੇ ਪਾਤਸ਼ਾਹ ਮੇਰੀ ਕੋਈ ਨਿਸ਼ਾਨੀ ਦੁਨੀਆਂ 'ਤੇ ਰਹਿ ਜਾਏ। ਤਾਂ ਗੁਰੂ ਮਹਾਰਾਜ ਜੀ ਨੇ ਜਿਹੜੇ ਬਾਬਕਰ ਬਾਬੀ ਦੀ ਘਰਵਾਲੀ ਦੇ ਗਹਿਣੇ ਸੀ ਉਹ ਵੀ ਦੇ ਦਿੱਤੇ ਸੀ ਇਹਨੂੰ, ਅਤੇ ਗੁਰੂ ਜੀ ਕਹਿਣ ਗਏ ਕੌਲਾਂ ਅਸੀਂ ਤੇਰੇ ਨਾਮ ਦਾ ਸਰੋਵਰ ਲਵਾਵਾਂਗੇ। ਇਹ ਦੁਨਿਆਵੀ ਜਿਹੜੇ ਸਰੀਰ ਹੁੰਦੇ ਚਲੇ ਜਾਂਦੇ ਨੇ, ਇਹੋ ਜਿਹੀ ਨਿਸ਼ਾਨੀ ਰਹੇਗੀ ਦੁਨੀਆ ਤੱਕ ਰਹੇਗੀ। ਫਿਰ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ ਉਹਨੇ ਉਹੜੇ ਗਹਿਣੇ ਸੀ ਬਾਬਕਰ ਬਾਬੀ ਦੀ ਘਰਵਾਲੀ ਦੇ, ਉਹ ਵੀ ਚਰਨਾਂ 'ਤੇ ਰੱਖਤੇ, ਮਹਾਰਾਜ ਮੈਂ ਗਹਿਣੇ ਕੀ ਕਰਨੇ ਨੇ। ਹੋਰ ਵੀ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸੰਗਤਾਂ ਨੇ ਸੇਵਾ ਪਾਈ, ਅੰਤ ਨੂੰ ਸਰੋਵਰ ਇੱਕ ਲਵਾਇਆ ਗਿਆ ਬੀਬੀ ਕੌਲਾਂ ਦੇ ਨਾਂ 'ਤੇ, ਕੌਲਸਰ, ਬਾਬਾ ਟਾਲ ਰਾਏ ਜੀ ਦੇ ਨਜ਼ਦੀਕ ਜਿਹੜਾ ਉੱਥੇ ਗੁਰਦੁਆਰਾ ਸਾਹਿਬ ਬਾਬਕਰ ਬਾਬੀ ਦਾ ਘਰ ਹੁੰਦਾ ਸੀ, ਉੱਥੇ ਹੀ ਬੀਬੀ ਕੌਲਾਂ ਜੀ ਰਹਿ ਕੇ ਅਤੇ ਬੰਦਗੀ ਕਰਿਆ ਕਰਦੀ ਸੀ। ਅੰਤ ਨੂੰ ਬੀਬੀ ਕੌਲਾਂ ਜੀ ਕਰਤਾਰਪੁਰ ਸਾਹਿਬ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਗਈ, ਉੱਥੇ ਬੀਬੀ ਜੀ ਨੇ ਸਹੀ ਤਿਆਗ ਦਿੱਤਾ, ਉਹਦੀ ਸਮਾਧ ਕਰਤਾਰਪੁਰ ਸਾਹਿਬ ਜਲੰਧਰ ਨੇੜੇ। ਤਾਂ ਸਤਸੰਗੀਓ ਉਹਦਾ ਕੌਲਸਰ ਸਰੋਵਰ ਹੈ, ਉਹਦੇ ਵਿੱਚ ਜਾ ਕੇ ਜਿਹੜੇ ਬਲੋਕ ਸੀ ਰੋਜ਼ ਦੋ ਦੋ ਚਾਰ ਚਾਰ ਜਾ ਕੇ ਚੁੱਕ ਕੇ ਲਿਜਾਣੇ ਸੰਤ ਕਰਤਾਰ ਸਿੰਘ ਦਿਨੇ, ਕਿਉਂਕਿ ਰਾਤ ਨੂੰ ਦਫ਼ਤਰ ਬੰਦ ਹੁੰਦੇ ਨੇ, ਦਿਨੇ ਲਈ ਜਾਈ ਜਾਣੇ।
ਔਰ 1400 ਅਤੇ 28 ਬਲੋਕ ਲੈ ਗਏ। ਕੁਛ ਕਿਸੇ ਪ੍ਰੇਮੀ ਦੇ ਘਰ ਰੱਖੇ ਅਤੇ ਕੁਝ ਕੌਲਸਰ ਸਾਹਿਬ ਸਰੋਵਰ ਦੇ ਵਿੱਚ ਰੱਖੇ। ਇੱਕ ਦਿਨ ਹੋਇਆ ਕਿ ਕੁਛ ਕੋਈ ਬਲੋਕ ਇੱਕ ਚਾਹੀਦਾ ਸੀ, ਕੋਈ ਅੰਗ ਜਿਹੜਾ ਸੀ ਛਾਪਣਾ ਸੀ ਵਾਧੂ, ਅਤੇ ਬਲੋਕ ਚਾਹੀਦਾ ਸੀ। ਅਤੇ ਮਾਸਟਰ ਤਾਰਾ ਸਿੰਘ ਆਇਆ ਚੇਚਾ ਉੱਥੇ ਪ੍ਰੈਸ ਦੇ ਵਿੱਚ, ਅਤੇ ਮੈਨੇਜਰ ਨੂੰ ਕਹਿਣ ਲੱਗਾ ਕਿ ਬਲੋਕ ਚਾਹੀਦਾ ਹੈ। ਜਿਹੜਾ ਮੈਨੇਜਰ ਟਕਸਾਲ ਦੇ ਅੱਤ ਕੱਟੜ ਨਿੰਦਕ ਸੀ, ਉਹ ਕਹਿੰਦਾ ਸੀ ਇਹ ਕੜਾਹ ਖਾਣੇ ਸਾਧ ਨੇ, ਦੂਜੇ ਨੰਬਰ 'ਤੇ ਕਹਿੰਦਾ ਸੀ ਇਹ ਭਰਿੰਡਾਂ ਵਾਲੇ ਨੇ, ਭਿੰਡਰਾਂ ਵਾਲੇ ਨੂੰ ਕਹਿੰਦਾ ਅਤੇ ਭਰਿੰਡਾਂ ਵਾਲੇ, ਭਰਿੰਡ ਕਹਿ ਦੀਏ ਭੂੰਡ ਸਤਸੰਗ ਜਿਹੜੇ ਪੀਲੇ ਜਾਂਦੇ ਲੜਨ ਵਾਲੇ, ਉਹਨਾਂ ਨਾਲ ਤੁਲਨਾ ਦਿਆ ਕਰਦਾ ਸੀ। ਜਦੋਂ ਸਤਸੰਗ ਮਾਸਟਰ ਤਾਰਾ ਸਿੰਘ ਆਇਆ, ਹੁਣ ਪ੍ਰਧਾਨ ਸੀ, ਉਹ ਕਹਿਣ ਲੱਗਾ ਫਲਾਣਾ ਫਲਾਣਾ ਬਲੋਕ ਕੱਢ ਕੇ ਦੇ। ਜਦੋਂ ਉੱਥੇ ਵੇਖਿਆ ਕੁਛ ਵੀ ਨਹੀਂ, ਤੋਤੇ ਉੱਡ ਗਏ, ਦੋ ਹੀ ਬਲੋਕ ਨੇ, ਭਾਜਣਾ ਪੈ ਗਈਆਂ। ਜਦੋਂ ਉਹਨੂੰ ਪਤਾ ਲੱਗਿਆ ਕਿ ਕਰਤਾਰ ਸਿੰਘ ਦੀ ਡਿਊਟੀ ਲਾਈ ਹੈ, ਭਾਈ ਕਰਤਾਰ ਸਿੰਘ ਜੀ ਵੱਡੇ ਮਹਾਂਪੁਰਸ਼ਾਂ ਨੇ, ਚਰਨੀ ਪੈ ਗਿਆ ਕਿ ਮਹਾਰਾਜ ਮੇਰੀ ਜੋਬ ਦਾ ਸਵਾਲ ਹੈ, ਕਿਰਪਾ ਕਰੋ। ਭਾਈ ਤੂੰ ਸਾਨੂੰ ਲਿਜਾਂਦੇ ਵੇਖਿਆ? ਮਹਾਰਾਜ ਵੇਖਿਆ ਤਾਂ ਹੈ ਨਹੀਂ ਤੁਹਾਨੂੰ, ਅਤੇ ਇਹ ਕਾਰਨ ਕੀ ਬਣ ਗਿਆ? ਐਂ ਦਿਮਾਗ ਸਹੀ ਹੋ ਗਿਆ ਸਤਸੰਗੀ। ਫਿਰ ਅੰਤ ਨੂੰ ਜਦੋਂ ਸਾਰੀ ਇਹ ਗੱਲਬਾਤ ਚੱਲੀ, ਫਿਰ ਬਲੋਕ ਦੇਣੇ ਮੰਨੇ ਕਿ ਅਸੀਂ ਜਿਹੜੇ ਬਲੋਕ ਨੇ ਇਹ ਤੁਹਾਨੂੰ ਦਿੰਦੇ ਹਾਂ। ਫਿਰ ਪੰਜ ਸਿੰਘਾਂ ਦੀ ਡਿਊਟੀ ਮਹਾਂਪੁਰਸ਼ਾਂ ਨੇ ਲਾਈ ਸੀ, ਸੰਤ ਕਰਤਾਰ ਸਿੰਘ ਜੀ ਉਦੋਂ ਅਜੇ ਜਥੇਦਾਰ ਨਹੀਂ ਸੀ ਬਣੇ, ਸੋ ਗਿਆਨੀ ਕਰਤਾਰ ਸਿੰਘ ਜੀ ਪ੍ਰੇਮੀ, ਔਰ ਗਿਆਨੀ ਲਾਹੌਰਾ ਸਿੰਘ ਜੀ ਮਨਾਵੇ ਵਾਲੇ, ਔਰ ਗਿਆਨੀ ਜਸਵੰਤ ਸਿੰਘ ਜੀ ਭਗਤ ਜੀ ਦੋਦਰ ਵਾਲੇ, ਔਰ ਭਾਈ ਪਰਮਜੀਤ ਸਿੰਘ ਜੀ ਮਾਲਪੁਰੀਏ। ਇਹਨਾਂ ਪੰਜਾਂ ਸਿੰਘਾਂ ਦੀ ਡਿਊਟੀ ਲਾਈ ਸੀ ਬਲੋਕਾਂ ਦੀ, ਇਹ ਸਾਰੀ ਜਿਹੜੀ ਹੈ ਸੇਵਾ ਸੰਭਾਲ ਕਰਨੀ, ਪ੍ਰੂਫ ਪੜ੍ਹਨੇ ਔਰ ਸ਼ੁੱਧਤਾ ਕਰਨੀ। ਫਿਰ ਜਿਹੜੇ ਬਲੋਕ ਸੀ ਸਤਸੰਗੀ ਉਹ ਬਣਦੇ ਨੇ, ਕੁਛ ਮੈਟਲ ਦੇ ਬਣਦੇ ਨੇ ਅਤੇ ਕੁਛ ਬਣਦੇ ਨੇ ਸਤਸੰਗੀ ਉਹ ਪੱਥਰ ਦੇ। ਉਹਦੇ ਬਲੋਕਾਂ ਦੇ ਵਿੱਚ ਹੁਣ ਮੰਗਲਾਚਰਨ ਉਲਟ ਪੁਲਟ ਸੀ, ਸਾਰੇ ਪਹਿਲਾਂ ਕਰਤੇ ਜਿਹੜੇ ਬਾਅਦ ਵਿੱਚ ਸੀ, ਕੁਛ ਪਹਿਲਾਂ ਹੀ ਬਾਅਦ 'ਚ ਹੁੰਦੇ, ਪਹਿਲਾਂ ਹੁੰਦੇ ਨੇ ਮੰਗਲ। ਜਿਹੜੇ ਪਹਿਲਾਂ ਹੀ ਮੰਗਲ ਪਹਿਲਾਂ ਸੀ ਉਹ ਤਾਂ ਰਹਿਣ ਦੇਣੇ ਸੀ, ਬਾਕੀ ਜਿਹੜੇ ਸੀ ਉਹਨਾਂ ਨੂੰ ਉੱਤੋਂ ਖਰਾਦ ਕੇ ਨਵੇਂ ਸਾਂਚੇ ਦੇ ਵਿੱਚ ਢਾਲ ਕੇ ਸਿੱਕਾ ਪਾ ਕੇ ਅਤੇ ਦੁਬਾਰਾ ਸਤਸੰਗੀ ਫਿਰ ਜਿਹੜੇ ਮੰਗਲ ਸੀ ਸਹੀ ਕਰਨੇ ਸੀ। ਇਹ ਡਿਊਟੀ ਲਾਈ ਸੀ ਸੰਤ ਗਿਆਨੀ ਜਰਨੈਲ ਸਿੰਘ ਉਹਨਾਂ ਦੀ, ਇੱਕ ਨਾਲ ਹੋਰ ਪ੍ਰੇਮੀ ਸੀ। ਇਹਨਾਂ ਨੇ ਫਿਰ ਢਾਲ ਢਾਲ ਕੇ ਸਿੱਕਾ, ਇਹ ਥੋੜ੍ਹਾ ਕੰਮ ਨਹੀਂ ਸੀ ਭਾਈ, ਬਹੁਤ ਵੱਡਾ ਕਾਰਜ ਸੀ। ਬਲੋਕਾਂ ਦੇ ਵਿੱਚੋਂ ਪਹਿਲੇ ਜਿਹੜੇ ਇੱਕ ਓਂਕਾਰ ਸੀ ਖਰਾਦਣੇ, ਅਤੇ ਜਿਹੜੇ ਸਹੀ ਥਾਂ 'ਤੇ ਸੀ ਉੱਥੇ ਜਾ ਕੇ ਉੱਥੇ ਖਰਾਦ ਕੇ ਵਿੱਚ ਸਤਸੰਗ ਕਰਕੇ ਝਰੀ ਮਾਰ ਕੇ ਉੱਥੇ ਸਿੱਕਾ ਭਰਨਾ। ਇਹ ਇਸ ਤਰੀਕੇ ਨਾਲ ਬੜੀਆਂ ਭਾਰੀ ਸੇਵਾਵਾਂ ਸੀ। ਅਤੇ ਵੇਖੋ ਗੁਰੂ ਮਹਾਰਾਜ ਦੀ ਬਖਸ਼ਿਸ਼ ਅਰਦਾਸ ਕਰਕੇ ਭਾਈ ਬਿਧੀ ਚੰਦ ਦਾ ਨਾਂ ਲੈ ਕੇ ਸਾਰੇ ਕਾਰਜ ਕੀਤੇ ਸੀ। ਮਹਾਰਾਜ ਕਹਿੰਦੇ ਨੇ ਰਾਖੇ ਜਨ ਕੀ ਆਪ, ਵਾਹਿਗੁਰੂ ਆਪਣੇ ਜਨਾਂ ਦੀ ਆਪਣੇ ਪਿਆਰਿਆਂ ਦੀ ਇੱਜ਼ਤ ਪਾਤ ਅਤੇ ਪੈਜ ਆਪ।

0: ਤਰਨ ਤਾਰਨ, ਤਰਨ ਕਹਿੰਦੇ ਜਹਾਜ਼ ਅਤੇ ਤਾਰਨ ਕਹਿੰਦੇ ਤਾਰਨ ਲਈ। ਜਿਹੜਾ ਵਾਹਿਗੁਰੂ ਦਾ ਨਾਮ ਹੈ ਤਰਨ ਤਾਰਨ ਹਾਰ, ਨਿੱਧ, ਨਿੱਧ ਕਹਿੰਦੇ ਸਮੁੰਦਰ, ਨਿੱਧ ਕਹਿੰਦੇ ਖਜ਼ਾਨੇ ਨੂੰ। ਜਿਹੜਾ ਵਾਹਿਗੁਰੂ ਦਾ ਨਾਮ ਹੈ ਇਹ ਸਮੁੰਦਰ ਹੈ, ਇਹ ਭਾਈ ਖਜ਼ਾਨਾ ਹੈ। ਔਰ ਭਾਵ ਸਾਗਰ ਤੋਂ ਉਤਾਰਨ ਦੇ ਲਈ ਵਾਹਿਗੁਰੂ ਨਾਮ ਜਹਾਜ਼ ਹੈ। ਜਿਹੜਾ ਪਰਦਾਸ ਪੜ੍ਹਦੇ ਹਾਂ ਇਹ ਗੁਰਬਾਣੀ 'ਚ ਨਹੀਂ, ਸਤਸੰਗ ਬਾਣੀ ਦੇ 'ਚ ਲਿਖਿਆ ਸੱਚੇ ਪਾਤਸ਼ਾਹ ਜੀ ਨੇ, ਭਾਵ ਜਲ ਸਾਇਰ ਸੇਤ ਨਾਮ ਹਰੀ ਕਾ ਬੋਝ ਥਾ, ਕਿ ਭਾਵ ਸਾਗਰ ਹੈ, ਸੰਸਾਰ ਹੈ, ਇਹਦੇ ਉੱਤੇ ਪੁਰ ਦੀ ਨਿਆਈ ਅਤੇ ਜਹਾਜ਼ ਦੀ ਨਿਆਈ ਹੈ ਵਾਹਿਗੁਰੂ ਦਾ ਨਾਮ। ਸੋ ਇਸ ਲਈ ਤਰਨ ਤਾਰਨ ਦਾ ਅਰਥ ਹੈ ਸਤਸੰਗਿਓ, ਕਿ ਭਾਵ ਸਾਗਰ ਤੋਂ ਤਾਰਨ ਲਈ ਤਰਨ ਜਹਾਜ਼ ਹੈ ਪਰਮੇਸ਼ਰ ਦਾ ਨਾਮ। ਇੱਕ ਤੀਰਥ ਹੈ ਸਾਡਾ ਸਤਸੰਗਿਓ ਤਰਨ ਤਾਰਨ ਸਾਹਿਬ, ਖਾਨਪੁਰ ਪਿੰਡ ਅਤੇ ਸਤਸੰਗਿਓ ਪਲਾਸੌਰ ਪਿੰਡ, ਕੁਛ ਹੋਰ ਲਾਗੇ ਪਿੰਡ ਸੀ, ਇਹਨਾਂ ਦਾ ਆਪਸ ਵਿੱਚ ਝਗੜਾ ਸੀ। ਇਹ ਥਾਂ ਜਿਹੜੀ ਸੀ ਸ਼ਾਮ ਲਾਡ ਸੀ, ਬਹੁਤ ਖੁੱਲ੍ਹਾ ਥਾਂ, ਅਤੇ ਇੱਥੇ ਮਾਰੇ ਨੇ ਤੀਰਥ ਬਣਾਉਣਾ ਸੀ ਤੀਰਥ ਗੁਰੂ ਅਰਜਨ ਦੇਵ ਜੀ ਨੇ। ਝਗੜਾ ਨਿਬੇੜ ਲਈ ਇੱਕ ਪਿੰਡ ਦੇ ਜਿਹੜੇ ਸੀ ਖਾਨਪੁਰ ਵਾਲੇ ਸੀ ਸਤਸੰਗਿਓ, ਇਹ ਖਾਨ ਪਠਾਨ ਸੀ, ਜਿਹੜੇ ਦੂਸਰੇ ਸੀ ਪਲਾਸੌਰੀ ਇਹ ਖੱਤਰੀ ਸੀ, ਝਗੜਾ ਸੀ। ਇੱਥੇ ਘਟਨਾ ਵਾਪਰੀ ਸੀ, ਸਾਹਿਬ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਦੇ ਹਾਂ, ਨਾਮ ਦਾ ਛੱਟਾ ਮਾਰਦੇ ਹਾਂ, ਧਰਤੀ ਨੂੰ ਪਵਿੱਤਰ ਕਰਦੇ ਹਾਂ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਆ ਕੇ ਬੈਠ ਗਏ, ਜੰਗਲਾਂ 'ਚ ਮੰਗਲ ਲਾ ਦਿੱਤੇ, ਕੀਰਤਨ ਹੋਣ ਲੱਗ ਪਿਆ। ਅੰਮ੍ਰਿਤ ਵੇਲਾ ਸੀ, ਸੱਚੇ ਪਾਤਸ਼ਾਹ ਨੇ ਇਸ਼ਨਾਨ ਪਾਨ ਕੀਤਾ, ਅਲੱਗ ਜਲ ਸੀ ਜਿਹਨੂੰ ਆਪਾਂ ਪਿੰਡਾਂ 'ਚ ਤਾਲ ਕਹਿ ਦਿੰਦੇ ਜਾਂ ਛੱਪੜ ਕਹਿ ਦਿੰਦੇ ਹਾਂ, ਬੜਾ ਸਵੱਛ ਜਲ ਸੀ। ਗੁਰੂ ਨਾਨਕ ਦੇਵ ਜੀ ਨੇ ਇਸ਼ਨਾਨ ਕੀਤਾ ਸੱਚੇ ਪਾਤਸ਼ਾਹ ਜੀ ਨੇ, ਔਰ ਗੁਰੂ ਜੀ ਦੇ ਚਰਨ ਪੈ ਗਏ ਅਤੇ ਪਵਿੱਤਰ ਸਤਸੰਗ ਬਣ ਗਿਆ ਉਸ ਸਥਾਨ। ਸਵੇਰਾ ਸਵੇਰਾ ਗੁਰੂ ਨਾਨਕ ਦੇਵ ਜੀ ਧਿਆਨ 'ਚ ਜੁੜੇ ਨੇ, ਬੜੀ ਦਰਦਨਾਕ ਆਵਾਜ਼ ਗੁਰੂ ਜੀ ਦੇ ਕੰਨਾਂ 'ਚ ਪਈ, ਜਿਵੇਂ ਕੋਈ ਬਹੁਤ ਦੁਖੀ ਬੰਦਾ ਬਰਲਾਪ ਕਰ ਰਿਹਾ ਹੋਵੇ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜਿਵੇਂ ਸਤਸੰਗ ਜੀਵ ਆਤਮਾ ਤਪਦੀ ਹੈ, ਜੋ ਪੱਕਾ ਰੋਗੀ ਵੇ ਲਗਾਏ, ਪੱਕਾ ਰੋਗੀ ਕਹਿੰਦੇ ਕੋਹੜੀ ਨੂੰ, ਕੋਹੜ ਦਾ ਬੜਾ ਭਿਆਨਕ ਰੋਗ ਸਤਸੰਗ ਕਿਸੇ ਬਜ਼ੁਰਗ ਨੂੰ ਹੋਇਆ ਸੀ, ਉਹਦੀ ਆਤਮਾ ਕੁਰਲਾ ਰਹੀ ਸੀ, ਕੁਰਲਾ ਅੰਦਰੋਂ। ਅਤੇ ਸੱਚੇ ਪਾਤਸ਼ਾਹ ਨੇ ਕਿਹਾ ਮਰਦਾਨਿਆਂ, ਤੜਕੇ ਤੜਕੇ ਕਰੁਣਾਮਈ ਆਵਾਜ਼ ਕੰਨ 'ਚ ਪਈ ਹੈ, ਅਤੇ ਵੇਖ। ਭਾਈ ਮਰਦਾਨਾ ਜੀ ਗਏ ਨੇ, ਕੀ ਦੇਖਦੇ ਨੇ ਕਿ ਉੱਥੇ ਸਤਸੰਗ ਬੜਾ ਬੜਾ ਘਾਹ ਹੋ ਗਿਆ ਸੀ, ਝੱਲ ਜਿਹਨੂੰ ਕਹਿ ਦਿੰਦੇ ਆਪਾਂ, ਉਹਦੇ ਵਿੱਚ ਦੀ ਇੱਕ ਬਜ਼ੁਰਗ ਨੂੰ ਚਾਰ ਜਾਣੇ ਮੰਜੀ 'ਤੇ ਪਾ ਕੇ ਲਿਜਾ ਰਹੇ ਨੇ, ਬਜ਼ੁਰਗ ਬੜਾ ਦੁਖੀ ਹੈ। ਰੋਕ ਲਿਆ ਉਹਨੂੰ, ਭਾਈ ਮੰਜੀ ਰੱਖੋ, ਸੱਚੇ ਪਾਤਸ਼ਾਹ ਜੀ ਬੁਲਾਉਂਦੇ ਨੇ ਤੁਹਾਨੂੰ। ਆਏ, ਆਖ ਚਰਨਾਂ 'ਤੇ ਨਮਸਕਾਰ ਕੀਤੀ, ਭਾਈ ਕੀ ਗੱਲ ਹੈ, ਆ ਬਜ਼ੁਰਗ ਕੌਣ ਨੇ? ਮਹਾਰਾਜ ਸਾਡੇ ਪਿਤਾ ਜੀ ਹੈ। ਕੀ ਗੱਲ ਹੈ? ਮਹਾਰਾਜ ਕੋਹੜ ਦਾ ਰੋਗ ਹੋਇਆ ਸੀ, ਇੰਨਾ ਵੱਧ ਗਿਆ ਰੋਗ, ਬੜਾ ਇਲਾਜ ਕਰਾਇਆ, ਜੋ ਦੇਸੀ ਹਕੀਮ ਵੈਦ ਵੇਖੇ, ਜਿਹੜੀ ਬੂਟੀ ਹਰੇਕ ਇਲਾਜ ਕੀਤਾ, ਆਰਾਮ ਨਹੀਂ ਮਿਲਿਆ। ਨਾ ਰਾਤ ਨੂੰ ਆਪ ਸੌਂਦੇ, ਨਾ ਸਾਨੂੰ ਸੌਣ ਦਿੰਦੇ ਨੇ, ਇੰਨੇ ਦੁਖੀ ਹੈ, ਬਦਬੂ ਆਉਂਦੀ ਹੈ, ਘਰ 'ਚ ਰੱਖਣ ਨੂੰ ਵੀ ਮਨ ਨਹੀਂ ਕਰਦਾ, ਪਿੰਡ ਵੀ ਬੜਾ ਦੁਖੀ। ਉਹਨਾਂ ਨੇ ਫਰਮਾਨ ਕਰਤਾ ਨੂੰ, ਪਿੰਡੋਂ ਕੱਢੋ। ਮਹਾਰਾਜ ਪੱਥਰ ਰੱਖ ਕੇ ਦਿਲ ਦੇ ਉੱਤੇ ਆਪਣੇ ਪਿਤਾ ਨੂੰ ਮੰਜੀ 'ਤੇ ਪਾ ਕੇ ਅਤੇ ਜਲ ਪ੍ਰਵਾਹ ਕਰਨ ਚੱਲੇ ਹਾਂ ਜਿਉਂਦੇ ਨੇ। ਆ ਸੱਚੇ ਪਾਤਸ਼ਾਹ ਨੇੜੇ ਬਿਆਸ ਦਰਿਆ ਹੈ, ਇੱਧਰ ਚੱਲੇ ਲੈ ਕੇ। ਗੁਰੂ ਜੀ ਕਹਿੰਦੇ ਭਲਿਓ, ਆੜ ਸਾਹਮਣੇ ਪਾਣੀ ਦਾ ਸੋਮਾ 'ਚ ਇਸ਼ਨਾਨ ਕਰਾਓ, ਭਲੀ ਕਰੇਗਾ ਪਰਮਾਤਮਾ। ਬਚਨ ਮੰਨਿਆ ਅਤੇ ਸਤਸੰਗਿਓ ਇਸ਼ਨਾਨ ਕਰਾਇਆ, ਅਤੇ ਬਜ਼ੁਰਗ ਤੰਦਰੁਸਤ ਹੋ ਗਿਆ, ਕੋਹੜ ਦਾ ਰੋਗ ਠੀਕ ਹੋ ਗਿਆ। ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸਤਸੰਗਿਓ ਜਿਨ੍ਹਾਂ ਜਿਨ੍ਹਾਂ ਨੂੰ ਪਤਾ ਸੀ, ਬਿਰਲਾ ਟਾਵਾਂ ਆ ਕੇ ਇੱਥੇ ਇਸ਼ਨਾਨ ਕਰਨ ਲੱਗ ਪਿਆ, ਕਿ ਇੱਥੇ ਭਾਈ ਕੋਹੜ ਹੀ ਠੀਕ ਹੁੰਦੇ ਨੇ। ਸਮਾਂ ਲੰਘਦਾ ਗਿਆ, ਗੁਰੂ ਅਰਜਨ ਦੇਵ ਜੀ ਨੇ ਜਗ੍ਹਾ ਖਰੀਦ ਲਈ, 57,000 ਦੇ ਸ਼ਾਮ ਲੜ ਜਗ੍ਹਾ ਸੀ, ਖਾਨਪੁਰ ਦੀ, ਪਲਾਸੌਰ ਦੀ, ਹੋਰ ਕੁਛ ਪਿੰਡ ਲੱਗੇ। ਇੱਥੇ ਸੱਚੇ ਪਾਤਸ਼ਾਹ ਨੇ ਤੀਰਥ ਜਿਹੜਾ ਸੀ ਬਣਾਉਣਾ ਸ਼ੁਰੂ ਕੀਤਾ। ਲੰਮੀ ਸਾਖੀ ਹੈ, ਮਤਲਬ ਇੱਕ ਤੀਰਥ ਹੈ ਜਿਹਦਾ ਨਾਮ ਤਰਨ ਤਾਰਨ ਸਾਹਿਬ ਹੈ। ਸਭ ਤੋਂ ਵੱਡਾ ਸਰੋਵਰ ਸਿੱਖ ਧਰਮ ਦੇ ਇਤਿਹਾਸ ਵਿੱਚ ਇਹ ਹੈ। ਦੂਜੇ ਨੰਬਰ ਦਾ ਸਰੋਵਰ ਜਿਹੜਾ ਹੈ ਮੁਕਤਸਰ ਸਾਹਿਬ ਹੈ। ਸੋ ਬਹੁਤ ਵਿਸ਼ਾਲ ਵੱਡਾ ਸਰੋਵਰ ਹੈ ਅਤੇ ਗੁਰੂ ਜੀ ਮਿਹਰ ਕਰਦੇ ਨੇ ਜਿਹੜਾ ਵਾਹਿਗੁਰੂ ਹੈ ਤਰਨ ਤਾਰਨ ਹਰ ਨਿਧ ਭਾਵ ਸਾਗਰ ਤੋਂ ਤਰਨ ਲਈ ਪਰਮਾਤਮਾ ਦਾ ਨਾਮ ਜਹਾਜ਼ ਹੈ ਔਰ ਹਰ ਨਿਧ ਹਰੀ ਜਿਹੜਾ ਵਾਹਿਗੁਰੂ ਹੈ ਇਹ ਨਿਧ ਖਜ਼ਾਨਾ ਹੈ ਸਾਰੇ ਹੀ ਖਜ਼ਾਨਿਆਂ ਦਾ ਖਜ਼ਾਨਾ ਔਰ ਸਮੁੰਦਰ ਹੈ ਸਤਸੰਗੀਓ ਪਰਮਾਤਮਾ ਦਾ ਨਾਮ ਸੋ ਹੀਰਿਆਂ ਮੋਤੀਆਂ ਦਾ ਸਮੁੰਦਰ ਹੈ ਦੁੱਖ ਨਾ ਸਕੈ ਵਿਆਪ ਭਾਈ ਜਿਹੜਾ ਵਾਹਿਗੁਰੂ ਦਾ ਨਾਮ ਜਪਦਾ ਉਹਨੂੰ ਕੋਈ ਵੀ ਦੁੱਖ ਵਿਆਪ ਨਹੀਂ ਸਕਦਾ ਨੇੜੇ ਨਹੀਂ ਆ ਸਕਦਾ ਉਹਨੂੰ ਪੋਹ ਨਹੀਂ ਸਕਦਾ ਜੀ
1: ਸਾਧੂ ਸੰਗ ਭਜੋ ਗੋਪਾਲ
0: ਕੋਈ ਵੀ ਕਰਮ ਕਰਨਾ ਉਹਦੀ ਵਿਧੀ ਅਤੇ ਤਰੀਕਾ ਦਾ ਸਤਸੰਗੀਓ ਕੋਈ ਵੀ ਕਰਮ ਕਰਨਾ ਛੋਟੇ ਤੋਂ ਛੋਟਾ ਕੰਮ ਸਿੱਖਣਾ ਉਹਦਾ ਕੋਈ ਨਾ ਕੋਈ ਤਰੀਕਾ ਹੁੰਦਾ ਹੁਣ ਭਾਵ ਸਾਗਰ ਤੋਂ ਤਰਨ ਲਈ ਤਰੀਕਾ ਕੀ ਹੈ ਸਾਧੂਆਂ ਦੀ ਗੁਰਮੁਖਾਂ ਦੀ ਸੰਗਤ ਆ ਸਾਹਿਬ ਗੁਰੂ ਨਾਨਕ ਦੇਵ ਜੀ ਸ੍ਰੀ ਕਰਤਾਰਪੁਰ ਸਾਹਿਬ ਆ ਕੇ ਬੈਠ ਗਏ ਇੱਥੇ ਵੀ ਜੰਗਲ ਹੀ ਜੰਗਲ ਤਾਂ ਸਤਸੰਗੀ ਇੱਥੇ ਕੁਛ ਘਟਨਾਵਾਂ ਵਾਪਰੀਆਂ ਸੁੱਜੋ ਪਿੰਡ ਇੱਕ ਜ਼ਿਲ੍ਹਾ ਸਤਸੰਗੀ ਉਹ ਨਾਰੋਵਾਲ ਸ੍ਰੀ ਕਰਤਾਰਪੁਰ ਸਾਹਿਬ ਜਿਹੜਾ ਪਾਕਿਸਤਾਨ ਵਾਲਾ ਇਹ ਵੀ ਨਾਰੋਵਾਲ ਜ਼ਿਲ੍ਹੇ 'ਚ ਹੀ ਆ ਇੱਥੇ ਗੁਰੂ ਨਾਨਕ ਦੇਵ ਜੀ ਸਜੇ ਹੋਏ ਨੇ ਆਪਣੇ ਆਨੰਦ ਵਿੱਚ ਜੰਗਲ ਵਿੱਚ ਮੰਗਲ ਲਾਇਆ ਹੋਇਆ ਮਰਦਾਨਾ ਜੀ ਦਾ ਧਿਆਨ ਪਿੱਛੇ ਹੈ ਕਿਉਂਕਿ ਸੱਚੇ ਪਾਤਸ਼ਾਹ ਜੀ ਦਾ ਸਰੂਪ ਇੱਧਰ ਨੂੰ ਚਿਹਰਾ ਸਾਹਮਣੇ ਮਰਦਾਨਾ ਬੈਠ ਕੇ ਕੀਰਤਨ ਕਰਦਾ ਕਹਿੰਦਾ ਮਹਾਰਾਜ ਕਲਯੁੱਗ ਆ ਗਿਆ ਕਲਯੁੱਗ ਕਹਿੰਦੇ ਮਰਦਾਨਿਆ ਕੀ ਹੋਇਆ ਕਹਿੰਦੇ ਮਹਾਰਾਜ ਪਿੱਛੇ ਆਪਣੇ ਵੇਖੋ ਕੀ ਹੈ ਹੁਣ ਗੁਰੂ ਨੂੰ ਤਾਂ ਸਾਰਾ ਪਤਾ ਹੀ ਹੈ ਚਾਰ ਸਵੇਰੇ ਮਹਾਰਾਜ ਸੱਚੇ ਪਾਤਸ਼ਾਹ ਹੁਣ ਦੀਵਾ ਜਗਦਾ ਅਤੇ ਦੀਵੇ ਦੀ ਲੋਕ ਮੰਨੇ ਥੋੜ੍ਹੀ ਹੈ ਚਾਰ ਸਵੇਰੇ ਹੀ ਹੈ ਇੱਦਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੋਤ ਨੇ ਪਿੱਛੇ ਕੀ ਹੋ ਰਿਹਾ ਇੱਧਰ ਕੀ ਹੋ ਰਿਹਾ ਸਾਰਾ ਕੁਝ ਜਾਣਦੇ ਨੇ ਅਤੇ ਮਹਾਰਾਜ ਕਹਿੰਦੇ ਕੀ ਗੱਲ ਹੈ ਕਹਿੰਦਾ ਮਹਾਰਾਜ ਪਿੱਛੇ ਤਾਂ ਵੇਖੋ ਕਿ ਦਸ ਮਰਦਾਨੇ ਆ ਮਹਾਰਾਜ ਪਿੱਛੇ ਕਲਯੁੱਗ ਵੇਖੋ ਇੱਕ ਭਰਾ ਨੇ ਦੂਜੇ ਭਰਾ ਨੂੰ ਬਹਾਨਾ ਮਾਰ ਕੇ ਘਰ ਨੂੰ ਤੋਰਤਾ ਉਹਦੇ ਬੋਹੜ ਦੇ ਉੱਤੋਂ ਫਸਲ ਦੇ ਕਣਕ ਦੇ ਬੋਹੜ ਦੇ ਉੱਤੋਂ ਚੁੱਕੇ ਦਾਣੇ ਪੰਜ ਸੱਤ ਪੀਪੇ ਭਰੇ ਅਤੇ ਆਪਣੇ ਬੋਲ 'ਤੇ ਸੁੱਟ ਕੇ ਹੱਥ ਮਾਰਤਾ ਦੋਵਾਂ ਬੋਲਾਂ 'ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਦਾਂ ਨਹੀਂ ਮਰਦਾਨੇ ਜੋ ਸੋਚਦਾ ਮਹਾਰਾਜ ਦਿਸ ਰਿਹਾ ਦੂਸਰਾ ਭਰਾ ਸਤਸੰਗੀ ਆਇਆ ਅਤੇ ਉਹ ਲੈ ਕੇ ਆਇਆ ਰੋਟੀ ਪਾਣੀ ਉਹਨੇ ਦੂਜੇ ਭਰਾ ਨੂੰ ਕਿਹਾ ਭਰਾ ਤੂੰ ਇੰਝ ਕਰੋ ਛਾਵੇਂ ਬਹਿ ਕੇ ਛਕ ਲਾ ਅਤੇ ਪਾਣੀ ਦਾ ਨਾਲੇ ਉੱਥੇ ਪ੍ਰਬੰਧ ਖੂਹ ਚੱਲਦਾ ਉਹ ਤਾਂ ਉੱਥੇ ਖੂਹ 'ਤੇ ਰੋਟੀ ਖਾਣ ਚਲ ਗਿਆ ਦੂਜੇ ਭਰਾ ਨੇ ਚੁੱਕੇ ਦਾਣੇ ਦੂਸਰੇ ਬੋਲ ਤੋਂ ਦੂਸਰੇ ਦੇ ਪਾ 'ਤੇ ਹੱਥ ਮਾਰਿਆ ਪੱਧਰ ਕਰਦੇ ਹੈਰਾਨ ਮਰਦਾਨਾ ਮਾਰੇ ਕਲਯੁੱਗ ਨਹੀਂ ਹੋਰ ਕੀ ਹੈ ਕਹਿੰਦੇ ਮਰਦਾਨਿਆਂ ਕੋਈ ਨਹੀਂ ਪੁੱਛ ਲੈਂਦੇ ਉਹਨਾਂ ਨੂੰ ਸਤਿਗੁਰੂ ਤਾਂ ਜਾਣਦੇ ਹੀ ਆ ਆਵਾਜ਼ ਮਾਰੀ ਕੋਲ ਸੱਦ ਲਿਆ ਦੋਨਾਂ ਨੂੰ ਇਕੱਠਿਆਂ ਨੂੰ ਭਾਈ ਸਾਡੇ ਸੇਵਕ ਨੇ ਵੇਖਿਆ ਹੈ ਇੱਦਾਂ ਇੱਦਾਂ ਹੁੰਦਾ ਬਹਾਨਾ ਮਾਰ ਕੇ ਤੋਰਤਾ ਉਹਦੇ ਬੋਲ ਤੋਂ ਆਪਣੇ ਅਤੇ ਦੂਜੇ ਨੂੰ ਰੋਟੀ ਖਾਣ ਭੇਜਤਾ ਉਹਦੇ ਬੋਲ ਤੋਂ ਆਪਣੇ ਨੇ ਅਤੇ ਤੁਹਾਡਾ ਬੋਲ ਕਿਹੜਾ ਕਿਹੜਾ ਵੈ ਉਹ ਦੱਸਿਆ ਮਹਾਰਾਜ ਆਹ ਬੋਲ ਮੇਰਾ ਅਤੇ ਆਹ ਮੇਰਾ ਮਰਦਾਨਾ ਕਹਿੰਦਾ ਮਹਾਰਾਜ ਹੈਰਾਨੀ ਹੈ ਜਿਹੜਾ ਜਿਹੜਾ ਬੋਲ ਦੱਸ ਰਹੇ ਨੇ ਇਸ ਆਪਣੇ ਆਪਣੇ ਬੋਲ ਤੋਂ ਚੁੱਕ ਕੇ ਅਤੇ ਦੂਜੇ ਬੋਲ 'ਤੇ ਦਾਣੇ ਪਾ ਰਹੇ ਸੀ ਆਪਣੇ ਬੋਲ ਤੋਂ ਚੁੱਕ ਕੇ ਦੂਜੇ 'ਤੇ ਕਾਰਨ ਕੀ ਭਾਈ ਕਹਿੰਦੇ ਮਹਾਰਾਜ ਵੇਖੋ ਭਰਾ ਅਸੀਂ ਭਰਾ ਵਾਂ ਭਰਾ ਬਾਹਵਾਂ ਹੁੰਦੀਆਂ ਅਤੇ ਮਹਾਰਾਜ ਇੱਕ ਬੀਲਦਾਰ ਬੰਦਾ ਹੈ ਅਸਰ ਰਸੂਖ ਵਾਲਾ ਬੰਦਾ ਹੈ ਰਾਜਨੀਤਿਕ ਸੁਭਾਅ ਵਾਲਾ ਬੰਦਾ ਹੈ ਮੇਰਾ ਭਰਾ ਪਰਿਵਾਰ ਵੀ ਵੱਡਾ ਦਾ ਕਬੀਲਦਾਰ ਹੈ ਮੇਰਾ ਪਰਿਵਾਰ ਛੋਟਾ ਮੇਰੇ ਬੱਚੇ ਕਮਾਊ ਨੇ ਅਤੇ ਮਹਾਰਾਜ ਇਹਦੇ ਬਹੁਤ ਲੋਕ ਘਰ ਆਉਂਦੇ ਨੇ ਆਪਾਂ ਪਿੰਡਾਂ ਥਾਵਾਂ ਤੋਂ ਆਏ ਜਿਹੜਾ ਬੰਦਾ ਰਾਜਨੀਤਿਕ ਸਰਪੰਚ ਪੰਚ ਹੁੰਦਾ ਦੇ ਘਰ ਸਤਸੰਗੀ ਦਸ ਦਸ ਪੰਦਰਾਂ ਪੰਦਰਾਂ ਬੰਦੇ ਆਏ ਰਹਿੰਦੇ ਕੁਛ ਨਾ ਕੁਛ ਝਗੜੇ ਚਾਹ ਪਾਣੀ ਪਿਆਉਣਾ ਰੋਟੀ ਪਾਣੀ ਖਵਾਉਣਾ ਅਤੇ ਮਹਾਰਾਜ ਮੈਂ ਇਹਨੂੰ ਕਰ ਕਹਿੰਦਾ ਨਾ ਕਿ ਜਦੋਂ ਫਸਲ ਵੰਡਦੇ ਆ ਨਾ ਥੋੜ੍ਹੀ ਜਿਹੀ ਤੂੰ ਯਾਦ ਹੀ ਲੈ ਲਿਆ ਕਰ ਥੋੜ੍ਹਾ ਜਿਹਾ ਵਿੱਚੋਂ ਜਿਨਸ ਯਾਦ ਹੀ ਲੈ ਲਿਆ ਕਰ ਵੀਰ ਤੂੰ ਕਬੀਲਦਾਰ ਹੈ ਵੱਡਾ ਹੈ ਤੇਰੇ ਅਸਰ ਰਸੂਖ ਕਾਰਨ ਲੋਕ ਜ਼ਿਆਦੇ ਆਉਂਦੇ ਨੇ ਮੰਨਦਾ ਨਹੀਂ ਸੱਚੇ ਪਾਤਸ਼ਾਹ ਮੈਂ ਮਾਰਿਆ ਬਹਾਨਾ ਨੂੰ ਜਾਂ ਕੋਈ ਚੀਜ਼ ਲੈ ਕੇ ਆ ਰੋਟੀ ਪਾਣੀ ਘਰੋਂ ਲੈ ਆ ਫਿਰ ਆਪਣੇ ਬੋਲ ਤੋਂ ਚੁੱਕ ਕੇ ਦਾਣੇ ਉਹਦੇ 'ਤੇ ਪਾ ਕੇ ਅਤੇ ਮਾਰੇ ਹੱਥ ਮਾਰਤਾ ਦੋਵੇਂ ਪੱਧਰ ਕਰਕੇ ਪਤਾ ਹੀ ਨਾ ਲੱਗੇ ਅਤੇ ਕਹਿੰਦੇ ਵੀ ਵੇਖ ਬਾਅਦ 'ਚ ਵੇਖਿਆ ਦੂਜਾ ਪਾਉਣ ਡਿਆ ਸੀ ਅਤੇ ਮਹਾਰਾਜ ਇਹਨੂੰ ਪੁੱਛ ਲਓ ਉਹ ਕਹਿੰਦਾ ਮਹਾਰਾਜ ਵੇਖੋ ਇਹ ਮੇਰਾ ਵੱਡਾ ਵੀਰ ਹੈ ਮੇਰੇ ਬੱਚੇ ਭਾਵੇਂ ਕਮਾਓ ਇਸ ਪ੍ਰਕਾਰ ਬੱਚੇ ਮੇਰੇ ਵੱਡੇ ਨੇ ਫਿਰ ਵੀ ਮਹਾਰਾਜ ਇਹ ਇਸ ਪ੍ਰਕਾਰ ਜਿਹੜਾ ਹੈ ਇਹਨੂੰ ਲੋੜ ਤਾਂ ਹੈਗੀ ਹੈ ਨਾ ਇਹਨੂੰ ਮੈਂ ਕਹਿੰਦਾ ਪਰ ਇਹ ਮੰਨਦਾ ਨਹੀਂ ਹੁੰਦਾ ਇਸ ਲਈ ਇਹਨੂੰ ਰੋਟੀ ਖਾ ਪਾਣੀ ਖਾਣ ਭੇਜਤਾ ਅਤੇ ਆਪ ਆਪਣੇ ਬੋਲ ਤੋਂ ਚੁੱਕ ਕੇ ਉੱਧਰ ਪਾ ਤੇ ਕਮਾਲ ਭਾਈ ਇਹ ਪਿੰਡ ਸੁੱਜੋ ਸਤਸੰਗੀ ਸੁੱਜੋ ਕੇ ਨਾਰੋਵਾਲ ਜ਼ਿਲ੍ਹਾ ਹੈ ਉੱਥੋਂ ਦਾ ਬਚਨ ਹੈ ਦੂਸਰੀ ਸਾਖੀ ਇੱਦਾਂ ਹੈ, ਨਾ ਜਦੋਂ ਮਹਾਰਾਜ ਇੱਥੇ ਬੈਠੇ ਨਾ ਆ ਕੇ, ਕੁਛ ਨਹੀਂ ਸੀ ਇੱਥੇ ਕਿਉਂਕਿ ਨਦੀ ਦਾ ਰਾਵੀ ਦਾ ਕੰਢਾ ਸੀ। ਇੱਥੇ ਮਹਾਰਾਜ ਬੈਠ ਗਏ ਅਤੇ ਦੋਦਾ ਨਾਮ ਦਾ ਇੱਕ ਵਿਅਕਤੀ ਸੀ, ਚੰਗਾ ਉਹਦਾ ਕਾਰੋਬਾਰ ਸੀ, ਉਹਦੀ ਘਰ ਵਾਲੀ ਸਤਸੰਗੀ ਸੰਤ ਸੇਵੀ ਸੀ। ਉਹ ਸੇਵਾ ਕਰਨ ਆਉਣ ਲੱਗ ਪਈ, ਉਹਨੂੰ ਪਤਾ ਲੱਗਿਆ ਸਾਧੂ ਆਏ ਨੇ ਜੰਗਲ 'ਚ, ਰੋਜ਼ ਪ੍ਰਸ਼ਾਦਾ ਪਾਣੀ ਲੈ ਕੇ ਆਉਂਦੀ ਹੈ, ਸੱਚੇ ਪਾਤਸ਼ਾਹ ਨੂੰ ਛਕਾਉਂਦੀ ਹੈ, ਕਿਸੇ ਨਿੰਦਕ ਨੇ ਕਿਸੇ ਚੁਗਲਖੋਰ ਨੇ ਦਾਤਾ ਤੂੰ ਤੁਰ ਜਾਣਾ ਹਲ ਵਾਹੁਣ ਖੇਤਾਂ ਨੂੰ ਕੰਮ ਨੂੰ, ਪਿੱਛੋਂ ਘਰ ਵਾਲੀ ਤੇਰੀ ਸਾਧਾਂ ਕੋਲ ਜਾਂਦੀ ਹੈ। ਇੱਕ ਦਿਨ ਸਤਸੰਗੀ ਉਹਨੇ ਕੀ ਕੀਤਾ ਕਿ ਘਰ ਦੀ ਨੂੰ ਕਹਿੰਦਾ

0: ਪਾਸੇ ਕਰ ਦਿਓ। ਸੱਚੇ ਪਾਤਸ਼ਾਹ ਤਿੰਨ ਤੁਸੀਂ ਹੋ, ਇੱਕ ਮੈਂ ਹਾਂ, ਪੰਜਵਾਂ ਕਿਹਦਾ? ਕਹਿੰਦੇ ਜਿਹੜਾ ਪੁਰਾਣੀ ਲੈ ਕੇ ਤੇਰੇ ਪਿੱਛੇ ਆਇਆ। ਪਿਆਰ ਨਾਲ ਬੋਲੋ ਸਤਨਾਮ ਵਾਹਿਗੁਰੂ। ਉਹ ਝਾੜੀਆਂ ਦੇ ਉੱਲੇ, ਬੁਝਿਆਂ ਦੇ ਉੱਲੇ ਰੋਕ ਕੇ ਬੈਠਾ ਸੀ ਕਿ ਵੇਖਦਾ ਕਰਦੇ ਕੀ ਹੈ, ਹਰਕਤਾਂ ਕੀ ਚੱਲਦੀਆਂ ਇਹਨਾਂ ਦੀ, ਉੱਤੋਂ ਕੁੱਟਾਂਗਾ। ਉਹ ਲੋਕੇ ਬੈਠਾ ਸੀ, ਸੱਚੇ ਪਾਤਸ਼ਾਹ ਅੰਤਰਜਾਮੀ ਕਹਿੰਦੇ ਕਿ ਪੰਜਵੇਂ ਦਾ ਹਿੱਸਾ ਵੀ ਕੱਢ ਜਿਹੜਾ ਪੁਰਾਣੀ ਦੇ ਕੇ ਪਿੱਛੇ ਆਇਆ। ਉਹਦਾ ਕਮਾਲ ਹੈ ਅਤੇ ਪੂਰੇ ਨਿੰਮ ਹੈ ਅਤੇ ਅਧੂਰੇ ਸਮਝੇ ਅਸੀਂ, ਚਰਨੀ ਢਹਿ ਪਿਆ ਮਾਰੇ ਕੋਈ ਸੇਵਾ। ਉਸ ਵੇਲੇ ਸਤਸਿੰਘ ਦੋਦੇ ਨੇ ਕੁਛ ਆਪਣੇ ਕੋਲ ਜ਼ਮੀਨ ਦਿੱਤੀ ਹੈ, ਭਾਈ ਦੋਦਾ ਉਹਨੇ ਜ਼ਮੀਨ ਦਿੱਤੀ ਹੈ ਮਾਰੇ ਸੱਚੇ ਪਾਤਸ਼ਾਹ ਨਗਰ ਉਹ ਸੌਣ ਲੱਗੇ। ਕਰੋੜੀ ਮਾਲਿਕ ਥਾਣੇਦਾਰ ਸੀ ਲਾਹੌਰ ਦਾ, ਉਹ ਤੜਫ ਉੱਠਿਆ। ਉਹ ਗੁਰੂ ਨਾਨਕ ਦੇਵ ਦਾ ਬੜਾ ਮੁਖਾਲਫਤ ਕਰਦਾ ਸੀ, ਲੰਮੀ ਸਾਖੀ ਹੈ। ਉਹ ਵੀ ਸਤਸਿੰਘ ਯਤਨ ਕਰਨ ਲੱਗਾ, ਘੋੜੇ ਤੋਂ ਡਿੱਗਿਆ, ਇੱਕ ਦਿਨ ਪਗੜੀਆ ਲੈ ਗਈ, ਇਹ ਵੀ ਅਪਸ਼ਗਨ ਮੰਨਿਆ ਗਿਆ। ਫਿਰ ਨਹੀਂ ਹਟਿਆ, ਫਿਰ ਸਤਸਿੰਘ ਦੂਜੇ ਦਿਨ ਤੁਰਿਆ, ਲੱਤ ਟੁੱਟ ਗਈ, ਮੰਜੀ 'ਤੇ ਇਲਾਜ ਇਲੂਜ ਕਰਾਇਆ, ਫਿਰ ਠੀਕ ਹੋਇਆ, ਫਿਰ ਤੁਰ ਪਿਆ। ਛੱਡਣਾ ਹੀ ਨਹੀਂ ਇਹਨੂੰ, ਕੁਰਾਈਆ ਵਾ ਕੁਰਾਈਆ। ਸੋ ਜਦੋਂ ਤੁਰਿਆ ਨਾ ਸਤਸੰਗ, ਗੁਰੂ ਨਾਨਕ ਦੇਵ ਦੇ ਕੋਲ ਗਿਆ ਅਤੇ ਦੱਸਣ ਅੜ ਗਿਆ, ਪਿੱਛੇ ਨੂੰ ਵੇਖਦਾ ਦੀਦਾ ਅਤੇ ਗਾਂਹ ਨੂੰ ਵੇਖਦਾ ਦੀਦਾ ਹੀ ਨਹੀਂ। ਫਿਰ ਪਤਾ ਲੱਗਿਆ ਦੇਖੋ ਪੂਰਾ ਬਲੀ ਫਕੀਰ ਰੱਬ ਦਾ, ਚਰਨੀ ਢਹਿ ਪਿਆ ਮਾਰੇ ਕੋਈ ਸੇਵਾ। ਫਿਰ ਇਹਨਾਂ ਸਾਰਿਆਂ ਨੇ ਮਿਲ ਕੇ ਸ਼੍ਰੀ ਕਰਤਾਰਪੁਰ ਸਾਹਿਬ ਦੀ ਸੇਵਾ ਕੀਤੀ। ਦੋਦੇ ਦੀ ਸੇਵਾ ਬੜੀ, ਦੋਦੇ ਦੀ ਬੜੀ ਸੇਵਾ, ਉਹਦੀ ਘਰਵਾਲੀ ਦੇ ਰਾਹੀਂ ਪਿਆਰੇ ਉਹਨੂੰ ਬਖਸ਼ਾਈਆਂ ਸੀ। ਇਹ ਦਿਨ ਗੁਰੂ ਨਾਨਕ ਦੇਵ ਜੀ ਕਹਿੰਦੇ ਦੋਦਿਆ ਤੇਰੀ ਸੇਵਾ ਬੜੀ ਮੰਗ ਕੁਛ, ਮਹਾਰਾਜਾ ਲੰਮੀ ਉਮਰ ਦਿਓ, ਲੰਮੀ ਉਮਰ। ਸੱਤ ਵਜਨ ਸਤਸੰਗਿਓ, ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਤੋਂ ਬਾਅਦ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਗੁਰੂ ਤਗੜ ਦੀ ਅਤੇ ਬਰਾਜੇ। ਹੁਣ ਦੋਦਾ ਮੌਤ ਭਾਲਦਾ, ਮੌਤ ਆਉਂਦੀ ਨਹੀਂ। ਉਮਰ ਸਤਸੰਗਿਓ 170 ਸਾਲ ਦੇ ਕਰੀਬ ਹੋ ਚੱਲੀ। ਅੰਤ ਨੂੰ ਉਹਨੇ ਆਪਣੇ ਪੜਪੋਤਰੇ ਪਤਾ ਨਹੀਂ ਕੌਣ ਕੌਣ ਨੇ, ਉਹਨਾਂ ਨੂੰ ਸਤਸੰਗੀ ਨਾਲ ਲਿਆ, ਗੱਡੇ 'ਤੇ ਉਹ ਰੱਖ ਕੇ ਲੈ ਗਏ ਅਤੇ ਗਏ ਬਾਰਠ ਸਾਹਿਬ, ਗੁਰਦੁਆਰਾ ਬਾਰਠ। ਅਤੇ ਉੱਥੇ ਗਏ ਸਤਸੰਗੀ, ਅਤੇ ਉੱਥੇ ਗੁਰੂ ਅਰਜਨ ਦੇਵ ਜੀ ਗਏ ਸੀ ਸ਼੍ਰੀ ਚੰਦ ਜੀ ਦੇ ਕੋਲ ਦਰਸ਼ਨ ਦੇਣ। ਸੋ ਉੱਥੇ ਗੱਡੇ 'ਤੇ ਬਿਠਾ ਕੇ ਲੈ ਕੇ ਗਏ, ਸੱਚੇ ਪਾਤਸ਼ਾਹ ਦੇ ਚਰਨਾਂ 'ਤੇ ਨਮਸਕਾਰ ਕੀਤੀ, ਮਾਰੇ ਮੇਰੇ ਤੋਂ ਹੋ ਗਈ ਭੁੱਲ। ਮੰਗਣਾ ਸੀ ਨਾਮ, ਮੰਗਣਾ ਸੀ ਸਿਮਰਨ, ਬਿਣ ਤੁਦ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ, ਗੁਰਬਣ ਤਿਣ ਹਰਿਆ ਕੀਤਿਆ, ਨਾਨਕਿਆ ਮਾਨੁੱਖ। ਮੰਗਣਾ ਸੀ ਨਾਮ ਅਤੇ ਮੰਗ ਲਈ ਉਮਰ, ਹੁਣ ਮਾਰੇ ਮੌਤ ਨਹੀਂ ਆਉਣ ਡਈ। ਗੁਰੂ ਅਰਜਨ ਦੇਵ ਸਾਹਿਬ ਨੂੰ ਬੇਨਤੀ ਕੀਤੀ, ਮਾਰੇ ਤੁਸੀਂ ਪੰਜਵਾਂ ਰੂਪ ਜੇ ਮਿਹਰ ਕਰੋ। ਸੱਚੇ ਪਾਤਸ਼ਾਹ ਕਹਿਣ ਲੱਗੇ ਭਲਿਆ, ਜੋ ਮੰਗਿਆ ਪਾਤਸ਼ਾਹ ਤੋਂ ਉਹ ਮਿਲ ਗਿਆ, ਨਹੀਂ ਮਾਰੇ ਹੁਣ ਕਿਰਪਾ ਕਰ ਦਿਓ, ਮੈਨੂੰ ਮੌਤ ਭਾਲਦਾ ਮੌਤ ਆ ਜਾਏ। ਸੱਚੇ ਪਾਤਸ਼ਾਹ ਨੇ ਮਿਹਰ ਦਇਆ ਦ੍ਰਿਸ਼ਟੀ ਕੀਤੀ, ਜਲਬ ਲਿਆ, ਛੱਟਾ ਮਾਰਿਆ, ਭਾਈ ਸਰੀਰ ਤਿਆਗ ਜਿਵੇਂ ਛੇਤੀ ਭਲਾ ਹੋ ਜਾਏਗਾ। ਸਰੀਰ ਤਿਆਗ ਕੇ ਜਿਹੜਾ ਦੋਦਾ ਸੀ ਇਹ ਗੁਰੂ ਚਰਨਾਂ 'ਚ ਸਮਾ ਗਿਆ। ਬੜੀ ਪਿਆਰੀ ਵਿਲੱਖਣ ਸਾਖੀਆਂ ਗੁਰੂ ਮਹਾਰਾਜ ਦੀਆਂ, ਅਤੇ ਮੈਂ ਬੇਨਤੀ ਕਰ ਰਿਹਾ ਸੀ ਕਿ ਜਿਨ੍ਹਾਂ 'ਤੇ ਪਰਮਾਤਮਾ ਦੀ ਕਿਰਪਾ ਹੈ ਨਾ, ਉਹ ਨਾਮ ਸਿਮਰਨ ਭਜਨ ਦੇ ਨਾਲ ਜੁੜ ਕੇ ਅਤੇ ਆਪਣਾ ਭਲਾ ਕਰ ਲੈਂਦੇ ਸਤਸੰਗੀ। ਸਾਧੂ ਸੰਗ ਭਜੋ ਗੋਪਾਲ, ਹੁਣ ਉੱਥੇ ਰੌਣਕਾਂ ਲੱਗ ਗਈਆਂ ਕਰਤਾਰਪੁਰ ਸਾਹਿਬ, ਕਰਤਾਰਪੁਰ ਕਰਤਾ ਵਸੇ ਸੰਤਨ ਕੇ ਪਾਸ। ਇੱਥੇ ਸੰਗਤ ਆਉਣ ਲੱਗ ਪਈ, ਇੱਕ ਬੱਚਾ ਆਉਂਦਾ ਸਤਸੰਗੀ, 6-7 ਸਾਲ ਦੀ ਉਮਰ ਹੈ, ਕਿਉਂਕਿ ਵੇਖੋ ਹੁਣ ਆਪਾਂ 4 ਸਵੇਰੇ ਨੂੰ ਬਹਿਨੇ, ਕੋਈ ਇਸ ਵੇਲੇ ਨੈਣਾ ਨਹੀਂ ਆਉਂਦਾ। ਜਿੱਥੇ ਕਿਰਪਾ ਪਿਆਰੇ ਉਹੀ ਬੱਚੇ ਆਉਂਦੇ ਨੇ, ਖੇਡਣ ਦੇ ਵਿੱਚ ਜਾਂ ਸੌਣ 'ਚ ਬੱਚਿਆਂ ਨੂੰ ਜ਼ਿਆਦਾ ਆਨੰਦ ਆਉਂਦਾ। ਉਹ ਬੱਚਾ ਆਉਂਦਾ ਸੀ, ਰੋਜ਼ ਆ ਕੇ ਸਮਾਧੀ ਲਾ ਕੇ ਚੌਂਕੜਾ ਮਾਰ ਕੇ ਐਂ ਨੇਤਰ ਬੰਦ ਅਤੇ ਕੀਰਤਨ ਅਤੇ ਗੁਰੂ ਕੇ ਬਚਨ ਸੁਣੇ, ਮੱਥਾ ਟੇਕ ਕੇ ਪ੍ਰਸ਼ਾਦ ਲਵੇ ਚੱਲ ਜਾਏ। ਇੱਕ ਦਿਨ ਗੁਰੂ ਜੀ ਨੇ ਬੁਲਾ ਲਿਆ, ਕਹਿਣ ਲੱਗੇ ਇਹਨੂੰ ਸੱਦੋ। ਸੱਦ ਲਿਆ ਕੋਲ, ਪੁੱਤਰ ਤੇਰਾ ਨਾਮ ਕੀ ਹੈ? ਸੱਚੇ ਪਾਤਸ਼ਾਹ, ਨਾਮ ਮੇਰਾ ਹੈ ਤਾਰੂ ਭੋਪਟ, ਚੌਖੜੀ ਆ ਪਿੰਡ ਸਤਸੰਗੀ ਉਹਦਾ ਲਾਹੌਰ ਦੇ ਨੇੜੇ, ਭਾਈ ਰੁਚਾ ਬੁਰਜੀ। ਅਤੇ ਉਹਨੂੰ ਪੁੱਛਦੇ ਨੇ, ਭਾਈ ਤੂੰ ਬੱਚੇ ਪੁੱਤਰ ਆ, ਤਾਂ ਉਮਰ ਸੌਣ ਦੀ, ਹੱਸਣ ਦੀ, ਖੇਡਣ ਦੀ ਹੁੰਦੀ ਹੈ, ਤੈਨੂੰ ਕਿੱਦਾਂ ਲੱਗ ਗਈ ਇਹ ਪਿਆਰ ਦੀ ਇਹ ਰੀਤ? ਕਹਿੰਦਾ ਮਹਾਰਾਜ, ਮੇਰੀ ਮਾਂ ਇੱਕ ਦਿਨ ਮੈਨੂੰ ਕਹਿੰਦੀ, ਪੁੱਤਰ ਅੱਗ ਬਾਲ। ਆਪਾਂ ਨੂੰ ਪਤਾ ਹੈ ਕਿ ਪਿੱਛੇ ਅੱਗ ਜਿਹੜੀ ਨੱਪ ਲੈਂਦੇ ਸੀ, ਚੁੱਲ੍ਹੇ ਵਿੱਚ ਅੱਗ ਦੀ ਗਿਆਰੀ ਲਾ ਕੇ ਉੱਤੇ ਸਵਾਹ ਪਾ ਦੇਣੀ ਸਵੇਰੇ।
1: 1550 KRPI ਰੇਡੀਓ 'ਤੇ ਤੁਸੀਂ ਸੁਣ ਰਹੇ ਸੀ ਲਾਈਵ from Guru Nanak Sikh Gurdwara Sahib, Scott Road, Surrey.
2: You're listening to KRPI 1550 Radio, Ferndale, Washington.
3: Varnan sake mehman jo tehari

पर प्रेम नहीं है कि उस नाल धोखेबाजी कर सकती है। चलता है, इतनी ते समझ है मेरा भरा है, पर प्रेम नहीं है कि उस नाल भी छल कपट कर सकता है, उस नाल भी धोखा कर सकता है। समझते सी विभीषण नु भी रावण मेरा भरा है, पर सारे सीक्रेट दस देते, सारे राज दस देते, और घर घर देखा जा सकता है। मैं बहुत सारे सिलसिले ऐसे देखे ना, भरा भरा दे मुकदमेबाजी, भरा भरा बोल रहे ने, भरा भरा दे दुश्मन। समझते है मेरा भरा है, प्रेम नहीं है। प्रेम नेड़े ले जांदा, ज्ञान नेड़े नहीं ले जांदा। मैं फिर अर्ज करा, कितनी गुरबाणी दे अर्थ बोध दा ज्ञान होवे, प्रेम नहीं है, मनुख दी सुरत शब्द दे नेड़े नहीं आएगी। बड़े बड़े ज्ञानियों का शब्द नाल कोई मतलब भी नहीं है, यह भी मैं अर्ज करते हैं। बड़े बड़े पुजारियों का भावें सारी जिंदगी कृष्ण ते राम की पूजा करते रह जाते हैं, यकीन जानो कृष्ण ते राम नाल कोई मतलब नहीं, दूर का भी मतलब नहीं, सिर्फ पुजारी ने। सारे इतिहास का पता है, तुसी कुछ भी पूछ लो ना, श्री राम का सारा इतिहास दस देंगे, श्री कृष्ण की सारी कथा दस देंगे, भागवत दे अर्थ कर देंगे, गीता दे अर्थ कर देंगे। संबंध नहीं है, गुरबाणी दे अर्थ कर देंगे, बड़ी सोच ते समझ है, धुआंधार तकरीर कर देंगे। प्रेम नहीं है, नेड़ता नहीं है, नेड़े प्यार ले जांदा है, नेड़े स्नेह ले जांदा है, बच्चियां दे नेड़े स्नेह ले जांदा है, प्यार गुरु दे नेड़े ले जा सकदा है, भरा दे नेड़े ले जा सकदा है, पत्नी दे नेड़े ले जा सकदा है, पति दे नेड़े, भैण दे नेड़े, नहीं तो दूरी बनी रहेगी, भरा विराह विच भी दूरी बनी रहेगी। यह भी मैं अर्ज करा, क्योंकि उत्थे बराबरी है, प्रेम विच बराबरी आती है, एक दूजे तो सदके होना होंदा है, एक दूजे तो कुर्बान होना होंदा है। कहिंदे ने इत्थों थोड़ी जिहा मनुखता जन्म लैंदी है, इंसानियत जन्म लैंदी है। प्रेम हीणे मनुख नूं कहिंदे ने इंसान नहीं कहना चाहिए, वह अजे पशुओं के तल ते जी रहे, ना पत्नी नाल प्रेम, ना पति नाल, ना भरा नाल, ना भैन नाल, संबंध टुटे आए, टुटे। यूरोप दे तकरीबन करीबन सारे ही परिवार बिखर गए, भारत विच भी बिखरते जा रहे। मुश्किल है बराबरी देना, प्यार छीण आउंदा गया। भाई साहब भाई गुरदास जैसे विद्वान आलम ऐसा फरमान करते ने, लैला मजनू आशकी चौचक्की जाती, महीवाल नू सोहनी न कर दी राती, सस्सी पुन्नू दोस्ती ओ जात को जाती। हैरानगी ये कोई आम शायर इन्हों का जिक्र करे, वो तो एक गल वखरी है, एक संत कवि, एक ब्रह्म ज्ञानी। सिर्फ भाई गुरदास ने ही जिक्र नहीं किया, भाई नंद लाल ने भी किया, ये भी मैं अर्ज कर दिया। धन गुरु गोबिंद सिंह जी महाराज के 52 कवियों के चों सिरमौर कवि, इन्हां दे कोल एक ऐसा शायर आया जिन्हें लैला मजनू का किस्सा लिखिया से नजम विच, वो नंद लाल नूं सुनाण वास्ते आ गया, उहदे कुछ भाग कुछ हिस्से। कवि जितने चिर तक कवि नूं अपनी कविता ना सुना लवे, उहदी आत्मा नूं सुकून नहीं मिलदा। भावें बाकियां नूं सुनावे ते भावें सिर हिलांदे रहण कई, ते कईयां नूं रस भी आवे, लेकिन यकीन जाणो एक कवि नूं तस्कीन तसली उदों आउंदी है जद उसकी कविता दे उत्ते, जद उसकी शायरी दे उत्ते कोई शायर सिर हिलावे, वो दाद दे। संगीतकार नूं भी उस दिन सच्ची खुशी आउंदी है जद उसकी संगीत की धुन नूं कोई संगीतकार दाद देवे, जणे खणे नूं रस ते आ जाएगा।
ਤੇ ਜਣਾ ਖਣਾ ਦਾਦ ਵੀ ਦੇ ਸਕਦਾ ਹੈ। ਇਹਦੇ ਨਾਲ ਗਹਿਰੀ ਤਸਕੀਨ ਉਸ ਸੰਗੀਤਕਾਰ ਨੂੰ ਨਹੀਂ ਹੋ ਸਕਦੀ, ਇਹ ਵੀ ਮਹਿਸੂਸ ਕਰਦੇ ਹਾਂ। ਇਸ ਵਾਸਤੇ ਉਹ ਨੰਦ ਲਾਲ ਕੋਲ ਆਇਆ ਹੈ ਵੀ ਨੰਦ ਲਾਲ ਨੂੰ ਸੁਣਾਉਣਾ ਹੈ। ਬਹੁਤ ਵੱਡਾ ਸ਼ਾਇਰ ਹੈ, ਕਵੀ ਹੈ। ਦੋ ਦੋ ਚਾਰ ਚਾਰ ਨਜ਼ਮਾਂ ਉਸਨੇ ਲੈਲਾ ਤੇ ਮਜਨੂ ਬਾਰੇ ਸੁਣਾਉਣੀਆਂ ਸਨ। ਕਿਤਾਬ ਬਹੁਤ ਵੱਡੀ ਲਿਖੀ। ਭਾਈ ਸਾਹਿਬ ਨੂੰ ਕਹਿਣ ਲੱਗਾ, ਇਹ ਮੈਂ ਲਿਖੀ ਹੈ ਕਿਤਾਬ, ਇਹਦੇ ਚ ਇੱਕ ਭਾਗ ਵਿੱਚ ਲੈਲਾ ਦਾ ਜੀਵਨ, ਇੱਕ ਭਾਗ ਵਿੱਚ ਮਜਨੂ ਦਾ ਜੀਵਨ। ਮਜਨੂ ਤੋਂ ਉਸਨੇ ਕਥਾ ਆਰੰਭ ਕੀਤੀ। ਚਾਰ ਨਜ਼ਮਾਂ ਮਜਨੂ ਬਾਰੇ ਸੁਣਾਈਆਂ। ਭਾਈ ਸਾਹਿਬ ਬੜੇ ਜਜ਼ਬਾਤ ਦੇ ਡੁੱਬ ਗਏ, ਉਹਨਾਂ ਦੀ ਸੁਰਤ ਬੜੀ ਗਹਿਰਾਈ ਚਲੀ ਗਈ ਸੁਣ ਕੇ। ਉਹ ਸ਼ਾਇਰ ਕਹਿਣ ਲੱਗਾ, ਇਹ ਤੇ ਚਾਰ ਨਜ਼ਮਾਂ ਮੈਂ ਤੁਹਾਨੂੰ ਮਜਨੂ ਬਾਰੇ ਸੁਣਾਈਆਂ, ਹੁਣ ਮੈਂ ਚਾਰ ਨਜ਼ਮਾਂ ਤੁਹਾਨੂੰ ਲੈਲਾ ਬਾਰੇ ਸੁਣਾਉਂਦਾ। ਪਰ ਅਸ਼ਕ ਬਾਹਰ ਹੋ ਗਏ ਸਨ, ਭਾਵ ਵਿਭੋਰ ਹੋ ਗਏ ਸਨ, ਹੱਥ ਨਾਲ ਇਸ਼ਾਰਾ ਕੀਤਾ, ਬੜੀ ਮੁਸ਼ਕਿਲ ਨਾਲ ਜ਼ਬਾਨ ਚੋਂ ਬੋਲ ਨਿਕਲੇ, ਮਗੋ ਅਜ਼ਹਾਲੇ ਲੈਲੀ, ਨਾ ਸੁਣਾ ਮੈਨੂੰ ਲੈਲਾ ਦਾ ਕਿੱਸਾ। ਮਗੋ ਅਜ਼ਹਾਲੇ ਲੈਲੀ ਬਾਦਲੇ ਸ਼ੌਰੀ ਦਾ ਹੈ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੇ ਸਾਜ। ਤੂੰ ਮੈਨੂੰ ਮਜਨੂੰ ਦਾ ਕਿੱਸਾ ਸੁਣਾਇਆ ਹੈ, ਮੈਂ ਆਪਣੇ ਹੋਸ਼ ਗਵਾ ਬੈਠਾ। ਜੇ ਹੁਣ ਤੂੰ ਮੈਨੂੰ ਲੈਲਾ ਦਾ ਕਿੱਸਾ ਗਵਾਇਆ ਤਾਂ ਮੇਰੇ ਪ੍ਰਾਣ ਵੀ ਜਾਂਦੇ ਰਹਿਣਗੇ, ਨਾ ਸੁਣਾ, ਮੈਂ ਨਹੀਂ ਸੁਣ ਸਕਦਾ, ਮੈਂ ਨਹੀਂ ਸੁਣ ਸਕਦਾ। ਇਤਨਾ ਜਜ਼ਬਾਤੀ ਮਨੁੱਖ, ਇਤਨਾ ਭਾਵਕ ਮਨੁੱਖ, ਗੱਲ ਤੇ ਮਜਨੂ ਦੀ ਸੁਣੀ ਜੁਣ ਗਏ ਗੁਰੂ ਨਾਲ, ਗੱਲ ਤੇ ਮਜਨੂ ਦੀ ਸੁਣੀ ਜੁਣ ਗਏ ਪ੍ਰਭੂ ਨਾਲ, ਪ੍ਰਭੂ ਦੀ ਗੱਲ ਵੀ ਸੁਣ ਕੇ ਕੋਈ ਪ੍ਰਭੂ ਨਾਲ ਨਾ ਜੁੜੇ, ਗੁਰੂ ਦੀ ਗੱਲ ਸੁਣ ਕੇ ਵੀ ਕੋਈ ਗੁਰੂ ਨਾਲ ਨਾ ਜੁੜੇ, ਤੇ ਕੀ ਸਰੋਤਾ ਹੋਇਆ, ਕੀ ਸਰੋਤਾ। ਗੱਲ ਉਸਨੇ ਮਜਨੂ ਦੀ ਕੀਤੀ ਹੈ, ਪਰ ਪਿਆਰ ਦੀ ਡੋਰੀ ਭਾਈ ਨੰਦ ਲਾਲ ਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਨਾਲ ਜੁੜ ਗਈ। ਆਖਣ ਲੱਗਾ, ਮੈਂ ਆਪਣੇ ਹੋਸ਼ ਗਵਾ ਬੈਠਾ, ਹੋਰ ਨਾ ਕੁਛ ਮੈਨੂੰ ਸੁਣਾਈ, ਮਹਾਨ ਹੈ ਤੇਰੀ ਨਜ਼ਮ, ਮੈਂ ਹੋਰ ਨਹੀਂ ਕੁਛ ਸੁਣ ਸਕਦਾ। ਮਗੋ ਅਜ਼ਹਾਲੇ ਲੈ ਲਈ ਬਾਦਲੇ ਸ਼ੌਰੀ ਦਾ ਹੈ ਗੋਇਆ, ਕਿ ਸ਼ਰਾਏ ਕਿੱਸਾ ਹੈ ਮਜਨੂੰ ਮਰਾ ਦੀਵਾਨਾ ਮੈਂ ਸਾਜ਼। ਇਹ ਸੰਬੰਧ ਜੁੜਦਾ ਹੈ ਪ੍ਰੇਮ ਨਾਲ, ਪਿਆਰ ਨਾਲ। ਲੇਕਿਨ ਕਦੀ ਕਦੀ ਸਾਧਨਾ ਵਿੱਚ ਇਹ ਪਿਆਰ ਉਛਾਲ ਮਾਰਦਾ ਹੈ। ਇੱਕ ਤੀਸਰੀ ਅਵਸਥਾ ਜੋ ਪਿਆਰ ਦੀ ਬਣਦੀ ਹੈ, ਪਿਆਰ ਦੀ ਅਵਸਥਾ ਸਨੇਹ, ਪਿਆਰ ਦੀ ਅਵਸਥਾ ਹੀ ਪ੍ਰੇਮ ਹੈ, ਔਰ ਪਿਆਰ ਦੀ ਅਵਸਥਾ ਸ਼ਰਧਾ ਹੈ। ਹੇ ਗੁਰੂ, ਤੂੰ ਕਿਤਨੀ ਬਰਾਬਰੀ ਦੇਵੇਂ ਫਿਰ ਵੀ ਤੂੰ ਵੱਡਾ ਹੈ। ਇਹ ਸ਼ਰਧਾ ਮਾਂ ਨਾਲ ਹੋ ਸਕਦੀ ਹੈ, ਪਿਤਾ ਨਾਲ ਹੋ ਸਕਦੀ ਹੈ, ਚਲੋ ਉਮਰ ਵਿੱਚ ਵੱਡਾ, ਵੱਡੇ ਨਾਲ ਆਉਂਦੀ ਹੈ। ਉਮਰ ਵੀ ਮਨੁੱਖ ਨੂੰ ਕੁਛ ਸਿਖਾਉਂਦੀ ਹੈ ਜੋ ਬੜੇ ਤੋਂ ਬੜੇ ਉਸਤਾਦ ਨਹੀਂ ਸਿਖਾ ਸਕਦੇ। ਇਹ ਵੀ ਮਹਿਸੂਸ ਕਰਦੇ ਹਾਂ, ਇਸ ਚੱਕਰ ਵਿੱਚ ਨਾ ਪੈਣਾ। ਇਸੇ ਕਾਰਨ ਕਰਕੇ ਭਾਰਤ ਵਿੱਚ ਵਡੇਰੀ ਉਮਰ ਦਾ ਸਨਮਾਨ ਆਖਿਆ ਗਿਆ। ਇਹਦੇ ਕੋਲ ਉਮਰ ਦਾ ਜਿਹੜਾ ਗਿਆਨ ਹੈ ਉਹ ਤੇਰੇ ਕੋਲ ਨਹੀਂ ਹੋ ਸਕਦਾ, ਇਹ ਨੌਜਵਾਨ ਤੇਰੇ ਕੋਲ ਨਹੀਂ ਹੋ ਸਕਦਾ, ਇਹ ਬੱਚੇ ਤੇਰੇ ਕੋਲ ਨਹੀਂ ਹੋ ਸਕਦਾ। ਕੁਛ ਉਮਰ ਵੀ ਸਿਖਾਉਂਦੀ ਹੈ, ਉਤਾਰ ਚੜਾ ਬਹੁਤੇ ਦੇਖੇ ਆਉਂਦੇ ਨੇ ਉਸਨੇ। ਇਸ ਵਾਸਤੇ ਆਖਿਆ ਗਿਆ, ਬਿਰਦ ਦਾ ਆਪਣੇ ਤੋਂ ਵੱਡੇ ਦਾ, ਚਾਹੇ ਉਮਰ ਵਿੱਚ ਵੱਡਾ ਹੈ, ਇਲਮ ਵਿੱਚ ਵੱਡਾ ਹੈ, ਗਿਆਨ ਵਿੱਚ ਵੱਡਾ, ਉਹ ਤੇ ਗੱਲ ਵੱਖਰੀ, ਭਾਵੇਂ ਉਮਰ ਵਿੱਚ ਵੱਡਾ ਹੈ। ਜੋ ਕਿਸੇ ਵੀ ਗੱਲ ਵਿੱਚ ਵੱਡਾ ਹੈ ਉਸ ਨਾਲ ਜੋ ਰਿਸ਼ਤਾ ਜੁੜਦਾ ਹੈ ਸ਼ਰਧਾ ਕਰਕੇ, ਮੈਥੋਂ ਵੱਡਾ ਹੈ, ਉਮਰ ਵਿੱਚ ਵੱਡਾ ਹੈ, ਗਿਆਨ ਵਿੱਚ ਵੱਡਾ ਹੈ, ਕਲਾ ਵਿੱਚ ਵੱਡਾ ਹੈ, ਸਮਝ ਵਿੱਚ ਵੱਡਾ ਹੈ। ਜਦ ਕਦੀ ਮਨੁੱਖ ਦੀ ਇਹ ਪਿਆਰ ਦੀ ਧਾਰਾ ਸ਼ਰਧਾ ਬਣਦੀ ਹੈ, ਐਸੇ ਮਨੁੱਖ ਦੇ ਮਾੜੇ ਸੰਸਕਾਰ ਤੇ ਅੰਦਰ ਖਤਮ ਹੋ ਜਾਂਦੇ। ਜਦ ਇਹ ਸ਼ਰਧਾ ਗੁਰੂ ਤੇ ਆ ਜਾਏ,
ਐ ਗੁਰੂ ਤੂੰ ਕਿਤਨੀ ਬਰਾਬਰ।

0: ਸਭ ਤੋਂ ਮੈਂ ਪਹਿਲੀ ਗੱਲ ਕੀਤੀ ਵਿਸ਼ਵਾਸ ਜਾਂ ਕਹਿ ਰਿਹਾ ਵਿਸ਼ਵਾਸ ਪ੍ਰਭਾਵ ਹੈ ਤਤ ਗਿਆਨ ਤੇ ਸਮਾਨ ਪ੍ਰਗਟਾਇਆ। ਇੱਕ ਉਦਾਹਰਨ ਹੋਰ ਦੇ ਕੇ ਵਿਸ਼ਵਾਸ ਕੀ ਹੈ। ਗੁਰੂ ਗ੍ਰੰਥ ਸਾਹਿਬ ਧੰਨਾ ਜੀ ਦੇ ਤਿੰਨ ਸ਼ਬਦ ਨੇ, ਚਲੋ ਸੱਜਣ ਕਈ ਚਾਰ ਕਹਿੰਦੇ ਆ, ਚੌਥਾ ਗੁਰੂ ਅਰਜਨ ਦੇਵ ਦਾ। ਪਰ ਭਾਈ ਗੁਰਦਾਸ ਸਾਹਿਬ ਨੇ, ਮੈਂ ਉੱਥੇ ਜਗ੍ਹਾ ਤੇ ਕਥਾ ਕਰਕੇ ਆਇਆ ਟੌਂਕ ਧੁਆਂਗ ਪਿੰਡ, ਭਗਤ ਧੰਨਾ ਜੀ ਦੀ ਅਜੇ ਵੀ ਪੈਲੀ ਹੈਗੀ ਹੈ ਜੀ, ਉਹਨਾਂ ਦੇ ਨਾਂ ਤੇ ਕਈ ਬਿੱਘੇ ਜ਼ਮੀਨ ਬੋਲਦੀ। ਜਦੋਂ ਉਸ ਪਿੰਡ ਚ ਮੈਂ ਗਿਆ ਤੇ ਸਵੇਰੇ ਅੰਮ੍ਰਿਤ ਵੇਲੇ ਨੇਤਰਿਮ ਤੋਂ ਬਾਅਦ ਬਾਹਰ ਨਿਕਲਿਆ ਤੇ ਮੇਰੇ ਮਨ ਚ ਇੱਕੋ ਖਿਆਲ ਐਂ ਟਕਰਾਇਆ ਕਿ ਜਿਹੜਾ ਪੰਡਿਤ ਪੂਜਾ ਕਰਦਾ ਸੀ ਉਹ ਤੇ ਵਿਦਵਾਨ ਸੀ, ਧੰਨਾ ਤੇ ਪੜ੍ਹਿਆ ਨਹੀਂ ਸੀ। ਉਹਨੇ ਰੋਜ਼ ਲੰਘਦਾ, ਉਹ ਮੱਝਾਂ ਗਾਵਾਂ ਲੈ ਕੇ ਜਾਂਦਾ, ਫਿਰ ਉਸਨੇ ਵੇਖਿਆ ਵੀ ਇਹ ਬੰਦਾ ਰੋਜ਼ ਇਸ਼ਨਾਨ ਕਰਾਉਂਦਾ, ਇਹ ਦੀਵੇ ਬੱਤੀ ਧੂਪ ਬੱਤੀਆਂ ਬਾਲਦਾ। ਤੇ ਭਾਈ ਸਾਹਿਬ ਨੇ ਲਿਖਿਆ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਜਾਵੇ, ਧੰਨੇ ਡਿੱਠਾ ਚਲਤੇ ਪੁੱਛੇ ਬਾਹਮਣ ਆਖ ਸੁਣਾਵੇ। ਉਹਨੇ ਕਿਹਾ ਕੀ ਕਰਨਾ, ਉਹ ਕਹਿੰਦਾ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ। ਯਾਦ ਰੱਖਿਓ, ਉਹ ਬੰਦੇ ਨੇ ਕਿਹਾ ਵੀ ਧੰਨਿਆ ਇਹ ਠਾਕੁਰ ਦੀ ਜਿਹੜਾ ਪੂਜਾ ਕਰਦੇ ਤੇ ਸਵਾਲ ਹੈ ਜੀ, ਉਹਨੇ ਪੱਥਰ ਦੀ ਪੂਜਾ ਕੀਤੀ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂ, ਪਲੀਜ਼ ਮੇਰੀ ਗੱਲ ਧਿਆਨ ਨਾਲ ਸੁਣਿਓ। ਜਿਵੇਂ ਬਾਹਰ ਮੁਖੀ ਵੱਖ ਵੱਖ ਤਲੀਮ ਦੇ ਪੜਾਅ ਨੇ, ਸਟੇਜਿਸ ਨੇ, ਇਸੇ ਤਰ੍ਹਾਂ ਸਪਿਰਚੁਅਲਿਟੀ ਵਿੱਚ ਵੀ ਵੱਖ ਵੱਖ ਪੜਾਅ ਆਉਂਦੇ ਆ। ਉਦਾਹਰਣ ਦੇ ਤੌਰ ਤੇ ਅਸੀਂ ਬੱਚੇ ਨੂੰ ਸਕੂਲ ਪੜ੍ਹਨੇ ਪਾਉਂਦੇ ਹਾਂ, ਜੇ ਅੰਗਰੇਜ਼ੀ ਚ ਪੜ੍ਹਨਾ ਹੋਵੇ ਤਾਂ ਉਹ ਸਭ ਤੋਂ ਪਹਿਲਾਂ, ਪਹਿਲੀ ਗੱਲ ਤੇ ਉਹ ਅੱਜ ਕੱਲ ਪਹਿਲਾਂ ਪੜ੍ਹਾਉਂਦੀ ਕੋਈ ਨਹੀਂ, ਉਹ ਕਹਿੰਦੇ ਨੇ ਵੀ ਖੇਡ ਖੇਡ ਕੇ ਆ ਜਾਂਦਾ। ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ, ਇਸ ਤਰ੍ਹਾਂ ਹੈ ਨਾ ਜੀ। ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ, ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ PhD ਕਰਦਾ ਕਹੇ ਮੈਂ ਤਾਂ ਬੈਟ ਬੱਲਾ ਕਰਦੇ, ਕਹਿਣਗੇ ਫੜ ਇਹਨੂੰ ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। A for Apple ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ A ਤੋਂ ਬਣਦਾ, A ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ, ਐਪਲ ਤਾਂ ਦੱਸਿਆ ਸੀ ਤੈਨੂੰ A ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਹੈ, ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ, ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ। ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਹੈ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ, ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ, ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ, ਐਵੇਂ ਦਿਹਾੜੀ ਵਾਲੇ ਸੱਦਣ ਠਾਕੁਰ ਲੈ ਜਾਓ। ਇਸ ਲਈ ਹੋਇਆ ਨਾ ਜੀ, ਉਹਨੇ ਕਿਹਾ ਇਕੱਲਾ ਬੰਦਾ ਵਾ, ਜੇ ਨੱਕੇ ਮੋੜਨ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹੀ ਸੀ ਨਾ ਜੀ, ਇਹਨੂੰ ਤਰਕ ਚ ਨੀ, ਥੋੜਾ ਮਜ਼ਾਕ ਚ ਨੀ ਦੇਖੋ। ਉਹਨੇ ਕਿਹਾ ਵੀ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਵੀ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਹੈ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਹਤੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ, ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਿਆ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨਹੀਂ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਕਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ, ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ, ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤਿ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ। ਯਕੀਨ ਬੜੀ ਵੱਡੀ ਚੀਜ਼।
1: You're listening to KRPI 1550 Radio, Ferndale, Washington.

0: 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 radio de utte Gurbani de kise vi program nu sponsor karna chahunde ho ta call karo 604-900-7790.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ ਜਿਸ ਤੇ ਤੁਸੀਂ ਭਰੋਸਾ ਕਰ ਸਕੋ ਜੋ ਤਜਰਬੇਕਾਰ ਹੋਵੇ ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇੰਡਸਟਰੀਅਲ ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ 604-351-5111 ਗੁਰਦਿਆਲ ਸਿੰਘ ਬਾਦ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ। ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
2: Need help navigating our ever-changing real estate market? Gurdale Bod of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Bod, your realtor for life. Call Dale at 604-303-7653 or go online at GurdaleBodGroup.com.

0: You're listening to KRPI 1550 Radio, Ferndale, Washington.
1: Family Care Pharmacy.
2: पूरे BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ vitamin supplements, herbals ਅਤੇ homeopathic products ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedy products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900।

0: श्रेष्ठतर फतेह प्रवान करने। वाहिगुरु जी का खालसा, वाहिगुरु जी की फतेह। पाव सुहावे ना तव दर दुलदे, सीस सुहावा चरणे। रस्ते ते चलन वास्ते पैर चाहिए, नहीं तो चलना औखा है। और रस्ते नू वेखण वास्ते अखां चाहिदियां ने, तां वी चलना औखा है अखां तो बिना। फिर भटकना हो जांदा है, चलना नहीं आउंदा। मंजिल दिखाई देवे, रस्ता दिखाई देवे, दृष्टि चाहिदी है, लोचन चाहिदे, अखां चाहिदियां। सिर्फ दिखाई क्यों देवे, चल सकिए, पहुंच सकिए, पैर चाहिए। जो गुरु पंथ है, जो गुरु दा मार्ग है, उससे मनुख दा ध्यान चलता है, मनुख दी सुरत चलती है। उनू भी अखां चाहिए, उनू भी पैर चाहिए। अगर अखां नहीं, रास्ता दिखाई नहीं दे रहा, मंजिल दिखाई नहीं देंदी, अगर पैर नहीं तो रस्ते नू अबूर करना औखा है, रस्ते नू तय करना औखा है, रस्ते ते चलना बड़ा औखा है। तो इस तरह धार्मिक जगत विच ज्ञान नू ते दृष्टि मन लिया गया है, नेत्र मन लिया गया, श्रद्धा नू पैर मन लिया गया, भावना नू पैर मन लिया गया। श्रद्धा ही नहीं, भावना ही नहीं, भरोसा ही नहीं, चलना औखा है, कठिन है। ज्ञान ही नहीं, समझ ही नहीं, पता ही नहीं रस्ते दा, दिखाई नहीं देता, मंजिल दिखाई नहीं देती, तां भी चलना बड़ा औखा है। धन गुरु नानक देव जी महाराज फरमान कर देने, ऐसे अंधे दुनिया विच घटने जिन्हों बार दे रस्ते नहीं दिखाई देंगे, सड़क ना दिखाई देंगे, ऐसे अंधिया की तादाद बहुत थोड़ी है। और जिन्हों प्रभु का मार्ग नहीं दिखाई देता, ऐसे अंधिया नाल संसार भरिया पड़ा, ऐसे अंधिया नाल जगत भरिया। जिहड़े चल ही नहीं सकदे, ऐसे लंगड़े, ऐसे पैरां तो हीणे, मनुख जगत विच बहुत थोड़े ने, बहुत थोड़े ने, गिणती दे हिसाब नाल थोड़े ने, औसतन थोड़े ने, चल नहीं सकदे। इस तरह दे लंगड़े बहुत थोड़े ने, पर जिन्हां कोल श्रद्धा ही कोई नहीं, भावना ही कोई नहीं, भरोसा ही कोई नहीं, ऐसे लंगड़िया नाल संसार भरिया पै, भरिया पै। तो साहब कहने रोला टुंडा अंधला क्यों गल लगे थारे, ये अंधा, ये लंगड़ा, ये टुंडा किस तरह पहुंचे परमात्मा, किवें पहुंचे। सतगुरु कहिंदे ने मैनू धार्मिक जगत विच मनुख अंगहीण दिखाई देंदे, अंगहीन दिखाई देता, अंग ही कोई नहीं, ना अखां। भाई साहब भाई गुरदास जी तो इतने तक कहते हैं अंग अंगहीन। ऐसा नहीं कि एक अंग, देखबे को ना दृष्ट ना दर्श दिखाए देखो, कैसे प्रिय दर्शन देखिए दिखाई है। देख सकिए अखां ही कोई नहीं, दृष्टि कोई नहीं। और जिहड़ी दृष्टि है, जिहड़ियां अखां हैगियां ने, संसार दिखाई देंदा है, निरंकार नहीं, पदार्थ दिखाई देंदा है, परमात्मा नहीं, परिवार दिखाई देंदा है, निरंकार नहीं। देखबे को ना दृष्ट ना दर्श दिखाए देखो, कैसे प्रिय दर्शन देखिए दिखाइए, कहबे को न सुरत न सर्वन सुनबे को, कैसे प्रिय निध गुण सुनिए सुनाइए। कुछ बोल सका कुछ कह सका जवानी कोई नहीं, गूंगा। हे प्रभु तेरे बोल सुन सका कानी कोई नहीं बहरा। भाई साहब भाई गुरुदास जी बहरा। हे गुरु तेरे बोल सुन सका मेरे कुल कन नहीं ने, और जिड़े कन मेरे कुल हैगे ने इहदे नाल मैं ते परिवार की गल सुन सकदा तेरी नहीं, मैं संसार दीयां गल्लां सुन सकदा तेरे नहीं, मैं बिखे नाद सुन सकदा तेरा गीत नहीं। मेरे कोल कन्ने कोई नहीं, तेरे कन्ना तक मैं अपने बोल पहुंचा सका मेरे कोल जबानी कोई नहीं। मनुख कोल जिहड़ी जबान है वक्त वद इहदे बोल पहुंचदे ने पुत्रां तक मित्रां तक परिवार तक। चलो किसी किसी के बोलों च बरकत आती, उन्होंने बोल राज दरबार तक भी पहुंच जाते हैं, राज घरानिया तक भी पहुंच जाते हैं। पर जगत विच कुछ ऐसे भी ने जिन्हों के बोल निरंकार तक पहुंचते हैं, जा का कहा दरगे चले, जिदा कहा होया दरगाह विच भी चलता है, जिदा बोलिया होया परमात्मा की दुनिया च भी चलता है, जिदा बोलिया होया परमात्मा भी सुनता है ईश्वर भी सुनता है। जाका कहा दरगे चले। भाई साहब भाई गुरदास जी कहते हैं हे प्रभु मैं तेरे तक अपने बोल पहुंचा सका जबानी कोई नहीं रसना ही कोई नहीं, तेरे बोलों नू सुन सका मेरे कोल कान ही कोई नहीं। कैलीफोर्निया दे भ्रमण करदे आया मैं गुरुद्वारियां च देख के दंग रह गया। 10 मिनट किधरे कीर्तन दे ज्यादा हो जाण बैठना बड़ा औखा हो जाता है। 2-2 घंटे लंगर हार दे गप्पा मारदे रहणगे, कोई टाइम ही नहीं देखदा, वक्त ही नहीं देखदा। फिर मैनू उत्थे भाई गुरदास जी की पंक्ति चेते आउंदी है, हे प्रभु तेरे बोल सुन सका मेरे कोल कन्ने कोई नहीं, तेरे कन्ना तक मैं अपने बोल पहुंचा सका मेरे कोल जबान ही कोई नहीं। कहदे को ना सुरत ना सरवन सुनवे को, कैसे प्रिय निध गुण सुनिए सुनाइए। मन में गुरमत गुरमत में ना मन, नेचल होए मन उन मन लेवल आई है। हे प्रभु जो गुरमत है जो तेरे विचार ने वो मेरा मन कबूल नहीं करता, नहीं मनता, कहिंदा कह पिया मन नहीं मनता। और जिहड़े मेरे विचार ने जो मेरी सोचनी वो तैनू कबूल नहीं, वो तैनू परवान ने। बड़ी कीमती गल कह दी है भाई गुरदास जी, जो तेरी सोचनी है हे गुरु ये मैनू कबूल नहीं, मैं नहीं मनता। जो मेरी सोचनी है तैनू कबूल नहीं, तो रिश्ता किस तरह जुड़े, संबंध किवें जुड़े। मन में गुरमत गुरमत में ना मन, नेचल होए कैसे उन मन लेवल आई है। जो गुरु दी मत है जो गुरु दी सोचनी है जो गुरु दे विचार ने मन नहीं कबूल करता, और जो मन दी मत है जो मेरी सोचनी है जो मेरे विचार ने वो गुरु नू कबूल नहीं, तो संबंध किस तरह जुड़े, विचारां दी सांझी नहीं बनदी। गुरु दे विचार मैनू कबूल नहीं, मेरे विचार गुरु नू कबूल नहीं, मेरे विचारां नाल गुरु सहमत नहीं है और गुरु दे विचारां नाल मैं सहमत नहीं हाँ। भाई साहब भाई गुरदास जी, मन में गुरमत गुरमत में न मन, नेचल होए कैसे उन मन लेवल आईए। अंग अंग भंग रंग रूप कुल हीन दीन, कैसे वो नायक की नायका कहाइए। हे प्रभु जगत विच कोई टुंडा होवेगा कोई लंगड़ा होवेगा कोई अंधा होवेगा कोई बहरा होवेगा कोई गुंगा होवेगा, पर भाई गुरदास इतने कमाल कर देने, मैं ते अंधा भी हाँ, बहरा भी हाँ, गुंगा भी हाँ, टुंडा भी हाँ, लंगड़ा भी हाँ, अंग अंग भंग रंग रूप कुल हीन दीन, तैसे बहु नायक की नायका कहाई, किवें मैं तेनू कबूल हो सकदा। अंग अंग भंग, सारे अंग टुटे पहने पंग ने, ना पैर ना हथ, ना अखा ना कन, ना जबान। अंग अंग भंग रंग रूप कुल हीन दीन, तैसे बहु नायक की नायका कहाई, सारे अंगा की अपनी एक महानता है, पर रस्ते नूं वेखण वास्ते अखां चाहीदियां, रस्ते ते चलण वास्ते पैर चाहीदे। कुछ धार्मिक विद्वान ऐसा भी कहिंदे ने, अगर पैर हैगे ने, श्रद्धा हैगी है, भावना हैगी है, ज्ञान नहीं है, वध तो वध भटकेगा, और भटकदे भी कई दफा पहुंच जांदे ने, पहुंच जांदे, चलदे ते पैर किसी दिन भटक भटक के भी पहुंच जाएंगे। हुणे थानूं भाई साहब भाई सुरजीत सिंह जी, जो बहुत सोहणे आलम ने, गुरु ग्रंथ साहब जी महाराज की संपादना बारे दस रहे सन। भगत सूरदास ये बिंद्राबन तो चलिया सी, इस शौक नाल मेरे बोल भी गुरु ग्रंथ साहब विच दर्ज होवन। उहदी एक पंक्ति दर्ज है सारंग राग, अंधा सी, नेत्रहीन। हुण बिंद्राबन तो अमृतसर तक पहुंचे किवें, पर उसका हौसला देखो, लाठी लेके चल पिया, पुछदा ही पुछदा, किधरे भटक जांदा सी लोकी रस्ते ते पा देंदे सन। ये मतवातर दिन भर चलदा सी, रात नूं कदी किसे रुख तले, कदी किसे पिंड च कट लैंदा सी। भटकदा भटकदा साढ़े तीन महीनों के अमृतसर पहुंच गया, अखां कोई नहीं, पहुंच गया। सतगुरु के चरणों से मथा टेकया, मस्तक छुपया नहीं रहिंदा, है भगत है, भावना नाल भरिया होया। सतगुरु ने मौका दिता, सुना भाई, पर इह संगीतकार भी सी, राग दियां बारीकियां नूं भी जानदा सी। जद भी किसी दे अंदर परमात्मा प्रगट भी हुंदा है, गीत बन के आउंदा है, संगीत बन के आउंदा है, एवें नहीं गीता प्रगट हुंदी। धन गुरु नानक दे अंदरों अकाल पुरख प्रगट हुंदे ने, गीत बन के, संगीत बन के। वकत दा राग गाउंदे ने गुरु नानक, वकत दी राग नहीं गाउंदे। मरदानिया रबाब छेड़, बाणी आई है, बाणी मरदाने ते नहीं आई, गुरु नानक ते आई है, गाउंदे गुरु नानक आपने, मरदाना सिर्फ रबाब वजांदा, साज वजांदा। वकत दा राग गाउंदे ने, वकत दी राग नहीं गाउंदे ने गुरु नानक। कदी सोरठ पे गाउंदे ने, कदी मलार पे गाउंदे ने, कदी भैरो गा रहे ने, कदी मारू गा रहे ने, कदी मांझ गा रहे ने, कदी आसा गा रहे ने, कदी गौड़ी गा रहे ने, कदी सही राग गा रहे ने। वकत दा राग गाते ने, वकत दी राग नहीं गाते ने। कीर्तन सुनना होवे तो फिर मरदाने तो सुन लेंदे, पर जब बाणी नाजल आती है तो गुरु नानक नूं नाजल आती है, और वो बाणी नाजल होती है गीत बन के, संगीत बन के। भावें चौक विच बैठ के रविदास सारा दिन जुतियां ही गंढदा है, पर परमात्मा जब उसके हिरदे चों भी प्रगट होंदा है गीत बन के, संगीत बन के, रविदास जी सारी बाणी गीत दे च है, संगीत दे च है, हैरानगी आउंदी। गंढदा ते जुतियां इहनूं संगीत कित्थों आ गया। भावें दिन भर खड्डी ते बैठ के कबीर कपड़े ही बुणदा है, पर जब रब्बी कलाम अंदरों प्रगट होंदा है गीत बन के, संगीत बन के, कबीर दी सारी बाणी गीत दे च है, संगीत दे च है। सारा दिन भावें कपड़ियां नूं ही छिंबदा है, नाम देव छिंब है, क्योंकि शूद्र कहिंदे ने मंदिर तो ते मार मार के कढ दिता गया सी। जिस मंदिर चों मार मार के कढ दिता गया सी दास ने, वह मंदिर देखे है, ਹਜ਼ੂਰ ਸਾਹਿਬ ਤੋਂ ਸਿਰਫ 40 ਮੀਲ ਦੀ ਦੂਰੀ 'ਤੇ ਉਸ ਕਸਬੇ ਦਾ ਨਾਂ ਹੈ ਔਂਡਾ, ਜਿੱਥੇ ਮੰਦਰ ਹੈ। ਬੜਾ ਬੁਰੀ ਤਰ੍ਹਾਂ ਮਾਰਿਆ ਇਸਨੂੰ ਬ੍ਰਾਹਮਣਾਂ ਨੇ, ਤੂੰ ਸ਼ੂਦਰ ਹੈ ਅਤੇ ਮੰਦਰ ਵਿੱਚ ਕਿਸ ਤਰ੍ਹਾਂ ਆ ਗਿਆ, ਕਿਉਂ ਆਇਆ? ਸ਼ੂਦਰ ਦੀ ਅਸੀਂ ਛਾਇਆ ਨਹੀਂ ਲੈਂਦੇ, ਤੂੰ ਛਾਇਆ ਨਾਲ ਮੰਦਰ ਭ੍ਰਸ਼ਟ ਕੀਤਾ, ਸਾਰਾ ਮੰਦਰ ਸਾਨੂੰ ਧੋਣਾ ਪਏਗਾ, ਤੂੰ ਕਿਉਂ ਆ ਗਿਆ, ਕਿਸ ਤਰ੍ਹਾਂ ਆ ਗਿਆ, ਮਾਰਿਆ? ਔਰ ਗਿਲਾ ਮਿੱਠਾ ਜਿਹਾ ਕਰਦਾ ਹੈ ਨਾਮ ਦੇ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਬੈਠਲਾ। ਹੇ ਮੇਰੇ ਬਾਪ, ਹੇ ਮੇਰੇ ਬਿੱਠਲ, ਮੈਂ ਕੀ ਕਰਾਂ, ਮੈਨੂੰ ਸ਼ੂਦਰ ਸ਼ੂਦਰ ਆਖ ਕੇ ਮਾਰਿਆ ਇਹਨਾਂ ਨੇ। ਸ਼ੂਦਰ ਸ਼ੂਦਰ ਆਖ ਕੇ ਮੈਨੂੰ ਧੱਕੇ ਦਿੱਤੇ ਨੇ ਇਹਨਾਂ ਨੇ। ਪਰ ਇਹ ਮੰਦਰ ਦੇ ਪਿੱਛੇ ਜਾ ਬੈਠਾ, ਲੰਬੀ ਚੌੜੀ ਗਾਥਾ ਨਾ ਅਰਜ਼ ਕਰਾਂ, ਪਿੱਛੇ ਜਾ ਬੈਠਾ। ਪਰ ਗਜ਼ਬ ਦੀ ਗੱਲ, ਫੇਰ ਦੀਆ ਨਾ ਮੈਂ ਕੋ ਦੇਵਰਾ ਪੰਡੀਆਂ ਕੋ ਪਿਛਵਾੜ। ਮੰਦਰ ਦਾ ਦਰਵਾਜ਼ਾ ਮੂਰਤੀਆਂ ਦਾ ਮੂੰਹ ਨਾਮਦੇਵ ਦੀ ਤਰਫ ਹੋ ਗਿਆ। ਅਜੇ ਤੱਕ ਮੰਦਰ ਉਸੇ ਤਰ੍ਹਾਂ ਹੀ ਹੈ, ਅਜੇ ਤੱਕ। ਗਾਲਬਨ ਮੈਂ ਤੁਹਾਨੂੰ 35 ਸਾਲ ਪੁਰਾਣੀ ਗੱਲ ਦੱਸਾਂ। ਕਟਕ ਦੇ ਵਿੱਚ ਮੈਂ ਕਿਧਰੇ ਪੈ ਬੈਠਾ, ਗੁਰੂ ਨਾਨਕ ਦੇਵ ਜੀ ਨੇ ਹਾਜੀਆਂ ਦੇ ਮਨ ਫਿਰਾ ਦਿੱਤੇ, ਮੱਕਾ ਨਹੀਂ ਫਿਰਿਆ। 35 ਸਾਲ ਪੁਰਾਣੀ ਗੱਲ ਕਰਦਾ, ਤਰਕ ਬੁੱਧੀ ਮੇਰੀ ਬਹੁਤ ਜ਼ਿਆਦਾ ਸੀ, ਗੱਲ ਗੱਲ 'ਤੇ ਤਰਕ ਕਰਨਾ ਇਹ ਮੇਰੀ ਆਦਤ ਸੀ। ਮੈਂ ਕਿਹਾ ਹਾਜੀਆਂ ਦੇ ਮਨ ਘੁਮਾ ਦਿੱਤੇ, ਦਿਮਾਗ ਘੁਮਾ ਦਿੱਤੇ, ਸੋਚਣੀ ਫੇਰ ਦਿੱਤੀ। ਬਿਲਡਿੰਗਾਂ ਨਹੀਂ ਘੁੰਮਦੀਆਂ ਹੁੰਦੀਆਂ, ਪੱਥਰ ਦਾ ਮੱਕਾ ਨਹੀਂ ਘੁੰਮਦਾ ਹੁੰਦਾ। ਉਹਨਾਂ ਦਿਨਾਂ 'ਚ ਦਾਸ ਬਾਬਾ ਬਲਵੰਤ ਸਿੰਘ ਕੋਲ ਗੁਰਬਾਣੀ ਵਿਆਕਰਨ ਪੜ੍ਹਦਾ ਸੀ, ਉਹ ਵੀ ਬੈਠੇ ਸਨ। ਜਦ ਕਮਰੇ 'ਚ ਆਏ, ਜ਼ਿੰਦਗੀ 'ਚ ਮੈਂ ਪਹਿਲੀ ਦਫ਼ਾ ਤਾੜਨਾ ਅਤੇ ਇੱਕ ਗਾਲ ਵੀ ਸੁਣੀ, ਨਹੀਂ ਤਾਂ ਮੈਨੂੰ ਅੱਜ ਤੱਕ ਕਿਸੇ ਸਕੂਲ ਵਿੱਚ ਮਾਸਟਰ ਨੇ ਵੀ ਨਾ ਤਾੜਨਾ ਕੀਤੀ ਸੀ ਨਾ ਮਾਰਿਆ। ਅਤੇ ਮਾਂ ਬਾਪ ਦਾ ਇੱਕ ਲੋਤਾ ਲੜਕਾ ਹੋਣ ਕਰਕੇ ਉਹਨੂੰ ਮੈਂ ਲਾਡ ਨਾਲ ਭਰਿਆ, ਲੇਕਿਨ ਪਹਿਲੀ ਦਫ਼ਾ ਕੜਕਦੀ ਹੋਈ ਗਾਲ ਵੀ ਸੁਣੀ। ਆਖਿਆ, ਮੂਰਖ ਹੈ ਤੂੰ, ਇਹ ਕੀ ਆਖਿਆ, ਰਹਿੰਦਾ ਮੇਰੇ ਨਾਲ ਹੈ, ਪੜ੍ਹਦਾ ਮੇਰੇ ਕੋਲ ਹੈ, ਕੀ ਆਖਿਆ? ਮੈਂ ਆਖਿਆ, ਮੈਂ ਕੀ ਆਖਿਆ, ਤੂੰ ਇਹ ਆਖਿਆ ਮੱਕਾ ਨਹੀਂ ਘੁੰਮਿਆ। ਮੈਨੂੰ ਕਹਿਣ ਲੱਗੇ, ਫਿਰ ਭਾਈ ਗੁਰਦਾਸ ਗਲਤ ਪਏ ਕਹਿੰਦੇ ਨੇ, ਫਿਰ ਫਿਰਿਆ ਮੱਕਾ ਕਲਾ ਦਿਖਾਈ, ਤੂੰ ਠੀਕ ਹੈ ਭਾਈ ਗੁਰਦਾਸ ਗਲਤ ਹੈ। ਮੈਂ ਕਿਹਾ, ਭਾਈ ਗੁਰਦਾਸ ਦੇ ਕਹਿਣੇ ਦਾ ਵੀ ਇਹੀ ਅਰਥ ਹੋਵੇਗਾ, ਦਿਮਾਗ ਘੁਮਾ ਦਿੱਤਾ। ਤੀਜੇ ਦਿਨ ਉਹਨਾਂ ਨੇ ਕਥਾ ਦੀ ਸਮਾਪਤੀ ਕੀਤੀ ਅਤੇ ਕਹਿਣ ਲੱਗੇ, ਹਜ਼ੂਰ ਸਾਹਿਬ ਚੱਲਣਾ। ਹਜ਼ੂਰ ਸਾਹਿਬ ਦਾ ਕੋਈ ਪ੍ਰੋਗਰਾਮ ਨਹੀਂ ਸੀ ਉਦੋਂ, ਉੱਥੋਂ ਵੈਦਨਾਥ ਧਾਮ ਜਾਣਾ ਸੀ, ਫਿਰ ਕਲਕੱਤੇ ਜਾਣਾ ਸੀ, ਫਿਰ ਪਟਨਾ ਸਾਹਿਬ ਪਹੁੰਚਣਾ ਸੀ। ਅਚਾਨਕ ਕਹਿਣ ਲੱਗੇ, ਹਜ਼ੂਰ ਸਾਹਿਬ ਜਾਣਾ। ਮੈਂ ਕਿਹਾ ਠੀਕ ਹੈ। ਔਰੰਗਾਬਾਦ ਉਤਰੇ, ਉੱਥੋਂ ਟੈਕਸੀ ਪਕੜੀ, ਹਜ਼ੂਰ ਸਾਹਿਬ ਲਈ। ਹਜ਼ੂਰ ਸਾਹਿਬ 40 ਮੀਲ ਰਹਿੰਦਾ, ਰਸਤੇ ਦੇ ਵਿੱਚ ਕਸਬਾ ਪੈਂਦਾ ਔਂਡਾ, ਡਰਾਈਵਰ ਨੂੰ ਕਹਿਣ ਲੱਗੇ ਇੱਧਰ ਮੁੜ। ਮੈਂ ਕਿਹਾ, ਬਾਬਾ ਜੀ ਹਜ਼ੂਰ ਸਾਹਿਬ ਤਾਂ ਉਸ ਪਾਸੇ ਸਿੱਧਾ ਰੋਡ 'ਤੇ ਉਹ ਜਾ ਰਿਹਾ। ਕਹਿਣ ਲੱਗਾ, ਤੇਰੀ ਅਕਲ ਫਿਰਾਣੀ ਹੈ, ਇਸ ਵਾਸਤੇ ਆਇਆ। ਆਉਂਦੇ ਗਏ, ਉਹ ਮੰਦਰ ਦੇਖਿਆ। ਕਹਿਣ ਲੱਗੇ, ਹੁਣ ਦੇਖ ਇਸ ਮੰਦਰ ਨੂੰ ਦੇਖ, ਇਹ ਰੱਬੜ ਦਾ ਬਣਿਆ ਹੋਇਆ ਕਿ ਪੱਥਰ ਦਾ ਬਣਿਆ ਹੋਇਆ ਮੰਦਰ, ਇਹ ਖਿਡੌਣਾ ਹੈ ਕਿ ਅਸਲੀ ਮੰਦਰ ਹੈ, ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਫਿਰਿਆ ਹੋਇਆ ਹੈ ਕਿ ਨਹੀਂ? ਮੰਦਰ ਦਾ ਮੂੰਹ ਦੂਜੇ ਪਾਸੇ, ਮੂਰਤੀਆਂ ਦਾ ਮੂੰਹ ਦੂਜੇ ਪਾਸੇ। ਔਰ ਬ੍ਰਾਹਮਣ ਆਪ ਸਾਥੀ ਸੁਣਾਉਂਦੇ ਨੇ, ਫਿਰ ਜਿੱਥੇ ਬਾਹਰ ਬੈਠ ਕੇ ਕੀਰਤਨ ਕੀਤਾ ਸੀ ਨਾਮਦੇਵ ਨੇ, ਉੱਥੇ ਹੁਣ ਥੜਾ ਵੀ ਬਣਾ ਦਿੱਤਾ ਹੈ, ਹੁਣ ਬ੍ਰਾਹਮਣ ਮੰਨਦੇ ਨੇ, ਹੁਣ ਬ੍ਰਾਹਮਣ ਵੀ ਉਸ ਥੜੇ ਨੂੰ ਮੱਥਾ ਟੇਕਦਾ। ਦੇਖ ਕੇ ਮੈਂ ਫਿਰ ਵੀ ਬਾਬੇ ਉਹਨਾਂ ਨੇ ਇਹ ਆਖੀ, ਅਕਲ ਤੋਂ ਅੱਗੇ ਦੀ ਗੱਲ ਹੈ। ਮੈਨੂੰ ਕਹਿਣ ਲੱਗੇ, ਅਕਲ ਤੋਂ ਅੱਗੇ ਦੀ ਗੱਲ ਹੈ, ਹੈ ਤੇ ਸੱਚ, ਪਰ ਤੂੰ ਬੇਅਕਲੀ ਨਾਲ ਕਹਿ ਰਿਹਾ। ਇਹ ਵੀ ਅਜੇ ਤੱਕ ਮੈਨੂੰ ਯਾਦ ਹੈ। ਇਹ ਗੱਲ ਤੇ ਠੀਕ ਹੈ ਕਿ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਅਕਲ ਤੋਂ ਅੱਗੇ ਦੀ ਗੱਲ ਹੈ, ਪ੍ਰਭੂ ਦਾ ਰਸ ਅਕਲ ਤੋਂ ਅੱਗੇ ਦੀ ਗੱਲ ਹੈ, ਪਰਮਾਤਮਾ ਦੀ ਹੋਂਦ ਅਕਲ ਤੋਂ ਅੱਗੇ ਦੀ ਗੱਲ ਹੈ। ਪਰ ਜਿਹੜਾ ਤੂੰ ਕਹਿ ਰਿਹਾ ਬੇਅਕਲੀ ਨਾਲ ਕਹਿ ਰਿਹਾ, ਤੂੰ ਅਕਲ ਤੋਂ ਅੱਗੇ ਨਹੀਂ ਗਿਆ। ਅਗਰ ਅਕਲ ਤੋਂ ਅੱਗੇ ਚਲਾ ਜਾਂਦਾ ਤੇ ਸ਼ਾਇਦ ਖੇਡ ਬਣ ਜਾਂਦੀ, ਤੇਰੀ ਗੱਲ ਸਮਝ ਚ ਆ ਜਾਂਦੀ। ਫਿਰ ਜਦ ਮੈਂ ਭਾਈ ਨੰਦ ਲਾਲ ਨੂੰ ਪੜ੍ਹਨਾ ਸ਼ੁਰੂ ਕੀਤਾ ਤੇ ਮੈਂ ਹੈਰਾਨ ਹੋਇਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨਤਾ ਦੇ ਘਰ ਦੇ ਚ ਆਏ, ਬਖਸ਼ਿਸ਼ ਦੇ ਘਰ ਦੇ ਚ ਆਏ ਤੇ ਕਹਿਣ ਲੱਗੇ, ਨੰਦ ਲਾਲ ਬਹੁਤ ਖੁਸ਼ ਹਾਂ ਤੇਰੇ ਤੇ, ਤੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਅੱਜ ਮੈਨੂੰ ਹੋਰ ਖੁਸ਼ੀ ਹੋਵੇਗੀ, ਤੈਨੂੰ ਕੁਛ ਦਿਆਂ, ਤੈਨੂੰ ਕੁਛ ਦਿਆਂ, ਜੋ ਬਹੁਤ ਪਿਆਰਾ ਹੋਵੇ, ਬਹੁਤ ਪਿਆਰਾ ਹੋਵੇ, ਦੇਣ ਨੂੰ ਜੀ ਕਰਦਾ। ਜਿਹਦੇ ਨਾਲ ਬੜੀ ਕਰੜੀ ਦੁਸ਼ਮਣੀ ਹੋਵੇ ਉਹਦਾ ਤੇ ਕੁਝ ਖੋ ਲੈਣ ਨੂੰ ਜੀ ਕਰਦਾ। ਜਿਸ ਨਾਲ ਕਰੜੀ ਦੁਸ਼ਮਣੀ ਹੋਵੇ ਜੀ ਕਰਦਾ ਇਹਦਾ ਸੁੱਖ ਖੋ ਲਈਏ, ਇਹਦੀ ਇੱਜ਼ਤ ਲੁੱਟ ਲਈਏ, ਇਹਦਾ ਮਾਣ ਸਨਮਾਨ ਖੋ ਲਈਏ, ਮੌਕਾ ਲੱਗ ਜਾਏ ਇਹਦੀ ਜਿੰਦ ਜਾਨ ਖੋ ਲਈਏ। ਦੁਸ਼ਮਣੀ ਹੈ, ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਦੇਣ ਨੂੰ ਜੀ ਕਰਦਾ, ਸੁੱਖ ਦੇ ਲਈਏ, ਆਰਾਮ ਦੇ ਦਈਏ, ਸਨਮਾਨ ਦੇ ਦਈਏ, ਕਿਧਰੇ ਲੋੜ ਪੈ ਜਾਏ ਤੇ ਆਪਣੀ ਜਿੰਦ ਜਾਨ ਦੇ ਦਈਏ। ਸਤਿਗੁਰੂ ਕਹਿੰਦੇ ਨੇ ਤੂੰ ਮੈਨੂੰ ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ, ਤੈਨੂੰ ਅੱਜ ਮੈਂ ਕੁਛ ਦੇਣਾ ਹੈ ਕਿਉਂਕਿ ਦੇ ਕੇ ਮੈਨੂੰ ਖੁਸ਼ੀ ਮਿਲੇਗੀ। ਪਰ ਐਸਾ ਨਾ ਹੋਵੇ ਮੈਂ ਜਿਹੜਾ ਤੈਨੂੰ ਦੇਵਾਂ ਉਹ ਤੇਰੀ ਲੋੜ ਨਾ ਹੋਵੇ, ਤੇਰੀ ਮੰਗ ਨਾ ਹੋਵੇ। ਇਸ ਵਾਸਤੇ ਤੂੰ ਮੰਗ ਤੇ ਮੈਂ ਦਿਆਂ, ਜੋ ਤੂੰ ਮੰਗੇ ਉਹ ਮੈਂ ਦੇਣਾ। ਪਤਾ ਨੰਦ ਲਾਲ ਨੇ ਕੀ ਆਖਿਆ, ਮਹਾਰਾਜ ਇਸ ਦਰ ਤੇ ਪਹਿਲੇ ਮੰਗਤਾ ਹੀ ਆਇਆ ਸੀ, ਮੰਗਾਂ ਨਾਲ ਭਰਿਆ ਹੋਇਆ, ਹਰ ਵਕਤ ਮੰਗਾਂ ਹੀ ਸਨ, ਹਰ ਵਕਤ ਕਾਮਨਾਵਾਂ ਹੀ ਸਨ। ਪਾਤਸ਼ਾਹ ਜਦ ਮੈਂ ਇਸ ਦਰ ਤੇ ਆਇਆ ਸੀ ਮੰਗਤੇ ਦੀ ਤਰ੍ਹਾਂ ਆਇਆ ਸੀ, ਮੰਗਾਂ ਸਾਰੀਆਂ ਖਤਮ ਹੋ ਗਈਆਂ, ਅੱਜ ਮੈਂ ਬਾਦਸ਼ਾਹ ਹੋ ਗਿਆ, ਅੱਜ ਆਪ ਕਹਿੰਦੇ ਹੋ ਮੰਗ ਲਓ, ਅੱਜ ਆਪ ਕਹਿੰਦੇ ਹੋ ਮੰਗ ਲਓ। ਗਦਾਏ ਕੂਵੇ ਤੋਰਾ ਮੇਲੇ ਬਾਦਸ਼ਾਹੀ ਨੇਸਤ, ਹਵਾਏ ਸਲਤਨਤ ਵਾ ਜ਼ੌਕੇ ਕਜ ਕੁਲਾਹੀ ਨੇਸਤ। ਐ ਮੇਰੇ ਪਾਤਸ਼ਾਹ, ਜਿਹੜਾ ਇੱਕ ਦਫ਼ਾ ਤੁਹਾਡੀ ਗਲੀ ਚੋਂ ਲੰਘ ਜਾਏ ਉਹ ਦੋ ਜਹਾਨਾਂ ਦੀ ਬਾਦਸ਼ਾਹੀ ਠੁਕਰਾ ਦਿੰਦਾ ਹੈ। ਤੇ ਮੈਂ ਤੇ ਦਰ ਮਲ ਕੇ ਬੈਠਾ, ਮੈਨੂੰ ਕਿਹੜੀ ਕਿਸ ਚੀਜ਼ ਦੀ ਕਮੀ, ਮੈਂ ਤੇ ਬਾਦਸ਼ਾਹ ਬਣਿਆ ਬੈਠਾ ਤੁਹਾਡੀ ਸੰਗਤ ਕਰਕੇ, ਤੁਹਾਡੇ ਚਰਨਾਂ 'ਚ ਰਹਿਣ ਕਰਕੇ। ਅੱਜ ਆਪ ਕਹਿੰਦੇ ਹੋ ਕੁਛ ਮੰਗ ਲਓ, ਕੁਛ ਮੰਗ ਰਹੀ ਨਹੀਂ। ਅਮੀਰ ਖੁਸਰੋ ਇਸ ਨੂੰ ਇੰਜ ਕਹਿੰਦੇ ਨੇ, ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਦੁਆ ਕਹਿੰਦੇ ਨੇ ਅਰਦਾਸ ਨੂੰ। ਅਮੀਰ ਖੁਸਰੋ ਕਹਿੰਦੇ, ਖੁਦਾ ਹੁਣ ਤੇ ਮੇਰੇ ਹੱਥ ਹੀ ਨਹੀਂ ਉੱਠਦੇ ਕਿ ਮੈਂ ਅਰਦਾਸ ਕਰਾਂ ਤੇ ਤੇਰੇ ਕੋਲ ਕੁਛ ਮੰਗਾਂ। ਜਿਸ ਦਿਨ ਦਾ ਤੈਨੂੰ ਮੰਗਿਆ ਸਾਰੀਆਂ ਹੀ ਮੰਗਾਂ ਮਿਟ ਗਈਆਂ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ, ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਇਸ ਤਰ੍ਹਾਂ ਦੀ ਅਰਦਾਸ ਕਰਨ ਤੋਂ ਬਾਅਦ ਹੁਣ ਹੋਰ ਅਰਦਾਸ ਕਰਨ ਨੂੰ ਜੀ ਨਹੀਂ ਕਰਦਾ, ਹੋਰ ਕੁਛ ਮੰਗਣ ਨੂੰ ਜੀ ਨਹੀਂ ਕਰਦਾ। ਪਤਾ ਸਤਿਗੁਰਾਂ ਨੇ ਕੀ ਆਖਿਆ, ਨੰਦ ਲਾਲ ਫਿਰ ਸਾਡੀ ਖੁਸ਼ੀ ਤੇ ਇਹੀ ਹੈ, ਤੈਨੂੰ ਕੁਛ ਦੇਈਏ, ਚਲ ਸਾਡੀ ਖੁਸ਼ੀ ਲਈ ਮੰਗ ਲੈ, ਸਾਡਾ ਮਨ ਖੁਸ਼ ਹੋ ਜਾਏ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮਾਂ ਨਹੀਂ ਖਾ ਰਹੀ ਪੁੱਤ ਖਾ ਰਿਹਾ, ਪਰ ਮਾਂ ਖੁਸ਼ ਹੋ ਰਹੀ ਹੈ, ਖਾਂਦਾ ਤੇ ਪੁੱਤ ਪਿਆ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਖੁਸ਼ ਤੇ ਪੁੱਤਰ ਹੋ ਰਿਹਾ, ਖਾਂਦਾ ਤੇ ਪੁੱਤਰ ਪਿਆ, ਸਵਾਦ ਤੇ ਪੁੱਤਰ ਨੂੰ ਆ ਰਿਹਾ, ਪਰ ਖੁਸ਼ ਮਾਂ ਹੋ ਰਹੀ ਹੈ। ਸਿੱਖ ਦੀ ਖੁਸ਼ੀ ਕਈ ਦਫ਼ਾ ਗੁਰੂ ਦੀ ਖੁਸ਼ੀ ਬਣ ਜਾਂਦੀ। ਨੰਦ ਲਾਲ ਅੱਜ ਤੈਨੂੰ ਦੇਖ ਕੇ ਸਾਨੂੰ ਖੁਸ਼ੀ ਮਿਲੇਗੀ। ਸਾਡੀ ਖੁਸ਼ੀ ਲਈ ਮੰਗ ਲੈ, ਕੁਛ ਮੰਗ ਲੈ। ਬਹੁਤ ਪਿਆਰਾ ਲੱਗਦਾ, ਬਹੁਤ ਪਿਆਰਾ ਲੱਗਦਾ। ਭਾਈ ਸਾਹਿਬ ਨੇ ਆਪਣੀਆਂ ਨਜ਼ਮਾਂ ਵਿੱਚ ਜੋ ਕੁਛ ਮੰਗਿਆ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ। ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਜੇ ਦੇਣਾ ਹੈ ਤੇ ਇਸ ਦਿਲ ਵਿੱਚ ਰੱਬੀ ਪਿਆਰ ਦੇ, ਰੱਬੀ ਸ਼ੌਕ ਦੇ, ਸ਼ਰਧਾ ਦੇ, ਭਾਵਨਾ ਦੇ। ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਦਰ ਗਲੋ ਅਜ ਬੰਦ ਗੀਰਾ ਤੌਕ ਦੇ। ਮੁਗਲ ਕਾਲ ਵਿੱਚ ਜਿਹੜੇ ਗੁਲਾਮ ਵੇਚੇ ਜਾਂਦੇ ਸਨ, ਜਿਹੜੇ ਮਨੁੱਖ ਵੇਚੇ ਜਾਂਦੇ ਸਨ, ਉਹਨਾਂ ਦੇ ਗਲ ਵਿੱਚ ਇੱਕ ਪਟਾ ਪਾ ਦਿੱਤਾ ਜਾਂਦਾ ਸੀ, ਜਿਵੇਂ ਕੁੱਤੇ ਦੇ ਗਲ ਵਿੱਚ ਪਾਉਂਦੇ ਹਨ। ਉਸ ਪਟੇ ਨੂੰ ਤੌਕ ਕਹਿੰਦੇ ਸਨ, ਤੌਕ ਕਹਿੰਦੇ ਸਨ, ਵੀ ਇਹਦੇ ਗਲੇ ਵਿੱਚ ਤੌਕ ਪਿਆ ਹੋਇਆ। ਅਕਬਰ ਦੇ ਸਮੇਂ ਕਿਤਨੇ ਤੌਕ ਬਣਾਉਣੇ ਬੜੇ ਔਖੇ, ਕਿਉਂਕਿ ਲੱਖਾਂ ਦੀ ਫੌਜ ਉਸਨੂੰ ਰੱਖਣੀ ਪਈ ਸੀ। ਸਾਰੇ ਹਿੰਦੁਸਤਾਨ ਦਾ ਬਾਦਸ਼ਾਹ ਹੋ ਗਿਆ ਸੀ, ਤਾਂ ਪਤਾ ਕੀ ਕਰਦਾ ਸੀ, ਇੱਥੇ ਮੋਂਡੇ 'ਤੇ ਦਾਗ ਲਾ ਦਿੰਦਾ ਸੀ, ਜਿਵੇਂ ਪਸ਼ੂਆਂ ਨੂੰ ਦਾਗ ਲਾਏ ਜਾਂਦੇ ਨੇ ਅੱਗ ਨਾਲ। ਕਬੀਰ ਨੇ ਉਸਦਾ ਜ਼ਿਕਰ ਵੀ ਕੀਤਾ, ਦਾਗੇ ਹੋਏ ਸੋ ਰਣਵੇਂ ਜੋ ਜੇ ਬਿਨ ਦਾਗੇ ਭੱਗ ਜਾਏ। ਦਾਗ ਦਿੱਤੇ ਜਾਂਦੇ ਸਨ ਅਤੇ ਦਾਗੇ ਹੋਏ ਨੂੰ ਦੇਖ ਕੇ ਕਹਿ ਦਿੱਤਾ ਜਾਂਦਾ ਸੀ ਗੁਲਾਮ ਹੈ, ਵਿਕਿਆ ਹੋਇਆ ਗੁਲਾਮ ਹੈ। ਉਸ ਤੋਂ ਪਹਿਲੇ ਗਲੇ ਦੇ ਤੌਕ ਪਾ ਦਿੱਤਾ ਜਾਂਦਾ ਸੀ, ਪਟਾ ਪਾ ਦਿੱਤਾ ਜਾਂਦਾ ਸੀ, ਗੁਲਾਮ ਹੈ, ਵਿਕਿਆ ਹੋਇਆ, ਕਿਸੇ ਦਾ ਖਰੀਦਿਆ ਹੋਇਆ। ਇਤਨੀ ਇਹ ਆਮ ਵਾਬਾ ਸੀ ਅਤੇ ਇਤਨੀ ਇਹ ਆਮ ਪ੍ਰਥਾ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਂ ਸੁਭਾਵ, ਹੇ ਪ੍ਰਭੂ ਮੈਂ ਤੇਰਾ ਖਰੀਦਿਆ ਹੋਇਆ ਗੁਲਾਮ ਹਾਂ, ਮੈਂ ਤੇਰਾ ਗੁਲਾਮ। ਲਾਲਾ ਗੁਲਾਮ ਨੂੰ ਕਹਿੰਦੇ ਨੇ। ਪਰਸ਼ੀਅਨ ਦੇ ਲਾਲੇ ਦੇ ਅਰਥ ਨੇ ਗੁਲਾਮ। ਭਾਰਤ ਨੂੰ ਜਦ ਗੁਲਾਮ ਕੀਤਾ ਤਾਂ ਅਫਗਾਨੀ ਲੋਕਾਂ ਨੇ ਭਾਰਤੀਆਂ ਨੂੰ ਲਾਲਾ ਜੀ ਕਹਿਣਾ ਸ਼ੁਰੂ ਕੀਤਾ, ਲਾਲਾ ਲਾਲਾ ਲਾਲਾ, ਗੁਲਾਮ ਗੁਲਾਮ ਗੁਲਾਮ। ਉਦੋਂ ਤੇ ਉਹਨਾਂ ਨੇ ਗੁਲਾਮ ਕਹਿਣਾ ਸ਼ੁਰੂ ਕੀਤਾ ਕਿਉਂਕਿ ਗੁਲਾਮ ਬਣਾ ਲਿਆ ਸੀ, ਪਰ ਗੁਲਾਮੀ ਇਤਨੀ ਕਬੂਲ ਹੋ ਗਈ, ਇਤਨੀ ਕਬੂਲ ਹੋ ਗਈ, ਹੁਣ ਆਪਣੇ ਆਪ ਨੂੰ ਲਾਲਾ ਜੀ ਲਾਲਾ ਜੀ ਕਹੀ ਜਾਂਦੇ ਨੇ, ਸਾਰੇ ਲਾਲਾ ਜੀ ਲਾਲਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਮੁੱਲ ਖਰੀਦੀ ਲਾਲਾ ਗੋਲਾ, ਹੇ ਪ੍ਰਭੂ ਮੈਂ ਤੇਰਾ ਖਰੀਦਿਆ ਹੋਇਆ, ਤੇਰਾ ਮੁੱਲ ਖਰੀਦਿਆ ਹੋਇਆ ਗੁਲਾਮ ਹਾਂ। ਬੜਾ ਮੈਂ ਭਾਗਾਂ ਵਾਲਾ, ਤੇਰਾ ਗੁਲਾਮ, ਕਿਸੇ ਹੋਰ ਦਾ ਨਹੀਂ, ਤੇਰਾ ਗੁਲਾਮ। ਕਹੋ ਕਬੀਰ ਗੁਲਾਮ ਘਰ ਕਾ, ਜੇ ਆਏ ਭਾਵੇਂ ਮਾਰ ਭਗਤ ਕਬੀਰ, ਹੇ ਪ੍ਰਭੂ ਹੁਣ ਤੇਰੀ ਮਰਜ਼ੀ, ਅਸੀਂ ਤੇ ਤੇਰੇ ਗੁਲਾਮ, ਤੇਰੇ ਗੁਲਾਮ। ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸਵਾਗਾ, ਗੁਰਕੀ ਬਚਨੀ ਹਾਟ ਬਿਖਾਨਾ ਜਿਤਲਾ ਆਇਆ ਤਿਤਲਾਗਾ। ਅਸੀਂ ਤੇ ਗੁਰੂ ਦੀ ਦੁਕਾਨ ਤੇ ਆਪਣੇ ਆਪ ਨੂੰ ਵੇਚ ਦਿੱਤਾ, ਸਤਿਗੁਰੂ ਇੰਜ ਕਹਿੰਦੇ, ਵੇਚ ਦਿੱਤਾ, ਖਰੀਦੇ ਗਏ ਗੁਲਾਮ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਐ ਮੇਰੇ ਇਲਾਹੀ ਐ ਮੇਰੇ ਗੁਰੂ, ਦੇਣਾ ਹੈ ਤੇ ਸ਼ੌਕ ਦੇ, ਸ਼ਰਧਾ ਦੇ, ਪਿਆਰ ਦੇ। ਯਾ ਇਲਾਹੀ ਈ ਦਿਲ ਮਰਾ ਸ਼ੌਕ ਦੇ, ਦਰ ਗਲੋ ਅਜ ਬੰਦ ਗੀਰਾ ਤੌਕ ਦੇ। ਮੇਰੇ ਗਲੇ ਵਿੱਚ ਬੰਦਗੀ ਦਾ ਪੱਟਾ ਪਾ ਦੇ, ਗੁਲਾਮ ਬਣਾ ਦੇ। ਦਰ ਗਲੋ ਅਜ ਬੰਦ ਗੀਰਾ ਤੌਕ ਦੇ। ਅਗਾਂਹ ਚੱਲ ਕੇ ਹੱਥ ਜੋੜ ਕੇ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਬਿਦੇ, ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਵੇਖ ਸਕਦੀਆਂ, ਇਹ ਤੇ ਮੇਰੇ ਕੋਲ ਹੈਗੀਆਂ ਨੇ, ਇਹ ਤੇ ਜਨਮ ਤੋਂ ਮਿਲੀਆਂ ਨੇ। ਉਹ ਅੱਖ ਜਿਹਦੇ ਨਾਲ ਪਰਮਾਤਮਾ ਮਿਲਦਾ, ਦਿਖਾਈ ਦਿੰਦਾ, ਉਹ ਜੀਵਨ ਤੋਂ ਮਿਲਦੀ ਹੈ, ਸਾਧਨਾ ਤੋਂ ਮਿਲਦੀ ਹੈ, ਤਪੱਸਿਆ ਤੋਂ ਮਿਲਦੀ ਹੈ, ਭਗਤੀ ਤੋਂ ਮਿਲਦੀ ਹੈ, ਉਹ ਨਹੀਂ ਮਿਲਦੀ, ਇਹ ਤੇ ਜਨਮ ਤੋਂ ਮਿਲੀਆਂ ਨੇ। ਇਹਨਾਂ ਦੀ ਤੇ ਅਸੀਂ ਕੋਈ ਕੀਮਤ ਨਹੀਂ ਚੁਕਾਈ, ਇਸ ਵਾਸਤੇ ਮਨੁੱਖ ਇਹਨਾਂ ਅੱਖਾਂ ਦੀ ਇਤਨੀ ਕਦਰ ਵੀ ਨਹੀਂ ਕਰਦਾ। ਕਹਿੰਦੇ ਨੇ ਮਨੁੱਖ ਹੱਥਾਂ ਨੂੰ ਵੀ ਸਾਫ਼ ਰੱਖਦਾ, ਪੈਰਾਂ ਨੂੰ ਵੀ ਸਾਫ਼ ਰੱਖਦਾ, ਅੱਖਾਂ ਨੂੰ ਤੇ ਮਹਿਲਾ ਰੱਖਦਾ, ਨਜ਼ਰਾਂ ਤੇ ਮਹਿਲੀਆਂ ਆਉਂਦੀਆਂ ਨੇ, ਅੱਖਾਂ ਦੀ ਇਤਨੀ ਪਰਵਾਹ ਨਹੀਂ ਕਰਦਾ ਕਿ ਅੱਖਾਂ ਇਤਨੀਆਂ ਮੈਲੀਆਂ, ਔਰ ਅੱਖਾਂ ਦੀ ਮੈਲ ਬੜੀ ਦੂਰ ਤੱਕ ਜਾਂਦੀ ਹੈ। ਅੱਖਾਂ ਦੀ ਮੈਲ ਸਿਰਫ ਮਨੋਵਿਗਿਆਨਕ ਜਾਂ ਥੋੜ੍ਹੇ ਜਿਹਾ ਸੰਤ ਭਗਤਾਂ ਨੂੰ ਦਿਖਾਈ ਦਿੰਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖ ਲਿਆ ਸੀ, ਇਹ ਜੋ ਸਾਰਾ ਦਿਨ ਪਾਣੀ ਪਿਲਾਉਂਦਾ ਹੈ, ਸੇਵਾ ਕਰਦਾ ਹੈ, ਇਹ ਸੇਵਕ ਨਹੀਂ ਹੈ, ਭਗਤ ਨਹੀਂ ਹੈ, ਠੱਗ ਹੈ। ਇਹਦੀ ਅੱਖਾਂ ਦੱਸ ਰਹੀਆਂ, ਸੱਜਣ ਠੱਗ ਹੈ, ਸਿਰਫ ਦਿਖਾਈ ਦਿੰਦਾ ਸੱਜਣ, ਸਿਰਫ ਨਾਮ ਇਸਦਾ ਸੱਜਣ ਹੈ, ਕਿਉਂਕਿ ਠੱਗ ਹੈ। ਇਹਦੀ ਅੱਖਾਂ ਦੱਸਦੀਆਂ ਪਈਆਂ, ਇਹਦੀਆਂ ਨਜ਼ਰਾਂ ਦੱਸਦੀਆਂ ਪਈਆਂ, ਕੀ ਹੋਇਆ ਹੱਥਾਂ ਨਾਲ ਸੇਵਾ ਕਰਦਾ ਪਿਆ, ਅੱਖਾਂ ਮੈਲੀਆਂ, ਮੇਲੀਆਂ ਨਜ਼ਰਾਂ ਨਾਲ ਸੇਵਾ ਕਰਦੇ। ਮੈਂ ਗੁਰਦੁਆਰਿਆਂ 'ਚ ਵੀ ਦੇਖੇ ਨੇ ਗੁਸਤਾਖੀ ਮਾਫ ਔਖੇ ਨਾਲ, ਮੇਲੀਆਂ ਅੱਖਾਂ ਵਾਲੇ ਮੈਂ ਮੰਦਰਾਂ ਵਿੱਚ ਵੀ ਸੇਵਾ ਕਰਦੇ ਹੋਏ ਦੇਖੇ। ਅੱਖਾਂ 'ਤੇ ਮੇਲੀਆਂ ਨੇ, ਹੁਣ ਸੇਵਾਦਾਰ ਨੇ, ਅੱਖਾਂ 'ਤੇ ਮੇਲੀਆਂ ਨੇ, ਇਹਨਾਂ ਅੱਖਾਂ ਨੂੰ ਮਨੁੱਖ ਇਤਨਾ ਸੰਭਾਲ ਕੇ ਨਹੀਂ ਰੱਖਦਾ ਕਿ ਮੇਲੀਆਂ ਨਾ ਹੋਣ। ਹੱਥ ਵੀ ਧੋ ਲੈਂਦਾ, ਪੈਰ ਵੀ ਧੋ ਲੈਂਦਾ, ਅੱਖਾਂ ਵੀ ਸਾਫ ਕਰ, ਇੰਨੀਆਂ ਮੈਲੀਆਂ, ਇਤਨੀਆਂ ਮੈਲੀਆਂ। ਸਿਆਣੇ ਕਹਿ ਦਿੰਦੇ ਨੇ ਇਹਦੀ ਅੱਖ ਮੈਲੀ ਹੈ, ਠੀਕ ਨਹੀਂ ਹੈ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਇੰਝ ਕਹਿੰਦੇ ਨੇ, ਦ੍ਰਿਸ਼ਟ ਵਿਕਾਰੀ ਬੰਧਨ ਬਾਂਧੇ ਹਉ ਤਾਂ ਕਹਿ ਬਲ ਜਾ। ਜਿਹੜਾ ਆਪਣੀ ਅੱਖਾਂ ਨੂੰ ਧੋ ਲੈਂਦਾ ਹੈ, ਨਿਰਮਲ ਕਰ ਲੈਂਦਾ ਹੈ, ਸਭ ਕੁਛ ਸਾਫ ਦਿਖਾਈ ਦਿੰਦਾ ਹੈ, ਮੈਂ ਉਸ ਤੋਂ ਸਦਕੇ ਜਾਂਦਾ, ਕੁਰਬਾਨ ਜਾਂਦਾ। ਗੁਰੂ ਨਾਨਕ ਦੇਵ ਜੀ, ਮੈਂ ਉਸ ਤੋਂ ਬਲਹਾਰ ਨਹੀਂ ਜਾਂਦਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਯਾ ਇਲਾਹੀ ਚਸ਼ਮੇ ਬੀਨਾ ਏ ਵੇਰੇ, ਐ ਮੇਰੇ ਇਲਾਹੀ, ਉਹ ਅੱਖਾਂ ਦੇ ਜਿਹੜੀਆਂ ਪਰਮਾਤਮਾ ਨੂੰ ਦੇਖ ਸਕਦੀਆਂ। ਫਿਰ ਦੂਸਰੀ ਪੰਕਤੀ ਤੇ ਕਮਾਲ ਕਰ ਦਿੱਤਾ ਹੈ, ਯਾ ਇਲਾਹੀ ਚਸ਼ਮੇ ਬੀਨਾ ਏ ਵੇਰੇ, ਦਰ ਸਰਮ ਅਦ ਇਸ਼ਕ ਸੌਦਾ ਏ ਵੇਰੇ। ਇਸ ਸਿਰ ਦੇ ਉਹ ਇਸ਼ਕ ਦੇ, ਉਹ ਸ਼ਰਧਾ ਦੇ, ਉਹ ਭਾਵਨਾ ਦੇ ਕਿ ਸਾਰੇ ਕਹਿ ਦੇਣ ਨੰਦ ਲਾਲ ਪਾਗਲ ਹੈ, ਪਾਗਲ ਹੈ, ਪਾਗਲ ਹੈ, ਇਹ ਮੇਰੇ ਗੁਰਦੇਵ। ਅਜੇ ਤੇ ਲੋਕੀ ਮੈਨੂੰ ਗਿਆਨੀ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ, ਕਵੀ ਕਹਿੰਦੇ ਨੇ, ਸ਼ਾਇਰ ਕਹਿੰਦੇ ਨੇ, ਆਲਮ ਫਾਜ਼ਿਲ ਕਹਿੰਦੇ ਨੇ, ਮੈਨੂੰ ਅਜੇ ਕਿਸੇ ਨੇ ਪਾਗਲ ਕਹਿਣਾ ਸ਼ੁਰੂ ਨਹੀਂ ਕੀਤਾ। ਭਗਤ ਪਾਗਲਾਂ ਜੈਸੇ ਦਿਖਾਈ ਦਿੰਦੇ ਨੇ, ਇਹ ਵੀ ਮੈਂ ਅਰਜ਼ ਕਰਾਂ ਆਮ ਬੰਦਿਆਂ ਨੂੰ, ਕਿਉਂ ਉਹਨਾਂ ਦਾ ਰਹਿਣ ਸਹਿਣ, ਤਰਜ਼ੇ ਜ਼ਿੰਦਗੀ ਜਗਤ ਨਾਲ ਤਾਲਮੇਲ ਨਹੀਂ ਖਾਂਦੀ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਅਤੇ ਜਿਨ੍ਹਾਂ ਦਾ ਜੋੜ ਆ ਜਾਂਦਾ, ਭਗਤ ਕਹਿਣ ਦੀ ਲੋੜ ਵੀ ਕੀ ਹੈ, ਸੰਤ ਕਹਿਣ ਦੀ ਲੋੜ ਵੀ ਕੀ ਹੈ, ਫਕੀਰ ਕਹਿਣ ਦੀ ਲੋੜ ਵੀ ਕੀ ਹੈ। ਖਾਸ ਦ੍ਰਿਸ਼ਟੀ ਹੋਵੇ ਤਾਂ ਪਤਾ ਚੱਲ ਜਾਂਦਾ ਇਹਨਾਂ ਦੀ ਤਰਜ਼ੇ ਜ਼ਿੰਦਗੀ ਮੇਲ ਨਹੀਂ ਖਾਂਦੀ। ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਸੰਸਾਰ ਵਿੱਚ ਰਹਿੰਦੇ ਹੋਏ ਸੰਸਾਰੀਆਂ ਦੀ ਤਰ੍ਹਾਂ ਦਿਖਾਈ ਦਿੰਦੇ ਹੋਇਆ ਸੰਸਾਰੀ ਨਹੀਂ ਆਉਂਦੇ। ਇੱਕ ਗਾਥਾ ਹੈ ਪੰਚਦਸ਼ੀ ਦੇ ਵਿੱਚ, ਇੱਕ ਬੋਧ ਭਿਕਸ਼ੂ ਜੋ ਅੱਠੇ ਪੈਰ ਧਿਆਨ ਸਾਧਨਾ 'ਚ ਰਹਿੰਦਾ ਸੀ, ਰਸਤੇ 'ਚ ਸੜਕ 'ਚ ਬੈਠਾ, ਆਉਂਦੇ ਜਾਂਦੇ ਜੋ ਲੋਕੀ ਉਸਨੂੰ ਭਿਕਸ਼ਾ ਦੇ ਦਿੰਦੇ ਸਨ, ਉਸ ਨਾਲ ਉਸਦੀ ਉਪਜੀਵਿਕਾ ਚੱਲਦੀ ਸੀ। ਵਕਤ ਦਾ ਰਾਜਾ ਵੀ ਰੋਜ਼ ਰੱਥ 'ਤੇ ਬੈਠ ਕੇ ਲੰਘਦਾ ਸੀ, ਰਾਜ ਮਹਿਲਾਂ ਤੋਂ ਰਾਜ ਸਭਾ ਵਿੱਚ ਜਾਂਦਾ ਸੀ ਉਸੇ ਰਸਤੇ ਤੋਂ। ਮਨ ਵਿੱਚ ਰਾਜੇ ਦੇ ਖਿਆਲ ਆਇਆ, ਭਜਨੀਕ ਬੜਾ ਹੈ, ਲਿਵਲੀਨ ਰਹਿੰਦਾ ਹੈ, ਹਰ ਵਕਤ ਸੁਰਤ ਦੀ ਇਕਾਗਰਤਾ ਵਿੱਚ ਰਹਿੰਦਾ ਹੈ, ਇਹਨੂੰ ਆਪਣੇ ਮਹਿਲਾਂ 'ਚ ਬੁਲਾ ਲਿਆ, ਦਾਵਤ ਦੇ ਦਿਆਂ, ਕੁਝ ਦਿਨ ਸਾਡੇ ਮਹਿਲਾਂ 'ਚ ਰਹੇ, ਦੋ ਚਾਰ ਦਿਨ, ਅੱਠ ਦਸ ਦਿਨ। ਇਹ ਮਨ ਵਿੱਚ ਸੋਚ ਲਿਆ ਬਈ ਰਾਜ ਸਭਾ ਤੋਂ ਵਾਪਸੀ 'ਤੇ ਆਉਂਦੇ ਹਾਂ, ਪ੍ਰਾਰਥਨਾ ਕਰਾਂਗਾ, ਮੈਂ ਕਵਾਂਗਾ। ਵਾਪਸ ਆ ਰਿਹਾ, ਜੁੱਗੀ ਕੋਲ ਇਸਨੇ ਰੱਥ ਰੁਕਵਾਇਆ, ਉਤਰਿਆ, ਹੱਥ ਜੋੜ ਕੇ ਆਖਿਆ, ਸੰਤ ਜੀ ਕੁਛ ਦਿਨ ਸਾਡੇ ਗ੍ਰਹਿ ਦੇ 'ਚ ਰਹੋ, ਕੁਛ ਦਿਨ। ਉਹ ਸਾਧੂ ਇੱਕਦਮ ਖੜਾ ਹੋ ਗਿਆ, ਕਹਿੰਦਾ ਚਲੋ। ਰਾਜੇ ਦੀ ਅੱਧੀ ਸ਼ਰਧਾ ਟੁੱਟ ਗਈ, ਲੰਗਰ ਲੈ ਕਿਤੇ ਨਾਜ ਨਖਰੇ ਕੁਝ ਕੀਤੇ ਹੀ ਨਹੀਂ। ਜਿੰਨੇ ਚਿਰ ਤੱਕ ਬੰਦਾ ਨਾਜ ਨਖਰੇ ਕਰੇ ਨਾ ਅਗਲਾ ਉਹਨੂੰ ਸੰਤ ਨਹੀਂ ਮੰਨਦਾ। ਇਸ ਵਾਸਤੇ ਬੜੇ ਬੜੇ ਨਖਰੇ ਦਿਖਾਉਂਦੇ ਨੇ ਉਹ ਲੋਕ ਜੋ ਵਾਸਤਵਿਕ ਸੰਤ ਨਹੀਂ ਆਉਂਦੇ, ਗੁਸਤਾਖੀ ਨਾਲ ਸਰਲ ਨਹੀਂ ਆਉਂਦੇ, ਬੜੇ ਬਿਖਮ ਆਉਂਦੇ ਨੇ, ਬਹੁਤ ਬਿਖਮ ਆਉਂਦੇ ਨੇ, ਸਰਲ ਨਹੀਂ ਆਉਂਦੇ, ਸਾਦੇ ਨਹੀਂ ਆਉਂਦੇ। ਪਰ ਰਾਜੇ ਦੀ ਸ਼ਰਧਾ ਟੁੱਟ ਗਈ ਹੈ। ਇਹ ਤੇ ਸਹੀ ਉਡੀਕੇ ਸੀ ਕਦੋਂ ਮੈਂ ਦਾਵਤ ਦੇਵਾਂ ਤੇ ਚਲੀਏ ਮਹਿਲਾਂ ਚ, ਇਹ ਤੇ ਸਹੀ ਉਡੀਕੇ ਸੀ। ਮੈਂ ਕਿਹਾ ਤੇ ਖੜਾ ਹੋ ਗਿਆ। ਹੁਣ ਕਹਿ ਚੁੱਕਿਆ ਸੀ ਰਾਜਾ, ਹੁਣ ਆਪਣੀ ਦਿੱਤੀ ਹੋਈ ਦਾਵਤ ਨੂੰ ਵਾਪਸ ਲੈਣਾ ਵੀ ਉਸਨੇ ਆਪਣੀ ਤੋਹੀਨ ਸਮਝੀ, ਲੇਕਿਨ ਸ਼ਰਧਾ ਉਸਦੀ ਅੱਧੀ ਟੁੱਟ ਗਈ। ਬਿਠਾ ਲਿਆ ਰਾਤ ਚ, ਮਹਿਲਾਂ ਚ ਲੈ ਗਿਆ, ਜਿਹੜਾ ਮਹਿਮਾਨ ਖਾਨਾ ਸੀ ਉਹਦੇ ਠਹਿਰਾਇਆ, ਜਿਹੜੇ ਪਕਵਾਨ ਉਹ ਖੁਦ ਖਾਂਦਾ ਸੀ ਅੱਜ ਸਾਧੂ ਨੇ ਉਹੀ ਖਾਧੇ। ਫਿਰ ਉਸ ਰਾਜੇ ਨੇ ਨਵੇਂ ਬਸਤਰ ਜੋ ਆਪਣੇ ਲਈ ਸਿਲਵਾਏ ਸਨ ਉਹ ਦਿੱਤੇ, ਵੀ ਇਹ ਪਹਿਨ ਲੈ ਤੂੰ, ਉਹਨੇ ਉਹ ਵੀ ਪਾ ਲਿਆ। ਉਹ ਕੀਮਤੀ ਕੱਪੜੇ ਵੀ ਪਹਿਨਦੇ। ਰਾਤ ਨੂੰ ਬੜੇ ਸੁੰਦਰ ਸੇਜਾ ਤੇ ਉਸੁੱਤਾ, ਤਰ੍ਹਾਂ ਤਰ੍ਹਾਂ ਦੇ ਰੋਜ਼ ਪਕਵਾਨ ਐਸ਼ੋ ਆਰਾਮ ਰੋਜ਼ ਮੁਹੱਈਆ ਰਾਜਾ ਕਰਾ ਦਿੰਦਾ ਸੀ। ਅੱਜ ਚੌਥੇ ਦਿਨ ਰਾਜਾ ਕੋਲ ਬੈਠਾ ਤੇ ਸੰਤ ਨੂੰ ਵੀ ਦਿਸ ਪਿਆ ਇਹਦੇ ਅੰਦਰ ਸ਼ਰਧਾ ਨਹੀਂ ਰਹੀ, ਸੰਤ ਨੂੰ ਦਿਸ ਪਿਆ। ਮੈਂ ਹੁਣੇ ਹੀ ਅਰਜ਼ ਕੀਤੀ, ਅੱਖਾਂ ਬਹੁਤ ਕੁਝ ਦੱਸ ਦਿੰਦੀਆਂ, ਬਹੁਤ ਕੁਝ ਦੱਸ ਦਿੰਦੀਆਂ। ਰਾਜਾ ਕਹਿਣ ਲੱਗਾ, ਮੈਂ ਤੁਹਾਡੇ ਕਦਮਾਂ ਤੇ ਸਿਰ ਰੱਖਦਾ ਸੀ ਤੇ ਹੱਥ ਜੋੜਦਾ ਸੀ, ਅੱਜ ਨਾ ਕਦਮਾਂ ਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜੇ ਨੇ, ਕਿਉਂਕਿ ਤੁਹਾਡੀ ਸਾਡੀ ਬਰਾਬਰੀ ਹੋ ਗਈ। ਜੋ ਮੈਂ ਕੱਪੜੇ ਪਹਿਨਣ ਉਹੀ ਤੁਸੀਂ ਪਹਿਨਣ, ਜੋ ਮੈਂ ਖਾਧਾ ਹੈ ਉਹੀ ਤੁਸੀਂ ਖਾਧਾ ਹੈ। ਜਿਸ ਤਰ੍ਹਾਂ ਦੇ ਮਹਿਲਾਂ 'ਚ ਮੈਂ ਰਹਿੰਦਾ ਪਿਆ ਤੁਸੀਂ ਵੀ ਰਹਿ ਰਹੇ ਹੋ, ਔਰ ਜਿਸ ਤਰ੍ਹਾਂ ਦੀ ਸੇਜਾ 'ਤੇ ਮੈਂ ਸੁੱਤਾਂ ਤੁਸੀਂ ਸੁੱਤੇ ਹੋ, ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ ਅਤੇ ਮੇਰੇ ਵਿੱਚ। ਇਸ ਵਾਸਤੇ ਮੇਰਾ ਸਿਰ ਨਹੀਂ ਚੁੱਕਿਆ, ਇਸ ਵਾਸਤੇ ਮੈਂ ਹੱਥ ਨਹੀਂ ਜੋੜਿਆ। ਜੋ ਇਹ ਮੈਂ ਕਹਿ ਰਿਹਾ ਇਹ ਸਹੀ ਹੈ ਜਾਂ ਗਲਤ ਤੁਸੀਂ ਦੱਸੋ। ਸੰਤ ਕਹਿਣ ਲੱਗਾ, ਦੱਸਾਂਗਾ ਤੇ ਸਹੀ ਪਰ ਇੱਥੇ ਨਹੀਂ, ਬਾਹਰ ਚੱਲ ਕੇ। ਪ੍ਰਾਚੀਨ ਗਾਥਾ ਹੈ, ਪੁਰਾਣੀ ਕਥਾ ਹੈ। ਰਾਜਾ ਵੀ ਬੜਾ ਉਤਾਵਲਾ ਸੀ, ਚਲੋ ਦੱਸੇਗਾ, ਕਹਿੰਦੇ ਚਲੋ ਫਿਰ ਬਾਹਰ ਚਲੋ। ਪੁਰਾਣੇ ਰਜਵਾੜੇ ਹੁੰਦੇ ਸਨ, ਛੋਟੀਆਂ ਛੋਟੀਆਂ ਜਗੀਰਾਂ, ਅੱਠ ਦਸ ਪਿੰਡਾਂ ਦਾ ਰਜਵਾੜਾ। ਮਹਾਤਮਾ ਬੁੱਧ ਦਾ ਪਿਤਾ ਕਪਿਲਵਸਤੂ ਦਾ ਰਾਜਾ ਸੀ, ਐਤੀ ਚਾਲੀ ਪਿੰਡ ਸਨ ਛੋਟੇ ਛੋਟੇ, ਹੋਰ ਕੁਛ ਵੀ ਨਹੀਂ ਸੀ। ਗਾਲਬਨ ਤਿੰਨ ਚਾਰ ਫਰਲਾਂਗ ਜਦ ਚਲੇ, ਰਾਜਾ ਕਹਿੰਦੇ ਦੱਸੋ, ਬਹੁਤ ਦੂਰ ਆ ਗਏ ਹਾਂ, ਤੁਹਾਡੇ ਸਾਡੇ 'ਚ ਫਰਕ ਕੀ ਹੈ? ਸੰਤ ਕਹਿੰਦਾ ਅੱਗੇ ਦੱਸਾਂਗੇ, ਅੱਗੇ ਦੱਸਾਂਗੇ। ਪੂਰਾ ਮੀਲ ਚੱਲ ਰਿਹਾ, ਹੁਣ ਰਾਜਾ ਫਿਰ ਪੁੱਛਦਾ, ਹੁਣ ਤੇ ਦੱਸੋ, ਮੈਂ ਤੇ ਚੱਲ ਕੇ ਥੱਕ ਗਿਆ, ਮੈਂ ਕਦੇ ਇਤਨਾ ਚੱਲਿਆ ਨਹੀਂ, ਤੁਸੀਂ ਬਹੁਤ ਮੈਨੂੰ ਚਲਾ ਲਿਆ, ਹੁਣ ਤੇ ਦੱਸੋ। ਸੰਤ ਕਹਿੰਦਾ ਦੱਸਾਂਗਾ ਅੱਗੇ। ਦੋ ਮੀਲ ਦੀ ਵਾਟ ਤੈਅ ਹੋਈ, ਇਤਨਾ ਕਦੀ ਚੱਲਿਆ ਨਹੀਂ ਸੀ ਰਾਜਾ, ਰੱਥ ਤੇ ਸਵਾਰੀ ਕਰਦਾ ਸੀ। ਆਖਣ ਲੱਗਾ ਸੰਤ ਜੀ ਹੁਣ ਤੇ ਦੱਸੋ। ਕਹਿਣ ਲੱਗੇ ਥੋੜ੍ਹੀ ਦੂਰ ਹੋਰ ਚੱਲਦਿਆਂ ਦੱਸਾਂਗੇ। ਰਾਜੇ ਦਾ ਹੌਸਲਾ ਬਣ ਗਿਆ, ਚੱਲਦਿਆਂ ਚੱਲਦਿਆਂ ਥੋੜ੍ਹੀ ਦੂਰ ਤੇ ਰਾਜਾ ਰੁਕ ਗਿਆ। ਕਹਿੰਦਾ ਸੰਤ ਜੀ ਹੁਣ ਤੇ ਦੱਸੋ। ਸੰਤ ਕਹਿੰਦੇ ਨਹੀਂ ਅੱਗੇ। ਰਾਜਾ ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ, ਮੇਰੇ ਰਾਜ ਦੀ ਸਰਹੱਦ ਇੱਥੇ ਖਤਮ ਹੋ ਜਾਂਦੀ, ਮੈਂ ਅੱਗੇ ਨਹੀਂ ਜਾ ਸਕਦਾ, ਮੇਰੀ ਸਟੇਟ ਇੱਥੇ ਤੱਕ ਹੈ, ਮੇਰਾ ਰਾਜ ਪਾਠ ਇੱਥੇ ਤੱਕ ਹੈ, ਮੇਰਾ ਰਾਜ ਪਾਠ ਪਿੱਛੇ ਰਹਿ ਗਿਆ, ਮੇਰੇ ਮਹਿਲ ਪਿੱਛੇ ਰਹਿ ਗਏ, ਮੇਰਾ ਪਰਿਵਾਰ ਪਿੱਛੇ ਰਹਿ ਗਿਆ, ਇੱਥੇ ਹੱਦ ਖਤਮ ਹੁੰਦੀ ਹੈ। संत कहन लगा तेरे ते मेरे च यही फर्क है, तेरे महल पिछे ने मेरे अग्गे ने, तेरा सब कुछ पिछे है मेरा सब कुछ अग्गे है। जिथों तेरा सब कुछ खत्म होता है उस जगह तो मेरा सब कुछ शुरू होता है। जा तेरे महल छड़े कपड़े उतार के परे सुट दिते आपां चले अग्गे, तो तेरे मेरे च यही फर्क है। तू अग्गे नहीं आ सकता, पिछे मुड़ सकता है, असी पिछे मुड़दे ही नहीं आते, अगह जाते होंगे। अगां कु तरांग पिछा फेर ना मोड़ा, नानक सिंह एहया वार बहुड़ ना होवी जन्मड़ा। गुरु अर्जन देव जी महाराज कहते हैं क्यों पिछे सुरत न मोड़दा है, बंदा आ गया गुरुद्वारे सुरत पिछे कारोबार जा रही है, कम से कम एक घंटे लिए तो सुरत को अगे रख, शब्द के नाल जोड़, एक अद्धे घंटे लिए तो कर, इतने आके भी तेरी सुरत पिछे परिवार कारोबार घर सुरत पिछे जाती है, अगे नहीं जाती। साहब कहते हैं अगां को तरां पिछा फेर ना मोड़ा, पिछे तो साडा संसार है, अगे निरंकार, पिछे तो साडा परिवार हो सकता करतार से अगे, पिछे तो साडा कारोबार है निरंकार की दुनिया से अगे। अगां को तरां पिछा फेर ना मोड़ा, नानक सिंह एह आवार बहुड़ ना होवी जन्मड़ा। भाई साहब भाई नंद लाल कहते हैं ऐ मेरे पातशाह या इलाही चश्मे बीना ए बिदे दर सरम अद इश्के सौदा ए दे। ओ प्यार दे, ओ इश्क दे, ओ भावना दे, ओ शरदा दे। एक दफा सारे कह दिन नंद लाल सुदाई हो गए, पागल हो गए। महाराज अजे ते लोकी मैनू कवि कहते हैं, शायर कहते हैं, विद्वान कहते हैं, आलम पागल कहते हैं, पंडित कहते हैं, महाविद्वान कहते हैं, मैनू किसी ने पागल कहना नहीं शुरू किया। हैरानगी की गल, चोटी का सियाणा मनुख ये कह रहे हैं। इस दौर दे शरदालू होना बड़ा औखा हो गया, बहुते शरदालू नू लोकी पागल कह लग पे, बहुते शरदालू नू लोकी भोला कह लग, औखा होना। निक्की निक्की गल ते शरदा टुट जाती है बंदे की, बहुत छोटिया छोटिया गल। हजारां दफा रब की कथा सुनीए, गुरबाणी की विचार सुनी होवे, किसी माड़ी जिहा शरदा बनती है, एक ही मनुख दे किधरे दो बोल अशरदा बरे सुन लईए शरदा टुट जाती है। की शरदा है मनुखां दी, कुछ भी नहीं, कच्ची कंध ते खड़ी है। तो लवस बनी बनाई शरदा नू तोड़ के रख देंदे, इत्थों ही पता चलता है मनुख कोल शरदा एवें कच्ची कंध वर्गी है, कलरी कंध वर्गी है, कुछ भी नहीं, माड़ा जिहा धक्का दिता ते गई। मैं फिर दोहरावां, इसका खुलासा मैं कल करन दी कोशिश करांगा, समा हो गया। रस्ता वेखण वास्ते अखां चाहिए, दृष्टि चाहिए, रस्ते ते चलन वास्ते पैर चाहिए। दृष्टि ज्ञान है, समझ है, अकल है, श्रद्धा पैर ने, भावना पैर है, प्यार पैर ने। पेंडा प्यार नाल तय होंदा, श्रद्धा नाल तय होंदा, अकल नाल नहीं। अकल नाल पेंडा दिखाई देंदा, मंजिल दिखाई देंदी। हुण मैं फिर अर्ज करा, पैर नहीं ने, श्रद्धा बिल्कुल नहीं है, भावना बिल्कुल नहीं है, प्यार बिल्कुल नहीं है। भावें चोटी का ज्ञानी होवे उरार ही रह जाएगा, कुछ भी नहीं, हिरदा भी कठोर होगा, बड़ा कठोर होगा। 5000 साल तक ब्राह्मणा ने जो चोटी दे विद्वान सन, शूदरां लई मंदरां दे दरवाजे बंद रखे। बड़ा चोटी का विद्वान काजी सी सूबा सरहन दे कोल, उसने बुलाया सी फैसला करने वास्ते मासूम बच्चों का। काजी का फतवा तो लाजमी सी, बगल दे कुरान, कुरान पूरी कंठ हाफिज सी, अर्थबोध आउंदा सी, हदीसा पढ़ांदा सी, बड़ा विद्वान चोटी दा, हाथ दे तस्बीह है। जब सूबा सरहंद ने यह आख्या, इस्लाम यह कहिंदा है, मुहम्मद साहब यह कह रहे ने कि तेरे हथों किसी नाबालग बच्चे दा और औरत दा खून जमीन ते नहीं डुलना चाहिए, खुदा माफ नहीं करेगा। तो वो नवाब काजी नु कहिंदा की करिए, की करिए, इन्हां बच्चियां दा की करिए। ਕਾਜ਼ੀ ਕਹਿੰਦਾ ਹੁਣ ਡੋਲਣ ਦੀ ਕੀ ਲੋੜ ਹੈ, ਕੋਈ ਨਹੀਂ ਡੋਲਦੇ, ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿਣ ਦੋ, ਗੱਲ ਖਤਮ। ਇਹ ਕਾਜ਼ੀ ਫੈਸਲਾ ਕਰਦਾ, ਬੜਾ ਵਿਦਵਾਨ, ਬੜਾ ਵਿਦਵਾਨ, ਬੜਾ ਪੰਡਿਤ, ਬੜਾ ਪੜ੍ਹਾ ਲਿਖਾ। ਰਸਤੇ 'ਤੇ ਚੱਲਣ ਦੀ ਤੌਫੀਕ ਕੋਈ ਨਹੀਂ, ਸ਼ਰਧਾ 'ਤੇ ਹੈ ਹੀ ਕੋਈ ਨਹੀਂ, ਭਾਵਨਾ 'ਤੇ ਹੈ ਹੀ ਕੋਈ ਨਹੀਂ, ਪ੍ਰੇਮ 'ਤੇ ਹੈ ਹੀ ਕੋਈ, ਸੰਬੰਧ 'ਤੇ ਪ੍ਰੇਮ ਨਾਲ ਜੁੜ ਜਾਂਦਾ। ਬੜੇ ਬੜੇ ਗਿਆਨੀ ਕੋਰੇ ਰਹਿ ਜਾਂਦੇ ਨੇ ਸੰਬੰਧ ਨਹੀਂ, ਬੜੇ ਬੜੇ ਦਾਰਸ਼ਨਿਕ ਫਿਲਾਸਫਰ ਚਿੰਤਕ ਬੁਲਾਰੇ ਲਿਖਾਰੀ ਮੈਂ ਪੱਥਰ ਦਿਲ ਦੇਖੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ, ਕੁਛ ਵੀ ਨਹੀਂ। ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਨੇ, ਰਸਤੇ 'ਤੇ ਚੱਲਣ ਵਾਸਤੇ ਪੈਰ ਚਾਹੀਦੇ ਨੇ। ਹੁਣ ਮੈਂ ਫਿਰ ਅਰਜ਼ ਕਰਾਂ, ਪੈਰ ਨਹੀਂ ਹੈ ਇਹ ਤਾਂ ਚੱਲ ਹੀ ਨਹੀਂ ਸਕਦਾ, ਉੱਥੇ ਬੈਠਾ ਰਹੇਗਾ, ਦੂਜੇ ਦੇ ਪੈਰਾਂ ਨਾਲ ਨਹੀਂ ਚੱਲਿਆ ਜਾਂਦਾ। ਪਰ ਪੈਰ ਹੈਗੇ ਨੇ, ਅੱਖਾਂ ਨਹੀਂ। ਯਕੀਨ ਜਾਣੇ ਭਟਕਦਾ ਭਟਕਦਾ ਕਿਸੇ ਦਿਨ ਪਹੁੰਚ ਸਕਦਾ। ਸੂਰਦਾਸ ਅੰਮ੍ਰਿਤਸਰ ਪਹੁੰਚ ਗਿਆ ਸੀ, ਗੁਰੂ ਦੇ ਚਰਨਾਂ 'ਚ ਪਹੁੰਚ ਗਿਆ ਸੀ, ਭਟਕ ਭਟਕ ਕੇ, ਬਾਹਰ ਦੀਆਂ ਅੱਖਾਂ ਇਸਦੇ ਕੋਲ ਨਹੀਂ ਸਨ। ਜੇ ਬਾਹਰ ਦੀਆਂ ਅੱਖਾਂ ਨਹੀਂ ਹੈ ਤੇ ਬਾਹਰ ਭਟਕ ਭਟਕ ਕੇ ਮਨੁੱਖ ਬਾਹਰ ਦਾ ਰਸਤਾ ਤੈਅ ਕਰ ਸਕਦਾ ਹੈ, ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਹੈ, ਸੋਝ ਸਮਝ ਪਰਮਾਤਮਾ ਦੇ ਨਹੀਂ ਹੈ, ਸਿਰਫ ਭਾਵਨਾ ਪਿਆਰ ਤੇ ਸ਼ਰਧਾ ਹੈ, ਯਕੀਨ ਜਾਣੋ ਪਹੁੰਚ ਜਾਂਦਾ ਹੈ, ਮਨੁੱਖ ਪਹੁੰਚ ਜਾਂਦਾ ਹੈ। ਇਸ ਨੂੰ ਮੈਂ ਫਿਰ ਤੁਹਾਡੇ ਸਾਹਮਣੇ ਖੋਲ੍ਹਾਂਗਾ। 4 ਦਿਨ ਮੈਂ ਹੋਰ ਹਾਜ਼ਰੀ ਭਰਨੀ ਹੈ, ਦਾਸ ਦੇਵ ਕਟਾਠ ਤੋਂ 9 ਤੁਹਾਡੇ ਚਰਨ ਪਰਸਾਂਗੇ, ਉਹਦੇ ਵਿੱਚ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ। ਇੱਥੇ ਹੀ ਸਮਾਪਤੀ ਭੁੱਲ ਚੁੱਕ ਦੀ ਸਮਾਂ, ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਦੇ, ਪਿਆਰ ਦੀ ਸੌਗਾਤ ਪਾਵਨ, ਸ਼ਰਧਾ ਦੀ ਸੌਗਾਤ ਪਾਵਨ, ਈਸ਼ਵਰ ਦਾ ਭਰੋਸਾ ਅਤੇ ਭਾਵਨਾ ਪੈਦਾ ਹੋਵੇ। ਨਾ ਵੀ ਹੋਇਆ ਤਾਂ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ, ਸ਼ਰਧਾ ਪਹੁੰਚਾ ਦਿੰਦੀ, ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ, ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦਿੰਦਾ। ਔਰ ਸਾਫ਼ ਕਹਿ ਦਿੱਤਾ ਕਲਗੀਧਰ ਪਾਤਸ਼ਾਹ, ਸੱਚ ਕਹੋ ਸੁਣ ਲੇਹੋ ਸਵੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਗੁਣ ਇਹ ਤੋ ਬ੍ਰਿੰਦ ਬਰਾਤ ਜਨਾਵਰ, ਏਕ ਬੈਰਾਗ ਬਿਨਾ ਸਭ ਠੀਕ ਹੈ। ਭਰਤਰੀ ਕਹਿੰਦਾ ਹੈ, ਬੰਦਾ ਗਿਆਨੀ ਹੈ, ਦਾਨੀ ਹੈ, ਬੜਾ ਕੁਛ ਕਰਦਾ ਹੈ, ਪਿਆਰ ਨਹੀਂ ਹੈ, ਇਹਦਾ ਸਭ ਕੁਛ ਇੰਜ ਹੈ। ਉਹ ਬਰਾਤ ਜਿਹਦੇ 'ਚ ਲਾੜਾ ਹੀ ਕੋਈ ਨਹੀਂ, ਲਾੜਾ ਹੀ ਕੋਈ ਨਹੀਂ, ਇਸ ਬਰਾਤ ਦੇ ਕੀ ਮਹੀਨੇ ਰੱਖ, ਕੀ ਮੈਨੇ ਰੱਖਦੀ ਹੈ ਬਰਾਤ, ਲਾੜਾ ਹੀ ਕੋਈ ਨਹੀਂ। ਏਕ ਬੈਰਾਗ ਬਿਨਾਂ ਸਭ ਠੀਕ ਹੈ, ਇੱਕ ਰੱਬੀ ਪਿਆਰ ਤੋਂ ਬਿਨਾਂ ਸਭ ਫਿੱਕੇ ਨੇ। ਸਾਰਾ ਗਿਆਨ ਫਿੱਕਾ, ਸਾਰਾ ਧਿਆਨ ਫਿੱਕਾ, ਸਾਰੀ ਸੇਵਾ ਫਿੱਕੀ, ਦਾਨ ਦੇ 'ਚੋਂ ਵੀ ਹੰਕਾਰ ਦੀ ਬੂਹ ਆਵੇਗੀ, ਨਿਰੰਕਾਰ ਦੀ ਝਲਕ ਨੇ ਪੈਦਾ ਹੋਵੇਗੀ। ਸਾਹਿਬ ਰਹਿਮਤ ਕਰਨ, ਸਾਡੀ ਸ਼ਰਧੀ ਜੋ ਹੈ ਝੋਲੀ ਨੂੰ ਸ਼ਰਧਾ ਨਾਲ ਭਰਨ, ਭਾਵਨਾ ਨਾਲ ਭਰਨ। ਇਹਦਾ ਖੁਲਾਸਾ ਫਿਰ ਪੁੱਲ ਚੁੱਕ ਦੀ ਸ਼ਮਾ, ਫਤਿਹ ਪ੍ਰੋਮ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ, 21 ਅਗਸਤ ਤੋਂ 26 ਅਗਸਤ ਤੱਕ ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈੱਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
3: ਫੈਮਿਲੀ ਕੇਅਰ ਫਾਰਮੇਸੀ
4: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
3: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
4: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
3: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
4: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
5: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
3: ਜਾਂ ਕਾਲ ਕਿਰਨ ਐਟ 604-581-1900।
6: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ, 604-349-1313, 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 604-349-1313, ਯੂਨਿਟ 103-8140-120 ਸਟਰੀਟ ਸਰੀ, 604-349-1313, 604-349-1313, ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: You're listening to KRPI 1550 Radio, Ferndale, Washington.
1: Radio Station 1550 AM Gurbani segment ਤੁਹਾਡੇ ਤੱਕ ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
2: समुंद शाह सुल्तान गिरहा सेती।

0: ਪੰਜਾਬ ਫੋਰੈਕਸ ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
1: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: आप इतने सारे बैठे हो कुछ साथी माप वेखण नाल उम्र का पता चल जाएगा, ये बिरद है, ये जवान है, ये बच्चा है, उम्र के अंदाजे लग जाने, वेख के कपड़िया का पता चलेगा पहने आया कि है, वेख के रंग रूप का पता चलेगा, वेख के इतना पता चलेगा स्त्री है कि पुरुष है, बच्चा है कि जवान है, गोरा है, काला है, सांवरा है, कपड़े कैसे न, और कुछ भी नहीं पता चलेगा ये मनुख की है, ये मनुख की है, रजोगुणी है, तमोगुणी है, सतोगुणी है, शांतमयी है, क्रोधी है, धार्मिक है, अधार्मिक है, दुखी है, सुखी है, कुछ भी नहीं पता चलेगा। हर मनुख प्रगट होता है अपने शब्द विच, अपने बोलना दे रहा है। शेख सादी साहब कहते हैं ता मर्दे सुखन ना गुफ्ता बाशद ऐबो हुनर ने हुफ्ता बाशद, जितने चिर तक पांच दस दिन किसी की बोल चाल ना सुनिए पता ही नहीं चलता मनुख का मनुख की है। कपड़े तो धोखा लग सकता है, रंग रूप तो धोखा लग सकता है, लगता है जो मनुख का रंग है, जो मनुख का रूप है, जो मनुख के कपड़े ने, जो मनुख की उम्र है, इस तो उस मनुख के स्वभाव का अंदाजा नहीं लगता, कुछ भी नहीं पता चलता, बोलचाल तो पता चलता है। परमात्मा प्रगट होया अपने शब्द तो, मनुख की होंद प्रगट होंगी है शब्दों तो, बोलचाल तो, परमात्मा प्रगट होया शब्द तो, उस शब्द की है, उस शब्द नूं जिन्हां ने पकड़िया ते समझिया बस उन्हां नूं अवतार कहिंदे ने, उन्हां अवतारां दे राहीं शब्द प्रगट होया। इस वास्ते अवतारां दा शरीर गुरु नहीं है, वह शब्द गुरु है। मल्ला पहला, मल्ला दूजा, मल्ला तीजा, मल्ला चौथा, मल्ला कहिंदे ने मकान नूं, शब्द मकान बदलदा रहा, शब्द प्रगट होया पहले मकान विच, मल्ला पहला, फिर अवतारी पुरुष की सोचनी शब्द लंबे समय तक कम करे, जो मैं जाने है बहुत सारी दुनिया जान लवे, जो मैं समझे है बहुत ही समझ जान। कहिंदे ने जब बाहर का धन बंदे नूं प्राप्त होंदा है तो मनुख उसनों छुपांदा है और एक शोमपणा भी पैदा होंदा है, मैं ही चोटी का धनवान बन जावा, बाकी नहीं, बाकी मेरी बराबरी ते नहीं आने चाहिए। राजनीति भी इस ते खड़ी है, राजनीतिक हमेशा उसे तो डरदा है जिहड़ा उसके पिछे खड़ा होंदा है, नंबर दो ते उहदी कोशिश होंदी है इसनों ऐसा धक्का मारिए बहुत पिछे चला जाए, क्योंकि जिहड़ा मेरे पिछे खड़ा है एक कदम इसने पुटिया तो मेरी बराबरी से आ जाएगा, और एक कदम पुटिया तो अगे निकल जाएगा। इस वास्ते राजनैतिक जिस जीने ते चढ़ के सिंघासन तक पहुंच देने उस जीने नु तोड़ देंगे, उस पौड़ी नु तोड़ देने, दूजा ना चढ़े। लेकिन जिस जीने ते चढ़ के एक अवतारी पुरुष परमात्मा तक पहुंचता है उस जीने नु संवारदा है, शिंगारदा है, ताकि होर भी पहुंचे, और भी पहुंचे, बस इन्नी होगी। जो मैं जाने सारा जगत जान लवे, नौखंड पृथ्वी का भ्रमण है गुरु नानक का, हैरानगी है। जो मैं जाने सारा संसार जान लवे, जो मैं रस माने सारे ही रस मान लें, जो आनंद मेरे कोल है सारे ही मान लें। जगह जगह उस शब्द नूं सुना दे रहे, तो शरीर ते समय का हिस्सा है, बिरद हो गया शरीर। मैं फिर अर्ज करा, तन चाहे अवतारा दा है, देवी देवत्यां दा है, किसे दा भी है, तन नूं काल खा जाएगा। काल पाए ब्रह्मा बवदरा, काल पाए शिवजू अवतरा, काल पाए कर विसन प्रगासा, सकल काल का कियो तमाशा। समय दे जो कुछ बने है मिटेगा, शरीर समय दे बने है, काल दे बने है। इस वास्ते गुरु घर दे कह दिता, शरीर गुरु नहीं है तो मिट जाता है, फिर की करोगे, फिर की करोगे। ਸ਼ਬਦ ਲੰਬੇ ਸਮੇਂ ਤੱਕ ਕੰਮ ਕਰੇ ਉਸੇ ਸ਼ਬਦ ਨੂੰ ਪ੍ਰਵੇਸ਼ ਕਰਾ ਦਿੱਤਾ ਗੁਰੂ ਨਾਨਕ ਨੇ ਲੈਣੇ ਦੇ ਅੰਦਰ। ਉਹ ਧੰਨ ਗੁਰੂ ਅੰਗਦ ਦੇਵ ਜੀ, ਮਹੱਲਾ ਦੂਜਾ, ਮਕਾਨ ਦੂਜਾ ਆ। ਉਹ ਸ਼ਬਦ ਹੁਣ ਦੂਜੇ ਮਕਾਨ ਦੇ, ਤੀਜੇ ਮਕਾਨ ਦੇ, ਚੌਥੇ ਮਕਾਨ ਦੇ। ਜੋਤ ਉਹਾ ਜੁਗਤ ਸਹਿਕਾਇਆ ਫੇਰ ਪਲਟ ਗਏ। ਸ੍ਰੀ ਕ੍ਰਿਸ਼ਨ ਪ੍ਰਗਟ ਹੋਏ ਗੀਤਾ ਦੇ ਰਾਹੀਂ। ਗੀਤਾ ਨੂੰ ਇੱਕ ਪਾਸੇ ਕਰ ਦੋ, ਕ੍ਰਿਸ਼ਨ ਦੀ ਹੋਂਦ ਨਹੀਂ ਪ੍ਰਗਟ ਹੋ ਸਕਦੀ ਗੁਸਤਾਖੀ ਨਾਲ। ਹਰ ਮਨੁੱਖ ਆਪਣੇ ਬੋਲ ਵਿੱਚ ਪ੍ਰਗਟ ਹੁੰਦਾ, ਪਰਮਾਤਮਾ ਤੱਕ ਬੋਲ ਵਿੱਚ ਪ੍ਰਗਟ ਹੋਇਆ ਸ਼ਬਦ ਦੇ। ਕੁਰਾਨ ਦੇ ਰਾਹੀਂ ਮੁਹੰਮਦ ਸਾਹਿਬ ਪ੍ਰਗਟ ਹੋਏ। ਨਾ ਨਿਕਲਦੀ ਕੁਰਾਨ ਤੇ ਪਤਾ ਨੀ ਕਿਤਨੇ ਸੰਤ ਭਗਤ ਇਸ ਦੁਨੀਆਂ ਚ ਹੋਏ। ਹੋਰ ਕੇਤੇ ਤੁਦਨੂ ਗਾਵਨ ਸੇ ਮੈਂ ਚੇਤਨਾ ਆਵਨ, ਨਾ ਨੀ ਕਿਆ ਵਿਚਾਰੇ ਹੇ ਪ੍ਰਭੂ। ਪਤਾ ਨੀ ਕਿਤਨਿਆਂ ਨੇ ਤੈਨੂੰ ਗਾਵਿਆ, ਤੇਰੇ ਨਾਲ ਜੁੜ ਗਏ, ਮੁਕਤ ਵੀ ਹੋਏ, ਪਰ ਉਹਨਾਂ ਦੇ ਕਦਮਾਂ ਦੇ ਨਿਸ਼ਾਨ ਜ਼ਮੀਨ ਤੇ ਨਹੀਂ ਬਣੇ, ਕੁਛ ਬੋਲੇ ਹੀ ਨਹੀਂ। ਪਰਮਾਤਮਾ ਦੇ ਸ਼ਬਦ ਨੂੰ ਪ੍ਰਗਟ ਨਾ ਕਰ ਸਕੇ, ਸ਼ਬਦ ਦਾ ਆਨੰਦ ਮਾਣ ਸਕੇ, ਸ਼ਬਦ ਨਾਲ ਜੁੜ ਕੇ ਮੁਕਤ ਹੋ ਗਏ, ਪਰ ਸ਼ਬਦ ਨੂੰ ਉਸ ਅਨੁਭਵ ਨੂੰ ਪ੍ਰਗਟ ਨਾ ਕਰ ਸਕੇ। ਜਿਹੜੇ ਪ੍ਰਗਟ ਕਰ ਸਕਦੇ ਨੇ ਅਵਤਾਰ ਸ਼੍ਰੇਣੀ ਚ, ਉਹ ਆ ਜਾਂਦੇ ਨੇ। ਫਿਰ ਭਾਰਤ ਦੇ ਰਿਸ਼ੀ ਮੁਨੀਆਂ ਨੇ ਵੰਡ ਕੀਤੀ ਹੈ, ਚਾਰ ਕਲਾ ਅਵਤਾਰ ਹੈ, ਅੱਠ ਕਲਾ ਅਵਤਾਰ ਹੈ, ਅੰਸਾ ਅਵਤਾਰ ਹੈ, ਅੰਸ ਮਾਤਰ ਹੈ। ਆਪਣੇ ਬੋਲਾਂ ਦੇ ਰਾਹੀਂ ਕਿਸੇ ਨੇ ਥੋੜਾ ਪ੍ਰਗਟ ਕੀਤਾ, ਕਿਸੇ ਨੇ ਬਹੁਤ ਪ੍ਰਗਟ ਕੀਤਾ, ਕਿਸੇ ਨੇ ਬਹੁਤ ਪ੍ਰਗਟ ਕੀਤਾ, ਕੋਈ 16 ਕਲਾ ਅਵਤਾਰ। ਅਵਤਾਰ ਮੈਂ ਫਿਰ ਅਰਜ਼ ਕਰਾਂ, ਪਰਮਾਤਮਾ ਤੋਂ ਸ਼ਬਦ ਹੋਇਆ, ਸ਼ਬਦ ਤੋਂ ਸੰਸਾਰ ਹੋਇਆ। ਉਹ ਸ਼ਬਦ ਕੀ ਹੈ ਜਿਸ ਤੋਂ ਸੰਸਾਰ ਹੋਇਆ, ਸੰਸਾਰ ਆਇਆ ਹੈ, ਤੇ ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ ਹੈ, ਸੰਸਾਰ ਉਸੇ ਹੀ ਸ਼ਬਦ ਦੇ ਰਾਹੀਂ ਵਾਪਸ ਵੀ ਜਾਏਗਾ। ਉਤਪਤ ਪਰਲੇ ਸ਼ਬਦੇ ਹੋਵੇ, ਜੇ ਉਤਪਤੀ ਉਸ ਤੋਂ ਹੋਈ ਹੈ ਤੇ ਪਰਲੇ ਵੀ ਉਸ ਤੋਂ। ਜਿਸ ਦਰਵਾਜ਼ੇ ਦੇ ਰਾਹੀਂ ਤੁਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਆਏ ਹੋ, ਇਸੇ ਦਰਵਾਜ਼ੇ ਰਾਹੀਂ ਬਾਹਰ ਜਾਓਗੇ, ਔਰ ਕੀ। ਸ਼ਬਦ ਤੋਂ ਸੰਸਾਰ ਆਇਆ, ਸ਼ਬਦ ਦੇ ਰਾਹੀਂ ਵਾਪਸੀ ਹੋਏਗੀ ਸੰਸਾਰ ਦੀ, ਅੱਜ ਨਹੀਂ ਕੱਲ, 100 ਸਾਲ ਬਾਅਦ, ਹਜ਼ਾਰਾਂ ਸਾਲ ਬਾਅਦ, ਕਰੋੜਾਂ ਅਰਬਾਂ ਸਾਲ ਬਾਅਦ ਪੱਥਰ ਵੀ ਇੱਕ ਦਿਨ ਜਾਣਗੇ, ਪਰਮ ਨੂਰ ਬਣਨਗੇ, ਮਿੱਟੀ ਬਣਨਗੇ, ਬਨਸਪਤੀ ਬਣਨਗੇ, ਪਸ਼ੂ ਪਕਸ਼ੀ ਬਣਨਗੇ, ਫਿਰ ਮਨੁੱਖ ਬਣਨਗੇ, ਫਿਰ ਕਿਧਰੇ ਜਾ ਕੇ ਸਾਧਨਾ ਤਪੱਸਿਆ ਕਰਕੇ ਫਿਰ ਪਰਮਾਤਮਾ ਵਿੱਚ ਪਰਮਾਤਮਾ ਹੋਣਗੇ। ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਸ ਸ਼ਬਦ ਦੇ ਰਾਹੀਂ ਸੰਸਾਰ ਆਇਆ, ਉਸੇ ਦੇ ਰਾਹੀਂ ਵਾਪਸ ਆਉਣਾ। ਉਸ ਸ਼ਬਦ ਦੀ ਰੂਪਰੇਖਾ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ, ਭਗਤ ਕਬੀਰ ਸਾਰੇ ਸੰਤ ਜਨ ਦੱਸਦੇ ਨੇ। ਓਅੰਕਾਰ, ਓਅੰਕਾਰ ਏਕ ਧੁਨ ਉਪਜੇ ਏਕੋ ਰਾਗ ਅਲਾਪੇ। ਗੁਰੂ ਅਰਜਨ ਦੇਵ ਜੀ ਮਹਾਰਾਜ, ਓਅੰਕਾਰ ਆਦਮੇ ਜਾਨਾ ਲਿਖੇ ਰਮੇਟੇ ਤਾਏ ਨਮਾਨਾ ਭਗਤ ਕਬੀਰ। ਓਅੰਕਾਰ ਆਦ ਕਥਨੇ ਅਨਾਦ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਗੁਰੂ ਨਾਨਕ ਨੇ ਤੇ ਏਕਾ ਤੱਕ ਲਾ ਦਿੱਤਾ, ਇੱਕ ਇਹੀ ਸ਼ਬਦ ਹੈ ਓਅੰਕਾਰ, ਜਿਸ ਤੋਂ ਜਗਤ ਆਇਆ, ਜਿਸ ਤੋਂ ਸੰਸਾਰ ਆਇਆ, ਇੱਕ ਓਅੰਕਾਰ, ਦੂਜਾ ਨਹੀਂ। ਬਾਣੀ ਵੀ ਪੂਰੀ ਰਚ ਦਿੱਤੀ, ਉਸ ਬਾਣੀ ਦਾ ਨਾਮ ਵੀ ਹੈ ਓਅੰਕਾਰ। ਓਅੰਕਾਰ ਬ੍ਰਹਮਾ ਉਤਪਰ, ਓਅੰਕਾਰ ਕੀਆ ਜਨਚਿਤ, ਓਅੰਕਾਰ ਸੈਲ ਜੁਗ ਬੈ, ਓਅੰਕਾਰ ਵੇਦ ਨਿਰਮੈ। ਮਨੁੱਖ ਪ੍ਰਗਟ ਹੁੰਦਾ ਆਪਣੇ ਸ਼ਬਦਾਂ ਦੇ ਰਾਹੀਂ, ਪਰਮਾਤਮਾ ਪ੍ਰਗਟ ਹੋਇਆ ਆਪਣੇ ਸ਼ਬਦ ਦੇ ਰਾਹੀਂ। ਅਸੀਂ ਜੋ ਬੋਲਾਂ ਰਾਹੀਂ ਪ੍ਰਗਟ ਹੁੰਦਾ, ਇਹਨੂੰ ਆਹਤ ਸ਼ਬਦ ਕਹਿੰਦੇ ਨੇ। ਆਹਤ, ਚੋਟ ਤੋਂ ਜਿਹੜੀ ਆਵਾਜ਼ ਪੈਦਾ ਹੋਵੇ, ਦੋ ਵਸਤੂਆਂ ਦੀ ਚੋਟ ਤੋਂ, ਪਵਨ ਮਾਸ ਨਾਭੀ ਨਾਲ ਟਕਰਾਉਂਦੀ ਹੈ, ਆਵਾਜ਼ ਬਣਦੀ ਹੈ, ਧੁੰਨ ਬਣਦੀ ਹੈ, ਅੱਖਰ ਬਣ ਕੇ ਜ਼ਬਾਨ ਬਾਹਰ ਪ੍ਰਗਟ ਕਰ ਦਿੰਦੀ। ਦੋ ਚੀਜ਼ਾਂ ਦੇ ਟਕਰਾਓ ਤੋਂ ਜਿਹੜੀ ਆਵਾਜ਼ ਬਣੀ, ਸਾਡੇ ਕੰਨ ਜੋ ਕੁਝ ਸੁਣਦੇ ਨੇ ਆਹਤ ਸ਼ਬਦ ਹੈ, ਆਹਤ ਕਹਿੰਦੇ ਨੇ ਚੋਟ ਨੂੰ। ਪਰਮਾਤਮਾ ਦਾ ਸ਼ਬਦ ਕਿਸੇ ਚੋਟ ਤੋਂ ਨਹੀਂ ਪੈਦਾ ਹੋਇਆ, ਉਸ ਤੋਂ ਸਵੈਮ ਪੈਦਾ ਹੋਇਆ, ਇਸ ਵਾਸਤੇ ਉਸਨੂੰ ਅਨਾਹਤ ਕਹਿੰਦੇ ਨੇ। ਔਰ ਉਹ ਸ਼ਬਦ ਵਿਆਪਕ ਹੈ, ਤਹਿ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। ਉਸ ਸ਼ਬਦ ਦੇ ਉਹ शब्द संगीतमई है, रागमई है। संगीत नूं गा के प्रगट किया संगीतकारां ने वख वख साजां दे राहीं, और ये साज सारे दे सारे पंज श्रेणियां विच आ जांदे ने, पंज तरह के तत्त, वित्त, घण, नाद, सुगर। तत्त तंती वित चरम का, घण का सी का जान, नाद शब्द घट को कहें सुगर श्वास पहचान। तंती सास सितार है, दिलरुबा है, बीना है। उंगलियां दे टकराव तो, लोहे दे टुकड़े दे टकराव तो धुन पैदा होती है। वित चमर चमड़े दे मड़े हुए सास, फिर छेने धातुआं नाल धातुआं टकरान, पित्तल नाल पित्तल, सोने नाल सोना, चांदी नाल चांदी। धातुआं दे टकराव तो जिहड़ी आवाज पैदा होती है, घड़े दे उत्ते थाप मारीए जिहड़ी आवाज पैदा होती है, उहनूं नाद शब्द कहिंदे ने। शहनाई है, मुरली है, हारमोनियम है या मनुख है, कि पवन दे टकराव तो आवाज पैदा होती है, सुगर शब्द करके कहिंदे ने। तत् तंती वित चरम का, घण का, सी का जान, नाद शब्द सब घट को कहे सुगर श्वास पहचान। ये पंज तरह के शब्द ने, वह जड़ा ओंकार की धुन प्रगट हुई, वो इन्हों सारे साजा की आवाज से संगीतमई रागमई। वाजे नाद अनेक असंखा, केते वामन हारे, केते राग परिसं कहियन, केते गावन हारे दूर क्यों जाओ। भारत दे संगीत दे जन्मदाते अवतार ने संत जन ने, भारत विच साजां दे जन्मदाते भी संत जन ने, अवतारी पुरश ने। हर अवतारी पुरश नाल कोई ना कोई साज जुड़िया होया है, और कोई ना कोई संगीत की खास धारा भी जुड़ी हो। खैर मैं लमकावां ना, परमात्मा प्रगट है अपने शब्द दे राहीं, जिस तरह मनुख प्रगट होंदा है अपने शब्द दे राहीं, अपने बोलां दे राहीं। बोल दस देंदे ने बंदा शांतमई है, बोल दस देंदे ने बंदा क्रोधी है, बोल दस देंदे ने धीरजवान है, बोल दस देंदे ने जल्दबाज है, बोल दस देंदे ने ते महाक्रोधी है, बोल दस देंदे ने ते महामूढ़ है, बोल दस देंदे ने ते सियाणा है, सूझवान है। बोल बहुत कुछ दस देंदे ने। ता मरदे सुखन ना गुफ्ता बाशद, है बो ओनर ने हुफ्ता बाशद। परमात्मा अपने शब्द दे राही प्रगट है, ऐसा शब्द धर्म की साधना है, उसनों सुनना, और जो सुन लवे गुरु नाल जुड़ गए, बस इन्नी गल। सो गुरु करो जे बहुर ना करना भगत कबीर, सो गुरु करो जे बहुर ना करना, ऐसे मरो जे बहुर ना मरना। कहो कबीर मैं सो गुरु पाया, जाका नाम विवेको। सारा ज्ञान सारा अनुभव उसे शब्द विच है, सिर्फ सुरत दा शब्द नाल जुड़ना है, अनुभव प्रकाश हो जाता है। मनुख ने सिर्फ गुरु तक पहुंचना है, परमात्मा तक नहीं ते ना पहुंच सकता है, शब्द ने परमात्मा विच लीन कर देना है। मनुख की मेहनत, मनुख की तपस्या, मनुख की साधना शब्द तक पहुंचना, अलापे शब्द नूं, गावे शब्द नूं। गुरु तेग बहादुर साहब जी महाराज ते कहिंदे ने, जिन्हां जिन्हां बोलां विच परमात्मा दे गुण झलकदे पैन, दया है, वैराग है, समदृष्टि है, प्रेम है, निर्वैरता है, निर्भयता है, ऐसे ऐसे शब्दां नूं गाणा, परमात्मा दे गुणां नूं अपने जीवन विच प्रगट करना है। और जो नहीं गांदा, साहिब कहिंदे ने, गुण गोविंद गायो नहीं, जन्म अकारत केन, कहो नानक हर भज मना, जे बिद जल को मेन। तो मैं मुख्तसर करा, समाप्ति करा, क्योंकि गुरमुख प्यारे ने जथे ने एक शब्द भी पढ़ना। परमात्मा प्रगट है अपने शब्द दे रहा है, मनुख प्रगट आंदा है अपने शब्द दे रहा है। परमात्मा दे अखरी अर्थ ने प्रकाश, जो प्रकाश दे रूप दे परमात्मा है, वही शब्द दे रूप गुरु है, और जो शब्द दे रूप दे गुरु है, वही प्रकाश दे रूप दे परमात्मा है, और जो शब्द नूं प्रगट कर देवे उसनों अवतार कह देंदे। गीता दे राहें परमात्मा दा ज्ञान प्रगट होया तो कृष्ण अवतार श्रेणी च आ गए। कुरान दे राही खुदा दा ज्ञान प्रगट होया, इन्हां बोलां दे राही वह आवाज प्रगट होई तो मुहम्मद साहब पैगंबर बन गए। अवतार श्रेणी च आ गए धन गुरु नानक देव जी महाराज। ਪ੍ਰਭੂ ਦੇ ਬੋਲ ਖਸਮ ਦੇ ਬੋਲ ਪ੍ਰਗਟ ਹੋਏ। ਕਦੋਂ ਪ੍ਰਗਟ ਹੁੰਦੇ ਨੇ? ਜਦ ਮਨੁੱਖ ਦਾ ਆਪਣਾ ਮਨ ਚੁੱਪ ਹੋ ਜਾਏ ਤੇ ਪਰਮਾਤਮਾ ਦੇ ਬੋਲ ਸੁਣਾਈ ਦਿੰਦੇ ਨੇ। ਜਿਹਨੂੰ ਸੁਣਾਈ ਦੇਣ ਲੱਗ ਪੈਣ ਸੰਤ ਹੈ, ਭਗਤ ਹੈ। ਪਰ ਜਿਹੜਾ ਸੁਣ ਕੇ ਪ੍ਰਗਟ ਵੀ ਕਰ ਸਕੇ ਉਹਨੂੰ ਅਵਤਾਰ ਕਹਿੰਦੇ, ਉਹਨੂੰ ਪੈਗੰਬਰ ਕਹਿੰਦੇ, ਕੋਈ ਅਵਤਾਰੀ ਪੁਰਸ਼। ਇੱਕ ਛੋਟੀ ਜਿਹੀ ਗਾਥਾ ਦੇ ਰਾਹੀਂ ਮੈਂ ਇਸ ਨੂੰ ਸਪਸ਼ਟ ਕਰਕੇ ਸਮਾਪਤੀ ਕਰਦੇ ਹਾਂ। ਜੈਸੇ ਹਰਨਾਕਸ਼ ਦੇ ਘਰ ਭਗਤ ਪ੍ਰਹਿਲਾਦ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ, ਕੱਲੀ ਧਰਤੀ ਦੇ ਵਿੱਚ ਜਿਵੇਂ ਕਮਲ ਦਾ ਫੁੱਲ ਪੈਦਾ ਹੋ ਗਿਆ। ਕੱਲੀ ਧਰਤੀ ਦੇ ਵਿੱਚ ਹਰਨਾਕਸ਼ ਦੇ ਘਰ ਇੰਨਾ ਵੱਡਾ ਭਗਤ, ਇਸ ਤਰ੍ਹਾਂ ਔਰੰਗਜ਼ੇਬ ਦੇ ਘਰ ਜ਼ੇਬੁਲ ਨਸਾ ਪੈਦਾ ਹੋ ਗਈ ਸੀ। ਉਹਦੀ ਬੱਚੀ ਬੜੀ ਧਾਰਮਿਕ ਸੀ। ਜਿਸ ਤਰ੍ਹਾਂ ਦੁਸ਼ਟ ਹਰਨਾਕਸ਼ ਦਾ ਇਹ ਬੱਚਾ ਬ੍ਰਹਮਗਿਆ ਨਹੀਂ ਹੋਇਆ, ਇਸ ਤਰ੍ਹਾਂ ਮਹਾਨ ਜ਼ਾਲਿਮ ਉਸ ਬਾਦਸ਼ਾਹ ਦੀ ਬੱਚੀ ਬੜੀ ਧਾਰਮਿਕ ਸੀ। ਸ਼ਾਇਦ ਆਪ ਨੂੰ ਪਤਾ ਹੋਵੇ, ਇਹਨੇ ਉਪਨਿਸ਼ਦਾਂ ਦਾ ਤਰਜਮਾ ਜੋ ਹੈ ਟ੍ਰਾਂਸਲੇਸ਼ਨ ਕੀਤੀ ਸੀ, ਪਰਸ਼ੀਅਨ ਦੇ ਤਰਜਮਾ ਕੀਤਾ ਸੀ। ਫਾਰਸੀ ਦੇ ਲਿਖੇ ਦੇ ਗ੍ਰੰਥ ਮਿਲਦੇ ਨੇ ਲਖਨਊ ਮਿਊਜ਼ੀਅਮ ਦੇ ਵਿੱਚ। ਔਰ ਫਿਰ ਇਸਨੇ ਕੁਰਾਨ ਨੂੰ ਢਾਲਿਆ ਸੰਸਕ੍ਰਿਤ ਦੇ ਵਿੱਚ, ਤੁਸੀਂ ਖੁਦ ਅੰਦਾਜ਼ਾ ਲਾਓ, ਔਰ ਕਵਿਤਾ ਦੇ ਵਿੱਚ ਢਾਲਿਆ ਨਜ਼ਮ ਦੇ ਵਿੱਚ। ਇੰਨੇ ਵਿਦਵਾਨ ਸੀ, ਇਹਦੇ ਵਿਦਿਆ ਭਰੇ ਬਹੁਤ ਸਾਰੇ ਬੋਲ ਨੇ, ਕਿਸੇ ਵਕਤ ਹੋਇਆ ਤੁਹਾਡੇ ਸਾਹਮਣੇ ਰੱਖਾਂਗਾ ਮੁਕਤਸਰ। ਇਹਦੇ ਬੋਲ ਇੱਕ ਫਕੀਰ ਕੋਲ ਗਾਉਂਦੇ ਆਇਆ ਇੱਕ ਫਕੀਰ ਨੇ ਸੁਣੇ ਨੇ। ਲੰਬਾ ਚੌੜਾ ਇਤਿਹਾਸ, ਇਤਨਾ ਮੁਤਾਸਰ ਹੋਇਆ, ਇਤਨਾ ਪ੍ਰਭਾਵਿਤ ਹੋਇਆ, ਉਹਨੇ ਅਰਜ਼ੀ ਦੇ ਦਿੱਤੀ ਔਰੰਗਜ਼ੇਬ ਦੇ ਦਰਬਾਰ ਵਿੱਚ। ਆਖਿਆ, ਜਿਸ ਦੇ ਅੰਦਰ ਐਸਾ ਖੁਦਾਈ ਅਲਹਾਮ ਪ੍ਰਗਟ ਹੋਇਆ, ਮੈਂ ਉਹਦੀ ਜ਼ਿਆਰਤ ਕਰਨੀ ਹੈ, ਮੈਂ ਉਹਦੇ ਦੀਦਾਰ ਕਰਨਾ। ਹੁਣ ਇਸਲਾਮੀ ਸ਼ਰ੍ਹਾਂ ਦਾ ਪਾਬੰਦ, 13 ਸਾਲ ਦੀ ਬੱਚੀ ਹੋ ਜਾਏ ਇਸਲਾਮ ਦੇ ਵਿੱਚ ਬੁਰਕਾ ਪਹਿਰਾਉਂਦੇ ਨੇ, ਪਰਦੇ 'ਚ ਰੱਖਦੇ ਨੇ। ਜ਼ੇਬੁਲ ਨਸਾ ਤੇ 40 ਸਾਲ ਦੀ ਹੋ ਗਈ ਸੀ, ਔਰੰਗਜ਼ੇਬ ਨੇ ਸ਼ਾਦੀ ਨਹੀਂ ਕੀਤੀ ਸੀ। ਕਾਰਨ, ਤਿੰਨੇ ਭਰਾ ਮਾਰ ਦਿੱਤੇ, ਭਤੀਜੇ ਮਾਰ ਦਿੱਤੇ, ਪਿਓ ਨੂੰ ਜੇਲ੍ਹ ਵਿੱਚ ਤੜਪਾ ਤੜਪਾ ਕੇ ਮਾਰਿਆ। ਫਿਰ ਖਿਆਲ ਆਇਆ ਬੱਚੀ ਦਾ, ਮੈਂ ਵਿਆਹ ਕਰ ਦਿਆਂ, ਕਿਧਰੇ ਜਵਾਈ ਮੇਰੇ ਕੋਲ ਤਖ਼ਤ ਨਾ ਖੋਲ ਲਵੇ। ਨਹੀਂ ਕੀਤਾ ਗਿਆ। ਜ਼ੇਬੁਲ ਨਸਾ ਤਾਂ ਜ਼ਿੰਦਗੀ ਕੁਆਰੀ ਹੋਈ। ਜ਼ੇਬੁਲ ਨਸਾ ਦੇ ਕੁਝ ਸੰਸਕਾਰ, ਤੇ ਦੂਜਾ ਉਸਨੇ ਇਹ ਦੇਖ ਲਿਆ, ਪਿਓ ਨੇ ਮੇਰਾ ਘਰ ਤੇ ਵਸਾਣਾ ਨੇ, ਮੈਂ ਆਪਣੇ ਹਿਰਦੇ ਦੇ ਘਰ ਦੇ ਖੁਦਾ ਨੂੰ ਕਿਉਂ ਨਾ ਲਿਆਵਾਂ। ਬੰਦਗੀ ਕਰਨ ਲੱਗ ਪਏ, ਅੱਠੇ ਪੈਰ ਨਾਮ ਜਪਣ ਲੱਗ ਪਏ, ਕੁਰਾਨ ਦੀ ਤਲਾਵਤ ਕਰਦੀ ਹੈ, ਤਸਬੀਹ ਫੇਰਦੀ ਹੈ, ਅੱਲਾ ਹੋ ਜਪਦੀ ਰਹਿੰਦੀ ਹੈ। ਹੁਣ ਜਿਹੜਾ ਮਨੁੱਖ ਇਤਨੀ ਮਿਹਨਤ ਕਰੇ, ਇਤਨੀ ਸਾਧਨਾ ਕਰੇ, ਤਾਂ ਕੁਛ ਨਾ ਕੁਛ ਤੇ ਰਸ, ਕੁਛ ਨਾ ਕੁਛ ਤੇ ਅਨੁਭਵ ਉਸਦੀ ਜ਼ਿੰਦਗੀ 'ਚ ਪ੍ਰਗਟ ਹੁੰਦਾ, ਪ੍ਰਗਟ ਹੋ ਗਏ। ਉਹਦੇ ਬੋਲਾਂ ਦੇ ਵਿੱਚ ਬਰਕਤ ਆ ਗਈ, ਉਹਦੇ ਬੋਲਾਂ ਦੀ ਸਤਿਆ ਆ ਗਈ, ਉਹਦੇ ਬੋਲ ਮੁਤਾਸਰ ਕਰਨ ਲੱਗ ਪਏ। ਉਹ ਫਕੀਰ ਇਤਨਾ ਮੁਤਾਸਰ ਹੋਇਆ, ਉਹਨੇ ਅਰਜ਼ੀ ਲਿਖ ਦਿੱਤੀ, ਔਰ ਔਰੰਗਜ਼ੇਬ ਆਪੇ ਤੋਂ ਬਾਹਰ ਹੋ ਗਿਆ। ਵੀ ਇਹਨੇ ਜ਼ਰੂਰਤ ਕਿਸ ਤਰ੍ਹਾਂ ਕੀਤੀ? ਲੇਕਿਨ ਫਕੀਰ ਮੰਨਿਆ, ਪਰ ਮੰਨਿਆ ਫਕੀਰ ਸੀ। ਮੁਸਲਮਾਨ ਜਿਸਦੀ ਕਦਮ ਬੋਸੀ ਹਾਸਲ ਕਰਨ ਦੇ ਫਖਰ ਮਹਿਸੂਸ ਕਰਦੇ ਸਨ। ਫਕੀਰ ਨੂੰ ਆਖਿਆ, ਕੱਲ੍ਹ ਆਵੇ, ਮੈਂ ਪੁੱਛਾਂਗਾ ਜ਼ੇਬੁਲ ਨਸਾ ਕੋਲ, ਕੱਲ ਆ। ਤੋਰ ਦਿੱਤਾ ਮਹਿਲਾਂ ਦੇ ਅੰਦਰ, ਜੈਸੇ ਆਇਆ ਤੇ ਮੱਥੇ ਦੀ ਤੀਵੜੀ ਵੇਖ ਕੇ, ਵੱਟ ਵੇਖ ਕੇ, ਜ਼ੇਬੁਲ ਨਸਾ ਨੇ ਪੁੱਛ ਲਿਆ, ਅੱਬਾ ਹਜ਼ੂਰ ਮਿਜ਼ਾਜ ਤੇ ਠੀਕ ਨੇ? ਗੱਲ ਕੀ ਹੈ, ਇਤਨੇ ਉਦਾਸ, ਇਤਨਾ ਚਿਹਰਾ ਤੁਹਾਡਾ ਕੁਮਲਾਇਆ ਹੋਇਆ? ਅਰਜ਼ੀ ਅੱਗੋਂ ਰੱਖ ਦਿੱਤੀ। ਉਸ ਅਰਜ਼ੀ ਨੂੰ ਪੜ੍ਹ ਕੇ, ਬੋਲਾਂ ਨੂੰ ਪੜ੍ਹ ਕੇ ਜ਼ੇਬੁਲ ਨਸਾ ਹੱਸ ਪਈ। ਔਰੰਗਜ਼ੇਬ ਕਹਿੰਦਾ, ਬੇਟਾ ਤੂੰ ਤੇ ਇਸ ਤਰ੍ਹਾਂ ਹੱਸੀ ਹੈ ਜਿਵੇਂ ਕਿਸੇ ਮੂਰਖ ਤੇ ਹੱਸੀਦਾ ਹੈ। ਜ਼ੇਬੁਲ ਨਸਾ ਕਹਿਣ ਲੱਗੀ, ਅੱਖਰ ਲਿਖਣ ਵਾਲਾ ਕੋਈ ਬਹੁਤ ਸਿਆਣਾ ਹੋ ਨਹੀਂ ਸਕਦਾ। ਔਰੰਗਜ਼ੇਬ ਕਹਿੰਦਾ, ਨਹੀਂ, ਉਹ ਤੇ ਫਕੀਰ ਹੈ, ਬੜਾ ਪੜ੍ਹਾ ਲਿਖਾ ਹੈ, ਬੜੇ ਉਸਦੇ ਖਲੀਫੇ ਚੇਲੇ ਨੇ, ਉਹਦੀ ਕਦਮ ਬੋਸੀ ਹਾਸਲ ਕਰਨ ਦੇ ਵਿੱਚ ਲੋਕੀ ਫਖਰ ਮਹਿਸੂਸ ਕਰਦੇ ਨੇ। ਉਹ ਤੇ ਮਹਾਨ ਹੈ। ਜ਼ੇਬੁਨ ਸਾਹ ਨੇ ਇੱਕ ਦਲੀਲ ਬੜੀ ਪ੍ਰਬਲ ਦਿੱਤੀ ਹੈ, ਅੱਬਾ ਹਜ਼ੂਰ ਅੱਖ ਵਿੱਚ ਕੋਈ ਰੜਕ ਪੈ ਜਾਏ ਔਰ ਖਾਸ ਕਰਕੇ ਦੋਵੇਂ ਅੱਖਾਂ 'ਚ ਕੋਈ ਕੰਕਰੀ ਪੈ ਜਾਏ, ਅੱਖਾਂ ਵੇਖਣ ਤੋਂ ਅਸਮਰਥ ਹੋ ਜਾਂਦੀਆਂ। ਫਿਰ ਉਹ ਕੰਕਰੀ ਅੱਖਾਂ ਨੂੰ ਨਹੀਂ ਦਿਖਾਈ ਦਿੰਦੀ, ਦੂਜੇ ਨੂੰ ਕਹਿਣਾ ਪੈਂਦਾ ਮੇਰੀ ਅੱਖ 'ਚ ਕੀ ਪੈ ਗਿਆ, ਅੱਖ ਦੇ ਚੇ ਤੋਫੀਕ ਨਹੀਂ ਦੇਖਣ ਦੀ। ਮੈਂ ਉਸ ਫਕੀਰ ਨੂੰ ਦੱਸਾਂਗੀ ਤੇਰੀ ਅੱਖ 'ਚ ਇਹ ਕੰਕਰੀ ਹੈ ਤਾਂ ਕੱਢਾਂ ਵੀ। ਉਸ ਅਰਜ਼ੀ ਦੇ ਥੱਲੇ ਇੱਕ ਸ਼ੇਰ ਲਿਖ ਦਿੱਤਾ, ਈਰਾਨ, ਅਫਗਾਨਿਸਤਾਨ, ਭਾਰਤ ਵਿੱਚ, ਪਾਕਿਸਤਾਨ ਵਿੱਚ, ਬੰਗਲਾਦੇਸ਼, ਇਹ ਸ਼ੇਰ ਬੜਾ ਮਸ਼ਹੂਰ ਹੈ ਸ਼ਾਇਰਾਂ ਦੀ ਦੁਨੀਆ 'ਚ, ਵਿਦਵਾਨਾਂ ਦੀ ਦੁਨੀਆ 'ਚ। ਦਰ ਸੁਖਨ ਪਿੰਨ ਹਾਂਸ਼ੋ ਦਮ ਦਰ ਬਰ ਗਏ ਗੁਲ ਮਾਨਿੰਦੇ ਬੋ ਹਰਚੇ ਦੀ ਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹ ਸ਼ੇਰ ਲਿਖ ਦਿੱਤਾ। ਆਖਿਆ ਬਾਪੂ ਇਹ ਅੱਬਾ ਹਜ਼ੂਰ ਦੇ ਦੇਣਾ ਉਸ ਫਕੀਰ ਨੂੰ, ਸ਼ਰਮਸਾਰ ਹੋਵੇਗਾ, ਰੋਏਗਾ। ਵਾਕਈ ਇਸ ਸ਼ੇਰ ਨੂੰ ਪੜ੍ਹ ਕੇ ਫਕੀਰ ਸ਼ਰਮਸਾਰ ਹੋਇਆ, ਮਾਫ਼ੀ ਮੰਗੀ। ਦਰ ਸੁਖਨ ਪਿੰਨ ਹਾਂਸੋ ਦਮ ਦਰ ਬਰ ਗਏ ਗੁਲ ਮਾਨਿੰਦੇ ਬਹੁ ਹਰਚੇ ਦੀ ਦਨ ਮਹਿਲਦਾਰੀ ਦਰ ਸੁਖਨ ਬੇਨਦ ਮਰਾ। ਇਹਦੇ 'ਚ ਜੋ ਕੁਛ ਉਹ ਕਹਿ ਰਹੀ ਹੈ, ਮੁਖਤਸਰ ਮੈਂ ਅਰਜ਼ ਕਰਾਂ। ਦੋ ਮਨੁੱਖ ਇੱਕ ਬਗੀਚੇ ਦੇ ਕੋਲੋਂ ਲੰਘੇ ਜਾ ਰਹੇ ਨੇ ਤੇ ਬਗੀਚੇ ਦੇ ਚਾਰੋਂ ਪਾਸੇ ਫਸੀਲ ਹੈ, ਉੱਚੀ ਦੀਵਾਰ ਹੈ। ਬਗੀਚੇ 'ਚ ਬੜੇ ਸੁੰਦਰ ਸੁੰਦਰ ਫੁੱਲ ਨੇ, ਮਹਿਕ ਬਾਹਰ ਆ ਰਹੀ ਹੈ। ਇੱਕ ਕਹਿੰਦਾ ਕਿਤਨੀ ਮਧੁਰ ਸੁੰਦਰ ਮਹਿਕ ਆਈ ਹੈ ਗੁਲਾਬ ਦੀ, ਦੂਸਰਾ ਕਹਿੰਦਾ ਕਿੱਥੇ ਹੈ ਗੁਲਾਬ, ਕਹਿੰਦਾ ਹੋਵੇਗਾ ਕਿਧਰੇ, ਸਾਨੂੰ ਮਹਿਕ ਆ ਗਈ, ਦਿਲ ਦਿਮਾਗ ਮੁਅੱਤਰ ਹੋ ਗਿਆ। ਅੱਗੇ ਜਾ ਕੇ ਫਿਰ ਕਹਿੰਦੇ ਕਿਤਨੀ ਮਧੁਰ ਕਿਤਨੀ ਸੁੰਦਰ ਮਹਿਕ ਆਈ ਹੈ ਨਰਗਿਸ ਦੀ, ਚਮੇਲੀ ਦੀ, ਮੋਗਰੇ ਦੀ, ਪਰ ਇਹ ਕਿੱਥੇ ਨੇ ਫੁੱਲ, ਹੋਣਗੇ ਕਿਧਰੇ, ਮਹਿਕ ਆਈ ਹੈ ਮੁਅੱਤਰ ਹੋ ਗਏ। ਜ਼ੇਬੁਲ ਨਸਾ ਕਹਿੰਦੀ ਹੈ ਜਿਸਨੂੰ ਮਹਿਕ ਵਿੱਚ ਫੁੱਲ ਦੇ ਦਰਸ਼ਨ ਨਹੀਂ ਹੋਏ, ਜਿਹਨੂੰ ਸੁਗੰਧੀ ਵਿੱਚ ਫੁੱਲਾਂ ਦੇ ਦਰਸ਼ਨ ਨਹੀਂ ਹੋਏ, ਉਹਨੂੰ ਫੁੱਲ ਦੇ ਦਰਸ਼ਨ ਕਰਨ ਦਾ ਕੋਈ ਹੱਕ ਨਹੀਂ, ਕੋਈ ਹੱਕ ਨਹੀਂ। ਐ ਫਕੀਰ, ਮੇਰੀ ਮਹਿਕ ਤੇ ਮੇਰੇ ਬੋਲਾਂ 'ਚ ਸੀ, ਮੇਰੀ ਸੁਗੰਧ ਤੇ ਮੇਰੇ ਬੋਲਾਂ 'ਚ ਸੀ, ਤੇ ਮੇਰੇ ਬੋਲਾਂ 'ਚ ਮੈਨੂੰ ਤੂੰ ਨਹੀਂ ਦੇਖ ਸਕਿਆ, ਕਿਉਂਕਿ ਹੱਡ ਮਾਸ ਨਾੜੀ ਦਾ ਪਿੰਡ ਪਿੰਜਰ ਆ ਕੇ ਦੇਖੇਗਾ, ਜਿਹੜਾ ਅੱਜ ਹੈ ਤੇ ਕੱਲ ਨਹੀਂ, ਕੀ ਦੇਖੇਗਾ। ਮੈਂ ਤੇ ਪ੍ਰਗਟ ਹਾਂ ਆਪਣੇ ਬੋਲਾਂ 'ਚ, ਦਰ ਸੁਖਨ ਪਿੰਨ ਹਾਂਸ਼ ਦਮ ਦਰ ਬਰਗੇ ਗੁਲਮਾ ਨੰਦੇ ਬਹੁ, ਜਿਵੇਂ ਮਹਿਕ ਫੁੱਲ ਦੇ ਚਹਿਤੇ ਫੁੱਲ ਤੋਂ ਪ੍ਰਗਟ ਆਉਂਦੀ ਹੈ, ਇਸ ਤਰ੍ਹਾਂ ਬੋਲ ਮੇਰੇ ਅੰਦਰ ਸਨ ਤੇ ਮੈਂ ਬੋਲਾਂ ਦੇ ਰਾਹੀਂ ਬਾਹਰ ਪ੍ਰਗਟ ਹੋਈ ਹਾਂ। ਤੂੰ ਮੇਰੇ ਬੋਲਾਂ 'ਚ ਮੈਨੂੰ ਨਹੀਂ ਦੇਖ ਸਕਿਆ। ਦਰ ਸੁਖਨ ਪਿੰਨ ਹਾਂਸ਼ ਦਮ ਦਰ ਬਰਗੇ ਗੁਲਮਾ ਨੰਦੇ ਬਹੁ ਹਰਸ਼ੇ ਦੀ ਦਨ ਮਹਿਲਦਾਰੀ ਦਰ ਸੁਖਨ ਬੇ ਨਦ ਮਰਾ। ਕਟਾਕਸ਼ ਵੀ ਕੀਤਾ, ਲੱਗਦਾ ਤੈਨੂੰ ਜ਼ੁਕਾਮ ਹੈ, ਨਜ਼ਲਾ ਹੈ, ਤੈਨੂੰ ਸੁਗੰਧ ਨਹੀਂ ਆਈ, ਮਹਿਕ ਨਹੀਂ ਆਈ, ਤੂੰ ਪੂਰਾ ਮੁਅੱਤਰ ਨਹੀਂ ਹੋਇਆ। ਪਰਮਾਤਮਾ ਪ੍ਰਗਟ ਹੈ ਆਪਣੇ ਸ਼ਬਦ ਵਿੱਚ, ਸ਼ਬਦ ਵਿੱਚ ਪ੍ਰਭੂ ਦੀ ਝਲਕ ਨਾ ਮਿਲੇ ਐਸਾ ਹੋ ਨਹੀਂ ਸਕਦਾ। ਸ਼ਬਦ ਨਾਲ ਜੁੜਨਾ ਕਠਿਨ ਹੈ, ਜੁੜਨਾ ਕਠਿਨ, ਕਿਉਂਕਿ ਸ਼ਬਦ ਵੇਖਣ ਦਾ ਵਿਸ਼ਾ ਨਹੀਂ ਹੈ ਤੇ ਮਨੁੱਖ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ ਵੇਖ ਕੇ। ਸ਼ਬਦ ਵੇਖਣ ਦਾ ਵਿਸ਼ਾ ਨਹੀਂ, ਸੁਣਨ ਦਾ ਵਿਸ਼ਾ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਦੋਨੋਂ ਧਿਆਨ, ਧਿਆਨ ਮੈਂ ਜਾਣਿਆ ਗੁਰਮੁਖ ਅਕਥ ਕਹਾਣੀ। ਅੱਜ ਦੇ ਦਿਨ ਜਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਵਾਦਨਾ ਕਰਕੇ ਪ੍ਰਕਾਸ਼ ਕੀਤਾ, ਪੋਥੀਆਂ ਸਾਰੀਆਂ ਸੰਗ੍ਰਹਿ ਕਰਕੇ ਲੰਬੀ ਚੌੜੀ ਦਾਸਤਾਂ ਤੇ ਕਥਾ, ਉਸ ਦਿਨ ਇੱਕ ਕਥਾ ਹੋਈ ਹੈ ਦਰਬਾਰ ਸਾਹਿਬ ਦੇ ਚ, ਉਸ ਤੋਂ ਬਾਅਦ ਕਥਾ ਦਰਬਾਰ ਸਾਹਿਬ ਦੇ ਚ ਨਹੀਂ ਹੋਈ, ਬਾਹਰ ਹੋਈ ਹੈ। ਮੰਜੀ ਸਾਹਿਬ, ਭਾਈ ਗੁਰਦਾਸ ਮੰਜੀ ਸਾਹਿਬ ਕਥਾ ਕਰਦੇ ਰਹੇ ਨੇ ਔਰ ਉਸੇ ਯਾਦ ਵਿੱਚ ਅਜੇ ਤੱਕ ਕਥਾ ਆਉਂਦੀ ਹੈ। ਪਰ ਇੱਕ ਕਥਾ ਉਸ ਦਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਅੰਦਰ ਆਪ ਕੀਤੀ, ਉਹ ਜਿਹੜੀ ਕਥਾ ਹੈ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਚ ਲਿਖੀ ਹੈ, ਮੈਂ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਉੱਥੇ ਕਹਿੰਦੇ ਨੇ ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾ ਦਰਸੇ ਹੈ। ਮੇਰਾ ਜਿਹੜਾ ਸਰੀਰ ਹੈ ਇਹਦੇ ਦਰਸ਼ਨ ਸਾਰੀ ਜਗ੍ਹਾ ਤੇ ਕੋਈ ਨਹੀਂ ਔਰ ਇਹ ਅੱਜ ਹੈ ਤੇ ਕੱਲ ਨਹੀਂ ਹੈ। ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾ ਦਰਸੇ ਹੈ। हर जगह इस शरीर के दर्शन नहीं कर सकते और हर वक्त भी नहीं कर सकते। ग्रंथ रिदा गुरु को एव जानो उत्तम है सब काल रहे। गुरु दी आत्मा प्रभु दी जोत गुरु ग्रंथ साहब नो करके जानो उत्तम ने हर समय विच ने हर जगह ते ने। जंगल विच बैठ के अगर जपजी साहब का पाठ किसी ने आरंभ कर दिता है गुरु मेरे संग सदा है। सफर विच है सुखमनी साहब का पाठ आरंभ कर दिता है गुरु मेरे संग सदा है। नाल घर विच बैठा है कान विच बैठा है इन्हें रहराज साहब का जप शुरू कर दिता है तो गुरु मेरे संग सदा है। नाल है जो सदा संग नहीं हो प्रभु भी नहीं जो सदा संग नहीं हो गुरु भी नहीं है। यह भी मैं अर्ज करता हूं प्रकाश दे रूप दे परमात्मा सदा संग है शब्द दे रूप दे गुरु सदा संग है। उस सदा संग गुरु का अज दे दिन हरिमंदर साहब धन गुरु ग्रंथ साहब जी महाराज के रूप में गुरु अर्जन देव जी महाराज ने प्रकाश किया ते आख्या मेरे स्वरूप ते साहेब है देरत मेरे स्वरूप तो वड्डा करके जाना। मैं खुद पुजारी हूं मेरे स्वरूप ते यहां ते है देरग साहेब जान अदायब कह ये मेरे साहेब ने मैं इन्हों का गुलाम हाँ। मैं खुद पुजारी हूं गुरु अर्जन देव जी मेरे स्वरूप तो वड्डा करके जान मैं खुद पुजारी हूं गुरु अर्जन देव जी। यह शब्द है जो परमात्मा तो आया ईश्वर तो आया। जिस शब्द तो सारा संसार आया उस शब्द जिसनों सुनाई दे जाए संत है भगत है और जो सुन के प्रगट कर देवे वह अवतार है। महाराज कहिंदे मैं चुप हो गया मैनू जो कुछ सुनाई दिता है ब्रह्मंड दे जगत दे लोको तुसी सुन लो जैसे मैं आवे कसम की बाणी फैसला करी ज्ञान वे ला लो। खदीजा ने मोहम्मद साहब नु सुन के कहा कि बोल थोड़े नहीं हो सकते इतने तरतीब देच और इतने ज्ञानमई और इतने रसदायक कि थोड़े बोल नहीं हो सकते। मोहम्मद साहब की अखां भरिया हुई सन अश्क बार अखां नाल कहन लगे खदीजा तू ठीक समझे मोहम्मद ते चुप कर गया शायद हुण नहीं बोल सकेगा जो तू सुनया ये खुदा नु ही सुनया मोहम्मद ते हुण नहीं बोल सकेगा मोहम्मद ते चुप कर गया। गुरु नानक देव जी महाराज कहिंदे हो आपो बोल ना जानदा हो कहा सब हुक्म आप हुण ते मैं बोलना जानदा ही नहीं गल खत्म हुण जो कुछ बोलदा है खसम ही बोलदा है परमात्मा बोलदा है ईश्वर बोलदा है। उस ईश्वर दे बोल सुनने जिसनू नसीब होवन खुश किस्मत है ते जिसनू जुड़ना नसीब होवे वो ते जीवन मुक्त हो गया उसे जीवन मुक्त हो गया। इतनी सेवा प्रवान करने हम एक शब्द सुनो आनंद साहब का पाठ से समाप्ति रोज 8 to 9 दास थोड़ी सेवा करेगा गालवन थर्सडे तक वीरवार तक उम्मीद है आप समय से पहुंच गए सतगुरु की हाजिरी भरोगे बोलचुक की क्षमा तुसी बड़े एकाग्रता टिकाओ नाल सरवण किया बार बार सारिया का धन्यवाद फते प्रवान करने। वाहेगुरु जी का खालसा
1: वाहेगुरु। You're listening to KRPI 1550 Radio, Ferndale, Washington.
2: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack 2 ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।

0: You're listening to KRPI 1550 Radio, Ferndale, Washington.
1: Family Care Pharmacy.
2: ਪੂਰੇ BC ਵਿੱਚ homeopathic ਦਵਾਈਆਂ ਚ ਨੰਬਰ 1।
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ vitamins, supplements, herbals ਅਤੇ homeopathic products ਲੈ ਸਕਦੇ ਹੋ।
2: ਹਰ ਤਰ੍ਹਾਂ ਦੇ natural health products, compression stockings, orthopedic products ਵੀ ਲੈ ਸਕਦੇ ਹੋ।
1: ਹੁਣ mobility aid, rent ਜਾਂ buy ਵੀ ਕਰ ਸਕਦੇ ਹੋ।
2: Free blister packing ਤੇ delivery ਦੇ ਨਾਲ-ਨਾਲ ਹਰ ਤਰ੍ਹਾਂ ਦੇ government ਤੇ private claims ਵੀ ਲੈਂਦੇ ਹਨ।
3: 3 locations to serve you, Surrey Delta and White Rock.
1: ਜਾਂ call Kiran at 604-581-1900.
4: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.
5: ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਮੇਰੇ ਵੀਰੋ ਜਿਹੜੇ ਤੁਸੀਂ ਬੈਠੇ ਹੋ, ਇਸ ਮੁਲਕ ਵਿੱਚ ਧਰਮ ਕਮਾਉਣ ਦੀ ਪੂਰੀ ਆਜ਼ਾਦੀ ਜੇ ਤੁਸੀਂ ਟਰੱਕ ਚਲਾਉਂਦੇ ਹੋ, ਤੁਸੀਂ ਟੈਕਸੀ ਚਲਾਉਂਦੇ ਹੋ, ਥੋੜਾ ਜਿਹਾ ਦ੍ਰਿੜਤਾ ਕਰਕੇ ਤੁਸੀਂ ਦੇਖੋ ਵੀ ਮਾਂ ਤੁਰਦਿਆਂ ਕਹਿੰਦੀ ਪੁੱਤ ਵੇਖੀ ਕੇਸ ਮੱਥਾ ਚੁੰਮਿਆ, ਭੈਣ ਤਾਰੋ ਉਹਨੂੰ ਮਿਲੇ। ਉੱਥੇ ਲਿਖਦੇ ਨੇ ਹਰ ਇੱਕ ਦੀ ਕਿਹੜੀ ਭੈਣ ਜਿਹਦੀ ਇੱਛਾ ਨਹੀਂ ਕਿ ਮੇਰੇ ਭਰਾ ਦਾ ਘਰ ਵਸੇ, ਉਹਦੇ ਬੱਚੇ ਹੋਣ ਅੱਗੇ। ਸੱਚੀ ਮੁੱਚੀ ਉਹ ਭੈਣ ਵੀਰ ਨੂੰ ਮਿਲੀ ਅਤੇ ਉਹਨੇ ਸ਼ਬਦ ਕਹੇ ਜਿਹੜੇ, ਕਹਿਣ ਲੱਗੇ ਤੂੰ ਉਦਾਸ ਨਾ ਹੋਈ ਵੀਰ ਨੂੰ ਕਿਹਾ। ਕਹਿਣ ਲੱਗੇ ਮੈਂ ਉਦਾਸ ਨਹੀਂ ਹੁੰਦਾ, ਤੂੰ ਚਲਾ ਜਾਏਗਾ ਵੀਰਾ, ਪਰ ਜਿੰਨੀ ਦੇਰ ਤੱਕ ਮਾਂ ਅਤੇ ਮੈਂ ਜਿਉਂਦੀਆਂ ਹਾਂ ਤੇਰੇ ਘਰ ਵਿੱਚ ਸਿੰਘਾਂ ਦਾ ਚੁੱਲ੍ਹਾ ਕਦੀ ਬੰਦ ਨਹੀਂ ਹੋਵੇਗਾ। ਇਹ ਰੋਟੀ ਵੀ ਪੱਕੇਗੀ, ਇਹ ਦਾਲ ਵੀ ਬਣੇਗੀ, ਇਹ ਕੱਪੜੇ ਵੀ ਜਾਣਗੇ। ਇੱਥੋਂ ਪੂਲੇ ਪਿੰਡ ਤੋਂ ਭਾਈ ਸਾਹਿਬ ਨੂੰ ਲੈ ਕੇ ਅਗਲਾ ਪੜਾਅ ਕੀਤਾ ਪੜਾਣਾ ਪਿੰਡ। ਇਹ ਵੈਸੇ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ ਜੀ, ਕਿਉਂਕਿ ਪੂਲਾ ਸਰਹੱਦ ਦੇ ਉੱਤੇ ਵੀ ਅੱਜ ਕੱਲ੍ਹ ਮੈਂ ਕਿਹਾ ਪਾਕਿਸਤਾਨ। ਪੜਾਣੇ ਪਿੰਡ, ਇਹ ਵੀ ਪਿੰਡ ਹਿੰਦੂ ਮੁਸਲਮਾਨਾਂ ਦਾ ਸੀ ਜੀ। ਇੱਥੇ ਜਦੋਂ ਨੰਬਰਦਾਰ ਦੇ ਕੋਲ ਟਿੱਕੇ ਜਿਹੜੀ ਪੰਚਾਇਤੀ ਥਾਂ ਜਿੱਥੇ ਹੁੰਦੀ, ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਵੀ ਭਾਈ ਤਾਰੂ ਸਿੰਘ ਨੂੰ ਪਕੜ ਕੇ ਲੈ ਚੱਲੇ ਆ। ਯਾਦ ਰੱਖਿਓ ਤੁਸੀਂ ਉਹ ਬੰਦੇ ਦਾ, ਸਿੱਖ ਦਾ ਕਰੈਕਟਰ ਦੇਖੋ, ਆਪਣੇ ਪਿੰਡ 'ਚ ਤਾਂ ਬੰਦੇ ਦਾ ਹੁੰਦਾ ਹੀ। ਚਲੋ ਉਸ ਪਿੰਡ ਦੇ ਵਿੱਚ ਫਿਰ ਨੌਜਵਾਨ ਧਰਮਸ਼ਾਲਾ 'ਚ ਗੁਰਦੁਆਰੇ ਇਕੱਠੇ ਹੋਏ, ਛੇਵੀਂ ਪਾਤਸ਼ਾਹੀ ਉੱਥੇ। ਉਹਨਾਂ ਕਿਹਾ ਇੱਕ ਕੰਮ ਕਰੋ, ਇਹ ਕਿੰਨੇ ਕੁ ਬੰਦੇ ਨੇ ਇਹ ਭਲਾ ਜਿਹੜੇ ਲੈਣ ਆਏ ਨੇ, ਗਿਣਤੀ ਦੇ ਨੇ, ਇਹਨਾਂ ਸਾਰਿਆਂ ਨੂੰ ਖਤਮ ਕਰਕੇ ਤਾਰੂ ਸਿੰਘ ਨੂੰ ਆਪਾਂ ਛਡਾ ਲੈਣਾ। ਭਾਈ ਤਾਰੂ ਸਿੰਘ ਆਪਾਂ ਛਡਾਵਾਂਗੇ। ਇੱਕ ਬਜ਼ੁਰਗ ਵੀ ਗੁਰਦੁਆਰੇ ਪਹੁੰਚ ਗਿਆ, ਉਹਨੇ ਕਿਹਾ ਭਾਈ ਨੌਜਵਾਨੋ, ਤੁਸੀਂ ਜਜ਼ਬਾਤ ਵਿੱਚ ਹੋ, ਪਰ ਜਿਹਨੂੰ ਛਡਾਉਣਾ ਚਾਹੁੰਦੇ ਹੋ ਫੌਜੀ ਦਸਤਾ ਮਾਰਨਾ, ਉਹਨੂੰ ਪੁੱਛ ਤੇ ਲਈਏ। ਉਹ ਬਜ਼ੁਰਗ ਫਿਰ ਭਾਈ ਤਾਰੂ ਸਿੰਘ ਦੇ ਕੋਲ ਗਿਆ, ਵੱਜੇ ਸਨ ਭਾਈ ਸਾਹਿਬ। ਕਹਿਣ ਲੱਗਾ ਵੀ ਸਿੰਘ ਜੀ, ਭਾਈ ਸਾਹਿਬ ਨੂੰ ਅਦਬ ਦਿੱਤਾ ਕਿ ਇੱਥੋਂ ਦੇ ਨੌਜਵਾਨਾਂ ਫੈਸਲਾ ਕੀਤਾ ਵੀ ਅਸੀਂ ਫੌਜੀ ਦਸਤਾ ਖਤਮ ਕਰ ਦਿਆਂਗੇ, ਤੁਹਾਨੂੰ ਛਡਾਉਣਾ ਹੈ ਜੋ ਮਰਜ਼ੀ ਹੋਵੇ। ਅੱਗੋਂ ਹੱਸ ਕੇ ਕਹਿੰਦੇ ਸਿੱਖ ਪਰਉਪਕਾਰੀ ਹੁੰਦਾ, ਮੈਨੂੰ ਇਕੱਲੇ ਨੂੰ ਛਡਾ ਲਓਗੇ, ਕੱਲ੍ਹ ਨੂੰ ਸਾਰਾ ਪਿੰਡ ਮਾਰ ਦੇਣਗੇ। ਕਹਿੰਦੇ ਨੇ ਅਸੀਂ ਕੀ ਸੇਵਾ ਕਰੀਏ? ਕਹਿਣ ਲੱਗੇ ਮੈਂ ਸ਼ਹੀਦ ਹੋਣ ਚੱਲਿਆ, ਸ਼ਹੀਦੀ ਭਾਗਾਂ ਨਾਲ ਮਿਲਦੀ, ਮੈਂ ਸ਼ਹੀਦ ਹੋਣ ਚੱਲਿਆ। ਇੱਕ ਕੰਮ ਕਰਿਓ, ਇਹ ਮੇਰੇ ਘਰ ਦਾ ਤਵਾ ਬੰਦ ਕਰਨਾ ਚਾਹੁੰਦੇ ਨੇ, ਤੁਸੀਂ ਤਵੇ ਦੀ ਥਾਂ 'ਤੇ ਲੋਹਾ ਬਣਾ ਦਿਆ ਜੀ। ਇਹ ਸਾਡੇ ਘਰ ਦੇ ਦੇਗੇ ਬੰਦ ਕਰਨੇ ਚਾਹੁੰਦੇ ਨੇ, ਤੁਸੀਂ ਵੱਡੀਆਂ ਦੇਗਾਂ ਚਾੜ ਦਿਆ ਜੇ। ਜੇ ਤੁਸੀਂ ਸਿੰਘਾਂ ਦੀ ਸੇਵਾ ਕਰੋਗੇ, ਜੁਝਾਰਵਾਂ ਦੀ, ਇਹ ਅਸਲੀ ਸੇਵਾ ਮੇਰੀ ਹੋਵੇਗੀ। ਇੱਥੋਂ ਭਾਈ ਸਾਹਿਬ ਨੂੰ ਫਿਰ ਲਾਹੌਰ ਲੈ ਗਏ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਜ਼ਕਰੀਏ ਦੀ ਕਚਹਿਰੀ 'ਚ ਪੇਸ਼ ਕੀਤਾ, ਭਾਈ ਸਾਹਿਬ ਨੇ ਜਾ ਕੇ ਫਤਿਹ ਗਜਾਈ। ਹੁਣ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਸੁਣ ਕੇ ਤਾਂ ਔਰੰਗਜ਼ੇਬ ਦੇ ਪ੍ਰਾਣ ਉੱਡ ਗਏ ਸਨ। ਇਹ ਫਤਿਹ ਆਮ ਦੀ ਨਹੀਂ, ਇਹਨੂੰ ਕਦੀ ਨਾ ਭੁੱਲਿਓ ਸਿੰਘੋ, ਇਹ ਫਤਿਹ ਗੁਰੂ ਗੋਬਿੰਦ ਸਿੰਘ ਦੀ ਏ। ਸਾਡਾ ਪੁਰਾਣਾ ਇਤਿਹਾਸ ਕਹਿੰਦਾ ਹੈ, ਗੁਰੂ ਗੋਬਿੰਦ ਸਿੰਘ ਕਹਿੰਦੇ ਸਨ, ਜਿਹੜਾ ਸਿੱਖ ਨੂੰ ਸਿੱਖ ਸਾਹਮਣੇ ਫਤਿਹ ਬੁਲਾਏਗਾ ਉਹਦੇ ਵੱਲ ਮੇਰਾ ਮੂੰਹ ਹੋਇਆ ਕਰੇਗਾ। ਅਤੇ ਉਹਨੂੰ ਆਪਾਂ ਘੱਟੋ ਘੱਟ ਦੇਖੀਏ ਇਸ ਤਰ੍ਹਾਂ। ਭਾਈ ਸਾਹਿਬ ਜੀ ਨੂੰ ਕਿਹਾ ਗਿਆ ਵੀ ਤੂੰ ਬਾਗੀਆਂ ਨੂੰ ਰੋਟੀ ਦੇਣਾ। ਉਹ ਕਿਹਾ ਮੈਂ ਤੇਰਾ ਹਾਲਾ ਭਰਨਾ, ਮੈਂ ਖੇਤੀ ਕਰਨਾ, ਆਪਣੀ ਵਾਹੀ ਕਰਨਾ, ਮੈਂ ਕਦੀ ਕੋਈ ਪਾਪ ਨਹੀਂ ਕੀਤਾ, ਕਦੀ ਕੋਈ ਜੁਰਮ ਨਹੀਂ ਕੀਤਾ। ਉਹਨਾਂ ਕਿਹਾ ਤੂੰ ਰੋਟੀਆਂ ਖਵਾਉਂਦਾ? ਉਹ ਕਹਿੰਦਾ ਇਹ ਮੇਰਾ ਧਰਮ ਹੈ ਅਤੇ ਮੈਂ ਆਪਣੇ ਧਰਮ ਅਤੇ ਆਪਣੀ ਕੌਮ ਦੀ ਸੇਵਾ ਵਾਸਤੇ ਸਭ ਕੁਝ ਹੀ ਕੁਰਬਾਨ ਕਰਨ ਨੂੰ ਤਿਆਰ ਹਾਂ। ਉਹਨਾਂ ਕਿਹਾ ਵੀ ਦੇਖ ਤੂੰ ਸੋਹਣਾ ਕਿੰਨਾ, ਸਿਆਣਾ ਕਿੰਨਾ, ਇਸਲਾਮ ਧਾਰਨ ਕਰ। ਉਹ ਕਹਿੰਦਾ ਹੈ, ਭਾਈ ਸਾਹਿਬ ਨੇ ਕਿਹਾ ਮੇਰੀ ਸਿੱਖਾਂ ਨੇ ਅਰਦਾਸ, ਇਹ ਵੀ ਯਾਦ ਮੈਂ ਰੱਖੇ, ਜਦੋਂ ਤੁਰਨ ਲੱਗੇ ਸੰਗਤ ਨੂੰ ਕਿਹਾ ਪੜ੍ਹਾਉਣੇ ਮੇਰੀ ਅਰਦਾਸ ਕਰੋ ਕਿ ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਉਹਨਾਂ ਕਿਹਾ ਮੈਂ ਤਾਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਆਇਆ, ਤੂੰ ਡੋਲਣ ਦੀ ਗੱਲ ਕਹਿ ਰਿਹਾ, ਮੇਰੀ ਸਿੱਖੀ ਕੈਸਾਂ ਨਾਲ ਨਿਭੇ। ਜਦੋਂ ਦੋ ਵਾਰੀ ਕਿਹਾ, ਜ਼ਕਰੀਆ ਖਾਂ ਗੁੱਸੇ ਵਿੱਚ ਆ ਕੇ ਕਹਿੰਦਾ ਤੇਰੇ ਕੇਸ ਮੈਂ ਜੁੱਤੀਆਂ ਮਾਰ ਮਾਰ ਕੇ ਉਡਾ ਦਿਆਂ। ਇਹ ਲਫ਼ਜ਼ ਯਾਦ ਰੱਖਿਓ, ਮੈਂ ਹਰ ਚੀਜ਼ ਬਕਾਇਦਾ ਪਰੂਫ ਨਾਲ ਕਹਿ ਰਿਹਾ, ਕਿਉਂਕਿ ਹਾਕਮ ਅਣਹੋਏ ਸ਼ਬਦ ਵਰਤੇਗਾ। ਪਿਛਲੇ ਸਮੇਂ ਕੀ ਨਹੀਂ ਹੋਇਆ ਜੀ, ਕੀ ਕੁਝ ਨਹੀਂ ਵਾਪਰਿਆ। ਉਹਨਾਂ ਕਿਹਾ ਮੈਂ ਜੁੱਤੀਆਂ ਮਾਰ ਕੇ ਤੇਰੇ ਵਾਲ ਉਡਾਵਾਂਗਾ। ਸਿੱਖ ਨੇ ਅੱਗੇ ਉਹ ਕਿਹਾ, ਯਾਦ ਰੱਖੀ ਤੂੰ ਮੈਨੂੰ ਜੁੱਤੀ ਨਹੀਂ ਮਾਰਨੀ, ਮੈਂ ਜੁੱਤੀ ਮਾਰ ਕੇ ਆਪਣੇ ਮਰਨ ਤੋਂ ਪਹਿਲਾਂ ਤੈਨੂੰ ਅੱਗੇ ਲਾ ਕੇ ਲਿਜਾਵਾਂਗਾ। ਇਹ ਸ਼ਬਦ ਕਚਹਿਰੀ 'ਚ ਹੋਏ, ਮੈਂ ਤੈਨੂੰ ਆਪਣੇ ਅੱਗੇ ਲੈ ਕੇ ਜਾਵਾਂਗਾ, ਤੂੰ ਕੌਣ ਹੈ ਮੈਨੂੰ ਜੁੱਤੀ ਮਾਰਨ ਵਾਲਾ। ਇੱਥੇ ਫਿਰ ਯਾਦ ਰੱਖਿਓ, ਭਾਈ ਸਾਹਿਬ ਨੂੰ ਕੁਛ ਵਿਦਵਾਨ ਕਹਿੰਦੇ ਆ ਚਰਖੜੀ 'ਤੇ ਘੁਮਾਇਆ ਗਿਆ। ਇਹ ਦੋ ਤਰ੍ਹਾਂ ਦੀ ਹੁੰਦੀ ਚਰਖੜੀ, ਪਤਾ ਹੋਣਾ ਆਪ ਜੀ ਨੂੰ। ਇੱਕ ਹੁੰਦੀ ਹੈ ਜਿਹਦੇ 'ਤੇ ਬੰਨਿਆ ਜਾਂਦਾ ਹੈ, ਇੱਕ ਹੁੰਦੀ ਹੈ ਨਾਲ ਉਹਦੇ ਦੂਜੀ ਚਰਖੜੀ, ਚਰਖੇ ਦਾ ਵੱਡਾ ਰੂਪ ਹੀ ਕਹਿ ਲਓ। ਉਸ ਦੂਜੇ ਹਿੱਸੇ ਦੇ ਵਿੱਚ ਹੁੰਦੇ ਨੇ ਪੱਤੇ, ਬਲੇਡ, ਇੱਕ ਪਾਸੇ ਜਦੋਂ ਦੋਨੋਂ ਘੁਮਾਉਂਦੇ ਨੇ ਨਾ ਜੀ, ਉਸ ਵਕਤ ਫਿਰ ਉਸ ਸਰੀਰ ਨੂੰ ਤੁੰਬਾ ਤੁੰਬਾ ਕਰਕੇ ਜਿਵੇਂ ਰੂਹ ਪਿੰਜੀ ਨਾ ਨਾ, ਇਸ ਤਰ੍ਹਾਂ ਬਲੇਡ ਸਾਰੀ ਬੋਡੀ ਨੂੰ ਖਤਮ ਕਰ ਦਿੰਦੇ ਆ। ਇੱਥੇ ਭਾਈ ਸਾਹਿਬ ਨੂੰ ਪਹਿਲਾਂ ਚਰਖੜੀ 'ਤੇ ਤਾਂ ਘੁਮਾਇਆ, ਬਲੇਟ ਵਾਲੀ ਨਹੀਂ, ਉਂਝ ਚਰਖੜੀਆਂ 'ਤੇ ਘੁਮਾ ਕੇ ਕਿ ਸ਼ਾਇਦ ਤਸੀਹੇ ਦਈਏ ਅਤੇ ਮੰਨ ਜਾਏ। ਸੱਚੀ ਮੁੱਚੀ ਜਦੋਂ ਪੂਰਾ ਘੁਮਾ ਦਿੱਤਾ, ਬੇਸੁੱਧ ਹੋ ਗਏ, ਥੱਲੇ ਉਤਾਰਿਆ, ਦੋ ਬੰਦੇ ਪਕੜ ਕੇ ਲੈ ਗਏ। ਛੱਡ, ਰਾਤ ਪੈ ਗਈ। ਦੂਜੇ ਦਿਨ ਫਿਰ ਜ਼ਕਰੀਆ ਨੇ ਕਿਹਾ ਮੈਂ ਤੈਨੂੰ ਜਿਹੜੀ ਕੱਲ੍ਹ ਗੱਲ ਕਹੀ ਸੀ, ਇਤਿਹਾਸ ਕਹਿੰਦਾ ਸਿੱਖ ਦੀ ਜ਼ਬਾਨ ਸੀ ਅਕਾਲ ਅਕਾਲ ਅਕਾਲ। ਉਹਨੇ ਕਿਹਾ ਮੈਂ ਤੈਨੂੰ ਮੁਸਲਮਾਨ ਵੇਖਣਾ ਚਾਹੁੰਦਾ। ਨਵਾਬ ਕਹਿ ਤੂੰ ਗੁੱਸ ਹੋ ਮੁਸਲਮਾਨ, ਤਬ ਤੇਰੀ ਛੱਡਾਂਗਾ ਮੈਂ ਜਾਨ। ਭਾਈ ਸਾਹਿਬ ਕਹਿੰਦੇ ਨੇ ਮੈਂ ਇੱਕੋ ਅਰਦਾਸ ਕਰਕੇ ਆਇਆ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਚਿੜ ਗਿਆ ਕੇਸਾਂ ਤੋਂ। ਉਸ ਵਕਤ ਕਹਿੰਦਾ ਮੈਂ ਨੋਵੇ ਬਲਾ, ਉੱਥੇ ਸ਼ਬਦ ਨੋਵੇ ਵਰਤੇ, ਮੈਂ ਕਿਸੇ ਦੀ ਜਾਤ ਦੀ ਗੱਲ ਨਹੀਂ ਕਰ ਰਿਹਾ, ਆਹ ਕੇਸ ਜਿਹਦਾ ਤੈਨੂੰ ਮਾਣ ਹੈ, ਤੂੰ ਦੇਖੀ ਮੈਂ ਕੈਂਚੀ ਨਾਲ ਕਤਰ ਕੇ ਤੇਰੀਆਂ ਅੱਖਾਂ ਸਾਹਮਣੇ ਰੱਖਾਂਗਾ। ਇਹ ਗੱਲ ਆਮ ਤੌਰ 'ਤੇ ਸਾਡੇ ਬੰਦੇ ਨਹੀਂ ਸੁਣਾਉਂਦੇ, ਕਿਉਂਕਿ ਜਿੱਥੇ ਵੀ ਗੁਰੂ ਦੇ ਸਿੱਖ ਦੀ ਅਜ਼ਮਤ ਖੇਡ ਵਾਪਰਦੀ ਅਸੀਂ ਡਰ ਜਾਂਦੇ, ਹਰ ਇੱਕ ਨੂੰ ਆਪਣੇ ਵਰਗਾ ਨਾ ਸਮਝੀਏ ਪਿਆਰਿਓ। ਉਹ ਬੰਦਗੀ ਵਾਲੀ ਰੂਹ, ਉਹਨੇ ਕਿਹਾ ਮੈਂ ਨਾਈ ਬੁਲਾ ਕੇ ਤੇਰੇ ਕੇਸ ਕਤਲ ਕਰਾਵਾਂਗਾ, ਕੇਸ ਤੇਰਾ ਜੂੜਾ ਲਾ ਦਿਆਂਗਾ। ਸੱਚੀ ਮੁੱਚੀ ਆਏ ਜੀ, ਸੱਚ ਇਵੇਂ ਕਿ ਭਾਈ ਸਾਹਿਬ ਦੀ ਦ੍ਰਿੜਤਾ ਇੰਨੀ ਕਿ ਕੇਸ ਨਹੀਂ ਕੱਟ ਸਕੇ। ਸਾਡਾ ਇਤਿਹਾਸ ਕਹਿੰਦਾ ਲੋਹੇ ਦੀਆਂ ਤਾਰਾਂ ਦੀ ਤਰ੍ਹਾਂ। ਉਸ ਤੋਂ ਬਾਅਦ ਫਿਰ ਉਹਨੇ ਮੋਚੀ ਬੁਲਾਇਆ। ਯਾਦ ਰੱਖਿਓ, ਕਹਿਣਾ ਬਹੁਤ ਸੌਖਾ ਹੈ। ਆਹ ਜਿਹਨੇ ਤਸਵੀਰ ਪੇਂਟ ਕੀਤੀ ਨਾ ਭਾਈ ਸਾਹਿਬ ਦੀ, ਬਿਲਕੁਲ ਇੰਨ ਬਿੰਨ ਇਸੇ ਤਰ੍ਹਾਂ ਹੀ ਵਾਪਰਿਆ ਸੀ। ਉਸ ਵਕਤ ਮੋਚੀ ਨੂੰ ਬੁਲਾਇਆ, ਉਹ ਆਪਣੀ ਰੰਬੀ ਤਿੱਖੀ ਕਰਕੇ ਲਿਆਇਆ। ਭਾਈ ਸਾਹਿਬ ਨੂੰ ਬੰਨਣਾ ਚਾਹੁੰਦੇ ਸਨ, ਕਿਉਂਕਿ ਜਦੋਂ ਖੋਪੜੀ ਲਾਹਣੀ ਹੈ ਅਤੇ ਕੁਦਰਤੀ ਤੌਰ 'ਤੇ ਸੱਟ ਵੱਜੇਗੀ ਤਾਂ ਇਹ ਕਿਤੇ ਹਿੱਲੇ ਨਾ। ਭਾਈ ਸਾਹਿਬ ਨੇ ਕਿਹਾ ਨਾ ਹੋਏ, ਰੱਸੀਆਂ ਸੰਗਲਾਂ ਵਿੱਚ ਮੈਨੂੰ ਨਾ ਬੰਨੋ, ਤੁਸੀਂ ਖੋਪੜੀ ਉਤਾਰਨੀ ਉਤਾਰ ਲਓ, ਮੈਂ ਇਸੇ ਤਰ੍ਹਾਂ ਆਰਾਮ ਨਾਲ ਬੈਠ ਜਾਂਦਾ। ਬੈਠੇ ਇਸ ਤਰ੍ਹਾਂ ਸਨ ਜੀ, ਅੱਜ ਜਿਵੇਂ ਅਸੀਂ ਬਹਿੰਦੇ ਹਾਂ ਨਾ, ਦੋਨੋਂ ਬਾਹਾਂ ਪਿੱਛੇ ਕਰ ਲਈਆਂ ਅਤੇ ਦੋਨਾਂ ਹੱਥਾਂ ਦੀਆਂ ਜਿਹੜੀਆਂ ਤਲੀਆਂ ਸਨ ਖੱਬੇ ਸੱਜੇ ਇਸ ਤਰ੍ਹਾਂ ਰੱਖ ਕੇ, ਇੱਕ ਭਾਈ ਸਾਹਿਬ ਦੀ ਲੱਤ ਜਿਹੜੀ ਸੀ ਅੱਗੇ ਉਹਨਾਂ ਕਰ ਲਈ ਜਿਵੇਂ ਚੌਂਕੜਾ ਮਾਰੀ ਦਾ। ਇਸ ਤਰ੍ਹਾਂ ਭਾਈ ਸਾਹਿਬ, ਭਾਈ ਤਾਰੂ ਸਿੰਘ ਜੀ ਬੈਠ ਗਏ, ਲੋਕਾਂ ਦਾ ਇਕੱਠ, ਭੀੜ ਇਕੱਠੀ। ਉਸ ਵਕਤ ਫਿਰ ਮੋਚੀ ਨੇ ਕਿਵੇਂ ਲਾਈ ਖੋਪੜੀ, ਮੈਂ ਇਹ ਬੇਨਤੀ ਕਰਨੀ ਚਾਹੁੰਦਾ। ਉਹਨੇ ਰੰਮੀ ਸਾਹਮਣੇ ਤਿੱਖੀ ਕੀਤੀ, ਇਸ ਕਰਕੇ ਸੀ ਸ਼ਾਇਦ ਡਰ ਗਿਆ। ਉਹਨੇ ਫਿਰ ਭਾਈ ਸਾਹਿਬ ਦੇ ਮੱਥੇ ਦੇ ਆਹ ਜਿਹੜਾ ਆਹ ਪਾਸਾ ਹੈ ਨਾ ਜੀ, ਆਹ ਸਾਡਾ, ਇਸ ਪਾਥੇ ਅੱਗੋਂ ਨੀਵੀਂ ਕਰਕੇ ਰੰਬੀ, ਪਿੱਛੋਂ ਪੂਰੇ ਜ਼ੋਰ ਨਾਲ ਹਥੌੜਾ ਮਾਰਿਆ, ਪਹਿਲੀ ਸੱਟ ਮੱਥੇ ਦੇ ਉੱਤੇ ਮਾਰੀ। ਜਦੋਂ ਉੱਤੋਂ ਚਮੜੀ ਉਤਰੀ, ਪੂਰਾ ਜਿਹੜਾ ਚਿਹਰਾ ਸੀ ਭਾਈ ਸਾਹਿਬ ਦਾ, ਐਡਾ ਸੋਹਣਾ ਸਰੂਪ ਜੀ, ਸਾਰੇ ਦਾ ਸਾਰਾ ਚਿਹਰਾ ਖੂਨ ਅਤੇ ਬੋਟੀਆਂ ਨਾਲ ਭਰਿਆ ਗਿਆ। ਪਹਿਲੀ ਇੱਥੋਂ ਇਹਨੂੰ ਕੱਟਦਾ ਹੋਇਆ ਥੱਲੇ ਥੱਲੇ ਚਲੀ ਗਿਆ, ਇਹ ਪਿੱਛੋਂ ਇੱਥੋਂ ਕੰਨ ਤੋਂ ਕੱਟਿਆ, ਫਿਰ ਦੂਜੇ ਪਾਸਿਓਂ ਫਿਰ ਕੱਟਿਆ ਗੀਚੀ ਤੱਕ। ਜਦੋਂ ਆ ਗਈ ਫਿਰ ਜ਼ਕਰੀਏ ਵੱਲ ਦੇਖਿਆ, ਉਹਨੇ ਕਿਹਾ ਕੱਟ ਲਾ ਦੇ ਪੂਰੀ। ਫਿਰ ਪੂਰੇ ਜ਼ੋਰ ਨਾਲ ਗੀਚੀ ਵਾਲੇ ਪਾਸਿਓਂ ਮਾਰ ਕੇ ਰੰਬੀ ਹਥੌੜਾ ਭਾਈ ਸਾਹਿਬ ਦੀ ਖੋਪੜੀ ਕੇਸਾਂ ਦੇ ਨਾਲ ਲਾ ਦਿੱਤੀ। ਰਤਨ ਸਿੰਘ ਭੰਗੂ ਲਿਖਦੇ ਆ, ਪੈਨੀ ਥੀ ਰੰਬੀ ਕਰੀ ਧਰ ਮਾਥਿਓਂ ਦਈ ਦਬਾਏ, ਮਾਥੇ ਤੇ ਕੰਨਾਂ ਤੌੜੀ ਗੀਚਿਓਂ ਦਈ ਪਟਵਾਏ, ਮੱਥੇ ਤੋਂ ਕੰਨ ਕੰਨਾਂ ਤੋਂ ਗੀਚੀ ਤੱਕ। ਭਾਈ ਸਾਹਿਬ ਦਾ ਸਾਰਾ ਚਿਹਰਾ ਗੁਰਮੁਖੋ, ਪਿੰਡਾ ਸਾਰਾ ਬੋਟੀਆਂ ਤੇ ਆਪਣੇ ਖੂਨ ਨਾਲ ਭਿੱਜ ਗਿਆ। ਸਿੱਖ ਅਕਾਲ ਕਾਲ ਕਹੀ ਜਾਂਦਾ, ਆਮ ਤੌਰ ਤੇ ਸਾਡੇ ਸੱਜਣ ਫਿਰ ਇੱਥੇ ਆ ਕੇ ਕਹਿੰਦੇ ਨੇ ਭਾਈ ਸਾਹਿਬ ਸ਼ਹੀਦ ਹੋ ਗਏ, ਇੱਥੇ ਨਹੀਂ ਸ਼ਹੀਦ ਹੋਏ ਨਾ। ਫਿਰ ਭਾਈ ਸਾਹਿਬ ਜੀ ਨੂੰ ਖੋਪਰੀ ਲੈਣ ਤੋਂ ਬਾਅਦ ਖਾਈ 'ਚ ਸੱਟਿਆ ਗਿਆ ਵੀ ਚਲੋ ਖੂਨ ਵਗਦਾ ਪਿਆ, ਆਪੇ ਕੁੱਤੇ ਕਾਂ ਆਉਣਗੇ। ਇੱਥੇ ਫਿਰ ਰਾਮਗੜੀਏ ਸਿੱਖ ਸਨ, ਮੈਂ ਚਲੋ ਜਾਤ ਨਾਲ ਜੁੜ, ਉਹਨਾਂ ਰਾਮਗੜੀਆਂ ਨੇ ਭਾਈ ਤਾਰੂ ਸਿੰਘ ਨੂੰ ਉੱਥੋਂ ਚੁੱਕਿਆ, ਇਹ ਫਿਰ ਆਪਣੀ ਧਰਮਸ਼ਾਲਾ 'ਚ ਲੈ ਗਏ। ਉੱਥੇ ਫਿਰ ਭਾਈ ਸਾਹਿਬ ਦਾ ਖੂਨ ਬਹੁਤ ਵਹਿ ਚੁੱਕਾ ਸੀ, ਪਰ ਇੰਨਾ ਦਲੇਰ ਸੀ, ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਕੈਸੀ ਕਿਰਪਾ ਵਰਤਾਈ ਉਹਦੇ 'ਤੇ। ਉਹਨਾਂ ਫਿਰ ਰਾਤ ਨੂੰ ਕੜਾਹੀ ਤਿਆਰ ਕੀਤੀ, ਆਪ ਜੀ ਨੂੰ ਪਤਾ ਹੋਣਾ ਜਦੋਂ ਕੋਈ ਜ਼ਖਮ ਹੁੰਦਾ ਸੀ ਨਾ ਜੀ, ਆਹ ਮਿੱਠਾ ਜਿਹਾ ਕੜਾਹ ਬਣਾ ਕੇ ਉਹਦੇ ਬੰਨਿਆ ਜਾਂਦਾ ਸੀ। ਉਹਨਾਂ ਫਿਰ ਭਾਈ ਸਾਹਿਬ ਦੀ ਖੋਪੜੀ ਦੇ ਉੱਤੇ ਨਾ ਜੀ, ਜਿਹੜਾ ਉੱਤੋਂ ਲਹਿ ਚੁੱਕੀ ਸੀ ਉਹਦੇ 'ਤੇ ਕੜਾਹੀ ਬੰਨੀ। ਕੁਝ ਸਮਾਂ ਨਿਕਲਿਆ, ਇਹ ਹਾਂਕਾਰ ਮੱਚ ਗਈ ਵੀ ਉਹ ਭਾਈ ਤਾਰੂ ਸਿੰਘ ਦਾ ਖੋਪੜਾ ਲਾ ਦਿੱਤਾ, ਖੋਪਰੀ ਲਾ ਦਿੱਤੀ। ਪਿਆਰਿਓ ਕੁਝ ਦਿਨ ਬੀਤੇ, ਇਹ ਮੈਂ ਗੁਰੂ ਸਾਹਿਬ 'ਤੇ ਭਰੋਸਾ ਕਰਕੇ ਕਹਿੰਦਾ, ਜ਼ਕਰੀਏ ਖਾਨ ਨੂੰ ਯੂਰਨ ਦਾ ਪਿਸ਼ਾਬ ਦਾ ਬੰਨ ਪੈ ਗਿਆ। ਉੱਥੇ ਡਿਟੇਲ ਦਿੱਤੀ, ਇਹ ਕੁਰਾਨ ਦੀਆਂ ਐਤਾਂ ਪੜਨ ਲੱਗ ਪਿਆ, ਕਾਜ਼ੀ ਆਏ, ਮੁਲਾਣੇ ਆਏ, ਵੈਦ ਆਏ, ਉਹਦੀ ਪੀੜ ਖਟੇ ਹੀ ਨਾ। ਫਿਰ ਸਰਦਾਰ ਸ਼ਬੇਗ ਸਿੰਘ ਜੰਬਰ ਨੂੰ ਸੱਦਿਆ, ਜਿਹਨਾਂ ਨੂੰ ਬਾਅਦ ਚਰਖੜੀ ਚਾੜਿਆ ਗਿਆ, ਸ਼ਬੇਗ ਸਿੰਘ ਨੂੰ ਸੱਦਿਆ। ਇਹ ਪਤਾ ਲੱਗਾ ਵੀ ਇਹਨੇ ਕਿਹਾ ਸੀ ਵੀ ਮੈਂ ਤੇਰੇ ਵਾਲ ਜੁੱਤੀ ਨਾਲ ਡਾਂਗਾ, ਤੇ ਜਿਹੜੀ ਖੋਪੜੀ ਲਾਈ ਉਹਨੇ ਕਿਹਾ ਸੀ ਮੈਂ ਜੁੱਤੀ ਅੱਗੇ ਤੈਨੂੰ ਲਾ ਕੇ ਲਿਜਾਵਾਂਗਾ। ਉਹਨਾਂ ਕਿਹਾ ਜੰਬਰ, ਭਾਈ ਸ਼ਬੇਗ ਸਿੰਘ ਜੰਬਰ ਨੂੰ ਬੁਲਾਇਆ ਗੁਰਮੁਖੋ। ਉਸ ਵਕਤ ਭਾਈ ਸ਼ਬੇਗ ਸਿੰਘ ਭਾਈ ਤਾਰੂ ਸਿੰਘ ਜੀ ਦੇ ਕੋਲ ਗਏ। ਧਿਆਨ ਨਾਲ ਸੁਣਿਓ ਮੇਰੀ ਬੇਨਤੀ ਜੀ, ਗੁਰਮੁਖ ਪਿਆਰੇ ਕਾਰ ਬਾਰੇ ਕਹਿ ਰਹੇ

ਉਤੀ ਕਰ ਸਕਦਾ ਜਿਹਦੀ ਮੈਂ ਸੇਵਾ ਕੀਤੀ। ਫਿਰ ਭਾਈ ਸ਼ਵੇਕ ਸਿੰਘ ਪੰਥ ਕੋਲ ਆਏ ਜਿੱਥੇ ਜਥਾ ਸੀ, ਉਹਨਾਂ ਫਿਰ ਇੱਕੋ ਗੱਲ ਕਹੀ, ਤਾਰੂ ਸਿੰਘ ਜਤੀ ਸਤੀ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੈ, ਉਹਦੀ ਜੁੱਤੀ ਜ਼ਕਰੀਏ ਦੇ ਸਿਰ 'ਚ ਮਾਰੋ ਅਤੇ ਆਰਾਮ ਮਿਲੇ। ਸੱਚੀ ਜੀ ਇਸ ਤਰੀਕ ਹੋਇਆ, ਉਹਦੀ ਜੁੱਤੀ ਭਾਈ ਸਾਹਿਬ ਦੀ ਜੁੱਤੀ ਮੈਂ ਕਿਉਂਕਿ ਐਵੇਂ ਗੱਲ ਨਹੀਂ, ਮੈਨੂੰ ਪਤਾ ਹੈ ਬਹੁਤ ਸਾਰੇ ਸੱਜਣ ਇੱਥੇ ਗੱਲ ਮੁਕਾਉਣ 'ਤੇ ਸ਼ਹੀਦ ਹੋ ਗਏ, ਉਹ ਜੁੱਤੀ ਸੂਬੇ ਦੇ ਸਿਰ 'ਚ ਵੱਜਦੀ ਰਹੀ, ਉਹਨੂੰ ਸਕੂਨ ਮਿਲਦਾ ਰਿਹਾ। ਪਰ ਭਾਈ ਸਾਹਿਬ ਦੇ ਬੋਲ ਸੱਤ ਹੋਏ, ਜ਼ਕਰੀਏ ਦੀ ਮੌਤ ਜੁੱਤੀਆਂ ਦੇ ਨਾਲ ਹੋਈ ਸੀ, ਭਾਈ ਸਾਹਿਬ ਦੀ ਜੁੱਤੀ ਨਾਲ। ਇੱਧਰ ਇਹ ਮਰਿਆ, ਇੱਧਰ ਭਾਈ ਤਾਰੂ ਸਿੰਘ ਕੋਲ ਸੰਗਤਾਂ ਆ ਗਈਆਂ, ਗੁਰਮੁਖੋ ਬੋਲ ਰਹੇ ਨੇ, ਸਿਰ ਦੇ ਉੱਪਰ ਕੜਾਈ ਬੰਨਦੇ ਸਨ, ਪੱਟੀ ਬੰਨੀ ਸੀ। ਉਹਨਾਂ ਕਿਹਾ ਭਾਈ ਸਾਹਿਬ ਆਪਾਂ ਯਤਨ ਕਰੀਏ ਜੇ ਫਿਰ ਦੁਬਾਰਾ ਸਭ ਕੁਝ ਹੋ ਜਾਏ, ਠੀਕ ਹੋ ਜਾਏ, ਕੁਛ ਹਕੀਮ ਕੋਈ ਕਹਿਣ ਲੱਗੇ ਨੀ, ਇੱਕੋ ਕੰਮ ਕਰੋ, ਦੁਸ਼ਟ ਚਲਾ ਗਿਆ, ਮੈਂ ਅੱਜ ਚੋਲਾ ਛੱਡ ਦੇਣਾ। ਸ਼ਵੇਕ ਸਿੰਘ ਨੂੰ ਕਹਿੰਦੇ ਮੇਰੀਆਂ ਲੱਕੜਾਂ ਦਾ ਪ੍ਰਬੰਧ ਕਰ ਦੇ। ਇਸ ਤਰ੍ਹਾਂ ਭਾਈ ਸਾਹਿਬ ਸ਼ਹੀਦ ਹੋਏ ਨੇ ਜੀ, ਲੱਕੜਾਂ ਦਾ ਪ੍ਰਬੰਧ ਕਰੋ, ਦੂਜਾ ਅੰਮ੍ਰਿਤਸਰ ਤੋਂ ਜਲ ਲਿਆ ਦਿਓ, ਮੇਰੀ ਮਾਂ ਮੈਨੂੰ ਗੁਰੂ ਰਾਮਦਾਸ ਦੇ ਘਰ 'ਚ ਇਸ਼ਨਾਨ ਕਰਾਉਂਦੀ ਸੀ, ਮੈਂ ਚਾਹੁੰਦਾ ਮੈਂ ਚੋਲਾ ਛੱਡਣ ਤੋਂ ਪਹਿਲਾਂ ਉਸ ਜਲ ਦੇ ਨਾਲ ਇਸ਼ਨਾਨ ਕਰਾਂ। ਇਤਿਹਾਸ ਕਹਿੰਦਾ ਉੱਥੋਂ ਜਲ ਲਿਆਂਦਾ ਗਿਆ। ਮੈਂ ਫਿਰ ਰਿਪੀਟ ਕਰਾਂਗਾ, ਪ੍ਰਾਚੀਨ ਪੰਥ ਪ੍ਰਕਾਸ਼ ਦਾ ਮੈਂ ਜ਼ਿਕਰ ਕਰ ਰਿਹਾ, ਉਸ ਜਲ ਨਾਲ ਭਾਈ ਸਾਹਿਬ ਨੇ ਇਸ਼ਨਾਨ ਕੀਤਾ। ਗੁਰਮੁਖੋ ਫਿਰ ਦੇਗ ਤਿਆਰ ਕਰਵਾਈ, ਜਪਜੀ ਸਾਹਿਬ ਦਾ ਪਾਠ ਕੀਤਾ ਭਾਈ ਸਾਹਿਬ ਨੇ, ਆਨੰਦ ਸਾਹਿਬ ਦੀਆਂ ਪੌੜੀਆਂ ਪੜੀਆਂ। ਉਸ ਤੋਂ ਬਾਅਦ ਫਿਰ ਖਲੋ ਕੇ ਅਰਦਾਸ ਕੀਤੀ, ਅਤੇ ਅਰਦਾਸ ਵਿੱਚ ਕਿਹਾ ਗਿਆ ਸਤਿਗੁਰੂ, ਸੰਗਤ ਨੇ ਅਰਦਾਸ ਕੀਤੀ, 13 ਸਿੱਖ ਭਾਈ ਤਾਰੂ ਸਿੰਘ ਜਿਹਦੀ ਸਿੱਖੀ ਤੂੰ ਰੱਖ ਲਈ, ਜਿਹਦੀ ਕੇਸਾਂ ਨਾਲ ਲਿਬ ਗਈ, ਜਿਹਦੀ ਰਹਿਤ ਤੂੰ ਬਖਸ਼ੀ। ਜਦੋਂ ਇਹ ਅਰਦਾਸਾਂ ਹੋ ਰਹੀਆਂ ਸਨ, ਸਮਾਪਤੀ ਹੋਈ, ਭਾਈ ਸਾਹਿਬ ਨੇ ਮੱਥਾ ਟੇਕਿਆ, ਦੁਬਾਰਾ ਉੱਠੇ ਕੋਈ ਨਹੀਂ, ਉਸੇ ਅਰਦਾਸ ਦੇ ਵਿੱਚ ਹੀ ਮੱਥਾ ਟੇਕਦਿਆਂ ਸ਼ਹੀਦ ਹੋ ਗਏ ਸਨ। ਐਸੇ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਇਹ ਸ਼ਹਾਦਤ ਸੀ। ਮੈਂ ਇੱਕ ਬੇਨਤੀ ਕਰਾਂ, ਉਸ ਤੋਂ ਬਾਅਦ ਚਰਖੀਆਂ ਵੀ ਪੱਟੀਆਂ ਗਈਆਂ ਲਾਹੌਰ ਦੀਆਂ। ਭਾਈ ਤਾਰੂ ਸਿੰਘ ਅੱਗੇ, ਵੈਸੇ ਰਤਨ ਸਿੰਘ ਭੰਗੂ ਦਾ ਖਿਆਲ, ਕਹਿੰਦਾ ਵੇਖੋ ਏ, ਉਹ ਸ਼ਹੀਦ ਗਿਆ ਭਾਈ ਤਾਰੂ ਸਿੰਘ, ਜਿੱਥੇ ਭਾਈ ਮਨੀ ਸਿੰਘ ਦੀ ਉਹਦੇ ਕੋਲ ਬਿਠਾਇਆ। ਅਗਲੇ ਲਫ਼ਜ਼ ਉਹਨੇ ਬੜੇ ਕਮਾਲ ਦੇ ਵਰਤੇ ਨੇ, ਉਹ ਕਹਿੰਦਾ ਸਤਿਗੁਰੂ ਕੇ ਜੇ ਸਾਹਿਬਜ਼ਾਦੇ ਚਾਰ, ਤਾਰੂ ਸਿੰਘ ਬਣਿਓ ਡਿਡਿਓੜੀ ਦਾਰ। ਇਹਦਾ ਮਤਲਬ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਾਹਿਬਜ਼ਾਦੇ ਨੇ, ਉਹਨਾਂ ਸਾਹਿਬਜ਼ਾਦਿਆਂ ਦਾ ਡਿਊੜੀਦਾਰ ਜਿਹੜਾ ਭਾਈ ਤਾਰੂ ਸਿੰਘ ਬਣਿਆ। ਇਹਦਾ ਮਤਲਬ ਇਹ ਸਿੱਖ ਦਾ ਭਰੋਸਾ ਹੈ ਕਿ ਸੱਚ ਇਹ ਵੇ, ਉਹ ਗੁਰਸਿੱਖ ਜਿਹਨੇ ਖੋਪੜੀ ਲਵਾ ਦਿੱਤੀ ਪਰ ਕੇਸ ਨਹੀਂ ਦਿੱਤੇ। ਆਪਾਂ ਆਪਣੇ ਘਰਾਂ 'ਚ ਕੀ ਕਰਨੇ ਆ, ਸਾਰਿਆਂ ਦੇ ਬਾਥਰੂਮਾਂ 'ਚ ਮਸ਼ੀਨਾਂ ਪਈਆਂ, ਸਾਰੇ ਨਹੀਂ ਤਕਰੀਬਨ, ਆਹ ਕੇਸ ਕਤਲ ਲਈ, ਆਹ ਕਰ ਲਈ। ਉਹ ਪਿਆਰਿਓ, ਮੈਂ ਕਹਾਂਗਾ ਜਿਸ ਬਾਥਰੂਮ 'ਚ ਇਹ ਕੰਮ ਕਰਨੇ ਆ ਨਾ, ਸਿਰਫ ਉਹਦੇ ਸ਼ੀਸ਼ੇ ਅੱਗੇ ਇੱਕ ਸਿਰਫ ਭਾਈ ਤਾਰੂ ਸਿੰਘ ਦੀ ਫੋਟੋ ਲਾ ਦਿਓ। ਮੇਰਾ ਖਿਆਲ ਭਾਈ ਤਾਰੂ ਸਿੰਘ ਦੀ ਤਸਵੀਰ ਹੀ ਸਾਨੂੰ ਸਿੱਖੀ ਕਮਾਉਣ ਦੀ ਜਾਂਚ ਦੱਸ ਜਾਏਗੀ, ਉਹ ਭਾਈ ਤਾਰੂ ਸਿੰਘ। ਪਰ ਉਹਨਾਂ ਸੱਚਮੁੱਚ ਉਸ ਰਜ਼ਾ ਨੂੰ, ਉਸ ਹੁਕਮ ਨੂੰ ਖਿੜੇ ਮੱਥੇ ਮੰਨਿਆ। ਪਰ ਮੈਂ ਫਿਰ ਬੇਨਤੀ ਕਰਾਂਗਾ, ਅਰ ਥੋੜ੍ਹੀ ਜਿਹੀ ਮੈਂ ਕਰ ਦੇਣਾ, ਥੋੜ੍ਹਾ ਜਿਹਾ ਆਪਾਂ ਨਾਮ ਜਪਣਾ ਉਹ ਸ਼ਹੀਦ ਨੂੰ ਯਾਦ ਕਰਕੇ ਪਲੀਜ਼, ਕਿਉਂਕਿ ਫਿਰ ਕਦੋਂ ਸਮਾਂ ਬੰਨਿਆ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ। ਇਤਿਹਾਸ ਮੈਂ ਜ਼ਿਆਦਾ ਜ ਲੈ ਲਿਆ ਕਿ ਜੋ ਰੱਬ ਕਰਦਾ ਮਨਾ ਤੂੰ ਮੰਨ ਲੈ ਹੋਏ, ਜੋ ਕਰਦਾ ਬਸ ਜੋਤ ਤੂੰ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਮਹਾਰਾਜ ਕਹਿੰਦੇ ਕਰੇ ਸੋ ਚੰਗਾ ਮਾਨ ਦੂਈ ਗਣਤ ਲਾਹੇ, ਅਤੇ ਮਹਾਰਾਜ ਕਹਿੰਦੇ ਆਪਣੀ ਨਦਰ ਨਿਹਾਲ ਆਪੇ ਲੈ ਹੋ ਲਾਏ। ਆਪਣੀ ਨਦਰ ਨਿਹਾਲ ਹੈ ਵਾਹਿਗੁਰੂ ਜੀ, ਤੁਸੀਂ ਆਪਣੀ ਨਦਰੇ ਕਰਮ ਕਰੋ, ਆਪਣੀ ਬਖਸ਼ਿਸ਼ ਕਰੋ, ਸਾਨੂੰ ਸਦਾ ਲਈ ਆਪਣੇ ਚਰਨਾਂ ਨਾਲ ਜੋੜ ਕੇ ਰੱਖੋ। ਮਹਾਰਾਜ ਕਹਿ ਰਹੇ ਨੇ ਆਪਣੀ ਨਦਰ ਨਿਹਾਲ ਆਪੇ ਲੇਹੋ ਲਾਏ, ਜਨ ਦੇਹੋ ਮਤੀ ਉਪਦੇਸ਼, ਜਨ ਦਰ ਤੇ ਸੇਵਕ, ਮੈਨੂੰ ਸੇਵਕ ਨੂੰ ਇਹ ਉਪਦੇਸ਼ ਦਿਓ, ਵਿੱਚੋਂ ਭਰਮ ਜਾਏ, ਸਾਡੇ ਅੰਦਰੋਂ ਭਟਕਣਾ ਭਰਮ ਖਤਮ ਹੋ ਜਾਏ, ਜੋ ਤੁਰ ਲਿਖਿਆ ਲੇਖ, ਜੋ ਪਰਮਾਤਮਾ ਨੇ ਧੁਰ ਦਰਗਾਹ 'ਚੋਂ ਲਿਖਿਆ ਹੈ। ਮਹਾਰਾਜ ਕਹਿੰਦੇ ਸੋਈ ਸਭ ਕਮਾਏ, ਹਰ ਇੱਕ ਨੂੰ ਉਹ ਕਮਾਉਣਾ ਪੈਂਦਾ।

ਹੈ, ਸਭ ਕੁਛ ਤਿਸ ਦੇ ਵਸ, ਸਭ ਕੁਝ ਉਹਦੇ ਖੱਤ ਵਿੱਚ ਹੈ, ਦੂਜੀ ਨਾਹੀਂ ਜਾਏ, ਹੋਰ ਕੋਈ ਦੂਜੀ ਥਾਂ ਨਹੀਂ ਉਸ ਤੋਂ ਬਿਨਾਂ ਜਿਹੜੀ ਸਾਨੂੰ ਸੰਭਾਲੇ। ਅਤੇ ਮਹਾਰਾਜ ਕਹਿੰਦੇ ਨਾਨਕ ਸੁੱਖ ਆਨੰਦ ਭਏ, ਆਤਮਕ ਸੁੱਖ ਮਿਲਿਆ, ਆਨੰਦ ਮਿਲਿਆ, ਪਰ ਕਦੋਂ? ਪ੍ਰਭ ਕੀ ਮਨ ਰਜ਼ਾਏ, ਜਦੋਂ ਪਰਮਾਤਮਾ ਦੀ ਰਜ਼ਾ ਨੂੰ, ਉਹਦੇ ਹੁਕਮ ਨੂੰ ਖਿੜੇ ਮੱਥੇ ਮੰਨ ਲਿਆ। ਪਰ ਇਸ ਸਲੋਕ ਦੇ ਅਰਥ ਕੱਲ੍ਹ ਬੇਕਰਸਫੀਲਡ ਕੱਲ੍ਹ ਦੀਵਾਨ ਉੱਥੇ ਵੇ, ਅਤੇ ਮੈਂ ਜ਼ਰੂਰ ਦੁਬਾਰਾ ਇਹਨਾਂ ਨੂੰ ਅਤੇ ਸੰਗਤ 'ਚ ਰਿਪੀਟ ਕਰਾਂਗਾ। ਆਓ ਭਾਈ ਅੰਮ੍ਰਿਤਧਾਰੀ ਹੋਈਏ, ਜੋ ਭਾਈ ਸਾਹਿਬ ਭਾਈ ਰਜਿੰਦਰ ਸਿੰਘ ਵੀ ਕਹਿ ਕੇ ਗਏ, ਉਹਨਾਂ ਪੂਰੀ ਡਿਟੇਲ ਨਾਲ ਆਪ ਜੀ ਨੂੰ ਦੱਸ ਦਿੱਤਾ। ਅਤੇ ਇੱਥੋਂ ਦੇ ਸੇਵਾਦਾਰ ਇੱਥੇ ਸਿੰਘ ਸਾਰੇ ਬੈਠੇ ਆ, ਜਿਹੜੇ ਉਸ ਰਸੋਈ ਵਿੱਚ ਵੀ ਸਾਰੇ ਇਸ ਮਿਸ਼ਨ ਵਿੱਚ ਸੇਵਾ ਕਰ ਰਹੇ ਆ, ਆਪ ਦਾ ਬਹੁਤ ਧੰਨਵਾਦ। ਅਤੇ ਅਰਦਾਸ ਕਰਿਓ, ਇਹ ਮਿਸ਼ਨ, ਇਹ ਸੇਵਾ ਗੁਰੂ ਰਾਮਦਾਸ, ਤੁਹਾਡਾ ਸੰਗਤਾਂ ਦਾ ਵਿਸ਼ਵਾਸ ਨਾ ਕਦੇ ਟੁੱਟਣ ਦੇ। ਆਓ ਜੀ, ਮਹਾਂਪੁਰਖਾਂ ਨੂੰ, ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰਦੇ ਹਾਂ। ਸਾਰੇ ਨੇਤਰ ਬੰਦ ਕਰਕੇ ਜੋ ਸੁਣਿਆ ਹੈ, ਬਸ ਇਉਂ ਸਮਝੋ ਕਿ ਭਾਈ ਸਾਹਿਬ ਬੈਠੇ ਆ, ਸੰਗਤ ਕੋਲ ਖਲੋ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀ। ਸਾਰੇ ਕਿਰਪਾ ਕਰੋ।

0: 1550 AM Gurbani segment is brought to you in memory of Sardar Ajit Singh Bad and Sardarni Surinder Kaur Bad. 1550 radio de utte Gurbani de kise vi program nu sponsor karna chahunde ho ta call karo 604-900-7790.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਂਡ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ @604-581-1900।

0: You're listening to KRPI 1550 Radio, Ferndale, Washington.
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤ ਦਰ ਵਸੈਂ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ। ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਦੂਸਰਾ, ਪਹਿਲੇ ਪਾਤਸ਼ਾਹ ਜੀ ਦਾ ਵਾਕ ਜੋ ਜਪਜੀ ਸਾਹਿਬ, ਰਹਿਰਾਜ ਸਾਹਿਬ ਅਤੇ ਆਸਾ ਰਾਗ ਵਿੱਚ ਆਇਆ ਹੈ, ਇੱਕੋ ਹੀ ਸ਼ਬਦ ਹੈ ਥੋੜ੍ਹੇ ਜਿਹਾਂ ਲਗਾਂ ਮਾਤਰਾ ਦੇ ਭੇਦ ਨਾਲ। ਸੋ ਦਰ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰ। ਪੂਰੇ ਸ਼ਬਦ ਵਿੱਚ ਉਸ ਦਰ ਦੀ, ਉਸ ਘਰ ਦੀ ਵਿਆਖਿਆ ਹੈ। ਪ੍ਰਥਮ ਇਸ ਦਰ ਦੀ, ਇਸ ਘਰ ਦੀ ਤਲਾਸ਼ ਕੌਣ ਕਰੇਗਾ? ਕੁਛ ਦਿਨ ਦਾਸ ਨੇ ਆਪ ਨੂੰ ਸਰਵਨ ਕਰਾਇਆ, ਜਿਸ ਦਰ ਕਾਰਨ ਫਿਰਾਂ ਉਦਾਸੀ। ਉਦਾਸ ਹੋ ਕੇ

0: जिस धरती में तलाश कर रहे हैं, जो हर घर तो हर दर तो निराश नहीं उदास नहीं, वो उस घर की तलाश नहीं करेगा, उस दर की तलाश नहीं करेगा जो वास्तविक इसे दा ही दर है और मनुख दा ही घर है, उथे ही जाना है। जितने चिर तक उस घर की प्राप्ति नहीं, उस दर की प्राप्ति नहीं, इंज समझ लो जीव रस्ते दे चै मंजिले मकसूद ते नहीं। पर महाराज ऐसा कहने दर घर की सोजी ना है, समझ नहीं। आवाज मार देने गुरु अर्जन देव जी, मेरे मन परदेसी वे प्यारे आओ घरे। ये तन ते अपने घर चला जाता है। तुसी आखोगे तन दा घर की है, एक मिनट लवा। जेड़ा मनुख बुढ़ा है वो कुछ दिन पहले आखिर जवान से, जेड़ा जवान है कुछ दिन पहले बच्चा से, और जो बच्चा है वो कुछ दिन पहले बिंद से खून से। माँ की रकत पिता बिंधारा, बिंद ते जिन पिंड किया, रकत बिंद करने में बिंद से रकत से लहू से। और जो पहले बिंद से लहू से, उस तो पहले किसी खुराक से, रोटी से, भोजन से। और जो खुराक है उस तो पहले किसी खाक से, मिट्टी से, मिट्टी से। खाक यात्रा ते चल पाई, मिट्टी यात्रा ते चल पाई, खाक बन गई खुराक, खुराक बन गया खून बिंद। माँ की रक्त पिता बिंधारा, खून बिंद। बिंद ते खून बन गया बच्चा, संजोग तो बन गया बच्चा, बच्चा हो गया जवान, जवान हो गया बुढ़ा, बुढ़ा फिर मिट्टी दे च मिट्टी, खाक दे च खाक। कबीर धूल सकेल के पुड़िया बांधी दे, दिवस चार को पेखना अंत खे की खे। तो क्या असी खे दे च खे होण वास्ते आया? कतई नहीं। ये तन खे है, ये तन अपने घर पहुंच जाता है। तन दा घर शमशान घाट है, पहुंच जाता है। तन दा घर कबर है, सारियां दे ही पहुंच जाता है। रोज रोज मनुख दा तन शमशान दे नेड़े ही जा रहा है, मरघट दे नेड़े जा रहा है, कबर दे नेड़े जा रहा है। भावें कुछ भी रोको ये रुकेगा नहीं, अपने घर ही जा रहे हैं। बाबा फरीद एक श्लोक दे राही जरूर आवाज मार देने। आप कहते ने गोर निवाणी सड करे, कबर नो मुल्तानी भाषा च गोर कहते हैं, लेंदी पंजाबी च गोर कहते हैं, और परशियन दे च भी गोर कहते हैं। गोर निमाणे सड करे, निघरिया घर आओ, सर पर मैथे आवना मरनो ना डरिया। निमाणी कबर आवाजा पई मार दिए तन नो, ऐ थोड़ा घर है, ऐ थोड़ा घर है। मरण तो की डरना, तन ने कबर दे जाना है, तन ने चिता ते जाना है। सारे शरीरां दा घर शमशान घाट है, सारे शरीरां दा घर कब्रिस्तान है, और पहुंच जांदे ने, पहुंच जांदे। तन ते अपने घर पहुंच जांदा है। ये अस्थूल शरीर है, सूक्ष्म शरीर जो मन है, ये मिट्टी तो नहीं बनया, ये खाक तो नहीं बनया, तो तुसी आखोगे किस तरह बनया, मन तो ज्योत स्वरूप है अपना मूल पछा। तन दा घर शमशान घाट है, मन दा घर भगवान दा घाट है। तन दा घर कब्र है, मन दा घर खुदा है। तन कब्र तक पहुंच जाए, उस तो पहले मन खुदा तक पहुंच जाए तो यात्रा सफल। तन शमशान घाट तक पहुंचे, उस तो पहले मन भगवान दे घाट पहुंच जाए तो गुरबाणी कहती है सफल सफल भई सफल यात्रा। आवण जाण रहे मिले साधा, जीवन यात्रा सफल हो गई सफल हो गई। तन ते अजे कब्र तक नहीं पहुंचया, मन खुदा तक पहुंच गया। तन ते अजे शमशान घाट तक नहीं पहुंचया, मन भगवान दे घाट पहुंच गया, यात्रा सफल हो गई। इसे नु कहया ज्योति ज्योत रली संपूर्ण थी। मन ज्योत सी, ज्योत ज्योत देश रल गई, पर तन मिट्टी सी, तन अजे मिट्टी च मिट्टी नहीं होया, मन ज्योत देच ज्योत हो गया है। ऐसे पुरुष लई शब्द है ए जीवन मुकत है, ए जीवदियां जी मुकत है। कहत कबीर जो हर ध्यावे जीवत बंधन तोरे, एदे बंधन टूट गए ना। प्रभ की आज्ञा आत्म हितावे जीवन मुकत सो कहावे, ए जीवदियां जी मुकत है। ते होर भी सुन लो, जो जीवदियां जी मुकत नहीं होया, मर के कोई नहीं मुकत आउंदा। मर के फिर जमदा है मरदा है, जमदा है मरदा है, मुक्त नहीं होता। मरना मुक्ति नहीं है। जो वस्तु जी के जीवन दे प्राप्त नहीं हुई, वो मर के किस तरह मिलेगी, किस तरह प्राप्त होवेगी। कुछ थे मनुख अकल तो कम लवे, मुए हुए जो मुक्त दे हो गए, मुक्त न जाने कोई ना। बैनी कहे सुनोरे संतो मरण मुकत के न पाई, मर के किस नु मुक्ति मिली है, पाओ किसे नु भी नहीं, किसे नु भी नहीं। कहत कबीर जो हर ध्यावे जीवत बंधन तोरे, प्रभ की आज्ञा आत्म हितावे जीवन मुकत सो का। जो जीवदियां जी ब्रह्म ज्ञानी नहीं बन सकया, मर के इस नु कौन ब्रह्म ज्ञानी बनाएगा, किसने बनाना है। जो जीवदियां जी मुकत नहीं हो सकया, मर के किस तरह होवेगा। तो मैर्ज करा तन ते सारयां दे अपने घर चले जांदे। तन दा घर है कबर, तन दा घर है शमशान घाट, मन दा घर शमशान घाट नहीं है। मन तू जोत स्वरूप है अपना मूल पछाण। ए साडा सूक्ष्म शरीर है, इसे नु चित्रगुप्त कहंदे ने। ए प्रगट चित्र जलाया जा सकदा, चित्रगुप्त नहीं जलदा अग दे नाल। इस प्रगट चित्र नूं कबर दे च पाया जा सकदा, चित्रगुप्त नूं कबर दे च नहीं पाया जा सकदा। चित्रगुप्त आम साधारण चित्रगुप्त सनातन मत अनुसार तेंज कहनन 13 दिन च किधरे ना किधरे गर्भ धारण कर जांदा है। गर्भ धारण करन दी हर वक्त सहूलियत है। वो जिस तरह के संस्कारां दा हुंदा है, इस तरह के संस्कारां दे मां बाप मौजूद रहे, वो किधरे गर्भ दे प्रवेश कर सकता है। असाधारण बहुत ही दुष्ट अत्यंत जालम 3 करोड़ बंदियां दा कातल है हिटलर। 3 करोड़ बंदियां नूं मार के ते 3 करोड़ नूं उजाड़ के चाइना दे क्रांति लियांदी सी मौसे तुंग ने। इस तरह के पुरुष छेती जन्म नहीं लैंदे। औरंगजेब जैसा चित्रगुप्त छेती जन्म नहीं लैंदा। असाधारण इन कहने बहुत लंबे समय तक भटकता है। कोई बिल्कुल डायण मां चाहिए है, कोई बिल्कुल बुचड़ कसाई पिता चाहिए है। उना दे राही आ सकता है, उंज नहीं आ सकता। पर जिसने नाम जपया है, बंदगी की है, शील संजम रखे है, ਆਪਣੇ ਆਪ ਨੂੰ ਸੰਭਾਲ ਕੇ ਰੱਖਿਆ, ਕਦਮ ਡਗਮਗਾਏ ਨੇ। ਠੀਕ ਹੈ, ਕਦਮ ਤੇ ਰਸਤੇ ਤੇ ਸਨ, ਕਦਮ ਡਗਮਗਾਏ ਨਹੀਂ, ਪਰ ਕਦਮ ਘਰ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਕਦਮ ਰਸਤੇ 'ਚ ਸਨ, ਸਹੀ ਰਸਤੇ 'ਤੇ ਸਨ, ਕਦਮ ਡਗਮਗਾਏ ਵੀ ਨਹੀਂ, ਕਦਮ ਰੁਕੇ ਵੀ ਨਹੀਂ। ਜੀਵਨ ਦਾ ਅੰਤ ਹੋ ਗਿਆ, ਮਨ ਬੇਅੰਤ ਤੱਕ ਨਹੀਂ ਪਹੁੰਚ ਸਕਿਆ, ਸਰੀਰ ਦਾ ਅੰਤ ਹੋ ਗਿਆ, ਤਾਂ ਯਾਤਰਾ ਰਸਤੇ 'ਚ ਰਹਿ ਗਈ। ਰਾਤ ਨੂੰ ਅਸੀਂ ਜਦ ਸੌਂ ਜਾਂਦੇ ਹਾਂ, ਜਿੱਥੇ ਸੁੱਤੇ ਹਾਂ ਫਿਰ ਉੱਠਦੇ ਵੀ ਉੱਥੋਂ ਹੀ ਆ। ਜਿਸ ਹਾਲਤ ਵਿੱਚ ਸਰੀਰ ਦੀ ਮੌਤ ਹੋ ਜਾਂਦੀ ਹੈ ਅਤੇ ਮਨ ਸਰੀਰ ਨੂੰ ਛੋੜਦਾ ਹੈ, ਅਗਲਾ ਜਨਮ ਉਸੇ ਹਾਲਤ ਤੋਂ ਸ਼ੁਰੂ ਹੁੰਦਾ ਹੈ। ਪਿਛਲਾ ਗਿਆਨ, ਪਿਛਲੀ ਸਾਧਨਾ ਨਾਸ ਨਹੀਂ ਜਾਂਦੀ। ਕਬੀਰ ਜੈਸਾ ਪੁਰਸ਼ ਕਹਿ ਰਿਹਾ, ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋ ਮਿਟਿਆ ਨਾ ਜਾਈ। ਹੇ ਪ੍ਰਭੂ, ਮੈਂ ਪਿਛਲੇ ਜਨਮ ਵਿੱਚ ਵੀ ਤੇਰਾ ਸੇਵਕ ਸੀ, ਤੇਰੀ ਬੰਦਗੀ ਕਰਦਾ ਰਿਹਾ, ਇਹ ਗੱਲ ਵੱਖਰੀ ਹੈ, ਮੈਂ ਤੇਰੇ ਤੱਕ ਨਹੀਂ ਪਹੁੰਚ ਸਕਿਆ। ਇਸ ਵਾਸਤੇ ਅਬ ਕੀ ਬਾਰ ਬਖਸ਼ ਬੰਦੇ ਕੋ, ਬੌਰ ਨਾ ਬਹੁ ਜਲ ਫਿਰ, ਅੱਜ ਕੀ ਬਖਸ਼ਿਸ਼ ਕਰੇ, ਅੱਜ ਕੀ ਰਹਿਮਤ ਕਰੀ, ਮੈਂ ਕਿਧਰੇ ਰਸਤੇ 'ਚ ਹੀ ਨਾ ਰਹਿ ਜਾਵਾਂ। ਆਪ ਦੀ ਗਿਆਤਲੀ ਅਰਜ਼ ਕਰਾਂ, ਬਾਰ ਬਾਰ ਦਾ ਜਨਮ ਹੈ, ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਨਾ ਹੈ। ਸਿਰਫ ਭਾਰਤ ਦੇ ਧਰਮ ਮੰਨਦੇ ਨੇ, ਭਾਰਤ ਦੇ ਚਾਰ ਵੱਡੇ ਧਰਮ ਨੇ, ਪੁਰਾਣਾ ਧਰਮ ਸਨਾਤਨ ਮਤ, ਫਿਰ ਬੋਧ ਮਤ, ਜੈਨ ਮਤ ਅਤੇ ਸਿੱਖ ਮਤ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸਾਡੇ ਅਨੰਤ ਜਨਮ ਨੇ, ਜਦੋਂ ਦੀ ਪ੍ਰਿਥਵੀ ਹੈ ਉਦੋਂ ਦੇ ਜੰਮ ਰਹੇ ਹਾਂ, ਮਰ ਰਹੇ ਹਾਂ, ਜੰਮ ਰਹੇ ਹਾਂ, ਮਰ ਰਹੇ। ਯਾਤਰਾ ਬੜੀ ਲੰਬੀ ਹੈ, ਇਹ ਸਾਰਾ ਖੁਲਾਸਾ ਤੁਹਾਡੇ ਸਾਹਮਣੇ ਮੈਂ ਕਰਨਾ। ਲੇਕਿਨ ਚਾਰ ਹੀ ਧਰਮ ਜੋ ਮਿਡਲ ਈਸਟ ਵਿੱਚ ਪੈਦਾ ਹੋਏ ਨੇ, ਮੱਧ ਪੂਰਬ ਵਿੱਚ, ਇਹ ਨਹੀਂ ਮੰਨਦੇ। ਉੱਥੇ ਪੁਰਾਣਾ ਧਰਮ ਹੈ ਯਹੂਦੀ, ਫਿਰ ਈਸਾਈ, ਫਿਰ ਪਾਰਸੀ, ਫਿਰ ਨਵਾਂ ਧਰਮ ਮੰਨਦੇ ਨੇ ਇਸਲਾਮ। ਇਹ ਚਾਰੇ ਦੇ ਚਾਰੇ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ। ਲੇਕਿਨ ਇਸਲਾਮ ਵਿੱਚ ਇੱਕ ਸੂਫੀਆਂ ਦਾ ਤਬਕਾ ਹੈ, ਸ਼ਮਸ ਤਬਰੇਜ਼, ਮਨਸੂਰ, ਮੌਲਾਨਾ ਰੂਮ, ਫਿਰਦੌਸੀ, ਹਾਫਿਜ਼, ਇਸ ਤਰ੍ਹਾਂ ਦੇ ਉੱਚ ਪੱਧਰ ਦੇ ਜਿਹੜੇ ਫਕੀਰ ਹੋਏ ਨੇ, ਇਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਨੇ। ਸ਼ਮਸ ਤਬਰੇਜ਼ ਦਾ ਇੱਕ ਬੋਲ ਮੈਂ ਤੁਹਾਡੇ ਸਾਹਮਣੇ ਰੱਖਾਂ, ਇਸੇ ਕਾਰਨ ਮੁਲਤਾਨ ਦੇ ਨਵਾਬ ਨੇ ਦੀ ਪੁੱਠੀ ਖੱਲ ਲਾ ਕੇ ਇਹਨੂੰ ਮਾਰ ਦਿੱਤਾ, ਇਹਨੂੰ ਸ਼ਹੀਦ ਕੀਤਾ। ਕਿਉਂ? ਇਹ ਬਾਰ ਬਾਰ ਦੇ ਜਨਮ ਨੂੰ ਮੰਨਦਾ ਸੀ। ਇਹਨੇ ਦੀਵਾਨ ਨੇ ਸ਼ਮਸ ਤਬਰੇਜ਼ੀ ਦੇ ਚ ਆਪਣੀ ਨੌ ਮਾਵਾਂ ਦੇ ਨਾਂ ਵੀ ਲਿਖੇ ਨੇ। ਕਹਿੰਦੇ, ਮੈਂ ਧਿਆਨ ਪਿੱਛੇ ਕਰਦਾ ਤੇ ਮੈਨੂੰ ਆਪਣੀਆਂ ਨੌ ਮਾਵਾਂ ਯਾਦ ਆਉਂਦੀਆਂ, ਇਸ ਤੋਂ ਪਿੱਛੇ ਮੇਰਾ ਧਿਆਨ ਨਹੀਂ ਜਾਂਦਾ। ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਵ ਮਹਿਮਾਂ ਕੁਨਮ। ਇਹ ਸੂਫੀ ਫਕੀਰ ਕਿਸੇ ਹੱਦ ਤੱਕ ਸਮਦ੍ਰਿਸ਼ਟ ਵੀ ਸਨ। ਇਹ ਵੀ ਸ਼ਮਸ ਤਬਰੇਜ਼ ਦਾ ਬੋਲ ਹੈ, ਅਜ ਯਕ ਚਿਰਾਗ ਮਸਜਿਦ ਵਾ ਬੁਤਖਾਨਾ ਰੋਸ਼ਨ ਅਸਤ, ਦਰ ਹੈਰਤਮ ਕਿ ਦੁਸ਼ਮਣੇ ਕੁਫਰੋਂ ਦੀ ਚਿਰਾਸਤ। ਕਹਿੰਦਾ, ਇੱਕੋ ਹੀ ਦੀਵਾ ਜਲ, ਇੱਕੋ ਹੀ ਦੀਪਕ ਜਲ ਰਿਹਾ ਹੈ ਮੰਦਰ ਦੇ ਚ, ਮਸਜਿਦ ਦੇ ਚ। ਕਹਿੰਦਾ, ਸਮਝ ਨਹੀਂ ਆਉਂਦੀ ਕੁਫਰ ਤੇ ਦੀਨ ਦਾ ਝਗੜਾ ਕੀ ਹੈ। ਬੜੇ ਧਿਆਨ ਨਾਲ ਸੁਣਨਾ, ਜਿਹੜੇ ਵਿਚਾਰ ਮਨੁੱਖ ਨੂੰ ਮਨੁੱਖ ਨਾਲੋਂ ਦੂਰ ਕਰਦੇ ਨੇ, ਇਹ ਵਿਚਾਰ ਮਨੁੱਖ ਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੇ। ਜਿਹੜੇ ਵਿਚਾਰ ਮਨੁੱਖ ਤੇ ਮਨੁੱਖ ਦੇ ਵਿਚਕਾਰ ਦੀਵਾਰ ਖੜੀ ਕਰਦੇ ਨੇ, ਸਮਝ ਲੈਣਾ ਮਨੁੱਖ ਤੇ ਪਰਮਾਤਮਾ ਦੇ ਵਿਚਕਾਰ ਵੀ ਉਹੀ ਦੀਵਾਰ। ਜਿਹੜੇ ਵਿਚਾਰ ਮਨੁੱਖ ਦੇ ਨਾਲ ਨਹੀਂ ਮਿਲਣ ਦਿੰਦੇ, ਰੱਬ ਨਾਲ ਮਿਲਣ ਦੇਣਗੇ, ਸਵਾਲ ਹੀ ਨਹੀਂ ਪੈਦਾ ਹੁੰਦਾ। ਇਹ ਵੀ ਮਹਿਰਜ਼ ਕਰਦੇ ਹਾਂ, ਖੈਰ ਇਸ ਵਕਤ ਮੇਰਾ ਮਜ਼ਮੂਨ ਨਹੀਂ ਹੈ। ਕਹਿੰਦਾ, ਬਾਜ਼ ਆਮਦਮ ਬਾਜ਼ ਆਮਦਮ ਤਾਂ ਯਾਰ ਰਾਵ ਮੈਂ ਮਾਂ ਕੁਨਮ। ਮੈਂ ਬਾਰ ਬਾਰ ਆਇਆ ਇਸ ਦੁਨੀਆਂ ਦੇ ਵਿੱਚ, ਕੋਈ ਇੱਕ ਦਫ਼ਾ। ਉਸ ਨਜ਼ਮ ਦੇ ਵਿੱਚ ਕਮ ਸੇ ਕਮ ਦੋ ਸਫ਼ਿਆਂ ਦੇ ਉੱਪਰ ਹੈ, ਫਾਰਸੀ ਦੀ ਸ਼ਾਇਰੀ 'ਚ ਕੁਝ ਕਿੱਤਾ ਹੁੰਦਾ, ਕੁਝ ਰਵਾਈ ਆਉਂਦੀ, ਕੋਈ ਨਜ਼ਮ ਆਉਂਦੀ ਹੈ, ਕੋਈ ਗਜ਼ਲ ਆਉਂਦੀ ਹੈ। ਇਹ ਨਜ਼ਮ ਹੈ, ਫਰਿਆਦ ਕਰਦਾ ਹੈ ਐ ਖੁਦਾ, ਹਰ ਜਨਮ ਦੇ 'ਚ ਮਾਂ ਬਾਪ ਮਿਲੇ, ਧੀਆਂ ਪੁੱਤਰ ਮਿਲੇ, ਧਨ ਸੰਪਦਾ ਮਿਲੀ, ਪਤੀ ਮਿਲਿਆ, ਪਤਨੀ ਮਿਲੀ। ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ, ਜ਼ਰੂਰੀ ਨਹੀਂ ਇੱਕ ਪੁਰਸ਼ ਮਰ ਕੇ ਅੱਗੇ ਪੁਰਸ਼ ਹੀ ਹੋਵੇ, ਔਰ ਜ਼ਰੂਰੀ ਨਹੀਂ ਇੱਕ ਇਸਤਰੀ ਮਰ ਕੇ ਅੱਗੋਂ ਇਸਤਰੀ ਹੋਵੇ, ਪੁਰਸ਼ ਹੋ ਸਕਦੀ। ਥੋੜ੍ਹਾ ਜਿਹਾ ਮਾਤਰਾ ਦਾ ਹੀ ਭੇਜਦਾ ਹੈ, ਇਸਤਰੀ ਪੁਰਸ਼ ਦੀ ਜ਼ਿਆਦਾ ਨਹੀਂ ਹੈ। ਮਾਂ ਬਾਪ ਤੋਂ ਇਹ ਸਰੀਰ ਆਇਆ। ਪੁਰਸ਼ ਇਸ ਵਾਸਤੇ ਪੁਰਸ਼ ਹੈ ਕਿ ਇਹਦੇ 'ਚ 60% ਪਿਤਾ ਦੀ ਅਨਸੇ, 40% ਮਾਂ ਦੀ। ਇਸਤਰੀ ਇਸ ਵਾਸਤੇ ਇਸਤਰੀ ਹੋ ਗਈ ਹੈ, ਉਹਦੇ 'ਚ 60% ਮਾਂ ਹੈ, 40% ਪਿਓ ਹੈ। ਮਾਂ ਬਾਪ ਤੋਂ ਸਰੀਰ ਆਇਆ, ਦੋਹਾਂ ਦੀ ਅੰਸ ਤਨ ਦੇ 'ਚ ਵੀ ਮੌਜੂਦ ਹੈ, ਮਨ ਦੇ 'ਚ ਵੀ ਮੌਜੂਦ ਹੈ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਰਾਮ ਕੱਲੀ ਮੱਲਾ ਪਹਿਲਾ, ਇਹ ਬ੍ਰਹਮ ਗਿਆਨੀ, ਇਹ ਤੇ ਸਮਝੋ ਪੁਰਸ਼ ਦੇ ਅੰਦਰ ਹੀ ਨਾਰੀ ਹੈ, ਨਾਰੀ ਦੇ ਅੰਦਰ ਹੀ ਪੁਰਸ਼ ਹੈ। ਕਹਿੰਦੇ ਨੇ ਨਾਰੀ ਨੂੰ ਪੁਰਸ਼ ਦੀ ਅਰਧ ਅੰਗ ਹੈ, ਅਰਧ ਅੰਗ। ਤੇ ਜੇ ਨਾਰੀ ਅਰਧ ਅੰਗ ਹੈ ਪੁਰਸ਼ ਦਾ, ਉਹਦੇ ਅੰਦਰ ਪੁਰਸ਼ ਅੱਧਾ ਹੈ, ਪੂਰਾ ਨਹੀਂ ਹੈ, ਤਾਂ ਫਿਰ ਪੁਰਸ਼ ਦੇ ਅੰਦਰ ਨਾਰੀ ਵੀ ਅੱਧੀ ਹੈ। ਇਹ ਵੀ ਮਰਜ਼ ਕਰਦੇ, ਪੁਰਸ਼ ਰੂਪ ਦੇ 'ਚ ਪੂਰਾ ਹੈ, ਇਹਦੇ ਅੰਦਰ ਨਾਰੀ ਅਧੂਰੀ ਹੈ। ਨਾਰੀ ਦੇ ਰੂਪ ਦੇ 'ਚ ਪੂਰੀ ਹੈ, ਇਹਦੇ ਅੰਦਰ ਪੁਰਸ਼ ਅਧੂਰਾ ਹੈ। ਇਸ ਵਾਸਤੇ ਵਿਪਰੀਤ ਦੀ ਕਸ਼ਿਸ਼ ਹੈ, ਕੋਈ ਇਸਤਰੀ ਦੀ ਕਸ਼ਿਸ਼ ਦੇ 'ਚ ਨਹੀਂ ਜੀਵਦੀ, ਪੁਰਸ਼ ਦੀ ਕਸ਼ਿਸ਼ ਦੇ 'ਚ ਜੀਵਦੀ ਹੈ। ਕੋਈ ਪੁਰਸ਼ ਦੀ ਕਸ਼ਿਸ਼ ਦੇ 'ਚ ਨਹੀਂ ਜੀਵਦਾ, ਗੁਸਤਾਖੀ ਮਾਫ਼, ਇਸਤਰੀ ਦੀ ਕਸ਼ਿਸ਼ ਦੇ 'ਚ ਜੀਵਦੀ, ਵਿਪਰੀਤ ਦੀ ਕਸ਼ਿਸ਼। ਇੱਕ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਜਿਉਂਦਾ ਹੈ, ਇੱਕ ਇਸਤਰੀ ਚਾਹੇ ਮਾਂ ਹੋਵੇ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਤੇ ਚਾਹੇ ਧੀ ਹੈ, ਵਿਪਰੀਤ ਦੀ ਕਸ਼ਿਸ਼। ਇੱਕ ਇਸਤਰੀ ਪੁਰਸ਼ ਦੀ ਕਸ਼ਿਸ਼ ਦੇ ਜਿਉਂਦੀ ਹੈ, ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਤੇ ਚਾਹੇ ਪੁੱਤਰ ਹੈ। ਇਸਤਰੀ ਲੜਕੀ ਤੋਂ ਸੰਤੁਸ਼ਟ ਨਹੀਂ ਹੋਵੇਗੀ, ਅਗਰ ਉਸਦੀ ਲੜਕੀ ਹੋ ਗਈ, ਲੜਕੀ ਜੈਸੀ ਤੋਂ ਹੈ, ਇਹ ਵੀ ਮੈਚ ਕਰਦੇ ਹਾਂ। ਪੁੱਤਰ ਤੋਂ ਸੰਤੁਸ਼ਟ ਹੋਵੇਗੀ, ਵਿਪਰੀਤ ਦੀ ਕਸ਼ਿਸ਼ ਹੈ। ਤੇ ਜੀਵਨ ਭਰ ਜੇ ਮਨੁੱਖ ਵਿਪਰੀਤ ਦੀ ਕਸ਼ਿਸ਼ ਵਿੱਚ ਜੀਵੇ, ਧਾਰਮਿਕ ਮਨੋਵਿਗਿਆਨ ਇਹ ਕਹਿੰਦਾ ਹੈ ਪੁਰਸ਼ ਬਿਰਧ ਹੁੰਦਿਆਂ ਹੁੰਦਿਆਂ ਇਸਤਰੀ ਜੈਸਾ ਹੋ ਜਾਏਗਾ, ਉਹਦੇ ਅੰਦਰ ਬਰਦਾਸ਼ਤ ਦਾ ਮਾਦਾ ਵੱਧ ਜਾਏਗਾ, ਉਹਦੇ ਅੰਦਰ ਹਲੇਮੀ ਆ ਜਾਏਗੀ, ਔਰ ਹੋ ਸਕਦਾ ਉਹਦੀ ਆਵਾਜ਼ ਦੇ 'ਚ ਵੀ ਬਾਰੀਕੀ ਆ ਜਾਏ, ਉਹਦੇ ਅੰਦਰ ਸਹਿਣ ਸ਼ਕਤੀ ਵੀ ਵੱਧ ਜਾਏਗੀ, ਇਸਤਰੀ ਜੈਸਾ ਹੋ ਜਾਏਗਾ। ਅਗਰ ਇਸਤਰੀ ਇੱਕ ਢੰਗ ਨਾਲ ਜੀਵੀਏ, ਬਿਰਧ ਹੁੰਦੇ ਆਉਂਦਿਆਂ ਪੁਰਸ਼ ਜੈਸੀ ਹੋ ਜਾਏਗੀ, ਉਹਦੇ ਅੰਦਰ ਘਰ ਬਾਹਰ ਦੀ ਪਕੜ ਵੱਧ ਜਾਏਗੀ, ਜ਼ਿੰਮੇਵਾਰੀ ਜ਼ਿਆਦਾ ਲਏਗੀ, ਹੋ ਸਕਦਾ ਆਵਾਜ਼ ਦੇ 'ਚ ਵੀ ਭਾਰੀ ਬਣ ਆਵੇ, ਕਿਉਂਕਿ ਸਾਰੀ ਜ਼ਿੰਦਗੀ ਵਿਪਰੀਤ ਦੀ ਕਸ਼ਿਸ਼ ਦੇ 'ਚ ਜੀਵੀ ਹੈ, ਪੁਰਸ਼ ਦੀ ਕਸ਼ਿਸ਼ ਦੇ 'ਚ। ਬਿਰਧ ਹੁੰਦਿਆਂ ਆਉਂਦਿਆਂ ਪੁਰਸ਼ ਜੈਸੀ ਸੁਭਾਅ ਕਰਕੇ ਹੋ ਜਾਏਗੀ, ਇਹ ਵੀ ਮੈਂ ਅਰਜ਼ ਕਰਦਿਆਂ ਹੋ ਜਾਏਗੀ। ਘਰ ਦੇ 'ਚ ਖਾਸ ਕਰਕੇ ਭਾਰਤ ਦੇ ਤੇ ਏਸ਼ੀਆ ਦੇ ਮੁਲਕਾਂ 'ਚ ਸੱਸ ਦੇ ਨੂੰਹ ਦਾ ਝਗੜਾ ਕੀ ਹੈ, ਬਿਰਧ ਇਸਤਰੀ ਸੱਸ ਪਕੜ ਜਕੜ ਜ਼ਿਆਦਾ ਰੱਖਦੀ ਹੈ, ਉਮਰ ਦੇ ਵੱਧਿਆਂ ਪਕੜ ਜਕੜ ਵੱਧ ਜਾਂਦੀ ਹੈ, ਤੇ ਘਰ ਦੀ ਹਿੱਸੇਦਾਰ ਇੱਕ ਹੋਰ ਆ ਗਈ ਹੈ, ਉਹਨੂੰ ਉਹ ਵੈਲਿਊ ਨਹੀਂ ਦਿੰਦੀ, ਉਹਨੂੰ ਉਹ ਸਥਾਨ ਨਹੀਂ ਦਿੰਦੀ, ਉਹ ਕਲੇਸ਼ ਖੜਾ ਹੁੰਦਾ ਹੈ। ਇੱਕ ਇਸਤਰੀ ਅਗਰ ਢੰਗ ਨਾਲ ਜੀਵੀ ਹੈ, ਪੁਰਸ਼ ਹੁੰਦੇ ਆਉਂਦਿਆਂ ਇਸਤਰੀ ਜੈਸੀ ਹੋ ਜਾਏਗੀ। ਪੁਰਖ ਮੇ ਨਾਰ, ਨਾਰ ਮੇ ਪੁਰਖਾ, ਬੂਝੋ ਬ੍ਰਹਮ ਗਿਆਨੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਗਿਆਨ, ਬ੍ਰਹਮ ਗਿਆਨ ਤੇ ਹੈ, ਇਹ ਮਨੋਵਿਗਿਆਨ ਵੀ ਹੈ, और ये साइंस भी है, विज्ञान भी है। ਇਹ ਸੰਗੀਤ ਦਾ ਵੀ ਖਜ਼ਾਨਾ ਹੈ, ਕਵਿਤਾ ਦਾ ਵੀ ਖਜ਼ਾਨਾ ਹੈ। ਇਹ ਹੁਣ ਮਨੁੱਖ ਦੀ ਮਰਜ਼ੀ, ਉਸਨੇ ਕਿਸ ਪੱਖੋਂ ਖੋਜ ਕਰਨੀ ਹੈ। ਇਹ ਸੰਗੀਤ ਦਾ ਵੀ ਸਾਗਰ ਹੈ, ਇਹ ਕਵਿਤਾ ਦਾ ਵੀ ਸਾਗਰ ਹੈ। ਮੈਂ ਤੇ ਗੁਜਰੀ ਦੇ ਇਤਨੇ ਸਾਰੇ ਰੂਪ ਦੇਖ ਕੇ ਦੰਗ ਰਹਿ ਗਿਆ, ਔਰ ਗੌੜੀ ਦੇ ਅਨੇਕਾਂ ਰੂਪ ਦੇਖ ਕੇ ਦੰਗ ਰਹਿ ਗਿਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੌੜੀ ਪੂਰਬੀ ਮੱਲਾ ਪੰਜਵਾਂ, ਪੂਰਬ ਦੀ ਗੌੜੀ, ਗੌੜੀ ਚੇਤੀ, ਗੌੜੀ ਗੁਆਰੇ ਦੀ, ਗੌੜੀ ਬੈਰਾਗਨ, ਹੱਦ ਹੋ ਗਈ, ਇੰਨੀਆਂ ਗੌੜੀਆਂ, ਗੌੜੀ ਦੇ ਇਤਨੇ ਰੂਪ। ਖੈਰ, ਇਹ ਮੇਰਾ ਇਸ ਵਕਤ ਪ੍ਰਕਰਨ ਨਹੀਂ ਹੈ। ਕਵਿਤਾ ਦਾ ਵੀ ਖਜ਼ਾਨਾ ਹੈ, ਸੰਗੀਤ ਦਾ ਵੀ ਖਜ਼ਾਨਾ ਹੈ, ਵਿਗਿਆਨ ਦਾ ਵੀ ਖਜ਼ਾਨਾ ਹੈ, ਮਨੋਵਿਗਿਆਨ ਦਾ ਵੀ ਖਜ਼ਾਨਾ ਹੈ, ਆਤਮ ਗਿਆਨ ਦਾ ਵੀ ਖਜ਼ਾਨਾ ਹੈ। ਕਿਸੇ ਵੀ ਪੱਖੋਂ ਅਸੀਂ ਖੋਜ ਕਰੀਏ ਤਾਂ ਜਾ ਕੇ ਜੋ ਹੈ ਖੇਡ ਬਣਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਾਲ ਕਨਿਆ ਕੁ ਜੈਸੇ ਬਾਪ ਪਿਆਰਾ ਆਈ ਕੋ ਅਤਵਾਈ। ਇੱਕ ਛੋਟੀ ਜਿਹੀ ਬੱਚੀ ਪਿਓ ਦੀ ਪਰਿਕਰਮਾ ਕਰਦੀ ਹੈ ਬਾਰ ਬਾਰ, ਪਿਓ ਨੂੰ ਵੇਖ ਕੇ ਖੁਸ਼ ਹੁੰਦੀ ਹੈ, ਮਾਂ ਨੂੰ ਵੇਖ ਕੇ ਨਹੀਂ, ਮਾਂ ਜੈਸੀ ਤੇ ਹੈ ਹੀ ਉਹ ਤੇ ਹੈ ਹੀ। ਬਾਲ ਕਨਿਆ ਕੋ ਜੈਸੇ ਬਾਪ ਪਿਆਰਾ, ਗੁਰੂ ਨਾਨਕ ਛੋਟੀ ਬੱਚੀ ਪਿਓ ਦੀ ਤਰਫ ਭੱਜਦੀ, ਪਿਓ ਦੀ ਪਰਿਕਰਮਾ ਕਰਦੀ, ਪਿਓ ਦੇ ਪੈਰਾਂ ਨਾਲ ਲਟ ਜੋ ਹੈ ਲਿਪੜਦੀ ਹੈ। ਕਾਰਨ ਵਿਪਰੀਤ ਦੀ ਕਸ਼ਿਸ਼। ਮੈਂ ਫਿਰ ਅਰਜ਼ ਕਰਾਂ, ਇਸਤਰੀ ਜੀਵਦੀ ਹੈ ਪੁਰਸ਼ ਦੀ ਕਸ਼ਿਸ਼ ਦੇ ਚ। ਇਹ ਪੁਰਸ਼ ਚਾਹੇ ਪਿਤਾ ਹੋਵੇ, ਚਾਹੇ ਪਤੀ ਹੈ, ਚਾਹੇ ਭਰਾ ਹੈ, ਚਾਹੇ ਪੁੱਤਰ ਹੈ, ਪੁਰਸ਼ ਜੀਵਦਾ ਹੈ ਇਸਤਰੀ ਦੀ ਕਸ਼ਿਸ਼ ਦੇ ਚ। ਇਹ ਇਸਤਰੀ ਚਾਹੇ ਮਾਂ ਹੋਵੇ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਤੇ ਚਾਹੇ ਲੜਕੀ ਹੈ, ਵਿਪਰੀਤ ਦੀ ਕਸ਼ਿਸ਼। ਤੋ ਅਕਸਰ ਇਹ ਸੰਭਾਵਨਾ ਹੁੰਦੀ ਹੈ ਇਸ ਜਨਮ ਦੇ, ਜਿਹਦੇ ਕੋਲ ਪੁਰਸ਼ ਸਰੀਰ ਹੈ, ਜ਼ਰੂਰੀ ਨਹੀਂ ਅਗਲੇ ਜਨਮ ਦੇ ਪੁਰਸ਼ ਸਰੀਰ ਹੋਵੇ, ਹੋ ਸਕਦਾ ਇਸਤਰੀ, ਕਿਉਂਕਿ ਇਸਤਰੀ ਦੀ ਕਸ਼ਿਸ਼ ਦੇ ਜੀਵ ਹੈ। ਇੱਕ ਇਸਤਰੀ ਕੋਲ ਇਸਤਰੀ ਸਰੀਰ ਹੈ, ਜ਼ਰੂਰੀ ਨਹੀਂ ਅਗਲੇ ਜਨਮ ਦੇ ਚ ਇਸਤਰੀ ਪੁਰਸ਼ ਹੋ ਸਕਦਾ, ਕਈ ਤੇ ਇਸ ਜਨਮ ਦੇ ਚ ਵੀ ਹੋ ਸਕਦੇ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ, ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਅਵਤਰੇ। ਮੈਂ ਇਹਦਾ ਇੱਕ ਪ੍ਰਤੱਖ ਕਾਰਨਾਮਾ ਜੋ ਦੇਖਿਆ ਉਹ ਮੈਂ ਤੁਹਾਡੇ ਸਾਹਮਣੇ ਜ਼ਿਕਰ ਕਰਾਂ। ਭਗਤ ਨਾਮਦੇਵ ਜੀ ਕਹਿੰਦੇ ਨੇ, ਅਗਰ ਕੋਈ ਪਰਮਾਤਮਾ ਨੂੰ ਨਾਰੀ ਮੰਨ ਲਵੇ, ਦੇਵੀ ਮੰਨ ਲਵੇ, ਮਹਾਮਾਈ ਮੰਨ ਲਵੇ, ਮੰਨੇ ਵੈਸ਼ਨੋ ਦੇਵੀ, ਦੁਰਗਾ ਦੇਵੀ, ਨੈਣਾ ਦੇਵੀ, ਕੁਮਕਿਆ ਦੇਵੀ, ਕਾਲੀ ਦੇਵੀ, ਦੁਰਗਾ ਦੇਵੀ, ਲਕਸ਼ਮੀ ਦੇਵੀ, ਕੋਈ ਇੱਕ ਹੈ, ਔਰ ਬਹੁਤ ਸਾਰੀਆਂ ਫਿਲਮਾਂ ਵਾਲਿਆਂ ਨੇ ਵੀ ਪੈਦਾ ਕਰ ਦਿੱਤੀਆਂ, ਸੰਤੋਸ਼ੀ ਮਾਂ ਇਤਿਹਾਸਕ ਨਾਰੀ ਦੀ ਪੂਜਾ। ਹੁਣ ਇਹ ਮਹਾਰਾਸ਼ਟਰ ਦੇ ਸੰਤ ਭਗਤ ਨਾਮਦੇਵ ਜੀ ਕਹਿ ਰਹੇ ਨੇ, ਸਤਿਗੁਰੂ ਇੰਜ ਕਹਿੰਦੇ ਨੇ, ਜੈਸਾ ਸੇਵੇ ਤੈਸਾ ਹੋਏ। ਪਰਮਾਤਮਾ ਨੂੰ ਜੈਸਾ ਮੰਨੋਗੇ ਤੇ ਉਹਦੀ ਸੇਵਾ ਕਰੋਗੇ ਵੈਸੇ ਹੋ ਜਾਓਗੇ, ਜੈਸਾ ਰੂਪ ਪਰਮਾਤਮਾ ਦਾ ਮੰਨੋਗੇ ਵੈਸੇ ਹੋ ਜਾਓਗੇ, ਜੈਸਾ ਮੰਨੋਗੇ ਵੈਸੇ ਹੋ ਜਾਓਗੇ। ਭਗਤ ਨਾਮਦੇਵ, ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਅਵਤਰੇ। ਮਹਾਮਾਈ ਦੀ ਪੂਜਾ ਪਿਆ ਕਰਦਾ, ਔਰ ਹਰ ਵਕਤ ਵਿਚਾਰਾਂ ਦੇ ਚ ਮਾਤਾ ਹੀ ਮਾਤਾ, ਮਾਤਾ ਦੇ ਜਗਰਾਤੇ, ਸੋਚਣੀ ਦੇ ਚ ਮਾਤਾ ਹੀ ਮਾਤਾ, ਮਾਂ ਹੀ ਮਾਂ, ਪੂਜ ਮਾਂ ਹੀ ਮਾਂ ਹੈ, ਮਾਤਾ ਹੀ ਮਾਤਾ। ਇਹਦਾ ਅੰਤ ਹੋਇਆ, ਨਾਮਦੇਵ ਕਹਿੰਦੇ ਨੇ ਅਗਲਾ ਸਰੀਰ ਇਸਦਾ ਨਾਰੀ ਦਾ ਹੋਵੇਗਾ, ਮੁਕਤ ਨਹੀਂ ਹੋ ਸਕਦਾ। ਔਰ ਮੈਂ ਅਰਜ਼ ਕਰਾਂ, ਮਨੋਚਿੰਤਕ ਕਹਿੰਦੇ ਨੇ, ਅਗਰ ਬਹੁਤ ਭਾਵਕ ਹੋ ਕੇ ਕਰ ਰਿਹਾ, ਹੋ ਸਕਦਾ ਇਸ ਜਨਮ ਦੇ ਚ ਵੀ ਇਹਦੇ ਸਰੀਰ ਦੇ ਹਾਰਮੋਨਸ ਬਦਲਣ, ਇਹਦੇ ਸਰੀਰ ਦੇ ਅਣੂ ਬਦਲਣ, ਰੂਪ ਰੇਖਾ ਬਦਲੇ। ਮੈਂ ਇਸ ਤਰ੍ਹਾਂ ਦਾ ਇੱਕ ਦੇਖਿਆ ਟੈਕਸੀ ਡਰਾਈਵਰ ਬੰਬੇ ਚ, ਅੰਮ੍ਰਿਤ ਵੇਲੇ ਆ ਕੇ ਪਹਿਲੇ ਤੇ ਰੋਣ ਲੱਗ ਪਿਆ। ਮੈਂ ਇੱਕ ਕਾਰਨ ਤੇ ਦੱਸ, ਰੋਣ ਤੋਂ ਪਹਿਲੇ ਲੱਗ ਪਿਆ, ਕਹਿਣ ਲੱਗਾ ਸਾਰੇ ਟੈਕਸੀ ਡਰਾਈਵਰ ਮੈਨੂੰ ਛੇੜਦੇ ਨੇ, ਤੰਗ ਕਰਦੇ ਨੇ, ਮੇਰਾ ਸਰੀਰ ਇਸਤਰੀ ਜੈਸਾ ਹੁੰਦਾ ਜਾ ਰਿਹਾ, ਦਾੜਾ ਤਾਂ ਹੈ ਹੀ ਨਹੀਂ ਸੀ, 22-23 ਸਾਲ ਦੀ ਉਮਰ। ਕਹਿੰਦਾ ਟੈਕਸੀ ਚਲਾਉਣਾ ਮੇਰੇ ਲਈ ਔਖਾ ਹੋ ਗਿਆ, ਉਭਾਰ ਸਰੀਰ ਦਾ ਇਸ ਤਰ੍ਹਾਂ ਦਾ ਆ ਗਿਆ, ਮੈਂ ਹੁਣ ਲੜਕੀ ਲੱਗਦਾ, ਐਵੇਂ ਡਰੈਸ ਮੈਂ ਉੱਪਰ ਲੜਕਿਆਂ ਦੇ ਪਾਇਆ, ਤੇ ਹੁਣ ਮੈਂ ਕੀ ਕਰਾਂ। ਮੈਂ ਕਿਹਾ ਪੁਰਖਾ, ਮੈਂ ਤੈਨੂੰ ਕਦੀ ਗੁਰਦੁਆਰੇ ਦੇਖਿਆ ਨਹੀਂ, ਅੱਜ ਹੀ ਦੇਖਿਆ, ਰੋਂਦਾ ਹੋਇਆ ਤੂੰ ਆਇਆ। ਮੈਂ ਇੱਕ ਅੰਦਾਜ਼ੇ ਦੇ ਮੁਤਾਬਕ 48 ਸਾਲ ਤੋਂ ਲਗਾਤਾਰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਬੰਬੇ ਜਾ ਰਿਹਾ, ਕਦੀ ਨਾਗਾ ਮੇਰਾ ਨਹੀਂ ਪਿਆ। ਉੱਥੋਂ ਦੀਆਂ ਮੇਨ ਸਭਾ ਤੇ ਫਿਰ ਭਾਈ ਜੋਗਾ ਸਿੰਘ ਜੀ ਦੇ ਗੁਰਦੁਆਰੇ 10-10 ਦਿਨ ਹਾਜ਼ਰੀ ਭਰਦਾ ਹੁੰਦਾ ਹਰ ਸਾਲ, ਤੇ ਜਿੱਥੇ ਭਾਈ ਜੋਗਾ ਸਿੰਘ ਦਾ ਗੁਰਦੁਆਰਾ ਬਣਿਆ, ਇਹ ਸਿੰਘਾਂ ਦੀ ਸਾਰੀ ਕਲੋਨੀ ਹੈ, ਗੁਰੂ ਤੇਗ ਬਹਾਦਰ ਨਗਰ ਉਸ ਨੂੰ ਕਹਿੰਦੇ, ਉੱਥੇ ਉਹ ਰਹਿੰਦਾ। ਮੈਂ ਉਸਨੂੰ ਪੁੱਛ ਲਿਆ, ਮੈਂ ਤੈਨੂੰ ਮੈਂ ਕਦੀ ਗੁਰਦੁਆਰੇ ਨਹੀਂ ਦੇਖਿਆ। ਕਹਿੰਦਾ ਮੈਂ ਮਾਤਾ ਦੇ ਮੰਦਰ 'ਚ ਜਾਂਦਾ ਹੁੰਦਾ ਅਤੇ ਸ਼ਨਿਚਰਵਾਰ ਸਾਰੀ ਰਾਤ ਜਗਰਾਤਾ ਕਰਦਾ, ਸਵੇਰੇ ਵੀ ਮਾਤਾ ਦੇ ਮੰਦਰ 'ਚ ਮੱਥਾ ਟੇਕ ਕੇ ਜਾਂਦਾ, ਸ਼ਾਮੀ ਵੀ ਆਉਂਦਾ, ਜਿਹੜੀ ਆਮਦਨ ਆਉਂਦੀ ਹੈ ਦਸਵੰਧ ਉੱਥੇ ਹੀ ਦੇਖ ਕੇ ਆਉਂਦਾ, ਅਤੇ ਸ਼ਨਿਚਰਵਾਰ ਮਾਤਾ ਦਾ ਪੂਰਾ ਜਗਰਾਤਾ ਕਰਦਾ। ਤੇ ਮੈਂ ਕਹੁਣ ਮਾਤਾ ਜੈਸਾ ਸਰੀਰ ਹੋਣ ਲੱਗ ਪਿਆ ਤੇ ਰੋਂਦਾ ਕਿਹੜੀ ਗੱਲ ਹੈ, ਫਿਰ ਰੋਣਾ ਕਿਹੜੀ ਗੱਲ। ਜੈਸਾ ਸੇਵੇ ਤੈਸਾ ਹੋਏ, ਜੈਸਾ ਸੇਵੋਗੇ ਵੈਸੇ ਹੋ ਜਾਓਗੇ, ਜੈਸਾ ਮਨੋਗੇ ਵੈਸਾ ਹੋ ਜਾਓਗੇ। ਮੈਂ ਕਿਹਾ ਪੜ੍ਹੀ ਨਹੀਂ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ, ਮਹਾਮਾਈ ਕੀ ਪੂਜਾ ਕਰੇ ਨਰਸੇ ਨਾਰ ਹੋ ਤਰੇ। ਹੁਣ ਮੈਂ ਆਮ ਹਾਲਤ ਬਿਆਨ ਕਰਾਂ, ਕਿਉਂਕਿ ਆਮ ਇਸਤਰੀ ਪੁਰਸ਼ ਵਿਪਰੀਤ ਦੀ ਕਸ਼ਿਸ਼ ਦੇ ਚ ਜੀਵਦੇ ਨੇ, ਕੋਈ ਪੁਰਸ਼ ਪੁਰਸ਼ ਦੀ ਕਸ਼ਿਸ਼ ਦੇ ਚ ਨਹੀਂ ਜੀਵਦਾ, ਜੀਵਨ ਭਰ ਇਸਤਰੀ ਦੀ ਕਸ਼ਿਸ਼ ਜੀਵਦਾ। ਚਾਹੇ ਇਸਤਰੀ ਮਾਂ ਹੈ, ਚਾਹੇ ਭੈਣ ਹੈ, ਚਾਹੇ ਪਤਨੀ ਹੈ ਤੇ ਚਾਹੇ ਧੀ ਹੈ, ਕੋਈ ਇਸਤਰੀ ਇਸਤਰੀ ਦੀ ਕਸ਼ਿਸ਼ ਦੇ ਚ ਨਹੀਂ ਜੀਵਦੀ, ਇਸਤਰੀ ਜੈਸੀ ਤੇ ਉਹ ਹੈ ਪੁਰਸ਼ ਦੀ ਕਸ਼ਿਸ਼ ਦੇ ਜੀਵਦੀ, ਚਾਹੇ ਉਹ ਪੁਰਸ਼ ਪਿਤਾ ਹੈ, ਚਾਹੇ ਪਤੀ ਹੈ, ਚਾਹੇ ਵਿਰਾਹ ਹੈ ਤੇ ਚਾਹੇ ਪੁੱਤਰ। ਵਿਪਰੀਤ ਦੀ ਕਸ਼ਿਸ਼ ਦੇ ਜੀਣ ਕਰਕੇ ਸੰਸਕਾਰ ਵਿਚਾਰ ਸੋਚਣੀ ਸਾਰੀ ਉਹਨਾਂ ਦੇ ਆਲੇ ਦੁਆਲੇ ਘੁੰਮਦੀ ਹੈ, ਤਾਂ ਜ਼ਰੂਰੀ ਨਹੀਂ ਕਿ ਇਸਤਰੀ ਮਰ ਕੇ ਉਹਦਾ ਅਗਲਾ ਜਨਮ ਇਸਤਰੀ ਦਾ ਹੋਵੇ, ਜ਼ਰੂਰੀ ਨਹੀਂ, ਆਮ ਹਾਲਤ ਵਿੱਚ ਪੁਰਸ਼ ਹੋ ਸਕਦੀ ਹੈ, ਔਰ ਇੱਕ ਪੁਰਸ਼ ਆਮ ਹਾਲਤ ਵਿੱਚ ਇਸਤਰੀ ਹੋ ਸਕਦਾ ਹੈ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇਸ ਦੇ ਬੜੇ ਭਾਰੀ ਸਬੂਤ ਮਿਲਦੇ ਨੇ। ਵਿਪਰੀਤ ਦੀ ਕਸ਼ਿਸ਼, ਕਬੀਰ ਕਹਿੰਦੇ ਨੇ, ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਇਆ। ਇਸ ਤਰ੍ਹਾਂ ਦੇ ਘਰ ਤੇ ਮੈਂ ਕਈ ਵਸਾਏ ਨੇ, ਕਈਆਂ ਦਾ ਪਿਓ ਬਣਿਆ, ਕਈਆਂ ਦੀ ਮਾਂ ਬਣਿਆ, ਕਈਆਂ ਦਾ ਪੁੱਤਰ ਬਣਿਆ, ਕਈਆਂ ਦੀ ਧੀ ਬਣਿਆ, ਕਈਆਂ ਦਾ ਪਤੀ ਬਣਿਆ, ਕਈਆਂ ਦੀ ਪਤਨੀ ਬਣਿਆ। ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਭ ਹੋਇਆ। ਸ਼ਮਸ ਤਬਰੇਜ਼ ਕਹਿੰਦਾ ਹੈ, ਬਾਜ਼ ਆਮਦਮ ਬਾਜ਼ ਆਮਦਮ ਤਾ ਯਾਰ ਰਾਮ ਐ ਮਾਂ ਕੁਨਮ। ਐ ਮੇਰੇ ਖੁਦਾ, ਮੈਂ ਪੁੱਤਰਾਂ ਦੇ ਨਾਲ ਚੱਲਿਆ, ਮਿੱਤਰਾਂ ਦੇ ਨਾਲ ਚੱਲਿਆ, ਮੇਰੇ ਨਾਲ ਪਤਨੀ ਚੱਲੀ ਹੈ, ਕਈ ਦਫ਼ਾ ਪਤੀ ਚੱਲੇ, ਭਰਾ ਚੱਲੇ ਨੇ। ਐ ਖੁਦਾ, ਮੈਂ ਤੇਰੇ ਨਾਲ ਕਦੀ ਨਹੀਂ ਚੱਲਿਆ, ਤੂੰ ਮੇਰੇ ਨਾਲ ਕਦੀ ਨਹੀਂ ਚੱਲਿਆ। ਹਰ ਜਨਮ ਵਿੱਚ ਇਹ ਹਸਰਤ ਮੇਰੀ ਰਹੇਗੀ, ਅੱਜ ਕੀ ਮੇਰ ਕਰਦੇ ਤੂੰ ਮੇਰੇ ਘਰ ਆ, ਤੇ ਮੈਂ ਤੈਨੂੰ ਆਪਣੇ ਘਰ ਲੈ ਜਾਵਾਂ, ਤੇ ਮੈਂ ਮਾਣ ਕਰਾਂ ਮੇਰੇ ਨਾਲ ਮੇਰਾ ਖੁਦਾ ਰਹੇ। ਭਰਾਵਾਂ ਨਾਲ ਤੇ ਮੈਂ ਚੱਲਿਆ, ਪਤਨੀ ਨਾਲ ਤੇ ਮੈਂ ਚੱਲਿਆ, ਭਰਾਵਾਂ ਨਾਲ ਤੇ ਮੈਂ ਚੱਲਿਆ, ਮਿੱਤਰਾਂ ਨਾਲ ਚੱਲਿਆ, ਮਾਂ ਬਾਪ ਦੇ ਨਾਲ ਚੱਲਿਆ, ਖੁਦਾ ਮੈਂ ਤੇਰੇ ਨਾਲ ਨਹੀਂ ਚੱਲਿਆ, ਤੂੰ ਮੇਰ ਕਰ, ਕੋਈ ਬਖਸ਼ਿਸ਼ ਕਰ। ਲੰਬੀ ਚੌੜੀ ਨਜ਼ਮ ਹੈ, ਮੁਖਤਸਰ ਮੈਂ ਅਰਜ਼ ਕਰਾਂ, ਦੁਆ ਕਬੂਲ ਹੋ ਗਈ। ਖੁਦਾ ਆਖਣ ਲੱਗਾ, ਲੈ ਤੂੰ ਰੋਜ਼ ਰੋਜ਼ ਤਰਲੇ ਲੈਣਾ, ਚੱਲ ਤੇਰੇ ਘਰ ਚੱਲਦੇ। ਹੁਣ ਸ਼ਮਸ ਤਬਰੇਜ਼ ਕਹਿੰਦਾ ਹੈ, ਉਸ ਦਿਨ ਮੇਰੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਸਨ ਜਿਸ ਦਿਨ ਮੇਰੇ ਨਾਲ ਮੇਰਾ ਖੁਦਾ ਜਾ ਰਿਹਾ ਸੀ। ਮੈਂ ਤੇ ਆਸਮਾਨ ਤੇ ਉੱਡਦਾ ਪਿਆ ਸੀ, ਮੇਰੀ ਖੁਸ਼ੀ ਦੀ ਸੀਮਾ ਨਹੀਂ ਸੀ, ਮੇਰੇ ਬਿਸਮਾਤ ਦੀ ਸੀਮਾ ਨਹੀਂ ਸੀ, ਮੇਰੇ ਅਨੁਭਵ ਦੀ ਕੋਈ ਸੀਮਾ ਨਹੀਂ ਸੀ, ਮੇਰੀ ਖੁਸ਼ੀ ਦੀ ਕੋਈ ਸੀਮਾ ਨਹੀਂ ਸੀ। ਫਿਰ ਕਹਿੰਦਾ, ਜੈਸੇ ਘਰ ਦੇ ਬੂਹੇ ਤੱਕ ਪਹੁੰਚੇ ਨਾ, ਤੇ ਖੁਦਾ ਨੇ ਇਹ ਆਖਿਆ, ਫਕੀਰਾ ਜ਼ਰਾ ਅੰਦਰ ਦੇਖ, ਸਾਡੇ ਬੈਠਣ ਦੀ ਥਾਂ ਹੈ। ਸਾਡੇ ਲਈ ਜਗ੍ਹਾ ਬਣਾਈ ਹੈ। ਲੈ ਜੋ ਆਇਆ ਸਮਸਤ ਵਰੇਜ ਕਹਿੰਦਾ, ਅੱਛਾ ਖੁਦਾ ਸਿੰਘਾਸਣ ਹੈ, ਮੈਂ ਜ਼ਰਾ ਹੋਵਾਂ ਅੰਦਰ। ਹੁਣ ਸ਼ਮਸ ਤਬਰੇਜ਼ ਕਹਿੰਦਾ, ਜਿਸ ਸਿੰਘਾਸਣ ਤੇ ਮੈਂ ਬਿਠਾਉਣਾ ਸੀ ਖੁਦਾ ਨੂੰ, ਪੂਰੀ ਚੰਡਾਲ ਚੌਕੜੀ ਬੈਠੀ ਹੋਈ ਹੈ। ਕਾਮ ਉੱਥੇ ਹੀ ਬੈਠਾ, ਕ੍ਰੋਧ ਉੱਥੇ ਹੀ ਬੈਠਾ, ਲੋਭ ਉੱਥੇ ਹੀ ਬੈਠਾ, ਇੱਕ ਇੱਕ ਦੇ ਕਈ ਕਈ ਸਾਥੀ ਉੱਥੇ ਹੀ ਬੈਠੇ ਨੇ, ਪੂਰੀ ਚੰਡਾਲ ਚੌਕੜੀ। ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜੇ ਮੈਂ ਮੁਕਤਸਰ ਕਰਦਾ ਪਿਆ, ਬਈ ਨਿਕਲੋ, ਇੱਥੇ ਬੈਠਣ ਵਾਲਾ ਆ ਗਿਆ। ਜੈਸੇ ਸਤਿਗੁਰ ਦੀ ਬਾਣੀ ਕਹਿੰਦੀ ਹੈ, ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਜਾਓ ਐ ਗੁਨਾਹ, ਐ ਪਾਪ, ਐ ਔਗਣੋ, ਨਿਕਲੋ ਜਾਓ, ਹੁਣ ਤੁਹਾਡੇ ਲਈ ਥਾਂ ਨਹੀਂ, ਕਰਤਾ ਘਰ ਦੇ ਚ ਆ ਗਏ। ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ। ਸਮਸਤ ਵਰੇਜ ਕਹਿੰਦੇ, ਮੈਂ ਉਹਨਾਂ ਸਾਰਿਆਂ ਨੂੰ ਕਿਹਾ, ਨਿਕਲੋ ਭੱਜ ਜਾਓ, ਇੱਥੇ ਬੈਠਣ ਵਾਲਾ ਖੁਦਾ ਆ ਗਿਆ। ਇਹ ਉਹਦਾ ਸਿੰਘਾਸਣ ਹੈ, ਇਹ ਹਿਰਦੇ ਦਾ ਸਿੰਘਾਸਣ ਉਸਦਾ ਸਿੰਘਾਸਣ ਹੈ, ਨਿਕਲੋ। ਉਹਨਾਂ ਸਾਰਿਆਂ ਨੇ ਆਖਿਆ, ਫਕੀਰਾ ਖੁਦਾ ਨੂੰ ਤੇ ਅੱਜ ਲੈ ਕੇ ਆਇਆ, ਤੇ ਅਸੀਂ ਤੇ ਕਈ ਜਨਮਾਂ ਤੋਂ ਬੈਠੇ ਹਾਂ, ਅੱਜ ਦੇ ਬੈਠੇ ਹਾਂ, ਨਹੀਂ ਨਿਕਲਦੇ। ਕਹਿੰਦੇ ਨੇ ਮੇਰਾ ਝਗੜਾ ਹੋ ਗਿਆ, ਉਹ ਬਹੁਤੇ ਸਨ, ਮੈਂ ਇਕੱਲਾ, ਕਦੀ ਮੈਂ ਉਹਨਾਂ ਨੂੰ ਮਾਰਾਂ, ਕਦੀ ਉਹ ਮੈਨੂੰ ਪਛਾੜਨ। ਲੜਾਈ ਇਤਨੀ ਲੰਬੀ ਹੋ ਗਈ, ਇਤਨੀ ਲੰਬੀ ਹੋ ਗਈ, ਖੁਦਾ ਰੁੱਸ ਕੇ ਚਲਾ ਗਿਆ, ਮੇਰਾ ਇਹ ਜਨਮ ਵੀ ਬਰਬਾਦ ਗਿਆ। ਇਸੇ ਨੂੰ ਕਬੀਰ ਕਹਿੰਦੇ ਨੇ, ਕਹਿਤ ਕਬੀਰ ਇਹ ਪੰਚ ਕੋ ਝਗੜੋ, ਝਗੜਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਸਾਰੀ ਜ਼ਿੰਦਗੀ ਝਗੜਨੇ ਲੱਗ ਗਏ, ਝਗੜਨ ਦੇ ਚ ਰੋਜ਼ ਹਾਰ ਆਉਂਦੀ ਹੈ, ਰੋਜ਼ ਮਨੁੱਖ ਕਦੀ ਲੋਭ ਦੇ ਹੱਥੋਂ ਹਾਰਦਾ, ਕਦੀ ਕ੍ਰੋਧ ਦੇ ਹੱਥੋਂ, ਕਦੀ ਕਾਮ ਦੇ ਹੱਥੋਂ, ਕਦੀ ਮੋਹ ਦੇ ਹੱਥੋਂ, ਕਦੀ ਲੋਭ ਦੇ ਹੱਥੋਂ, ਰੋਜ਼ ਹਾਰਦਾ ਹੈ। ਕਦੀ ਈਰਸ਼ਾ ਹਰਾ ਦਿੰਦੀ ਹੈ, ਕਦੀ ਨਿੰਦਾ ਹਰਾ ਦਿੰਦੀ ਹੈ, ਕਦੀ ਝੂਠ ਹਰਾ ਦਿੰਦਾ, ਕਦੀ ਬੇਈਮਾਨੀ ਹਰਾ ਦਿੰਦੀ ਹੈ। ਰੋਜ਼ ਅਸੀਂ ਹਾਰਦੇ ਹਾਂ, ਗੁਸਾਖੀ ਮਾਫ ਮਨੁੱਖ ਦੀ ਜਿੱਤ ਨਹੀਂ ਆਉਂਦੀ। ਕਹਿਤ ਕਬੀਰੇ ਪੰਚ ਕੋ ਝਗੜੋ, ਝਗੜਤ ਜਨਮ ਗਵਾਇਆ। ਇਹ ਫਕੀਰ ਉਸ ਨਜ਼ਮ ਦੇ ਚ ਰੋਂਦਾ ਹੈ, ਖੁਦਾ ਬੜੇ ਤਰਲਿਆਂ ਨਾਲ ਤੈਨੂੰ ਲਿਆਂਦਾ ਸੀ, ਕਿਤਨੇ ਜਨਮਾਂ ਦੇ ਮੇਰੇ ਤਰਲੇ ਸਨ, ਤੂੰ ਮੰਨ ਵੀ ਗਿਆ, ਪਰ ਮੈਂ ਕੀ ਕਰਾਂ, ਮੈਂ ਤੇਰੇ ਲਈ ਜਗ੍ਹਾ ਨਹੀਂ ਬਣਾ ਸਕਿਆ ਤੇਰੇ ਬੈਠਣ ਲਈ। ਕਈ ਦਫ਼ਾ ਕਈਆਂ ਨੂੰ ਰਸ ਮਿਲ ਜਾਂਦਾ, ਗਵਾਹ ਬੈਠ ਜਾਂਦਾ। ਕਈ ਦਫ਼ਾ ਮੈਂ ਦੇਖਿਆ, ਕਈ ਐਸੇ ਅਵਿਆਸੀ ਜਿਨ੍ਹਾਂ ਨੂੰ ਝਲਕਾਂ ਮਿਲੀਆਂ ਨੇ, ਗਵਾਹ ਬੈਠਦੇ ਨੇ, ਸਾਂਭ ਨਹੀਂ ਸਕਦੇ, ਸਿੰਘਾਸਣ ਦੇ ਹਿਰਦੇ ਦੀ ਜਗ੍ਹਾ ਨਹੀਂ ਆਉਂਦੀ। ਖੈਰ, ਇਹ ਅਨੁਭਵ ਤੁਹਾਡੇ ਸਾਹਮਣੇ ਮੈਂ ਬਿਆਨ ਕਰਾਂ, ਮੂਲ ਗੱਲ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖਾਂ। ਤਨ ਦਾ ਘਰ ਕਬਰ ਹੈ, ਮਨ ਦਾ ਘਰ ਖੁਦਾ ਹੈ। ਤਨ ਸ਼ਮਸ਼ਾਨ ਤੱਕ ਪਹੁੰਚੇ, ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ, ਯਾਤਰਾ ਸਫਲ ਹੋ ਗਈ। ਸਫਲ ਸਫਲ ਭਈ ਸਫਲ ਯਾਤਰਾ, ਆਉਣ ਜਾਣ ਰਹੇ ਮੇਰੇ ਸਾਦਾ। ਤੋ ਹੁਣ ਭਗਵਾਨ ਤੱਕ ਪਹੁੰਚਣਾ ਕੀ ਹੈ, ਮੈਂ ਅਰਜ਼ ਕਰਾਂ, ਜਿਸ ਦਰਵਾਜ਼ੇ ਤੋਂ ਅਸੀਂ ਆਏ ਹਾਂ ਨਾ, ਸਾਡੀ ਵਾਪਸੀ ਉਸੇ ਦਰਵਾਜ਼ੇ ਤੋਂ ਹੋਵੇਗੀ। ਜਿੱਤ ਦੁਆਰੇ ਉਬਰੇ ਤਿੱਥੇ ਲਿਓ ਉਬਾਰ, ਇਹ ਪ੍ਰਭੂ ਜਿੱਥੋਂ ਸਾਡਾ ਉਬਾਰ ਹੋਇਆ, ਆਉਣਾ ਹੋਇਆ, ਸਾਡੀ ਵਾਪਸੀ ਉੱਥੋਂ ਕਰਾ। ਉਹ ਦਰਵਾਜ਼ਾ ਕਿਹੜਾ ਹੈ? ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਮਨ ਲਹੇ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹਿ। ਸਿਰਫ 2 ਮਿੰਟ ਮੈਂ ਆਪ ਜੀ ਦੇ ਲਵਾਂ। ਮਹਾਰਾਜ ਦੀ ਬਾਣੀ ਕਹਿੰਦੀ, ਧੁੰਦ ਹੀ ਧੁੰਦ ਸੀ, ਕੁਛ ਵੀ ਨਹੀਂ ਸੀ, ਅਰਬਦ ਨਰਬਦ ਧੁੰਦੂ ਕਾਰ, ਧੁੰਦ ਹੀ ਧੁੰਦ ਸੀ, ਔਰ ਧੁੰਦ ਕਰਕੇ ਅੰਧੇਰਾ ਹੀ ਅੰਧੇਰਾ ਸੀ ਪੂਰੇ ਬ੍ਰਹਿਮੰਡ ਦੇ। ਬ੍ਰਹਿਮੰਡ ਕੀ ਆਖੀਏ, ਜਿੱਥੇ ਤੱਕ ਹੈ ਜੋ ਕੁਛ ਹੈ, ਅੰਤ ਤੇ ਹੈ ਨਹੀਂ, ਬਸ ਅੰਧੇਰਾ ਹੀ ਅੰਧੇਰਾ ਸੀ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਇਹ ਧਰਤੀ ਨਹੀਂ ਸੀ, ਇਹ ਗਗਨ ਵੀ ਨਹੀਂ ਸੀ। ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਨ ਚੰਦ ਨਾ ਸੂਰਜ, ਸੁਨੇ ਸੁਨਰ ਆਏ ਦਾ ਇਹ ਸੂਰਜ ਵੀ ਨਹੀਂ ਸੀ, ਚੰਦਰਮਾ ਵੀ ਨਹੀਂ ਸੀ, ਇਹ ਤਾਰੇ ਵੀ ਨਹੀਂ ਸਨ, ਗ੍ਰਹਿ ਨਛੱਤਰ ਵੀ ਨਹੀਂ ਸੀ, ਇਹ ਧਰਤੀ ਵੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਇਹ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਧੁੰਦ ਸੀ, ਧੁੰਦ ਸੀ। ਇਹ ਕਿਤਨੇ ਚਿਰ ਤੱਕ ਧੁੰਦ ਰਹੀ? ਸਨਾਤਨ ਮਿਥਿਹਾਸ, ਕਿਧਰੇ ਕਿਧਰੇ ਉਦਾਹਰਣ ਪੁਰਾਣਾਂ ਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮਿਲਦੇ ਨੇ, ਉਹਨੂੰ ਅੱਗੇ ਕਰਦੇ ਨੇ ਵੀ ਪੁਰਾਣ ਇਸ ਤਰ੍ਹਾਂ ਕਹਿੰਦੇ ਨੇ, ਅਰਬਦ ਨਰਬਦ ਦੁੰਦੋ ਕਾਰਾ, ਇਹਦੇ ਸੰਬੰਧ ਚ ਕਹਿੰਦੇ ਨੇ 36 ਯੁੱਗ ਵਰਤੇ ਗੁਬਾਰੇ, ਚਾਰ ਚਾਰ ਯੁੱਗਾਂ ਨੂੰ 36 ਦਫਾ ਪਲਟਾ ਕੇ ਗਿਣਤੀ ਕਰੀਏ ਤਾਂ ਇਤਨੇ ਸਮੇਂ ਤੱਕ ਧੁੰਦ ਹੀ ਧੁੰਦ ਸੀ। ਤੇ ਸਮਾਂ ਤੇ ਹੈ ਨਹੀਂ ਸੀ ਜੋ ਨਾਪਣ, ਸਮਾਂ ਤੇ ਹੁੰਦਾ ਦਿਨ ਕਰਕੇ ਰਾਤ ਕਰਕੇ, ਇਹ ਤੇ ਹੈ ਨਹੀਂ ਸੀ। ਹੁਣ ਫਿਰ ਸੁਣਨਾ ਗੁਰੂ ਨਾਨਕ ਦੇ ਬੋਲ, ਪਹਿਲੇ ਪਾਤਸ਼ਾਹ ਜੀ ਦੇ ਬੋਲ ਨੇ, ਅਰਬਦ ਨਰਬਦ ਧੁੰਦੋ ਕਾਰਾ, ਧਾਰਨ ਨਾ ਗਗਨਾ ਹੁਕਮ ਅਪਾਰਾ, ਇਹ ਧਰਤੀ ਨਹੀਂ ਸੀ, ਇਹ ਆਸਮਾਨ ਵੀ ਨਹੀਂ ਸੀ, ਨਾ ਦਿਨ ਰਹਿਣ ਚੰਦ ਨਾ ਸੂਰਜ ਸੁਨੇ ਸੁਨ ਰਹਿਣ, ਇਹ ਚੰਦਰਮਾ ਵੀ ਨਹੀਂ ਸੀ, ਸੂਰਜ ਵੀ ਨਹੀਂ ਸੀ, ਇਸ ਵਾਸਤੇ ਦਿਨ ਵੀ ਨਹੀਂ ਸੀ, ਰਾਤ ਵੀ ਨਹੀਂ ਸੀ, ਗ੍ਰਹਿ ਨਛੱਤਰ ਤਾਰੇ ਸਿਆਰੇ ਕੁਛ ਵੀ ਨਹੀਂ ਸਨ, ਸੁਨੇ ਸੁਨ ਰਾਹ, ਸਨਾਟਾ ਹੀ ਸਨਾਟਾ ਸੀ, ਸੁਨੇ ਸੁਨ ਸੀ, ਧੁੰਦ ਸੀ, ਸੁਨ ਸੀ। ਇਸੇ ਹੀ ਸੁਨ ਦੇ ਚ, ਇਸੇ ਹੀ ਸਨਾਟੇ ਦੇ ਚ, ਇਸੇ ਹੀ ਧੁੰਦ ਦੇ ਚ ਇੱਕ ਬਹੁਤ ਵੱਡਾ ਧਮਾਕਾ ਹੋਇਆ, ਆਵਾਜ਼ ਹੋਈ, ਉਸਨੂੰ ਕਹਿੰਦੇ ਨੇ ਬ੍ਰਹਿਮੰਡ ਦੀ ਪਹਿਲੀ ਆਵਾਜ਼। ਉਹ ਆਵਾਜ਼ ਕੀ ਸੀ? ਉਹਨੂੰ ਗੁਰੂ ਨਾਨਕ ਦੇਵ ਜੀ ਨੇ, ਕਲਗੀਧਰ ਪਾਤਸ਼ਾਹ ਨੇ, ਭਗਤ ਕਬੀਰ ਨੇ, ਔਰ ਉਪਨਿਸ਼ਦਾਂ ਦੇ ਰਿਸ਼ੀਆਂ ਨੇ ਤੇ ਸਵਾਮੀ ਮਹਾਵੀਰ ਨੇ ਜੋ ਕੁਝ ਬਿਆਨ ਕੀਤਾ, ਮੈਂ ਛੇਤੀ ਛੇਤੀ ਅਰਜ਼ ਕਰਦੇ ਹਾਂ। ਉਹ ਆਵਾਜ਼ ਕੀ ਸੀ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਓਅੰਕਾਰ ਆਦ ਕਥਨੀ ਅਨਾ, ਉਹ ਨਾਦ ਸੀ ਓਅੰਕਾਰ। ਇਹ ਜਿਵੇਂ ਘੰਟੇ ਦੀ ਆਵਾਜ਼ ਆਉਂਦੀ ਹੈ, ਮਾਰੀਏ ਤੇ ਆਹਿਸਤਾ ਆਹਿਸਤਾ ਬੰਦ ਆਉਂਦੀ ਹੈ, ਆਹਿਸਤਾ ਆਹਿਸਤਾ ਧੀਮੀ ਪੈ ਜਾਂਦੀ ਹੈ, ਇਹ ਆਵਾਜ਼ ਅੱਜ ਤੱਕ ਧੀਮੀ ਨਹੀਂ ਪਈ, ਧੀਮੀ ਹੋ ਗਈ, ਇਕਦਮ ਧਮਾਕਾ ਹੋ ਕੇ ਚੱਲ ਰਹੀ ਹੈ, ਬ੍ਰਹਿਮੰਡ ਦੇ ਚ ਵਿਆਪਕ ਹੈ। ਓਅੰਕਾਰ ਆਦ ਕਥਨੀ ਅਨਾਦ, ਇਹ ਅਨਾਦੀ ਕਥਨੀ ਹੈ, ਪਹਿਲਾ ਬੋਲ ਹੈ, ਇਹ ਪਹਿਲੇ ਤੋਂ ਵੀ ਪਹਿਲਾ ਬੋਲ ਹੈ, ਆਦ ਪਹਿਲਾ ਬੋਲ ਹੈ, ਇਸ ਤੋਂ ਪਹਿਲੇ ਆਵਾਜ਼ ਦੀ ਦੁਨੀਆ ਨਹੀਂ ਸੀ, ਇਹ ਪਹਿਲੀ ਆਵਾਜ਼ ਹੈ ਬ੍ਰਹਿਮੰਡ ਦੀ। ਇਸੇ ਨੂੰ ਗੁਰੂ ਜੋ ਹੈ ਨਾਨਕ ਦੇਵ ਜੀ ਮਹਾਰਾਜ ਫਰਮਾਨ ਪਹਿਲੇ ਇੰਜ ਕਰਦੇ ਨੇ, ਕੀਤਾ ਪਸਾਓ ਏਕੋ ਕਵਾਓ, ਇੱਕ ਕਵਾਓ ਇੱਕ ਆਵਾਜ਼, ਤਿਸਤੇ ਹੋਏ ਲੱਖ ਦਰਿਆ, ਉਸੇ ਕਵਾਓ ਤੋਂ ਉਸੇ ਆਵਾਜ਼ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ, ਤੇ ਜ਼ਿੰਦਗੀ ਦਾ ਦਰਿਆ ਕੀ ਹੈ? ਸੂਰਜ। ਉਸੇ ਇੱਕ ਧਮਾਕੇ ਤੋਂ ਅਰਬਾਂ ਖਰਬਾਂ ਸੂਰਜ ਬਣ ਗਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਇਹ ਜ਼ਮੀਨ ਉਸ ਸੂਰਜ ਦਾ ਟੁਕੜਾ। ਅਨੰਤ ਕਾਲ ਤੱਕ ਇਹ ਅੱਗ ਦਾ ਗੋਲਾ ਹੀ ਸੀ, ਪੂਰੀ ਠੰਡੀ ਅੱਜ ਵੀ ਨਹੀਂ ਹੋਈ, ਇਹ ਵੀ ਮੈਂ ਅਰਜ਼ ਕਰਦੇ ਹਾਂ, ਅਜੇ ਵੀ ਲਾਵੇ ਚੱਲਦੇ ਨੇ, ਅਜੇ ਵੀ ਕਿਧਰੇ ਕਿਧਰੇ ਲਾਵੇ ਫੁੱਟਦੇ ਨੇ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨ ਗਗਨਾ ਹੁਕਮ ਅਪਾਰਾ, ਨਾ ਦਿਲ ਰਹਿਣ ਚੰਦ ਨ ਸੂਰਜ ਸੁਨੇ ਸੁਨ ਸਮਾਏ, ਇਸ ਸਨਾਟੇ ਵਿੱਚ ਜੋ ਆਵਾਜ਼ ਹੋਈ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਉਹ ਕਵਾਓ ਕੀ ਸੀ? ਉਹ ਹੁਣ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬੀ ਚੌੜੀ ਬਾਣੀ ਚ ਦੱਸਦੇ ਨੇ, ਉਸ ਬਾਣੀ ਦਾ ਨਾਂ ਹੈ ਓਅੰਕਾਰ, ਰਾਮਕਲੀ ਰਾਗ ਦੇ ਚ ਹੈ, ਉਹਨੂੰ ਦੱਕਣੀ ਓਅੰਕਾਰ ਕਰਕੇ ਕਹਿੰਦੇ ਨੇ, ਇਸ ਵਾਸਤੇ ਰਾਮਕਲੀ ਦੱਕਣੀ, ਰਾਮਕਲੀ ਪੂਰਬ ਦੀ ਨਹੀਂ ਗਾਇਨ ਕਰਨੇ, ਦਕਸ਼ਣ ਦੀ ਖੋ ਗਈ ਗੱਲ। ਗੁਰੂ ਗ੍ਰੰਥ ਸਾਹਿਬ ਦੇ ਦੋ ਤਰ੍ਹਾਂ ਦਾ ਸੰਗੀਤ ਹੈ, ਦਕਸ਼ਣ ਭਾਰਤ ਦਾ, ਪੂਰਬੀ ਭਾਰਤ ਦਾ। ਰਾਮਕਲੀ ਦੱਕਣੀ, ਦੱਕਣੀ ਓਅੰਕਾਰ, ਬਾਣੀ ਦਾ ਨਾਂ ਹੀ ਓਅੰਕਾਰ ਹੈ, ਜਿਵੇਂ ਪਹਿਲੀ ਬਾਣੀ ਦਾ ਨਾਂ ਜਪ ਹੈ, ਸਤਿਕਾਰ ਵਜੋਂ ਅਸੀਂ ਜਪਜੀ ਸਾਹਿਬ ਕਹਿੰਦੇ ਹਾਂ, ਬਾਣੀ ਦਾ ਨਾਂ ਓਅੰਕਾਰ ਹੈ। ਇਹ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ। ਓਹੰਕਾਰ ਬ੍ਰਹਮਾ ਉਤਪਤ, ਓਹੰਕਾਰ ਕੀਆ ਜਿਨਚਿਤ, ਓਹੰਕਾਰ ਸਹਿਲ ਜੁਗਵੈ, ਓਹੰਕਾਰ ਵੇਦ ਨਿਰਮੈ। ਇਹ ਬਾਣੀ ਕਿੱਥੇ ਉਚਾਰਨ ਕੀਤੀ? ਭਾਰਤ ਵਿੱਚ ਇੱਕ ਤੀਰਥ ਹੈ, ਉਸ ਤੀਰਥ ਦਾ ਨਾਂ ਹੈ ਓਹੰਕਾਰ। ਇੰਦੌਰ ਤੋਂ 40 ਮੀਲ ਦੂਰੀ 'ਤੇ ਬਾਈ ਰੋਡ ਜੋ ਹਜ਼ੂਰ ਸਾਹਿਬ ਜਾਂਦੇ ਨੇ ਦਿੱਲੀ ਤੋਂ, ਉਹਨਾਂ ਨੂੰ ਰਸਤੇ 'ਚ ਪੈ ਜਾਂਦਾ ਹੈ। ਰੇਲਵੇ ਸਟੇਸ਼ਨ ਦਾ ਨਾਂ ਹੈ ਓਹੰਕਾਰ, ਸ਼ਹਿਰ ਦਾ ਨਾਂ ਹੈ ਓਹੰਕਾਰ, ਮੰਦਰ ਦਾ ਨਾਂ ਹੈ ਓਹੰਕਾਰ। ਆ ਸਾਰੇ ਕਦੀਮਾਂ ਦੇ ਮਾਹਿਰੀਨ ਜੋ ਭਾਰਤ ਸਰਕਾਰ ਦੇ ਨੇ, ਉਹ ਕਹਿੰਦੇ ਨੇ ਮੰਦਰ ਘੱਟ ਤੋਂ ਘੱਟ 4000 ਸਾਲ ਪੁਰਾਣਾ ਹੈ। ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ, ਬਿਲਕੁਲ ਨਰਮਦਾ ਦੇ ਕਿਨਾਰੇ। ਨਰਮਦਾ ਉਸ ਨੂੰ ਟੱਚ ਕਰਕੇ ਲੰਘਦੀ ਹੈ, ਛੂ ਕੇ ਲੰਘਦੀ ਹੈ। ਉਸ ਮੰਦਰ ਦਾ ਨਾਂ ਹੈ ਓਹੰਕਾਰ। ਉਸੇ ਮੰਦਰ ਤੋਂ 100 ਗਜ਼ ਦੀ ਦੂਰੀ 'ਤੇ ਹੈ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾ। ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਹੰਕਾਰ। ਮੰਦਰ ਦਾ ਨਾਂ ਹੈ ਓਹੰਕਾਰ, ਸ਼ਹਿਰ ਦਾ ਨਾਂ ਹੈ ਓਹੰਕਾਰ, ਰੇਲਵੇ ਸਟੇਸ਼ਨ ਦਾ ਨਾਂ ਹੈ ਓਹੰਕਾਰ। 100 ਗਜ਼ ਦੀ ਦੂਰੀ 'ਤੇ ਜਿੱਥੇ ਗੁਰਦੁਆਰਾ ਹੈ, ਇਹ ਬ੍ਰਾਹਮਣਾਂ ਦੀ ਟਕਸਾਲ ਸੀ, ਇੱਥੇ ਵੇਦ ਸ਼ਾਸਤਰ ਪੜ੍ਹਾਏ ਜਾਂਦੇ ਸਨ। ਇੱਥੇ ਹੀ ਦੱਕਣੀ ਓਹੰਕਾਰ ਸਤਿਗੁਰ ਨੇ ਉਚਾਰਨ ਕੀਤੀ। ਸੁਣ ਭਾਂਡੇ ਕਿਆ ਲਿਖੋ ਜੰਜਾਲਾ, ਰਿਖ ਨਾਮ ਨਾਮ ਗੁਰਮੁਖ ਗੋਪਾਲਾ, ਓਹੰਕਾਰ ਬ੍ਰਹਮਾ ਉਤਪਤ, ਓਹੰਕਾਰ ਕੀਆ ਜਨਚਿਤ। ਤੂੰ ਜਿਸ ਨੂੰ ਓਹੰਕਾਰ ਕਹਿੰਦਾ ਪਿਆ ਨਹੀਂ ਹੈ, ਓਹੰਕਾਰ ਤੋਂ ਤੇ ਸਾਰਾ ਬ੍ਰਹਿਮੰਡ ਹੋਇਆ। ਉਹ ਪਹਿਲੀ ਆਵਾਜ਼ ਕੀ ਸੀ? ਓਹੰਕਾਰ। ਸਵਾਮੀ ਮਹਾਵੀਰ ਜੈਨ ਧਰਮ ਦੇ ਬਾਣੀ, ਉਹ ਵੀ ਕਹਿੰਦੇ ਨੇ ਪਹਿਲੀ ਆਵਾਜ਼ ਓਹੰਕਾਰ ਹੈ, ਉਸੇ ਤੋਂ ਬ੍ਰਹਿਮੰਡ ਹੋਇਆ। ਇਸਲਾਮ ਤੇ ਈਸਾਈਅਤ ਵੀ ਮੰਨਦੀ ਹੈ ਸਾਰਾ ਪਸਾਰਾ ਸ਼ਬਦ ਤੋਂ ਹੋਇਆ, ਪਰ ਸ਼ਬਦ ਦੀ ਰੂਪ ਰੇਖਾ ਉਹ ਹੋਰ ਦੱਸਦੇ ਨੇ। ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਕੁੰਨ ਹੈ, ਔਰ ਈਸਾ ਕਹਿੰਦੇ ਨੇ ਉਹ ਲੋਗੋਸ ਹੈ। ਲੇਕਿਨ ਭਾਰਤ ਦੇ ਕਰੀਬਨ ਕਰੀਬਨ ਤਮਾਮ ਰਿਸ਼ੀ ਮੁਨੀ ਗੁਰੂ ਪੀਰ ਪੈਗੰਬਰ ਤੇ ਭਗਤ ਕਹਿੰਦੇ ਨੇ ਉਹ ਧੁਨ ਹੈ ਓਹੰਕਾਰ। ਫਿਰ ਸਤਿਗੁਰ ਤੇ ਏਕਾ ਲਾਉਂਦੇ ਨੇ, ਹੋਰ ਦੂਜੀ ਧੁਨ ਨਹੀਂ ਹੈ। ਕਾਰਨ ਉਪਨਿਸ਼ਾਂ ਦੇ ਅੱਧੇ ਰਿਸ਼ੀ ਕਹਿੰਦੇ ਨੇ ਉਹ ਧੁਨ ਓਹੰਕਾਰ ਹੈ, ਪਰ ਅੱਧੇ ਕਹਿੰਦੇ ਨੇ ਓਮ ਹੈ, ਓਮ ਉਹ ਕਹਿੰਦੇ ਨੇ ਇਹ ਧੁਨੀ ਹੋਈ, ਅੱਧੇ ਕਹਿੰਦੇ ਨੇ ਓਹੰਕਾਰ ਹੈ। ਮਹਾਰਾਜ ਨੇ ਏਕਾ ਲਾ ਦਿੱਤਾ, ਨਹੀਂ ਹੋਰ ਕੋਈ ਧੁਨ ਨਹੀਂ, ਇੱਕ ਓਹੰਕਾਰ, ਇੱਕ ਇਹੀ ਧੁਨ ਹੈ, ਇਹੀ ਧੁਨ ਹੈ ਓਹੰਕਾਰ ਆਦ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਾਪ ਸਾਹਿਬ, ਓਹੰਕਾਰ ਆਦ ਕਥਨੀ ਅਨਾਦ। ਇਸ ਓਹੰਕਾਰ ਦੀ ਧੁਨ ਤੋਂ ਫਿਰ ਕਿਵੇਂ ਪਸਾਰਾ ਹੋਇਆ? ਅਰਬਾਂ ਖਰਬਾਂ ਸੂਰਜ ਪੈਦਾ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ, ਇਹ ਜ਼ਮੀਨ ਸੂਰਜ ਦਾ ਟੁਕੜਾ ਹੈ, ਇਹ ਫਿਰ ਪਸਾਰਾ ਕਿਵੇਂ ਹੋਇਆ? ਗੁਰਬਾਣੀ ਜਿਸ ਤਰ੍ਹਾਂ ਖੁਲਾਸਾ ਕਰਦੀ ਹੈ, ਮੈਂ ਫਿਰ ਕੱਲ੍ਹ ਦਿਨ ਨੂੰ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਾਂਗਾ। ਮੈਂ ਸੁਸਤ ਰਹਿ ਜਾਂਦਾ, ਘੜੀ ਅੱਗੇ ਲੰਘ ਜਾਂਦੀ ਹੈ, ਫਿਰ ਮੈਨੂੰ ਰੁਕਣਾ ਪੈਂਦਾ, ਸਮਾਂ ਹੋ ਗਿਆ। ਬਾਕੀ ਵਿਚਾਰਾਂ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੋਲ੍ਹਣ ਦੀ ਨਿਮਾਣੀ ਜੋ ਹੈ ਕੋਸ਼ਿਸ਼ ਕਰਾਂਗਾ। ਸਤਿਗੁਰ ਮੈਨੂੰ ਸਮਰੱਥਾ ਵੀ ਦੇ ਦੇਣ, ਸੂਝ ਵੀ ਦੇ ਦੇਣ, ਸਮਝ ਵੀ ਦੇ ਦੇਣ। ਇਹ ਜਿਹੜਾ ਪ੍ਰਕਰਨ ਵਾਲਬਨ 10 ਤਰੀਕ ਨੂੰ ਮੈਂ ਆਰੰਭ ਕੀਤਾ ਸੀ, ਤੁਹਾਡੇ ਸਾਹਮਣੇ ਬਿਆਨ ਕਰ ਸਕਾਂ। ਪ੍ਰਕਰਨ ਦੀ ਸੰਪੂਰਨਤਾ ਨਹੀਂ, ਗੁਰੂ ਨਾਨਕ ਦੇ ਸ਼ਬਦ ਦੀ ਸੰਪੂਰਨਤਾ ਨਹੀਂ, ਮੇਰੇ ਸਮੇਂ ਦੀ ਸੰਪੂਰਨਤਾ ਹੈ, ਮੇਰੇ ਕਥਨ ਸ਼ਕਤੀ ਦੀ ਸੰਪੂਰਨਤਾ ਹੈ। ਮੇਰੇ ਜੈਸੇ ਗਿਆਨੀ ਕਰੋੜਾਂ ਵੀ ਪੈਦਾ ਹੋ ਜਾਣ, ਗੁਰੂ ਨਾਨਕ ਦਾ ਸ਼ਬਦ ਨਹੀਂ ਸਮਾਪਤ ਹੁੰਦਾ, ਉਹਦੇ ਵਿਚਾਰ ਨਹੀਂ ਸਮਾਪਤ ਹੁੰਦੇ, ਉਹਦੇ ਖਿਆਲ ਨਹੀਂ ਸਮਾਪਤ ਹੁੰਦੇ। ਬਾਕੀ ਮੈਂ ਕੱਲ੍ਹ ਤੁਹਾਡੇ ਸਾਹਮਣੇ ਖੁਲਾਸਾ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਉਸ ਤੋਂ ਬਾਅਦ ਇੱਕ ਹਫ਼ਤਾ ਦਾਸ ਨੇ ਲੌਂਗ ਆਈਲੈਂਡ ਦੇ ਗੁਰਦੁਆਰੇ ਪਲੇਨ ਵਿਊ ਜੋ ਹੈ ਉੱਥੇ ਕਥਾ ਕਰਨੀ ਹੈ ਸਵੇਰੇ ਸ਼ਾਮ, 2 ਦਿਨ ਤੁਹਾਡੇ ਨੇੜੇ। ਦੂਸਰਾ ਅਸਥਾਨ 118 ਤੇ 29 ਤੇ ਸੀ, 2 ਦਿਨ ਦਾਸ ਨੇ ਉੱਥੇ ਹਾਜ਼ਰੀ ਭਰ ਕੇ ਫਿਰ ਇੰਗਲੈਂਡ ਚਲੇ ਜਾਣਾ।
1: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
2: ਰੇਡੀਓ ਸਟੇਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ। ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਅਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
4: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.
5: Need help navigating our ever-changing real estate market? Goodale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Goodale Baud, your realtor for life. Call Dale at 604-303-7653 or go online at goodalebaudgroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ, ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ, 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
1: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

0: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਗ੍ਰੀਨ, ਰੈਡ ਜਾਂ ਔਰੇਂਜ ਸ਼ਿਮਲਾ ਮਿਰਚ ਲਵੋ 98 ਸੈਂਟਸ ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8140-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ, ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।
3: Need help navigating our ever-changing real estate market? Grudel Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudel Baud, your realtor for life. Call Dale at 604-303-7653 or go online at grudelbaudgroup.com.

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 16.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 16.98 ਦਾ, ਅਤੇ ਬਿਨਾਂ ਬੀਜ ਵਾਲਾ ਹਦਵਾਣਾ ਲਵੋ 58 ਸੈਂਟਸ ਨੂੰ ਪਾਉਂਡ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370, 604-325-8370।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 21 ਅਗਸਤ ਤੋਂ 26 ਅਗਸਤ ਤੱਕ। 4 ਪਾਉਂਡ ਇੰਡੀਕਨ ਮਸਰ ਅਤੇ ਸਾਬਤ ਲਾਲ ਮਸਰ ਲਵੋ 2.99 ਦਾ ਬੈਗ। ਵੱਡਾ ਸਾਈਜ਼ ਗੋਭੀ ਦਾ ਫੁੱਲ 2.98 ਦਾ ਇੱਕ। 4 ਪਾਉਂਡ ਧੋਤੀ ਹੋਈ ਉਰਦ ਦਾਲ ਅਤੇ ਮੂੰਗ ਦਾਲ ਲਵੋ 4.99 ਦਾ ਬੈਗ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ 'ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
6: ਭਾਈ ਮਾਲੋ ਤੇ ਭਾਈ ਮੰਗਾ, ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ, ਤਪ ਦੀ, ਦਾਨ ਦੀ, ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ, ਬਾਣੀ ਪੜੋ, ਪਰ ਕਰਮ ਕਾਂਡੀ। ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ। ਮਹਾਰਾਜ ਸਾਨੂੰ ਦਲੀਲ ਦਿੰਦੇ ਆ, ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ। ਤੁਸੀਂ ਸਵੇਰੇ ਜਾਂਦੇ ਹੋ 1 ਘੰਟਾ 2 ਘੰਟੇ ਧਰਮਸ਼ਾਲਾ ਚ ਬੈਠੇ, ਸ਼ਾਮ ਨੂੰ ਗਏ, ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ, ਪਰ ਇੱਥੇ ਤਾਂ ਸਾਡੇ ਤਾਂ ਇੰਨੇ ਮਹੀਨੇ ਤਪ ਕਰਦੇ ਆ, ਤੁਹਾਡੀ ਮਿਹਨਤ ਕੀ? ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ। ਮਹਾਰਾਜ ਹੱਸ ਕੇ ਕਹਿੰਦੇ ਨਹੀਂ, ਪਰਮਾਰਥ ਚ ਨਹੀਂ, ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ। ਸਤਿਗੁਰੂ ਭਾਈ ਮਾਲੋ ਭਾਈ ਮੰਗਾ, ਕਹਿੰਦੇ ਨੇ ਇਹ ਕਿਵੇਂ? ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ, ਉਹਦੀ ਮਿਹਨਤ ਕਿੰਨੀ ਹੈ, ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ, ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ। ਮਿਹਨਤ ਉਹਦੀ ਯਾਦ ਆ, ਕਿਸਾਨ ਕਿੰਨੀ ਮਿਹਨਤ ਕਰਦਾ, ਗੱਡੇ ਭਰ ਭਰ ਕੇ, ਟਾਂਡੇ ਭਰ ਭਰ ਕੇ ਲਿਜਾਂਦਾ, ਟਾਂਡੇ ਦਰ ਚ ਵੀ ਗੱਡਾ, ਖੱਚਰਾਂ ਘੋੜੇ ਭਰ ਕੇ ਲਿਜਾਂਦਾ, ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ। ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ। ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ, ਵੇਚਣ ਵਾਲੇ ਦੀ, ਕਰਿਆਨਾ ਜਿਹਨੂੰ ਕਹਿੰਦੇ, ਜ਼ਿਮੀਂਦਾਰ ਜਿੰਨੀ ਮਿਹਨਤ ਨਹੀਂ, ਮੁਨਾਫਾ ਜ਼ਿਆਦਾ ਹੈ, ਰੋਜ਼ ਹੀ ਮਿਲਦਾ। ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ, ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ। ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ, ਪਰ ਭਾਰਾ ਕੰਮ ਤੇ ਕੋਈ ਨਹੀਂ ਨਾ, ਪੈਸੇ ਉਹ ਜ਼ਿਆਦਾ ਕਮਾ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ, ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ, ਦੁਕਾਨ ਨੌਕਰ ਨੇ ਖੋਲੀ, ਇੱਕ ਹੀਰਾ ਵਿਕ ਜਾ, ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ, ਨੂੰ 10 ਪੁਸ਼ਤਾਂ ਬਹਿ ਕੇ ਖਾਈ ਜਾਓ, ਕੋਈ ਨੀ। ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ? ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹੇ ਵੀ ਤੇਰੀ ਮਿਹਨਤ ਕੋਈ ਨੀ, ਨਿੱਕਾ ਜਿਹਾ ਕੱਚ ਵੇਚ ਗਿਆ ਤੂੰ, ਮੇਰੇ ਇੰਨੀਆਂ ਲੱਕੜਾਂ ਵੱਡੀਆਂ। ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ। ਕਰਮ ਕਾਂਡੀ ਲੱਕੜਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ, ਮੁਨਾਫਾ ਜ਼ਿਆਦਾ ਨਹੀਂ ਮਿਲਦਾ। ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ, ਇੱਕ ਛਿਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ। ਇਹਨੂੰ ਮਹਾਰਾਜ ਨੇ ਕਿਹਾ, ਹੁਣੇ ਪੜਿਆ, ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ। ਤਿਲਕਾ ਮਾਨ ਨਾ ਜੀ, ਪਰ ਜੇ ਸਿਮਰਨ ਕਰੋਗੇ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ, ਫਰਕ ਹੈ ਨਾ ਜੀ। ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ, ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ। ਬਸ ਇਸ ਨੁਕਤੇ ਨੂੰ ਸੁਣਿਓ, ਭਾਈ ਮਾਲੋ ਭਾਈ ਮੰਗਾ। ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ, ਸੰਗਤ ਨੇ ਯਾਦ ਇਕੱਠੀ। ਸਤਿਗੁਰੂ ਕਹਿੰਦੇ ਤਾਂ ਕੀ ਹੋਇਆ, ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ, ਦੂਜਾ ਮਨ ਨਾਲ ਯੁੱਧ ਕਰਕੇ ਪਾਠ ਨੂੰ ਸੁਣਿਆ ਕਰੋ, ਤੁਹਾਡੀ ਸਤ ਸੰਗਤ ਬਣ ਜਾਏਗੀ। ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ, ਮਹਾਰਾਜ ਉਸ ਦਮ ਨੂੰ, ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ। ਤੀਰਥ ਨਾਨ ਦਇਆ ਦਮਦਾਨ ਸੋ ਸੰਯਮ ਨੇਮ ਅਨੇਕ ਵਸੇਖ ਹੈ, ਦੇ ਅਰਥ ਫਿਰ ਕਰ ਦੇਣਾ, तीर्थ दा इशनान, अज्ञानता दी दया। महाराज कहिंदे ने दमन करना इंद्रियां दा, वखावे दा दान करना, इंद्रियां नूं बन्नण दी क्रिया संयम रखना, अपनी मर्जी अनुसार कई तरह के नेम बना ले, विशेष करके भी आ दिना साडा विशेष नेम चलता पिया जी। अगे महाराज कहिंदे वेद पुराण हिंदुइज्म दे ग्रंथ, पूर्व दे ग्रंथ कहां जी सिद्धे, चार वेद 18 पुराण, कतेब कुरान, चार कतेबा, तुरेत, जंबूर, अंजील, जेड़े सी पढ़ने हैं जी, पछम मत दियां किताबां, इहदे विच तुसी बाइबल लै लो, तुसी कुरान लै लो, यूदी मत, ओल्ड टैस्टामेंट, न्यू टैस्टामेंट, चलो इहो किताबां पूर्व ते पछम दे ग्रंथ। महाराज कहिंदे वेद पुराण, चारे वेद, 18 पुराण, कतेब कुरान, कतेबां अते कुरान, जमीन आ धरती ते, जमान, वैसे जमान दा लफ्जी अर्थ आकाश भी है, कुछ विद्वाना ने जमान दा अर्थ समा भी कीता जमाने नाल, पर जमीन ते जमान शब्द दोनों टुकणगे, अर्थ जमीन ते आकाश होवेगा। इहदा मतलब इस धरती ते, इस आकाश दे थले जिन्ने भी धर्म ग्रंथ ने, मान ले तू सारे पढ़ी जा रहा है, वेद पुराण, कतेब कुरान, जमीन, जबान, सबान, सबना ने, सारिया दे, सब ने देखे कोखे, जमीन, जबान, सबान के पेख है, सारिया नू चंगी तरह कोख्या। हुण इत्थे भी थोड़ी जी मैं बेनती कर दिया, मन च आवेगा भी पाठ पढ़न दी गल तां गुरबाणी भी कहिंदी। हुण गुरु ग्रंथ साहिब जदों पाठ दी गल करदे आ, उत्थे नाल विचार दी गल करदे आ, जिथे विचार की गल करते उथे गुरु ग्रंथ साहब आचार की गल करते, पाठ विचार और आचार। महाराज ने देखो बाणी च सी, मेरा ख्याल इथी कथा की जी, ए पढ़ पढ़ गड्डी लदियां इथी की जी महाराज की आशा की वार च, उथे महाराज जी ने सारे ग्रंथा का जिक्र करके इनी पढ़ाई कर लै, पर गल फिर भी उथे मैं पढ़ लिया, पर नाल कौमे दी तय फिर जम गई, मैं तो एडा वड्डा पाठी हां ते कदी पाठ ही नहीं कीता, पढ़ पढ़ गड्डी लदियां, पढ़ पढ़ भरियां साथ, पढ़ पढ़ बेड़ी पाईयां, पढ़ पढ़ गड्डियां खात, पढ़ियां जेते बरस बरस, पढ़ियां जेते मास, पढ़ियां जेती आरजा, पढ़ियां जेते सास। इस गल नूं गुरु गोबिंद सिंह कह रहे, नानक लेखै इक गल सिमरन, जे तू ग्रंथ पढ़ रहे हैं ओदी प्रैक्टिस नहीं कर रहा। गुरु गोबिंद सिंह कहते सारी धरती दे ग्रंथ तू वेख लै, नानक लेख है एक गल होर खौमे चखना चाख। इनू गुरु अर्जुन साहब कहते पाठ पढ़ियो और वेद विचारियो, ये गल नू गुरु गोबिंद सिंह कह रहे जी। असल च वेद पुराण, कतेब कुरान, जमीन, जमान, सबान के पेख है, सारे देखे हो किताब, सारिया ग्रंथ कट्ठे किते हो। महाराज कहने पाठ पढ़ियो और वेद विचारियो, निवल भुयंगम साधे पंच जना सो संग न छुड़क्यो, अधिक अहंग बुद्ध बांधे प्यारे, इन विद मिल न जाई मैं किए, कर्म अनेका हार पर्यो, स्वामी के द्वार है दीजे बुद्ध विवेका। वेद पुराण पढ़े का क्या गुण, सुनो इस बेनती नु पीर साहब, वेद पढ़े, पुराण पढ़े, कुरान पढ़े, की पर की पला होया। कहन लगे मैं इना कुछ चेते कर लिया, वैसे शब्द किते खुल के अर्थ हुण गुरबाणी दे समझ पै जाए, जेडे आपां भी झगड़िया च पए ना, हालत साडी भी होई है। कहिंदे ने इन्ने सारे वेद चेते ने, इहदी खोपड़ी च इना कुछ चेता। कहन लगे तेरे ग्रंथा दा ज्ञान इस तरह जिवें खोते दी पिठ उत्ते किसी ने चंदन ला दिता होवे। सुनो चंदन कीमती है, खोते कोल समर्था है भार चुकण दी, पर उहनू इन्नी बेसमझ नू समझ कोई नहीं, जिहड़ा मेरे पिठ ते वे कीमती किन्ना कु है। कई वारी धर्म दे ग्रंथ दे शब्द कंठ हो जांदे ने गुरमुखो, उहदी कीमत दी सार नहीं पता हुंदा। वेद पुराण पढ़े क्या का गुण, खर चंदन जस पारा, राम नाम की गत नहीं जानी कैसे उतरस पारा। वेदा में नाम उत्तम सो सुने नाहीं, फिर ज्यों बेतालिया। नाम नूं तां सुणिया नहीं, बस तुकां कढ़ कढ़ के लड़ना शुरू कर दिता। महाराज भाई साहब ने कहा वेद कते भुलाए कै मोए लालच दुनी शैताने, सच किनारे रह गया खै मरदे बामण मोला ने। उस कॉन्सेप्ट च गल कही गई, वेद पुराण कतेब कुरान जमीन जमान सबान कपिख है, हर चीज देखिए। पर महाराज अगे बचन कर रहा, पौन आहार, पौन अहवा जी, आहार दर्थ आप सारे जाने खुराक भोजन। कई ऐसे ने जेड़े सूक्ष्म हो जाते ने, रोटी नहीं खाते, वह पौन नू आहार बनाते ने। महाराज कहते मैं ये भी देखे जी, पौन आहारी जति जत तार, जेड़े जमांदरू बाल जति जिन्हां ने यत नू धारण किया, उन्होंने ग्रिस्त नू अपनाया ही नहीं। महाराज कहते ने पौन आहार जति जत तार, सबै सो विचार सबै दर ते सारे। कई ने पाठ कट्ठा किया सुविचार, जे थोड़ा जा वेख लीए, चंगे विचार वाले बंदे जेड़े चंगे ख्याल देन वाले सन समाज। महाराज कहते ने पौन आहार हवा नू भखण वाले, जत नू धारण करन वाले, सबै सो विचार, हजारक हजारक हजारा को एक नहीं, हजारा पौन हारी देखे, हजारा जति देखे, हजारा जेड़े ने अपने आप नू ब्रह्मचारी कहन वाले देखे, समय सो विचार हजार के देखे, हजारा देखे। धन गुरु गोबिंद सिंह महाराज तुसी ये तीन तुका च तीन पंक्तियां च ये बख्शिश कीती, पर आखिर तीर्थां दा इशनान भी तां कर्म बड़ा कठिन है ना। दया करनी, दम रखना, दमन करना, संयम रखना, करन बड़े औखे ने। सच्चे पातशाह किताबां पढ़नियां ग्रंथ पढ़ने बड़ी एनर्जी लगती। तुसी ये भी कह दिता पौन हारी, कोई साधना है तां पौन दा हार कीता, बड़ी कमाई होवे तां ही बंदा जीव दे चस्के ते रोटी ते काबू पाए। महाराज जिन्हां ने ग्रिस्त भी नहीं धारण किया, अपने आप नूं रोक के रखिया, पौन आहार जति जत तार, सबे सो विचार हजार के देख, हजारा महाराज कहिंदे मैं देखे जी। सतगुरु फिर का कहना की चाहते हो? महाराज कहिंदे बस इको गल कहनी चाहना, श्री भगवान भजे बिन भूपत। दान कर रहा पर सिमरन नहीं कर रहा, विखावे दा तीर्थ नहा रहा पर अंदर दी मैल नहीं धो रहा, बार मुखी इंद्रिया दा दमन करदा पिया पर फुरने ते काबू कोई नहीं, मनवा काबू च नहीं। महाराज कहने बार मुखी पाठ करदा, पाठ जबान कर दी, मन पता नहीं की पढ़ी जांदा। वेखो इस गल नू सुनो गुरु साहब जी की, ए खंडन दी गल थोड़ा जी, ए ता महाराज सुमार्ग पांदे पए आ, सही रस्ता दस रहे। सतगुरु कहिंदे ने श्री भगवान भजे बिन भूपत, श्री भगवान परमात्मा वाहगुरु जी सब दा श्रोमणी, माया दा भी पति। इत्थे भूपत दर्थ दास ने वाहगुरु मालक कीता, क्योंकि इहदे विच राजसाज दा जिक्र नहीं, इह तां सारा कर्म कांडियां उहनां दा जिक्र है जिहड़े कठिन तप कर रहे आ। गुरु साहिब कहिंदे ने श्री भगवान भजे बिन भूपत, उस मालक वाहगुरु दे सिमरन तो बिना, उहदे भजन तो बिना। महाराज कहिंदे ने एक रती बिन, एक विच रत्ते तो बिना, रत्ती नहीं सिमरन रत्ते जाना, एक रती बिन एक सिमरन विच रंगण तो बिना, एक ना लेख है, एक ना लेख है। महाराज कहिंदे ने जेड़े मैं उत्ते गिण के आया कि तीर्थ नान दया दमदान एक ना लेख है, सो संयम नेम अनेक बशेख है एक ना लेख है। इस तरह अर्थ होणगे इन्हां विचों एक भी लेखे च नहीं। वेद पुराण कतेब कुरान जमीन जमान सबान कपेख है एक ना लेख है, सिमरन तो बिना एक भी लेखे च नहीं। पौन आहार जते द जते जतार, सब ऐसो विचार हजार का देख है पर एक ना लेख है। इस तरह अर्थ सारे सवैये दे होणगे, इन्हां विचों एक सिमरन तो बिना, बंदगी तो बिना, नाम तो बिना कुछ लेखे च की पएगा तेरे। हजूर सच्चे पातशाह इहदे सारे सवैये दा दाता जी दा निचोड़ ए वे जी, बनारसी तप करे उल्ट तीर्थ मरे, भगत नामदेव जी गुरु ग्रंथ साहिब दा शब्द, बनारस विच उल्ट के तप करे ते उत्थे मर भी जाए। बनारसी तप करे उल्ट तीर्थ मरे, अगन दहे जौंदा अग भी साड़दा धूनिया च। बनारसी तप करे उल्ट तीर्थ मरे, अगन दहे काया कल्प कीजे, कल्प ਚਿਰਜੀਵੀ ਰੱਖਣ ਲਈ ਦਵਾਈਆਂ ਖਾਣੀਆਂ, ਜੜੀਆਂ ਬੂਟੀਆਂ ਜੋਗ ਮਤ ਵਾਲੀਆਂ। ਕਾਇਆ ਕਲਪ ਕੀਜੈ ਅਸਮੇਦ ਜਗ ਕੀਜੈ, ਆ ਜੇ ਇਹ ਸਵਈਏ ਦੇ ਅਰਥ। ਉਹ ਜਗ ਕਰੇ ਜਿਹਦੇ ਵਿੱਚ ਘੋੜਿਆਂ ਦੀ ਬਲੀ ਦਿੱਤੀ ਜਾਂਦੀ, ਅਸਮੇਦ ਜਗ। ਅਸਮੇਦ ਜਗ ਕੀਜੈ ਸੋਨਾ ਗਰਭਦਾਨ ਕੀਜੈ, ਸੋਨਾ ਫਰੂਟ ਵਿੱਚ ਰੱਖ ਕੇ ਜਿਵੇਂ ਆ ਪੇਠਾ ਨਹੀਂ ਹੁੰਦਾ, ਚੀਰ ਕੇ ਵਿੱਚ ਸੋਨਾ ਭਰ ਦਿੱਤਾ, ਉੱਤੋਂ ਬੰਦ ਕਰ ਦਿੱਤਾ ਕਿਸੇ ਨੂੰ ਪਤਾ ਨਾ ਲੱਗੇ। ਗੁਰੂ ਗ੍ਰੰਥ ਸਾਹਿਬ ਦਵਾਈ ਦੇਖ ਕੇ ਕਹਿੰਦੇ ਨੇ ਲੋਕੋ ਸਮਝੋ ਇਸ ਗੱਲ ਨੂੰ, ਬਨਾਰਸੀ ਤੀਰ ਤਪ ਕਰੈ ਉਲਟ ਤੀਰਥ ਮਰੈ ਅਗਨ ਦਹਿ ਕਾਇਆ ਕਲਪ ਕੀਜੈ ਅਸਮੇਦ ਜਾ ਕੀਜੈ ਸੋਨਾ ਗਰਭਦਾਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਰਾਮ ਨਾਮ ਸਰ ਤਉ ਨਾ ਪੂਜੈ, ਛੋੜ ਛੋੜ ਰੇ ਪਖੰਡੀ ਮਨ ਕਪਟ ਨਾ ਕੀਜੈ ਖਰਕਾ ਨਾਮ ਨਿਤੈ ਨਿਤ ਦੀਜੈ। ਗੰਗਾ ਜੋ ਗੋਦਾਵਰ ਜਾਈਏ, ਕੁੰਭ ਜੋ ਕੇਦਾਰਾ ਨਹਾਈਏ, ਗੋਮਤੀ ਸਾਇਸ ਗਊ ਦਾਨ ਕੀਜੈ। ਹਜ਼ਾਰਾਂ ਗਾਵਾਂ ਦਾ ਦਾਨ ਕਰਦੇ ਤੂੰ ਗੋਮਤੀ ਦੇ ਕੰਢੇ, ਇਹ ਵੀ ਨਦੀ। ਮਹਾਰਾਜ ਕਹਿੰਦੇ ਨੇ ਆਤਮ ਜੋ ਨਰਮਾਇਲ ਕੀਜੈ ਆਪ ਬਰਾਬਰ ਕੰਚਨ ਦੀਜੈ ਰਾਮ ਨਾਮ ਸਰ ਤਉ ਨਾ ਪੂਜੈ। ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤੋ ਨਿਤ ਕੀਜੈ। ਘੋੜਿਆਂ ਦਾ ਦਾਨ ਕਰ, ਗਊਆਂ ਦਾ ਦਾਨ ਕਰ, ਇਸਤਰੀ ਦਾ ਦਾਨ ਕਰ, ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਸਿਮਰਨ ਦੇ ਤੁਲ ਕੁਛ ਵੀ ਨਹੀਂ।